ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ ਥੋੜੇ ਜਿਹੇ ਸਮੇਂ ਦੇ ਵਿੱਚ, ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪਾਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਅਤੇ ਆਸ ਕਰਦਾ ਕਿ ਚਿਹਰੇ 'ਤੇ ਖੁਸ਼ੀ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ ਹੋਵੇ, ਮਨ ਦੇ ਵਿੱਚ ਸ਼ੁਕਰਾਨਾ ਹੋਵੇ, ਅਤੇ ਫਿਰ ਦਿਨ ਤੁਹਾਡਾ ਕਿੱਦਾਂ ਵਧੀਆ ਨਹੀਂ ਲੱਗੂਗਾ, ਬਹੁਤ ਵਧੀਆ ਰਹੂਗਾ। ਆਓ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਹੇਅਰ ਡਰੈਸਰ ਦੀ ਦੁਕਾਨ ਦੇ ਵਿੱਚ ਇੱਕ ਉਸਤਰਾ ਕੈਂਚੀ ਦੇ ਨਾਲ ਗੱਲਾਂ ਕਰੀ ਜਾਵੇ, ਕਹਿਣ ਲੱਗਾ, ਵੇਖਿਆ ਮੇਰੇ ਕਰਕੇ ਦੁਕਾਨ ਚੱਲਦੀ, ਤੂੰ ਸੁਣਿਆ ਨਹੀਂ ਮਾਲਕ ਕੀ ਕਹਿ ਰਿਹਾ, ਇਹ ਉਹਦੀ ਸਾਰੀ ਬਰਕਤ ਮੇਰੇ ਵਿੱਚ ਹੈ, ਮੈਂ ਇੰਨਾ ਤਿੱਖਾ, ਮੈਂ ਇੰਨਾ ਚਮਕਦਾਰ ਹੈ, ਮੈਂ ਇੰਨਾ ਰੂਪਦਾਰ ਹੈ ਕਿ ਮੈਨੂੰ ਮਾਲਕ ਜਦੋਂ ਹੱਥਾਂ ਦੇ ਵਿੱਚ ਫੜਦਾ ਤਾਂ ਫਿਰ ਉਹਦੇ ਵਿੱਚ ਕੌਨਫੀਡੈਂਸ ਆ ਜਾਂਦਾ। ਉਹਨੇ ਕਿੰਨੀ ਵਾਰ ਮੇਰੀ ਤਾਰੀਫ ਕੀਤੀ ਹੈ। ਪਰ ਕੈਂਚੀ ਨੂੰ ਇਹ ਗੱਲਾਂ ਬਹੁਤੀਆਂ ਪਸੰਦ ਨਾ ਆਉਂਦੀਆਂ। ਕੈਂਚੀ ਅਕਸਰ ਹੀ ਇਹਨਾਂ ਗੱਲਾਂ ਤੋਂ ਚਿੜ ਜਾਂਦੀ। ਉਹਨੂੰ ਲੱਗਦਾ ਕਿ ਮੈਨੂੰ ਇਹ ਚੜਾਉਣ ਦੇ ਲਈ ਹਮੇਸ਼ਾ ਇੱਦਾਂ ਦੀਆਂ ਗੱਲਾਂ ਕਰਦਾ। ਉਹ ਵੀ ਆਪਣੇ ਤਰਕ ਦਿੰਦੀ, ਨਹੀਂ ਮਾਲਕ ਨੇ ਤਾਂ ਬਥੇਰੀ ਵਾਰ ਮੇਰੇ ਬਾਰੇ ਵੀ ਗੱਲ ਕੀਤੀ, ਉਹ ਬਥੇਰੀ ਵਾਰ ਇੱਦਾਂ ਕਹਿੰਦਾ ਮੈਂ ਸੁਣਿਆ ਕਿ ਉਹ ਮੈਨੂੰ ਚਲਾਉਣਾ ਜ਼ਿਆਦਾ ਪਸੰਦ ਕਰਦੇ ਨੇ। ਬਹੁਤਾ ਚਿਰ ਮੈਂ ਉਹਨਾਂ ਦੇ ਹੱਥਾਂ ਦੇ ਵਿੱਚ ਰਹਿੰਦੀ ਹਾਂ। ਜਦੋਂ ਮੈਨੂੰ ਆਪਣੀਆਂ ਉਂਗਲਾਂ ਦੇ ਵਿੱਚ ਫਸਾਉਂਦੇ ਨੇ ਤਾਂ ਫਿਰ ਮੈਂ ਆਪਣਾ ਜਾਦੂ ਵਿਖਾਉਂਦੀ ਹਾਂ, ਅਤੇ ਨਾਲੇ ਹਾਂ ਮੇਰੇ ਕੋਲ ਦੋ ਬਲੇਡ ਨੇ ਅਤੇ ਦੋਵੇਂ ਰਲ ਕੇ ਕੰਮ ਕਰਦੇ। ਇਸੇ ਤਰ੍ਹਾਂ ਦੇ ਨਾਲ ਦੋਵੇਂ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ। ਸਵੇਰੇ ਦੁਕਾਨ ਖੋਲ੍ਹੀ, ਮਾਲਕ ਨੇ ਆ ਕੇ ਫਿਰ ਦੁਬਾਰਾ ਤੋਂ ਆਪਣਾ ਕੰਮ ਸ਼ੁਰੂ ਕੀਤਾ, ਅਤੇ ਅੱਜ ਇੱਕ ਵਾਰੀ ਫਿਰ ਤੋਂ ਜਦੋਂ ਉਹਨੇ ਉਹ ਚਮਕਦਾਰ ਤਿੱਖਾ ਉਸ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਫੜਿਆ ਤਾਂ ਰੱਬ ਦਾ ਸ਼ੁਕਰ ਅਦਾ ਕਰਨ ਲੱਗਾ। ਇਹਨਾਂ ਔਜ਼ਾਰਾਂ ਦੇ ਕਰਕੇ ਮੇਰਾ ਰੋਟੀ ਪਾਣੀ ਚੱਲਦਾ, ਤਾਂ ਉਸ ਤਰ੍ਹਾਂ ਫਿਰ ਮਨ ਮਨ ਮੁਸਕਰਾਇਆ। ਜਿੱਦਾਂ ਉਹ ਅੰਦਰੋਂ ਅੰਦਰੀ ਫਿਰ ਦੁਬਾਰਾ ਕੈਂਚੀ ਨੂੰ ਚੜਾ ਰਿਹਾ ਹੋਵੇ। ਇਸ ਤਰੀਕੇ ਦੇ ਨਾਲ ਵਾਰਤਾਲਾਪ ਕਾਫੀ ਦਿਨਾਂ ਤੱਕ ਚੱਲਦਾ ਰਿਹਾ, ਕਾਫੀ ਸਮੇਂ ਤੱਕ ਚੱਲਦਾ ਰਿਹਾ। ਹੌਲੀ ਹੌਲੀ ਉਸਤਰੇ ਦੇ ਮਨ ਦੇ ਵਿੱਚ ਇੰਨਾ ਕੁ ਹੰਕਾਰ ਆ ਗਿਆ, ਉਹਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਜੇਕਰ ਮੈਂ ਦੁਕਾਨ ਦੇ ਵਿੱਚ ਨਾ ਰਹਾਂ ਤਾਂ ਇਹ ਦੁਕਾਨ ਚੱਲਣੀ ਨਹੀਂ। ਮੇਰੇ ਕਰਕੇ ਬਹੁਤੇ ਗਾਹਕ ਆਉਂਦੇ ਨੇ, ਅਕਸਰ ਹੀ ਗਾਹਕ ਇਹ ਗੱਲ ਕਹਿ ਜਾਂਦੇ ਨੇ ਕਿ ਜਿਹੜਾ ਉਸਤਾਦ ਜੀ ਤੁਸੀਂ ਉਸ ਤਰ੍ਹਾਂ ਲਾਉਂਦੇ ਹੋ, ਜਿਹੜਾ ਤੁਹਾਡੇ ਕੋਲ ਔਜ਼ਾਰ ਹੈ, ਉਹ ਹੋਰ ਜਾ ਕੇ ਕਿਤੇ ਮਜ਼ਾ ਨਹੀਂ ਆਉਂਦਾ। ਉਹ ਹਮੇਸ਼ਾ ਜਦੋਂ ਮਾਲਕ ਉਸ ਤਰ੍ਹਾਂ ਹੱਥ ਦੇ ਵਿੱਚ ਫੜਦਾ ਤਾਂ ਉਹਨੂੰ ਕਹਿ ਜਾਂਦੇ ਤੇਰੇ ਹੱਥਾਂ ਦਾ ਵਿੱਚ ਤਾਂ ਭਾਈ ਜਾਦੂ ਆ, ਤੂੰ ਬੜਾ ਕਰਮ ਵਾਲਾ, ਤੇਰੇ ਕੋਲ ਇੰਨਾ ਘੈਂਟ ਉਸ ਤਰ੍ਹਾਂ ਕਿੰਨਾ ਚਮਕਦਾਰ ਹੈ, ਕਿੱਥੋਂ ਲਿਆ ਸੀ, ਕਿੰਨੇ ਦਾ ਲਿਆ ਸੀ, ਕਦੋਂ ਕਦਾ ਲਿਆ, ਕਈ ਤਰ੍ਹਾਂ ਦੇ ਸਵਾਲ ਪੁੱਛਦੇ। ਅਤੇ ਜਿੱਦਾਂ ਜਿੱਦਾਂ ਪੁੱਛਦੇ ਉੱਦਾਂ ਉੱਦਾਂ ਉਸਤਰੇ ਦਾ ਹੰਕਾਰ ਹੋਰ ਜ਼ਿਆਦਾ ਸੱਤਵੇਂ ਅਸਮਾਨ 'ਤੇ। ਇੱਕ ਦਿਨ ਜਦੋਂ ਮਾਲਕ ਦੁਕਾਨ ਬੰਦ ਕਰਕੇ ਗਿਆ ਤਾਂ ਉਸਤਰੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ। ਉਹਨੇ ਕਾਊਂਟਰ ਤੋਂ ਛਾਲ ਮਾਰੀ ਅਤੇ ਦਰਵਾਜ਼ੇ ਦੇ ਲਾਗੇ ਆ ਕੇ ਖੜ੍ਹ ਗਿਆ। ਸਾਹਮਣੇ ਤਿੱਖੀ ਧੁੱਪ ਜਦੋਂ ਪਈ ਤਾਂ ਉਸਤਰੇ ਦਾ ਹੰਕਾਰ ਹੋਰ ਵੀ ਸੱਤਵੇਂ ਅਸਮਾਨ ਦੇ ਉੱਤੇ। ਸਾਹਮਣੇ ਲੱਗੇ ਸ਼ੀਸ਼ੇ ਦੇ ਵਿੱਚ ਉਹ ਆਪਣੇ ਆਪ ਨੂੰ ਵੇਖਦਾ ਅਤੇ ਹੋਰ ਜ਼ਿਆਦਾ ਉਹ ਹੰਕਾਰ ਦੇ ਵਿੱਚ ਮੁਸਕਰਾਉਂਦਾ, ਆਪਣੇ ਆਪ ਦੇ ਨਾਲ ਗੱਲਾਂ ਕਰਦਾ, ਵੇਖ ਵੇਖ ਤੇਰਾ ਕਿੰਨਾ ਰੂਪ ਹੈ, ਵੇਖ ਸੂਰਜ ਦੀ ਕਿਰਨ ਤੇਰੇ ਉੱਤੇ ਵੱਜਦੀ ਹੈ ਅਤੇ ਉਹਦੀ ਇੰਨੀ ਔਕਾਤ ਨਹੀਂ ਤੇਰੇ ਉੱਤੇ ਠਹਿਰ ਸਕੇ, ਤੇਰੀ ਇੰਨੀ ਚਮਕਿਆ ਕਿ ਸੂਰਜ ਦੀ ਕਿਰਨ ਵੀ ਤੇਰੇ ਉੱਤੇ ਵੱਜ ਕੇ ਵਾਪਸ ਜਾਣ ਲੱਗਦੀ। ਤੂੰ ਕਿੰਨਾ ਸੋਹਣਾ ਹੈ, ਕਿੰਨਾ ਤੂੰ ਚਮਕਦਾਰ ਹੈ। ਉਹਨੇ ਆਪਣੇ ਆਪ ਦੀ ਰੱਜ ਕੇ ਸ਼ੀਸ਼ੇ ਸਾਹਮਣੇ ਖੜ੍ਹ ਕੇ ਤਾਰੀਫ ਕੀਤੀ ਅਤੇ ਫਿਰ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਪਿੱਛੋਂ ਕੈਂਚੀ ਵਾਜਾ ਮਾਰਦੀ ਰਹੀ ਪਰ ਉਹ ਬੂਹਾ ਖੋਲ੍ਹ ਕੇ ਬਾਹਰ ਨਿਕਲ ਗਿਆ। ਉਹ ਹੰਕਾਰ ਦਾ ਮਾਰਿਆ ਦੁਕਾਨ ਦੇ ਵਿੱਚੋਂ ਬਾਹਰ ਚਲਾ ਗਿਆ। ਉਹ ਸਾਰਿਆਂ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਮੇਰੀ ਇੱਥੇ ਕਦਰ ਕੀ ਹੈ, ਇਹ ਕਾਰੋਬਾਰ ਮੇਰੇ ਕਰਕੇ ਹੀ ਚੱਲਦਾ। ਆਪਣੇ ਸੋਹਣੇ ਰੂਪ ਦੇ ਉੱਤੇ, ਆਪਣੇ ਤਿੱਖੇ ਹੋਣ ਦੇ ਉੱਤੇ ਹੰਕਾਰ ਲੈ ਕੇ ਉਸ ਤਰ੍ਹਾਂ ਦੁਕਾਨ ਦੇ ਵਿੱਚੋਂ ਬਾਹਰ ਨਿਕਲਿਆ। ਅਤੇ ਸਾਹਮਣੇ ਪਏ ਇੱਕ ਡੱਬੇ ਦੇ ਵਿੱਚ ਲੁੱਕ ਕੇ ਬੈਠ ਗਿਆ। ਅਗਲੇ ਦਿਨ ਮਾਲਕ ਨੇ ਜਦੋਂ ਆ ਕੇ ਦੁਕਾਨ ਖੋਲ੍ਹੀ, ਇੱਧਰ ਉੱਧਰ ਉਸ ਤੇਰੇ ਨੂੰ ਲੱਭਦਾ ਰਿਹਾ ਪਰ ਉਹਨੂੰ ਕਿਤੇ ਨਾ ਮਿਲਿਆ। ਬੜਾ ਉਦਾਸ ਹੋਇਆ, ਬੜੇ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਆਏ, ਖਰੇ ਕੋਈ ਗਾਹਕ ਚੁੱਕ ਕੇ ਲੈ ਗਿਆ, ਖਰੇ ਮੇਰੇ ਕਿਸੇ ਸ਼ਰੀਕ ਨੇ ਸ਼ੜਯੰਤਰ ਰਚਿਆ, ਮੇਰਾ ਉਹ ਕੰਮ ਬੰਦ ਕਰਾਉਣਾ ਚਾਹੁੰਦੇ ਨੇ। ਅਤੇ ਉਹ ਡੱਬੇ ਦੇ ਵਿੱਚ ਲੁਕਿਆ ਉਸ ਤਰ੍ਹਾਂ ਇਹ ਗੱਲਾਂ ਸੁਣ ਕੇ ਮਨ ਹੀ ਮਨ ਮੁਸਕਰਾਉਂਦਾ। ਕੈਂਚੀ ਦੇ ਮਨ ਦੇ ਵਿੱਚ ਆਉਂਦਾ, ਕਾਸ਼ ਮੈਂ ਕਿਤੇ ਦੱਸ ਸਕਦੀ ਹਾਂ ਆਪਣੇ ਮਾਲਕ ਨੂੰ। ਉਹ ਵਿਚਾਰਾ ਇੰਨਾ ਦੁਖੀ ਹੈ ਪਰ ਇੱਕ ਤਰ੍ਹਾਂ ਦੇ ਨਾਲ ਉਹ ਖੁਸ਼ ਵੀ ਸੀ, ਚੰਗਾ ਹੋਇਆ। ਉਹ ਰੋਜ਼ ਇੰਨਾ ਚੜਾਉਂਦਾ ਸੀ ਮੈਨੂੰ, ਇੰਨਾ ਮੇਰੇ ਨਾਲ ਲੜਦਾ ਸੀ, ਚੰਗਾ ਹੋਇਆ ਹੁਣ ਉਹ ਇੱਥੇ ਨਹੀਂ ਹੈ, ਹੁਣ ਮੇਰੀ ਸਰਦਾਰੀ ਰਹੂਗੀ। ਮਾਲਕ ਥੋੜ੍ਹੇ ਦਿਨ ਕਾਫੀ ਖਫਾ ਰਿਹਾ, ਉਹਨੂੰ ਸਮਝ ਨਾ ਆਵੇ ਉਹ ਕੀ ਕਰੇ। ਜਿਹੜੇ ਵੀ ਗਾਹਕ ਆਉਂਦੇ ਜਦੋਂ ਉਸ ਤੇਰੇ ਬਾਰੇ ਪੁੱਛਦੇ ਤਾਂ ਉਸ ਤਰ੍ਹਾਂ ਡੱਬੇ ਦੇ ਵਿੱਚ ਬੈਠਾ ਫਿਰ ਮੁਸਕਰਾਉਂਦਾ। ਥੋੜ੍ਹੇ ਦਿਨ ਤਾਂ ਉਹਨੇ ਆਪਣੇ ਹੰਕਾਰ ਨੂੰ ਖੂਬ ਪੱਠੇ ਪਾਏ, ਮੇਰੇ ਤੋਂ ਬਗੈਰ ਸਰਨਾ ਨਹੀਂ ਇਹਦਾ, ਕੋਈ ਨਹੀਂ ਥੋੜ੍ਹੇ ਦਿਨ ਹੋਰ ਵੇਖਦਾ। ਅਤੇ ਨਾਲੇ ਇੰਨੇ ਦਿਨ ਆਰਾਮ ਵੀ ਕਦੀ ਨਹੀਂ ਕੀਤਾ, ਹਰ ਰੋਜ਼ ਕਦੀ ਇਸ ਮੂੰਹ 'ਤੇ ਕਦੀ ਉਸ ਮੂੰਹ 'ਤੇ, ਇੰਨਾ ਲਗਾਤਾਰ ਕੰਮ ਕਰਕੇ ਸਾਰਾ ਸਰੀਰ ਟੁੱਟਿਆ ਪਿਆ ਸੀ। ਆਹ ਤਾਂ ਵਧੀਆ ਹੋਇਆ, ਥੋੜ੍ਹੇ ਦਿਨ ਦੀ ਰੈਸਟ ਮਿਲ ਗਈ। ਉਹ ਜਿੱਦਾਂ ਆਪਣੇ ਆਪ ਦੇ ਵਿੱਚ ਗੱਲਾਂ ਕਰਦਾ ਹੋਵੇ, ਅਤੇ ਇੱਧਰ ਮਾਲਕ ਤਰਲੋ ਮਛੀ ਹੋਇਆ ਪਿਆ। ਆਖਿਰਕਾਰ ਅੱਜ ਮਾਲਕ ਜਦੋਂ ਦੁਕਾਨ ਖੋਲ੍ਹਦਾ ਤਾਂ ਉਸ ਤਰ੍ਹਾਂ ਕੀ ਸੁਣਦਾ, ਉਹ ਇੱਕ ਨਵਾਂ ਉਸ ਤਰ੍ਹਾਂ ਲੈ ਆਇਆ। ਇੱਕ ਵਾਰੀ ਤਾਂ ਉਸ ਤਰ੍ਹਾਂ ਦੇ ਮਨ ਦੇ ਵਿੱਚ ਜਲਨ ਹੋਈ, ਇਹ ਮੇਰਾ ਸਰੀਰ ਕਿੱਥੋਂ ਆ ਗਿਆ। ਹੁਣ ਜਦੋਂ ਕੋਈ ਗਾਹਕ ਆਉਂਦਾ ਤਾਂ ਉਸ ਨਵੇਂ ਉਸ ਤਰ੍ਹਾਂ ਬਾਰੇ ਪੁੱਛਦਾ, ਉਹਦੀ ਤਾਰੀਫ ਕਰਦੇ ਤਾਂ ਇਹਨੂੰ ਜਲਨ ਹੁੰਦੀ। ਉਹ ਸੋਚਦਾ ਹੋਵੇ ਨਾ ਤਾਂ ਮੈਂ ਡੱਬੇ ਦੇ ਵਿੱਚੋਂ ਨਿਕਲਾਂ ਅਤੇ ਵਾਪਸ ਚਲੇ ਜਾਵਾਂ। ਪਰ ਅੱਜ ਜਦੋਂ ਇੱਕ ਗਾਹਕ ਨੇ ਉਸ ਨਵੇਂ ਉਸਤਰੇ ਦੀ ਤਾਰੀਫ ਨਹੀਂ ਕੀਤੀ ਤਾਂ ਉਹਨੂੰ ਫਿਰ ਵਧੀਆ ਲੱਗਾ। ਉਸ ਗਾਹਕ ਨੇ ਕਿਹਾ, ਭਾਈ ਸਾਹਿਬ ਤੁਹਾਡਾ ਜਿਹੜਾ ਪਹਿਲਾਂ ਉਸਤਰਾ ਸੀ ਨਾ, ਉਹਦੀ ਧਾਰ ਕੁਛ ਅਲੱਗ ਸੀ, ਇਹਦੇ ਨਾਲ ਸੱਚ ਪੁੱਛੋ ਤਾਂ ਮਜ਼ਾ ਨਹੀਂ ਆਇਆ। ਅਤੇ ਉਸਤਰੇ ਦਾ ਹੰਕਾਰ ਫਿਰ ਸੱਤਵੇਂ ਅਸਮਾਨ ਦੇ ਉੱਤੇ, ਉਹ ਸੋਚਦਾ ਮੇਰੀ ਥਾਂ ਦੇ ਉੱਤੇ ਜਿਹਨੂੰ ਮਰਜ਼ੀ ਲੈ ਆਓ ਤੁਸੀਂ, ਕੋਈ ਫਰਕ ਨਹੀਂ ਪੈਣ ਵਾਲਾ, ਮੈਂ ਸਾਰੇ ਉਸਤਰਿਆਂ ਦਾ ਸਰਦਾਰ ਹਾਂ, ਜੋ ਮੈਂ ਕੰਮ ਕਰਨਾ, ਜਿਹੜੀ ਮੇਰੀ ਚਮਕ ਹੈ, ਜਿਹੜੀ ਮੇਰੀ ਧਾਰ ਹੈ, ਉਹ ਕਿਸੇ ਹੋਰ ਦੀ ਹੋ ਹੀ ਨਹੀਂ ਸਕਦੀ। ਪਰ ਇਸੇ ਤਰ੍ਹਾਂ ਦੇ ਨਾਲ ਥੋੜ੍ਹੇ ਦਿਨ ਹੋਰ ਬੀਤੇ, ਥੋੜ੍ਹਾ ਸਮਾਂ ਹੋਰ ਬੀਤਿਆ, ਨਵੇਂ ਉਸਤਰੇ ਦੀ ਵੀ ਧਾਰ ਹੌਲੀ ਹੌਲੀ ਸੈੱਟ ਹੋਣ ਲੱਗ ਪਈ। ਮਾਲਕ ਵੀ ਜਿੱਦਾਂ ਹੌਲੀ ਹੌਲੀ ਪਹਿਲੇ ਉਸਤਰੇ ਨੂੰ ਹੁਣ ਭੁੱਲ ਚੁੱਕਾ ਸੀ, ਕਦੀ ਕਦਾਈ ਕਿਤੇ ਜ਼ਿਕਰ ਆਉਂਦਾ, ਪਰ ਹੁਣ ਤਾਂ ਗਾਹਕ ਵੀ ਉਹਦੀ ਗੱਲ ਕਰਨ ਵੜ ਗਏ। ਰੋਜ਼ ਰੋਜ਼ ਹੁਣ ਕੀ ਗੱਲਾਂ ਕਰੀ ਜਾਣ। ਅਤੇ ਡੱਬੇ ਦੇ ਵਿੱਚ ਪਿਆ ਉਸ ਤਰ੍ਹਾਂ ਹੁਣ ਆਪਣੇ ਆਪ ਦੇ ਵਿੱਚ ਹੀ ਝੁਰਦਾ, ਹੁਣ ਮੇਰੀ ਗੱਲ ਕਿਉਂ ਨਹੀਂ ਕੋ ਕਰਦਾ, ਕੀ ਇਹਨਾਂ ਨੂੰ ਚੇਤਾ ਭੁੱਲ ਗਿਆ ਮੈਂ ਕਿੱਡਾ ਵਧੀਆ ਵਾਂ, ਮੈਂ ਸਾਰੇ ਉਸ ਤਰ੍ਹਾਂ ਦਾ ਸਰਦਾਰ ਹਾਂ, ਕੀ ਇਹ ਮੇਰੀ ਹੋਂਦ ਭੁੱਲ ਗਏ ਨੇ, ਇੱਦਾਂ ਕਿੱਦਾਂ ਹੋ ਸਕਦਾ। ਇੱਕ ਦਿਨ ਦੋ ਦਿਨ ਹੌਲੀ ਹੌਲੀ ਉਹਨੂੰ ਜੈਲਸੀ ਆਉਣ ਲੱਗੀ। ਸੋਚਦਾ ਇਹ ਤਾਂ ਮੈਨੂੰ ਸਾਰੇ ਭੁੱਲ ਹੀ ਗਏ ਨੇ। ਅਤੇ ਫਿਰ ਇੱਕ ਦਿਨ ਆਖਰ ਉਹਨੇ ਛੁੱਟੀ ਵਾਲੇ ਦਿਨ ਵਿਚਾਰ ਕੀਤਾ, ਹੋਵੇ ਨਾ ਤਾਂ ਮੈਂ ਵਾਪਸ ਚਲੇ ਜਾਵਾਂ, ਮਾਲਕ ਮੈਨੂੰ ਜ਼ਰੂਰ ਗੱਲ ਦੇ ਨਾਲ ਲਾ ਲੂਗਾ। ਮਾਲਕ ਨੇ ਮੈਨੂੰ ਵੇਖ ਕੇ ਇਹ ਨਵਾਂ ਲਿਆਂਦਾ ਉਸ ਤਰ੍ਹਾਂ ਇੱਕ ਪਾਸੇ ਰੱਖ ਦੇਣਾ, ਉਹ ਮੈਨੂੰ ਬਹੁਤ ਪਿਆਰ ਕਰਦਾ। ਅਤੇ ਅੱਜ ਉਹ ਬੜੇ ਦਿਨਾਂ ਬਾਅਦ ਡੱਬੇ ਦੇ ਵਿੱਚੋਂ ਨਿਕਲਿਆ, ਉਹ ਡੱਬਾ ਜਿਹੜਾ ਇੱਕ ਸਿੰਕ ਦੇ ਥੱਲੇ ਪਿਆ ਹੈ, ਜਿੱਥੇ ਹਮੇਸ਼ਾ ਥੋੜ੍ਹਾ ਥੋੜ੍ਹਾ ਜਿਹਾ ਸਲਾਬਾ ਰਹਿੰਦਾ। ਅਤੇ ਉਸ ਤਰ੍ਹਾਂ ਜਦੋਂ ਨਿਕਲ ਕੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਸ਼ੀਸ਼ੇ ਦੇ ਸਾਹਮਣੇ ਖੜਿਆ ਤਾਂ ਜੋ ਆਪਣੇ ਆਪ ਨੂੰ ਵੇਖ ਨਹੀਂ ਪਾਇਆ। ਅੱਜ ਸੂਰਜ ਦੀ ਕਿਰਨ ਉਹਦੇ ਉੱਤੇ ਵੱਜੀ ਤਾਂ ਸਹੀ, ਪਰ ਵੱਜੀ ਨਾ ਵੱਜੀ ਇੱਕ ਬਰਾਬਰ ਹੋ ਗਈ, ਕਿਉਂਕਿ ਉਸ ਡੱਬੇ ਦੇ ਵਿੱਚ ਪਏ ਉਸਤਰੇ ਨੂੰ ਹੁਣ ਜੰਗ ਲੱਗ ਚੁੱਕਾ ਸੀ। ਹੁਣ ਉਹਦੀ ਉਹ ਚਮਕ ਬਿਲਕੁਲ ਨਹੀਂ ਸੀ ਰਹੀ, ਚਮਕ ਨਹੀਂ ਰਹੀ ਤਾਂ ਤਾਰ ਕਿੱਥੋਂ ਹੋਣੀ ਆ। ਹੁਣ ਉਹ ਸ਼ੀਸ਼ੇ ਦੇ ਵਿੱਚ ਵੇਖਦਾ ਅਤੇ ਰੋਂਦਾ, ਇਹ ਮੇਰਾ ਕੀ ਰੂਪ ਹੋ ਗਿਆ, ਇਹ ਮੈਂ ਕੀ ਬਣ ਗਿਆ। ਜੇ ਕੱਲ੍ਹ ਨੂੰ ਮਾਲਕ ਆਊਗਾ, ਮੈਨੂੰ ਵੇਖੂਗਾ, ਉਹਨੇ ਤਾਂ ਮੈਨੂੰ ਪਛਾਣਨਾ ਵੀ ਨਹੀਂ, ਪਛਾਣ ਲਊਗਾ, ਪਰ ਮੈਂ ਸ਼ਾਇਦ ਉਹਦੇ ਕਿਸੇ ਕੰਮ ਦਾ ਹੀ ਨਹੀਂ ਰਿਹਾ। ਅਤੇ ਹੁਣ ਉਹ ਇਸੇ ਤਰ੍ਹਾਂ ਦੇ ਨਾਲ ਬੈਠਾ ਸਾਰੀ ਰਾਤ ਰੋਂਦਾ ਰਿਹਾ, ਅਤੇ ਕੈਂਚੀ ਦੂਰੋਂ ਵੇਖ ਕੇ ਖਿੜਖਿੜਾ ਕੇ ਹੱਸਦੀ ਰਹੀ। ਇਹ ਸੀ ਉਸਤਰੇ ਦੀ ਕਹਾਣੀ, ਜਿਹੜੀ ਸ਼ਾਇਦ ਇਨਸਾਨ ਨੂੰ ਸਮਝਾਉਣ ਦੇ ਲਈ ਘੜੀ ਗਈ। ਇਹ ਕਹਾਣੀ ਡਾਵਿੰਚੀ ਨੇ ਲਿਖੀ, ਜਾਂ ਫਿਰ ਇੱਦਾਂ ਕਹਿ ਲਓ ਕੋਈ ਡਾਵਿੰਚੀ ਦੀਆਂ ਛੋਟੀਆਂ ਛੋਟੀਆਂ ਜਿਹੀਆਂ ਕੁਛ ਇੱਕ ਕਹਾਣੀਆਂ ਜਿਨ੍ਹਾਂ ਤੋਂ ਅੱਗੇ ਦਾ ਵੱਡਾ ਰੂਪ ਘੜਿਆ ਗਿਆ। ਇਸ ਕਹਾਣੀ ਦੇ ਵਿੱਚ ਡਾਵਿੰਚੀ ਸ਼ਾਇਦ ਇਹੀ ਕਹਿਣਾ ਚਾਹ ਰਿਹਾ ਕਿ ਇਨਸਾਨ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਅਤੇ ਦੂਸਰੀ ਗੱਲ ਕੰਮ ਤੋਂ ਕਦੀ ਭੱਜਣਾ ਨਹੀਂ ਚਾਹੀਦਾ। ਕੰਮ ਚੋਰ ਬੰਦੇ ਦਾ ਇਹੋ ਹੀ ਹਾਲ ਹੁੰਦਾ, ਜਿੰਨਾ ਚਿਰ ਤੁਸੀਂ ਕੰਮ ਦਿਓ ਜਿੰਨਾ ਚਿਰ ਤੁਹਾਡੀ ਤਾਰੀਫ ਹੁੰਦੀ ਹੈ ਉਨਾ ਚਿਰ ਹੀ ਤੁਹਾਡਾ ਮੁੱਲ ਆ। ਅਤੇ ਜਦੋਂ ਤੁਹਾਨੂੰ ਇਸ ਚੀਜ਼ ਦਾ ਹੰਕਾਰ ਆ ਜਾਵੇ ਕਿ ਮੇਰੇ ਕਰਕੇ ਸਾਰਾ ਕੁਛ ਚੱਲ ਰਿਹਾ, ਫਿਰ ਤੁਸੀਂ ਹੰਕਾਰ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਇੱਦਾਂ ਦਾ ਕਦਮ ਚੁੱਕੋਗੇ ਕਿ ਤੁਹਾਡੀ ਸਾਰੀ ਕਦਰ ਜਾਂਦੀ ਰਹੋਗੀ। ਅਤੇ ਇਨਸਾਨ ਇਹ ਵੀ ਸਿੱਖ ਸਕਦਾ ਉਸ ਤਰ੍ਹਾਂ ਕੋਲੋਂ ਕਿ ਕਦੀ ਵੀ ਮਨ ਦੇ ਵਿੱਚ ਇਹ ਨਾ ਸੋਚੇ ਕਿ ਉਹਦੇ ਨਾਲ ਹੀ ਸਾਰਾ ਕੁਛ ਚੱਲ ਰਿਹਾ, ਤੁਸੀਂ ਜਾਓਗੇ ਕੋਈ ਹੋਰ ਆ ਜਾਊਗਾ, ਥੋੜ੍ਹੇ ਦਿਨ ਦਾ ਤੁਹਾਨੂੰ ਯਾਦ ਰੱਖਿਆ ਜਾਊਗਾ, ਪਰ ਉਸ ਤੋਂ ਬਾਅਦ ਤੁਹਾਡਾ ਤਾਂ ਚਿੱਤ ਚੇਤਾ ਵੀ ਨਹੀਂ ਹੋਊਗਾ ਕਿਸੇ ਨੂੰ, ਤੁਸੀਂ ਦੁਨੀਆਂ 'ਤੇ ਹੈਗੇ ਵੀ ਹੋ ਕਿ ਨਹੀਂ ਹੈਗੇ। ਇੱਥੇ ਵੱਡੇ ਵੱਡੇ ਆਏ ਅਤੇ ਵੱਡੇ ਵੱਡੇ ਚਲੇ ਗਏ, ਵੱਡੇ ਵੱਡੇ ਹੁਨਰ ਵਾਲੇ ਲੋਕ ਜਿਨ੍ਹਾਂ ਨੂੰ ਅੱਜ ਕਦੇ ਕਦਾਈਂ ਕਿਤੇ ਯਾਦ ਕੀਤਾ ਜਾਂਦਾ, ਇਹ ਸੱਚ ਹੈ ਕਿ ਉਹਨਾਂ ਦੀ ਥਾਂ ਕਿਸੇ ਹੋਰ ਨੇ ਲੈ ਲਈ ਹੁੰਦੀ ਹੈ, ਕੋਈ ਉਸ ਤੋਂ ਵੀ ਬਿਹਤਰ, ਕੋਈ ਤੁਹਾਡੇ ਵਰਗਾ, ਜਾਂ ਫਿਰ ਤੁਹਾਡੇ ਵਰਗਾ ਨਾ ਵੀ ਹੋਵੇ, ਉਹਦੇ ਵਿੱਚ ਤੁਹਾਡੇ ਨਾਲੋਂ ਕੋਈ ਹੋਰ ਗੁਣ ਜ਼ਿਆਦਾ ਵਧੇਰੇ ਵਧੀਆ ਹੋਊਗਾ। ਜਦੋਂ ਕਿਤੇ ਤੁਹਾਡੀ ਤੁਲਨਾ ਦੇ ਵਿੱਚ ਗੱਲਾਂ ਹੋਣਗੀਆਂ ਤਾਂ ਤੁਹਾਡੀ ਕੋਈ ਨਾ ਕੋਈ ਉਣਤਾਈ ਜ਼ਰੂਰ ਕੋਈ ਗਿਣੂਗਾ, ਅਤੇ ਜਿਹਦੇ ਨਾਲ ਤੁਹਾਡੀ ਤੁਲਨਾ ਕੀਤੀ ਜਾ ਰਹੀ ਹੈ ਉਹਦਾ ਤੁਹਾਡੇ ਨਾਲੋਂ ਕੋਈ ਚੰਗਾ ਪੁਆਇੰਟ ਜ਼ਰੂਰ ਦੱਸੂਗਾ। ਅਤੇ ਉਸ ਵੇਲੇ ਵੀ ਤੁਸੀਂ ਇਹੋ ਮਹਿਸੂਸ ਕਰ ਰਹੇ ਹੋਗੇ, ਇਹ ਮੇਰੇ ਨਾਲ ਕੀ ਹੋਇਆ, ਇਹ ਮੈਂ ਕੀ ਕਰ ਬੈਠਾ। ਇਨਸਾਨ ਨੂੰ ਕਦੀ ਕੰਮ ਤੋਂ ਨਹੀਂ ਭੱਜਣਾ ਚਾਹੀਦਾ। ਇੱਕ ਸਮੇਂ ਸਾਨੂੰ ਇਹ ਲੱਗਦਾ, ਜਾਂ ਫਿਰ ਸਾਨੂੰ ਸਾਰਿਆਂ ਨੂੰ ਲੱਗਦਾ, ਅਸੀਂ ਦਿਨ ਰਾਤ ਕੰਮ ਕਰਦੇ ਰਹਿੰਦੇ ਹਾਂ ਕਿ ਅਸੀਂ ਕੰਮਕਾਰਾਂ ਦੇ ਲਈ ਬਣੇ, ਕਿ ਸਾਨੂੰ ਕੁਛ ਆਰਾਮ ਨਹੀਂ ਮਿਲ ਸਕਦਾ ਥੋੜ੍ਹੇ ਸਮੇਂ ਦੇ ਲਈ। ਉਹਨਾਂ ਕੰਮਾਂ ਤੋਂ ਭੱਜਦੇ ਜਦੋਂ ਆਪਾਂ ਆਨੇ ਬਹਾਨੇ ਆਪਣੀ ਹੋਂਦ ਤੋਂ ਦੇ ਲਈ ਜਦੋਂ ਕੰਮ ਤੋਂ ਪਾਸੇ ਹੁੰਦੇ ਹਾਂ, ਅਤੇ ਫਿਰ ਆਪਾਂ ਇੱਦਾਂ ਹੀ ਜੰਗ ਹੀ ਲਵਾ ਪੈਂਦੇ ਆਪਣੇ ਆਪ ਨੂੰ, ਫਿਰ ਆਪਣਾ ਹੁਨਰ ਆਪਾਂ ਗਵਾ ਪੈਂਦੇ ਹਾਂ, ਕਿਉਂਕਿ ਉਹੀ ਸਮਾਂ ਹੁੰਦਾ ਜਦੋਂ ਤੁਹਾਡੀ ਥਾਂ ਦੇ ਉੱਤੇ ਕੋਈ ਹੋਰ ਆ ਕੇ ਬਹਿ ਜਾਂਦਾ। ਸੋ ਇਨਸਾਨ ਨੂੰ ਹਮੇਸ਼ਾ ਹੰਕਾਰ ਤੋਂ ਪਰੇ ਰਹਿਣਾ ਚਾਹੀਦਾ, ਮਿਹਨਤ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਅਤੇ ਸਭ ਤੋਂ ਵੱਡੀ ਗੱਲ, ਸਾਨੂੰ ਹਮੇਸ਼ਾ ਨਿਮਾਣੇ ਹੋ ਕੇ ਰਹਿਣਾ ਚਾਹੀਦਾ। ਜਦੋਂ ਵੀ ਤੁਹਾਡੀ ਤਾਰੀਫ ਹੋਵੇ, ਹੰਕਾਰ ਕਰਨ ਦੀ ਬਜਾਏ ਉਸ ਰੱਬ ਦਾ ਸ਼ੁਕਰਾਨਾ ਕਰੋ ਜਿਹਨੇ ਤੁਹਾਨੂੰ ਇਹਨੇ ਯੋਗਾ ਕੀਤਾ। ਵੇਖਿਆ ਜਾਵੇ ਤਾਂ ਉਹ ਰੱਬ ਹੀ ਆ ਜਿਹਨੇ ਸਾਡੀਆਂ ਡਿਊਟੀਆਂ ਲਾਈਆਂ, ਜਿਹੜਾ ਸਾਡੇ ਕੋਲ ਸੇਵਾ ਲੈ ਰਿਹਾ। ਉਹ ਵੱਖਰੀ ਗੱਲ ਹੈ ਕਿ ਤੁਹਾਨੂੰ ਉਸ ਲਾਏ ਕੰਮ ਦੇ, ਉਸ ਲਾਏ ਸੇਵਾ ਦੀ ਤੁਹਾਨੂੰ ਮਿਹਨਤ ਨਾ ਮਿਲ ਰਿਹਾ, ਤਨਖਾਹ ਮਿਲ ਰਹੀ ਹੈ। ਪਰ ਵੇਖਿਆ ਜਾਵੇ ਤਾਂ ਸਭ ਉਹਦੀ ਰਜ਼ਾ, ਕਿਹਨੂੰ ਕਿਹੜੇ ਪਾਸੇ ਲਾਉਣਾ, ਇਹ ਸਭ ਉਹਦੀਆਂ ਖੇਡਾਂ। ਸਾਨੂੰ ਹੰਕਾਰ ਹੋ ਸਕਦਾ ਕਿ ਆਪਾਂ ਬਹੁਤ ਪੜ੍ਹਾਈ ਕੀਤੀ ਤਾਂ ਆਪਾਂ ਇਸ ਨੌਕਰੀ 'ਤੇ ਬੈਠੇ। ਸਾਨੂੰ ਹੰਕਾਰ ਹੋ ਸਕਦਾ ਕਿ ਆਪਾਂ ਬਹੁਤ ਮਿਹਨਤ ਕੀਤੀ, ਅਸੀਂ ਇਸ ਕੰਮ ਦੇ ਬਾਰੇ ਬਹੁਤ ਕੁਛ ਜਾਣਦੇ ਹਾਂ, ਅਸੀਂ ਤਾਂ ਇਸ ਕਾਰੋਬਾਰ 'ਚ ਕਾਮਯਾਬ ਹੋਏ। ਤੁਹਾਨੂੰ ਹੰਕਾਰ ਹੋ ਸਕਦਾ ਕਿ ਤੁਸੀਂ ਦੂਸਰਿਆਂ ਨਾਲੋਂ ਬੜਾ ਬਿਹਤਰ ਸੋਚਦੇ ਹੋ, ਤਾਂ ਤੁਸੀਂ ਸਭ ਤੋਂ ਵਧੀਆ ਲਿਖਾਰੀ ਹੋ, ਤਾਂ ਤੁਸੀਂ ਸਭ ਤੋਂ ਵਧੀਆ ਅਦਾਕਾਰ ਹੋ, ਤਾਂ ਤੁਸੀਂ ਸਭ ਤੋਂ ਵਧੀਆ ਗਵਾਈਏ ਹੋ। ਪਰ ਵੇਖਿਆ ਜਾਵੇ ਤਾਂ ਇਹ ਸਭ ਉਸ ਦੀ ਰਹਿਮਤ ਹੈ। ਜਿਹੜੀ ਇੱਟ ਜਿਹੜੇ ਚੁਬਾਰੇ ਲੱਗਣੀ ਉਹਨੇ ਆਪੇ ਫੜ ਕੇ ਲਾ ਦੇਣੀ। ਸੋ ਇਸ ਕਰਕੇ ਕਦੀ ਵੀ ਕੋਈ ਅੱਜ ਤੋਂ ਬਾਅਦ ਤੁਹਾਡੀ ਤਾਰੀਫ ਕਰੇ ਅਤੇ ਮਨ ਦੇ ਵਿੱਚ ਹੰਕਾਰ ਨਾ ਆਉਣ ਦਿਓ, ਮਨ ਦੇ ਵਿੱਚ ਸ਼ੁਕਰਾਨਾ ਆਉਣ ਦਿਓ। ਸ਼ੁਕਰ ਹੈ ਰੱਬਾ ਤੂੰ ਸਾਨੂੰ ਇੰਨੇ ਯੋਗਾ ਕੀਤਾ, ਸ਼ੁਕਰ ਹੈ ਅੱਜ ਆਪਾਂ ਤੇਰੀ ਦਿੱਤੀ ਸੇਵਾ ਨੂੰ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਜਾਂ ਕਰਨ ਯੋਗੇ ਤੂੰ ਕੀਤਾ, ਅਤੇ ਇਸੇ ਵਜ੍ਹਾ ਕਰਕੇ ਲੋਕ ਸਾਡੀ ਤਾਰੀਫ ਕਰ ਰਹੇ ਨੇ। ਇਸ ਦਿੱਤੇ ਤੇਰੇ ਕਾਰਜ ਨੂੰ ਆਪਾਂ ਇਸੇ ਤਰ੍ਹਾਂ ਦੇ ਨਾਲ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਨਿਭਾਉਂਦੇ ਰਹੀਏ। ਇੰਨੇ ਕੁ ਯੋਗਾ ਕਰਕੇ ਰੱਖੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਅੱਜ ਦੀ ਕਹਾਣੀ ਡਾਵਿੰਚੀ ਦੀਆਂ ਲਿਖੀਆਂ ਕਹਾਣੀਆਂ ਤੋਂ ਪ੍ਰੇਰਿਤ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਇੱਦਾਂ ਦੀਆਂ ਹੀ ਹੋਰ ਕਹਾਣੀਆਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਪੋਡਕਾਸਟ ਤੋਂ ਜਾ ਕੇ ਸੁਣ ਸਕਦੇ ਹੋ। ਦਿਓ ਇਜਾਜ਼ਤ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
4: They have slavery in their blood, we have kingship in ours.
5: Create terror.
2: ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਹੰਸ ਰਾਜ ਹੰਸ ਤੇ ਉਹਨਾਂ ਦੇ ਮੁੰਡਿਆਂ ਦੀ ਆਵਾਜ਼ ਦੇ ਵਿੱਚ ਨਵਰਾਜ ਹੰਸ ਤੇ ਯੁਵਰਾਜ ਹੰਸ
1: ਮੈਂ ਕਿਤੇ ਕੋਰਸ ਤੇ ਗੱਲ ਕਰਦੇ
0: ਹਾਂ ਨਹੀਂ ਫਿਰ ਇੱਥੇ ਕਿਤੇ ਆ ਕੇ ਫਿਰ ਸਾਰਾ ਕੁਛ ਮਿਕਸ ਹੋ ਜਾਂਦਾ ਵਿੱਚ ਕੋਰਸ ਤੇ ਵਿੱਚ ਮੇਨ ਪਰ ਕਿਆ ਬਾਤ ਹੈ ਮਤਲਬ ਹੰਸ ਰਾਜ ਹੰਸ ਦੀ ਤੇ ਕਿਆ ਆਵਾਜ਼ ਹੈ ਪਰ ਮੁੰਡਿਆਂ ਦੀ ਆਵਾਜ਼ ਮਾੜੀ ਵੀ ਨਹੀਂ ਹੈ ਪਰ ਤਾਂ ਵੀ ਓਨੀ ਗੱਲਬਾਤ ਬਣੀ ਨਹੀਂ ਓਨੇ ਚੱਲੇ ਨਹੀਂ
1: ਮੇਰਾ ਖਿਆਲ ਹੰਸ ਰਾਜ ਹੰਸ ਉਹਨਾਂ ਦਾ ਰਿਆਜ਼ ਵੀ ਆ ਇੱਕ ਇੰਡਸਟਰੀ ਇਹੋ ਜਿਹੀ ਆ ਜਿਹਦੇ 'ਚ ਸਿਤਾਰੇ ਬੜੇ ਕੰਮ ਆਉਂਦੇ ਆ ਕਈਆਂ ਦਾ ਵੈਸੇ ਹੀ ਲੋਟ ਆ ਗਿਆ ਕਈ ਲੋਕਾਂ ਨੇ ਮਿਹਨਤ ਬੜੀ ਕੀਤੀ ਪਰ ਉਹਦੇ ਬਾਵਜੂਦ ਕੁਛ ਨਹੀਂ ਬਣਿਆ
0: ਪਰ ਜਦੋਂ ਸਾਨੂੰ ਇਹ ਲੱਗਦਾ ਹੋਵੇ ਵੀ ਸਾਡਾ ਮਿਹਨਤ ਤੋਂ ਬਿਨਾਂ ਵੀ ਬੜਾ ਵਧੀਆ ਸਰਨ ਡਿਆ ਵਾ ਜਾਂ ਸਰੀ ਜਾਣ ਡਿਆ ਜਾਂ ਹੈਗਾ ਆ ਓਕੇ ਰਿਪੋਰਟ ਆ ਜਦੋਂ ਬੰਦੇ ਨੂੰ ਇਹ ਪਤਾ ਹੋਵੇ ਵੀ ਇਸ ਤੋਂ ਇਲਾਵਾ ਕੁਛ ਹੈ ਹੀ ਨਹੀਂ ਆ ਹੋਰ ਫਿਰ ਇਹ ਵੀ ਬੜਾ ਫਰਕ ਪੈਂਦਾ
1: ਸਿੱਖ ਕੇ ਗਾਉਣਾ ਅਤੇ ਗਾ ਕੇ ਸਿੱਖਣਾ ਦੋ ਅਲੱਗ ਅਲੱਗ ਚੀਜ਼ਾਂ ਹੁਣ ਜਿਨ੍ਹਾਂ ਨੇ ਜੇ ਆਪਾਂ ਕਹਿੰਦੇ ਨਾ ਵੀ ਸੋਨੇ ਦੀ ਥਾਲੀ ਲੈ ਕੇ ਜੰਮੇ ਆ ਜਿਹੜੇ ਉਹਨਾਂ ਲਈ ਹੋ ਸਕਦਾ ਓਨਾ ਮਾਇਨੇ ਨਾ ਰੱਖਦਾ ਹੋਵੇ ਪਰ ਜੇ ਇਹਦਾ ਦੂਜਾ ਆਸਪੈਕਟ ਦੇਖੀਏ ਕਿੰਨੇ ਹੀ ਆਪਾਂ ਮਰਾਸ ਭਾਈਚਾਰਾ ਅਮਰਾਸੀ ਭਾਈਚਾਰਾ ਜਿਹੜਾ ਕਹਿ ਦਿੰਦੇ ਹਾਂ ਉਹਨਾਂ ਦੇ ਬੱਚੇ ਕਿੰਨੇ ਗੁਰਬਤ ਨਾਲ ਘੁਲਦੇ ਆ ਉਹਨਾਂ ਦੀਆਂ ਆਵਾਜ਼ਾਂ ਕਿੱਡੀਆਂ ਪਿਆਰੀਆਂ ਪਰ ਇਹਦੇ ਬਾਵਜੂਦ ਉਹਨਾਂ ਦਾ ਕੁਛ ਨਹੀਂ ਬਣਿਆ ਜਦਕਿ ਉਹਨਾਂ ਕੋਲ ਕੁਛ ਨਹੀਂ ਸੀ ਸੋ ਇਹਦੇ 'ਚ ਦੋਨੋਂ ਹੀ ਚੀਜ਼ਾਂ ਦੇਖਦਾ ਮੈਂ ਇਹਦੇ 'ਚ ਮਿਹਨਤ ਵੀ ਓਨੀ ਜ਼ਰੂਰੀ ਆ ਜਿੰਨੇ ਕੁ ਸਿਤਾਰੇ ਬਾਕੀ ਜੇ ਕੋਈ ਗੋਡਫਾਦਰ ਮਿਲ ਜਾਵੇ ਤਾਂ ਉਹਦੇ ਵਰਗੀਆਂ ਦਾ ਫਿਰ ਕਿਆ ਬਾਤ ਆ
0: ਇੱਕ ਪੱਖ ਹੋਰ ਵੀ ਮੈਨੂੰ ਲੱਗਦਾ ਜਿੱਦਾਂ ਹਰ ਇੱਕ ਬੰਦੇ ਦੀ ਹਰ ਇੱਕ ਇੰਡੀਵਿਜੁਅਲ ਦੀ ਇੱਕ ਵੱਖਰੀ ਵੱਖਰੀ ਡੈਸਟੀਨੀ ਹੁੰਦੀ ਆ ਵੱਖਰਾ ਵੱਖਰਾ ਉਹਦੇ ਕੋਲ ਹੁਨਰ ਹੁੰਦਾ ਕੁਦਰਤੀ ਤੌਰ ਦੇ ਉੱਤੇ ਹਰ ਇੱਕ ਬੰਦਾ ਅਲੱਗ ਅਲੱਗ ਤਰ੍ਹਾਂ ਦੀ ਮੁਹਾਰਤ ਰੱਖਦਾ ਜਾਂ ਫਿਰ ਉਹਦੇ ਇੱਦਾਂ ਕਹਿ ਲਓ ਵੀ ਸਿਤਾਰੇ ਇੱਦਾਂ ਦੇ ਹੁੰਦੇ ਆ ਵੀ ਉਹ ਕਿਸੇ ਹੋਰ ਪਾਸੇ ਨੂੰ ਜ਼ਿਆਦਾ ਵਧੀਆ ਜਾ ਸਕਦਾ ਹੁੰਦਾ ਪਰ ਜਦੋਂ ਆਪਾਂ ਇੱਦਾਂ ਦਾ ਇੱਕ ਘਰ ਦੇ ਵਿੱਚੋਂ ਹੀ ਹੁਨਰ ਲੈ ਕੇ ਜੰਮਦੇ ਹਾਂ ਜਦੋਂ ਘਰ ਦੇ ਵਿੱਚ ਉਹ ਵਾਲਾ ਮਾਹੌਲ ਆ ਜਾਂ ਬਹੁਤ ਜ਼ਿਆਦਾ ਅਸਟੈਬਲਿਸ਼ਮੈਂਟ ਉਸ ਚੀਜ਼ ਦੀ ਅਤੇ ਫਿਰ ਤੁਸੀਂ ਉਹ ਤੋਂ ਬਾਹਰ ਆਪਣੇ ਸ਼ੌਂਕ ਆਪਣੇ ਪੈਸ਼ਨ ਬਾਰੇ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਉਸੇ ਦੇ ਵਿੱਚ ਹੀ ਇੰਡਲਜ ਹੋ ਕੇ ਰਹਿਣਾ ਪੈਂਦਾ ਸ਼ਾਇਦ ਇਹ ਵੀ ਇੱਕ ਰੀਜ਼ਨ ਹੈ ਨਹੀਂ ਤਾਂ ਫਿਰ ਆਪਾਂ ਵੇਖਦੇ ਹੁਣ ਆਪਾਂ ਆਪਣੀ ਗੱਲ ਕਰੀਏ ਅਤੇ ਸਾਡੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਸ਼ਾਇਦ ਕਦੀ ਚਿੱਤ ਚੇਤਾ ਵੀ ਨਹੀਂ ਹੋਊ ਕਦੀ ਸੋਚਿਆ ਵੀ ਨਹੀਂ ਹੋਊਗਾ ਜਿਹੜੇ ਕੰਮ ਆਪਾਂ ਕੰਮ ਕਰ ਰਹੇ ਹਾਂ ਕਦੀ ਹੋ ਸਕਦਾ ਵੀ ਆਪਾਂ ਬਚਪਨ ਦੇ ਵਿੱਚ ਜਾਂ ਸਕੂਲ ਕਾਲਜ ਵਿੱਚ ਸੋਚਿਆ ਹੋਵੇ ਵੀ ਅਸੀਂ ਆਹ ਵਾਲੇ ਕੰਮ ਕਰਾਂਗੇ ਵੱਡੇ ਹੋ ਕੇ
1: ਸਹੀ
0: ਉਹ ਫਿਰ ਆਪਣੇ ਆਪ ਹੀ ਉਹ ਤੁਹਾਨੂੰ ਕੁਦਰਤ ਡੈਸਟੀਨੀ ਤੁਹਾਨੂੰ ਉੱਥੇ ਲੈ ਗਈ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਇਹਨਾਂ ਦੇ ਕੋਲੋਂ ਇੱਦਾਂ ਕਹਿ ਲਓ ਵੀ ਉਸ ਘਰ ਦੇ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਪਰ ਦਰਵਾਜ਼ੇ ਬੰਦ
1: ਮੋੜ ਆਇਆ ਮੁੜ ਗਿਆ ਮੋੜ ਆਇਆ ਮੁੜ ਗਿਆ ਮੋੜ ਆਇਆ ਮੁੜ ਗਿਆ ਉਹ ਕਹਿੰਦਾ ਭਾਰੀ ਸੱਟ ਕਿਵੇਂ ਲੱਗੀ ਕਹਿੰਦਾ ਮੋੜ ਆਇਆ ਹੀ ਨਹੀਂ ਮੈਂ ਮੁੜ ਗਿਆ
0: ਫਿਰ ਮੁੜ ਗਿਆ
1: ਕਿਉਂਕਿ ਇਹਨਾਂ ਨੂੰ ਮੁੜਨਾ ਸਿਖਾਇਆ ਗਿਆ ਹੁੰਦਾ ਨਾ ਵੀ ਭਾਈ ਆਹ ਚੀਜ਼ਾਂ ਨੇ ਇੱਦਾਂ ਇੱਦਾਂ ਕਾਮਯਾਬ ਹੋਣਾ ਪਰ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਹੁਣ ਸਚਿਨ ਤੇਂਦੁਲਕਰ ਦਾ ਮੁੰਡਾ ਵੀ ਸਚਿਨ ਤੇਂਦੁਲਕਰ ਜਿੱਡਾ ਹੀ ਕਾਮਯਾਬ ਹੋਵੇ ਬਹੁਤ ਘੱਟ ਉਦਾਹਰਨਾਂ ਨੇ ਮੰਨ ਲਓ ਅਮਿਤਾਭ ਬੱਚਨ ਦਾ ਮੁੰਡਾ ਕਾਮਯਾਬ ਹੋ ਗਿਆ ਜਾਂ ਹੋਰ ਬੜੀਆਂ ਐਕਟਰਸ ਜਾਂ ਐਕਟਰ ਨੇ ਜਿਨ੍ਹਾਂ ਦੇ ਆਪਾਂ ਕਹਿੰਦੇ ਹਾਂ ਵੀ ਬੱਚੇ ਵੀ ਹੈ ਨਾ ਉਸ ਇੰਡਸਟਰੀ 'ਚ ਬਾਲੀਵੁੱਡ 'ਚ ਕਾਮਯਾਬ ਹੋਏ ਨੇ ਪਰ ਉੱਦਾਂ ਦੀਆਂ ਉਦਾਹਰਨਾਂ ਘੱਟ ਨੇ
0: ਬਹੁਤ ਘੱਟ ਲੱਭਦੀਆਂ ਖੈਰ ਆਪਾਂ ਮਤਲਬ ਇਹ ਨਹੀਂ ਕਹਿੰਦੇ ਵੀ ਇਹ ਕਾਮਯਾਬ ਨਹੀਂ ਗਏ ਜਾਂ ਇਹਨਾਂ ਨੇ ਕਿਸੇ ਹੋਰ ਪਾਸੇ ਟਰਾਈ ਨਹੀਂ ਕੀਤਾ ਹੋਊਗਾ ਜਾਂ ਕਿਵੇਂ ਉਹ ਸਾਰੀਆਂ ਚੀਜ਼ਾਂ ਚਲੋ ਆਪਣੇ ਆਪਣੇ ਪੱਧਰ 'ਤੇ ਸਾਨੂੰ ਤਾਂ ਬਹੁਤਾ ਬਰੀਕੀ 'ਚ ਨਹੀਂ ਪਤਾ ਹੋਊਗਾ ਪਰ ਹਾਂ ਇੰਨਾ ਜ਼ਰੂਰ ਆ ਵੀ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਬੰਦਾ ਬਹੁਤਾ ਬੋਝ ਲੈ ਕੇ ਇੱਕ ਵੱਡੇ ਰੁੱਖ ਥੱਲੇ ਪਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਅਤੇ ਉੱਥੇ ਫਿਰ ਉਹਦੀ ਛਾਂ ਹੀ ਮਾਰ ਜਾਂਦੀ ਹੈ ਸੋ ਆਮ ਆਪਾਂ ਵੇਖਦੇ ਹਾਂ ਇੱਦਾਂ ਦਾ ਵਰਤਾਰਾ ਆਮ ਹੀ ਹੋਇਆ ਵਾ ਇਹ ਇਕੱਲਾ ਸਿੰਗਿੰਗ ਦੇ ਵਿੱਚ ਨਹੀਂ ਐਕਟਿੰਗ ਦੇ ਵਿੱਚ ਨਹੀਂ ਆਮ ਓਵਰਆਲ ਵੀ ਆਪਾਂ ਜੇ ਵੇਖੀਏ
1: ਤੁਸੀਂ ਦੇਖੋ ਮਨੀ ਪਲਾਂਟ ਘਰੇ ਲਾਇਆ ਹੁੰਦਾ ਇੱਕ ਪੱਤਾ ਮਹੀਨੇ 'ਚ ਕੱਢਦਾ ਇਹੀ ਮਨੀ ਪਲਾਂਟ ਜਾਂ ਦਰਖਤ ਜੰਗਲ 'ਚ ਹੁੰਦਾ ਤਾਂ ਲਪੇਟੇ ਪਾਏ ਹੁੰਦੇ ਇਹਨਾਂ ਨੇ ਦਰਖਤਾਂ ਨੂੰ ਮਤਲਬ ਸਰਵਾਈਵਲ ਆਫ ਦਾ ਫਿਟੈਸਟ ਵੀ ਆ ਉਹ ਮਤਲਬ ਫਲਰਿਸ਼ ਹੋਣ ਦੇ ਚਾਂਸਿਸ ਵੱਧਦੇ ਆ ਜਿਹੜੇ ਬੱਚੇ ਹੁਣ ਉੱਥੇ ਬਹੁਤੇ ਆਪਣੇ ਮਾਂ ਬਾਪ ਦੀ ਜਿਹੜੇ ਵੱਡੇ ਬਿਜ਼ਨਸਮੈਨ ਆ ਜਾਂ ਡੀ ਸੀ ਲੱਗੇ ਹੋਏ ਆ ਵੱਡੇ ਵੱਡੇ ਅਫਸਰਾਂ ਅਹੁਦਿਆਂ 'ਤੇ ਆ ਉਹ ਓਨੇ ਕਾਮਯਾਬ ਨਹੀਂ ਹੋਏ ਜਿਹੜੇ ਬੱਚੇ ਆਸਟ੍ਰੇਲੀਆ ਆ ਕੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਏਡੇ ਏਡੇ ਅੰਪਾਇਰ ਖੜ੍ਹੇ ਕਰ ਲਏ ਸੋ ਇਹ ਵਿਅਕਤੀ ਵਿਸ਼ੇਸ਼ 'ਤੇ ਵੀ ਨਿਰਭਰ ਕਰਦਾ ਹਾਲਾਤਾਂ 'ਤੇ ਵੀ ਨਿਰਭਰ ਕਰਦਾ ਇਹ 'ਚ ਕਈ ਚੀਜ਼ਾਂ ਆ
0: ਜਾਂਦੀਆਂ ਵੱਡੇ ਵੱਡੇ ਅੰਪਾਇਰਾਂ ਤੋਂ ਮੈਨੂੰ ਚੇਤਾ ਆਇਆ ਰੌਲਾ ਪੈਣ ਡਿਆ ਜੇ ਵੀ ਵਿਆਜ ਦਰਾਂ ਫਿਰ ਵੱਜਣੀਆਂ
1: ਆਪਾਂ ਨਾ ਅੰਪਾਇਰ ਖੜ੍ਹਾ ਕਰੀਏ ਫਿਰ ਤਾਂ
0: ਨਹੀਂ ਪਹਿਲਾਂ ਜਿੱਥੇ ਪਈ ਇਹ ਰੌਲਾ ਹੀ ਪੀ ਆਉਂਦੇ ਸੀ ਵੀ
1: ਆਪਣਾ ਵਿਚਾਰ ਰਹਿ ਜਾਣਾ ਫਿਰ ਆਪਣਾ ਵਿਚਾਰ ਰਹਿ ਜਾਣਾ ਉਹਨਾਂ ਨੂੰ ਪੰਗਾ ਪੈਣਾ ਜਿਹਨਾਂ ਨੇ ਬੜੀਆਂ ਪ੍ਰੋਪਰਟੀਆਂ ਲਈਆਂ ਹੋਈਆਂ ਅੰਪਾਇਰਾਂ ਨੂੰ ਫਰਕ ਪੈਣਾ ਕਹਿੰਦਾ ਭਾਜੀ ਅੰਪਾਇਰ ਹੋਰ ਚੀਜ਼ ਹੁੰਦੇ ਐਮਪਾਇਰ ਹੋਰ ਚੀਜ਼ ਹੁੰਦੀ
0: ਹੌਲੀ ਹੌਲੀ ਹੌਲੀ ਹੌਲੀ ਵੇਖੋ ਫਰਕ ਤਾਂ ਹਰ ਇੱਕ ਨੂੰ ਪੈਣਾ ਹੀ ਆ ਜਿਹਨੂੰ ਜਦ ਕੋਈ ਘੱਟ ਆ ਉਹਦੀ ਔਕਾਤ ਘੱਟ ਵਾਲੀ ਸੀ ਉਹਨੂੰ ਓਨਾ ਫਰਕ ਵੱਧ ਪੈਣਾ ਜਦੋਂ ਵੱਧ ਵਾਲੀ ਔਕਾਤ ਸੀ ਉਹਨੂੰ ਸੋ ਉਹ ਤਾਂ ਪੈਣਾ
1: ਹੀ ਲੱਗਣਾ
0: ਸੋ ਚਲੋ ਨਾ ਇੱਦਾਂ ਹੋਵੇ ਚੰਗੀ ਗੱਲ ਹੈ ਪਰ ਜਿਹੜੀ ਅੱਜ ਦੀ ਮੈਂ ਰਿਪੋਰਟ ਵੇਖ ਰਿਹਾ ਹਾਂ ਅਤੇ ਕਹਿ ਰਹੇ ਨੇ ਵੀ ਅਗਸਤ ਮਹੀਨੇ ਦੇ ਵਿੱਚ ਸ਼ਾਇਦ ਵਧਣ ਦੇ ਆਸਾਰ ਨੇ। ਮਤਲਬ ਅੱਗੇ ਜਿੱਥੇ ਇੱਕ ਬੈਂਕ ਕਹਿੰਦਾ ਸੀ ਹੁਣ ਉੱਥੇ ਹੋਰ ਵੀ ਹਾਮੀ ਭਰਨੇ ਸ਼ੁਰੂ ਹੋ ਗਏ ਨੇ। ਵੈਸੇ ਚਲੋ ਇਹ ਆਪਾਂ ਤੁਹਾਡੇ ਨਾਲ ਜੋ ਆਇਆ ਵਾਜ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਫੇਸਬੁੱਕ 'ਤੇ, ਅਤੇ ਇਹ ਸਟ੍ਰੈੱਸ ਤੁਸੀਂ ਉੱਥੋਂ ਲੈ ਲਿਓ। ਵੈਸੇ ਸਟ੍ਰੈੱਸ ਵਾਲੀ ਕਿਹੜੀ ਗੱਲ ਹੈ, ਇਹ ਚੀਜ਼ਾਂ ਆਪਣੇ ਹੱਥ 'ਚ ਨਹੀਂ, ਜੋ ਹੈਗਾ ਵਾ ਸੋ ਹੈਗਾ ਵਾ।
1: ਅਬ ਕੋਈ ਬਾਤ ਨਹੀਂ ਖਤਰੇ ਕੀ, ਅਬ ਸਭ ਕੋ ਸਭੀ ਸੇ ਖਤਰਾ ਹੈ।
0: ਵਾਹ ਵਾਹ ਵਾਹ, ਇਹਨਾਂ ਨੇ ਮੈਨੂੰ ਲੱਗਦਾ ਨਿਚੋੜ ਹੀ ਲੈਣਾ, ਜੋ ਬਚਾ ਆਖਰੀ ਖਤਰਾ ਹੈ।
1: ਬੈਂਕਾਂ ਦਾ ਤਾਂ ਇਹੀ ਕੰਮ ਹੋਇਆ ਹੋਇਆ, ਕਹਿੰਦਾ ਆਈ ਡੋਂਟ ਡਿਸਕ੍ਰਿਮੀਨੇਟ, ਆਈ ਹੇਟ ਐਵਰੀਵਨ,
0: ਇਹੋ ਜਿਹਾ ਕੁਛ ਮਤਲਬ ਹਰ ਥਾਂ 'ਤੇ ਚੱਲੀ ਜਾਂਦਾ। ਅਤੇ ਚਲੋ ਖੈਰ, ਆਪਾਂ ਅੱਜ ਗੱਲ ਕਿਤੇ ਤੋਂ ਸ਼ੁਰੂ ਕੀਤੀ ਸੀ, ਅਤੇ ਅੱਜ ਆਪਾਂ ਕਿਤੇ ਦੇ ਬਾਰੇ ਗੱਲਬਾਤ ਕਰਨੀ ਆ, ਅਤੇ ਤੁਹਾਡੇ ਕੋਲੋਂ ਵੀ ਆਪਾਂ ਇਹੋ ਹੀ ਸਾਂਝ ਲੈਣੀ ਆ। ਬਹੁਤ ਵਾਰ ਆਪਾਂ ਵੇਖਦੇ ਹਾਂ ਕਿ ਆਪਾਂ ਇੱਦਾਂ ਦੀ ਡਿਸਕਸ਼ਨ ਕਰਦੇ ਪਾਉਂਦੇ ਹਾਂ ਕਿ ਆਹ ਯਾਰ ਕੰਮ ਆਪਾਂ ਨਾ ਸੋਚਿਆ ਨਹੀਂ ਕਦੀ ਆਪਾਂ ਇੱਦਾਂ ਕਰਾਂਗੇ। ਕੋਈ ਮੰਨ ਲਓ ਕੋਈ ਬਿਲਡਰ ਆ, ਕੋਈ ਰੀਅਲ ਸਟੇਟ ਵਾਲਾ ਵਾ, ਜਾਂ ਆਪਾਂ ਹੀ ਆ ਮੰਨ ਲਓ ਜਿਹੜੇ ਵੀ ਕੰਮ ਆਪਾਂ ਕਰ ਰਹੇ ਹਾਂ, ਅਤੇ ਇਹ ਸ਼ਾਇਦ ਚੀਜ਼ਾਂ ਆਪਾਂ ਬਹੁਤਿਆਂ ਨੇ ਸੋਚੀਆਂ ਨਹੀਂ ਵੀ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਜਿਹੜਾ ਰੋਟੀ ਪਾਣੀ ਚਲਾਉਣਾ, ਜਾਂ ਫਿਰ ਇਹ ਪ੍ਰੋਫੈਸ਼ਨ ਆਪਾਂ ਅਡੋਪਟ ਕਰਨੇ, ਜਾਂ ਫਿਰ ਜਿਹੜੀ ਕਈ ਮੁੰਡੇ ਹੁਣ ਜੋਬ ਵੀ ਕਰ ਰਹੇ ਨੇ, ਜਾਂ ਮੰਨ ਲਓ ਕੋਈ ਸ਼ੈੱਫ ਆ, ਅਤੇ ਸ਼ਾਇਦ ਉਹਨੇ ਸ਼ਾਇਦ ਹੀ ਕਦੀ ਸੋਚਿਆ ਹੋਵੇ ਵੀ ਯਾਰ ਮੈਂ ਵੱਡਾ ਹੋ ਕੇ ਸ਼ੈੱਫ ਬਣੂੰਗਾ, ਹੈ ਨਾ, ਆਪਣੇ 'ਤੇ ਹੈ ਹੀ ਨਹੀਂ ਹੈਗੀਆਂ ਇਹ ਚੀਜ਼ਾਂ, ਅਤੇ ਪਰ ਫਿਰ ਵੀ ਆਪਾਂ ਉਹ ਚੀਜ਼ਾਂ ਕਰ ਰਹੇ ਹਾਂ। ਸੋ ਅੱਜ ਦੇ ਦਿਨ ਆਪਾਂ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਚਾਹੇ ਤੁਸੀਂ ਨੌਕਰੀ ਕਰ ਰਹੇ ਹੋ, ਚਾਹੇ ਤੁਸੀਂ ਕੋਈ ਆਪਣਾ ਤੁਸੀਂ ਕਾਰੋਬਾਰ ਕਰ ਰਹੇ ਹੋ, ਕੀ ਸੋਚਦੇ ਹੋ ਤੁਸੀਂ, ਆਪਣੇ ਹਿਸਾਬ ਦੇ ਨਾਲ ਸੋਚ ਵਿਚਾਰ ਕਰਕੇ ਤੁਸੀਂ ਦੱਸਣਾ ਵੀ ਕਿੱਦਾਂ ਕਿਵੇਂ ਕਦੀ ਪਿਛਲੇ ਦਾ ਤੁਸੀਂ ਸੋਚ ਵਿਚਾਰ ਕੀਤਾ, ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚੇ ਹੋ
1: ਜੀ? ਨਹੀਂ, ਇਹ ਵਾਜਬ ਸਵਾਲ ਆ, ਬਹੁਤ ਸਾਰੇ ਲੋਕਾਂ ਦੇ ਮਨ ਮੰਦਰ 'ਚ ਅਕਸਰ ਆਉਂਦਾ ਵੀ ਜਦੋਂ ਪਿੰਡੋਂ ਤੁਰੇ ਸੀ, ਪੰਜਾਬੋਂ ਤੁਰੇ ਸੀ, ਉਦੋਂ ਕਿਸ ਕਿਸਮ ਦਾ ਕੱਦ ਕਿਰਦਾਰ ਕਾਬਲੀਅਤ ਸੀ, ਕਦੇ ਸੋਚਿਆ ਨਹੀਂ ਸੀ ਇਸ ਫੀਲਡ ਵਿੱਚ ਆ ਜਾਵਾਂਗੇ, ਜਾਂ ਕਦੇ ਇਹ ਨਹੀਂ ਸੀ ਸੋਚਿਆ ਵੀ ਪੜ੍ਹਾਈ ਲਿਖਾਈ ਮੇਰੀ ਹੋਰ ਕਿਸਮ ਦੀ ਹੈ ਅਤੇ ਮੈਂ ਕਿਹੜੇ ਕੰਮ ਪਿਆ ਹੋਇਆ, ਹੈ ਨਾ। ਕਈ ਵਾਰ ਇਹ ਹੁੰਦਾ ਵੀ ਸ਼ੁਕਰ ਆ ਵੀ ਮੈਂ ਇਸ ਕੰਮ ਹੀ ਪਿਆ ਹੋਇਆ, ਵੀ ਜੇ ਕਿਤੇ ਪੜ੍ਹਾਈ ਲਿਖਾਈ ਵਾਲੇ ਕੰਮਾਂ 'ਚ ਪਿਆ ਹੁੰਦਾ, ਹੁਣ ਨੂੰ ਮੈਂ ਰੁਲਿਆ ਹੁੰਦਾ। ਸੋ ਇਹ ਬੜਾ ਮਿਕਸ 'ਚ ਇਮੋਸ਼ਨ ਨੇ ਜਿੰਨਾ ਕੁ ਮੈਂ ਮਹਿਸੂਸ ਕਰਦਾ, ਪਰ ਹਰੇਕ ਬੰਦੇ ਲਈ ਕਾਮਯਾਬੀ ਦੇ ਪੈਮਾਨੇ ਵੱਖਰੇ ਆ, ਸਕਸੈਸ ਦੀ ਡੈਫੀਨੇਸ਼ਨ ਵੱਖਰੀ ਆ। ਕੋਈ ਬੰਦਾ ਆਪਣਾ ਕੰਮ ਕਾਰੋਬਾਰ ਇਸ ਲਈ ਕਰਦਾ ਵੀ ਉਹਦੇ ਕੋਲ ਪਰਿਵਾਰ ਲਈ, ਬੱਚਿਆਂ ਲਈ ਜ਼ਿਆਦਾ ਵਕਤ ਹੋਵੇ, ਕਿਸੇ ਦੇ ਮਾਂ ਬਾਪ ਬਿਮਾਰ ਨੇ, ਉਹ ਕਹਿੰਦਾ ਯਾਰ ਮੈਨੂੰ ਟੈਕਸੀ 'ਚ ਸਹੂਲਤ ਬੜੀ ਆ, ਯਾਰ ਮੈਂ ਇੱਕ ਅੱਧੀ ਏਅਰਪੋਰਟ ਦੀ ਪੈ ਗਈ, 300-400 ਬਣ ਗਿਆ, ਮੈਂ ਘਰੇ ਆ ਜਾਂਦਾ ਆਪਦੇ ਬੇਬੇ ਬਾਪੂ ਨਾਲ ਬਹਿ ਕੇ ਚਾਹ ਪੀਂਦਾ, ਮੈਨੂੰ ਉਹੀ ਹੈ ਨਾ ਸਵਰਗ ਦਾ ਝੂਟਾ,
0: ਨਾਲ ਬੱਚੇ ਵੀ ਚੁੱਕਣੇ ਛੱਡਣੇ
1: ਹਰ ਚੀਜ਼, ਹੈ ਨਾ, ਹਰ ਗੱਲ। ਅਤੇ ਕਈ ਲੋਕ ਇਹ ਆ ਜਿਹੜੇ ਤਮਾਮ ਉਮਰ ਨੌਕਰੀਆਂ 'ਚ ਧੱਕੇ ਖਾ ਕੇ ਕਹਿੰਦੇ ਆ ਵੀ ਯਾਰ ਨੌਕਰੀ ਕੁੱਤੇ ਦੀ ਹੱਡੀ ਸੀ, ਮੈਂ ਆਪਦਾ ਖੂਨ ਚੂਸੀ ਗਿਆ, ਹੈ ਨਾ, ਅਤੇ ਕਾਸ਼ ਮੈਂ ਸਹੀ ਸਮੇਂ 'ਤੇ ਫੈਸਲਾ ਲਿਆ ਹੁੰਦਾ, ਕੋਈ ਆਪਣਾ ਕੰਮ ਕਾਰੋਬਾਰ ਤੋਰਿਆ ਹੁੰਦਾ, ਮੇਰਾ ਫਲਾਨਾ ਯਾਰ ਦੋਸਤ ਆ ਯਾਰ ਉਹਨੇ ਐਂ ਕਰਤਾ ਸੀ, ਉਹਨੇ ਓਂ ਕਰਤਾ ਸੀ, ਅਤੇ ਜਿਹੜਾ ਫਲਾਨਾ ਯਾਰ ਦੋਸਤ ਆ ਉਹ ਕਹਿੰਦਾ ਯਾਰ ਇਹਦਾ ਕੰਮ ਸੂਤ ਆ, ਇਹ ਸਵੇਰੇ 9 ਵਜੇ ਜਾਂਦਾ, ਸ਼ਾਮ ਨੂੰ 5 ਵਜੇ ਮੁੜੇ ਆਉਂਦਾ, ਮੈਂ ਹੁਣ 8-10 ਬੰਦੇ ਰੱਖੇ ਹੋਏ ਆ, ਮੈਂ ਉਹਨਾਂ ਦੀਆਂ ਤਨਖਾਹਾਂ ਦਾ ਵੀ ਫਿਕਰ ਕਰਨਾ, ਵਿੱਚੋਂ ਮੈਂ ਫਾਇਦਾ ਵੀ ਕੱਢਣਾ, ਮੁੜ ਕੇ ਜੇ ਸ਼ਿਕਾਇਤ ਆਉਣੀ ਆ ਤਾਂ ਵੀ, ਹੈ ਨਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਸੋ ਹਰ ਕਿਸਮ ਦੇ ਰੋਗ ਨੇ, ਹਰ ਕਿਸਮ ਦੇ ਲੋਕ ਨੇ, ਹਰ ਕਿਸਮ ਦੀਆਂ ਸਮੱਸਿਆਵਾਂ ਨੇ, ਇਹਨੂੰ ਜਨਰਲਾਈਜ਼ ਕਰਨਾ ਬਹੁਤ ਔਖਾ, ਹਰ ਕਿਸੇ ਦੀ ਆਪੋ ਆਪਣੀ ਕਹਾਣੀ ਹੈ ਜਿਹਦੇ 'ਤੇ ਕਿਤਾਬ ਲਿਖੀ ਜਾ ਸਕਦੀ।
0: ਬਿਲਕੁਲ, ਆਪਾਂ ਫਿਰ ਇਸ ਹਿਸਾਬ ਦੇ ਨਾਲ ਜੇ ਵੇਖੀਏ ਅਤੇ ਕੰਕਲੂਜ਼ਨ ਇੱਕ ਇਹ ਵੀ ਆਉਂਦਾ ਵਾ, ਵਨ ਆਫ ਦੈਮ ਇੱਕ ਇਹ ਵੀ ਆ ਵੀ ਜੋ ਵੀ ਕੋਈ ਕਰ ਰਿਹਾ ਵਾ ਉਹਨੂੰ ਲੱਗਦਾ ਵਾ ਵੀ ਮੇਰਾ ਹੀ ਭਾਰਾ, ਹੈ ਨਾ, ਮੈਂ ਜ਼ਿਆਦਾ ਕਰ ਰਿਹਾ ਵਾਂ, ਮੈਨੂੰ ਓਨੀ ਆਊਟਪੁੱਟ ਨਹੀਂ ਆ, ਜਿਹੜਾ ਦੂਸਰਾ ਵਾ ਉਹਦਾ ਸੌਖਾ ਵਾ, ਉਹਨੂੰ ਸ਼ਾਇਦ ਸੌਖੇ ਤਰੀਕੇ ਦੇ ਨਾਲ ਹੀ ਉਹਨੂੰ ਕਮਾਈ ਹੋ ਰਹੀ ਹੈ, ਜਾਂ ਫਿਰ ਮੇਰੇ ਕੰਮ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ, ਮੇਰੀ ਨੌਕਰੀ ਦੇ ਵਿੱਚ ਓਨੀ ਪੋਟੈਂਸ਼ੀਅਲ ਹੈ ਨਹੀਂ ਆ ਜਿੰਨੀ ਕਿਸੇ ਦੇ ਵਿੱਚ ਆ। ਇਹ ਇੱਕ ਪੱਖ ਜ਼ਰੂਰ ਆ ਕਿ ਆਪਾਂ ਇੱਕ ਦੂਸਰੇ ਦਾ ਵੇਖ ਵੇਖ ਕੇ ਅਤੇ ਸ਼ਾਇਦ ਆਪਣੇ ਆਪ ਨੂੰ ਜਾਂ ਫਿਰ ਆਪਣੇ ਉਸ ਕਿੱਤੇ ਨੂੰ, ਰੁਜ਼ਗਾਰ ਨੂੰ ਆਪਾਂ ਅੰਡਰ ਐਸਟੀਮੇਟ ਕਰਦੇ ਰਹਿੰਦੇ ਹਾਂ ਜਾਂ ਫਿਰ ਐਵੇਂ ਝੁਰਦੇ ਰਹਿੰਦੇ ਹਾਂ, ਪਰ ਉਹ ਇੱਕ ਅਲੱਗ ਸੋਚ ਵਿਚਾਰ ਦਾ ਵਿਸ਼ਾ ਜ਼ਰੂਰ ਹੋ ਸਕਦਾ। ਪਰ ਅੱਜ ਦਾ ਸਾਡਾ ਜਿਹੜਾ ਪੁਆਇੰਟ ਆ ਉਹ ਇਹੋ ਰਹੂਗਾ ਕਿ ਕੀ ਆਪਾਂ ਸੋਚ ਕੇ ਆਏ ਹਾਂ ਇੱਥੋਂ ਤੱਕ, ਜਾਂ ਫਿਰ ਇਹ ਸਾਰਾ ਕੁਛ ਜਿਹੜਾ ਵਾ ਕੁਦਰਤ ਨੇ ਤੁਹਾਨੂੰ ਡਰਾਈਵ ਕਰਕੇ ਅਤੇ ਇੱਥੋਂ ਤੱਕ ਲੈਣ ਦਾ, ਜਾਂ ਫਿਰ ਜਿਹੜੀ ਵੀ ਤੁਸੀਂ ਮੰਨਦੇ ਹੋ ਤੁਹਾਡੀ ਮਿਹਨਤ ਸ਼ਕਤੀ ਜਾਂ ਜੋ ਵੀ ਤੁਸੀਂ ਮੰਨਦੇ ਹੋ ਉਹ ਤੁਸੀਂ ਦੱਸ ਸਕਦੇ ਹੋ। ਜੇ ਕਿ ਮੰਨ ਲਓ ਇਹ ਚੀਜ਼ ਸਾਬਤ ਹੁੰਦੀ ਆ ਵੀ ਸਾਰਾ ਕੁਛ ਜਿਹੜਾ ਉਹ ਆਪਣੇ ਆਪ ਹੀ ਇੱਥੋਂ ਤੱਕ ਤੁਸੀਂ ਆ ਗਏ, ਐਡਾ ਕੋਈ ਤੁਹਾਡਾ ਬਹੁਤ ਲੰਮਾ ਚੌੜਾ ਕੋਈ ਪਹਿਲਾਂ ਤੱਕ ਦਾ ਪਲੈਨ ਨਹੀਂ ਸੀ, ਅਤੇ ਫਿਰ ਇੱਕ ਚੀਜ਼ ਹੋਰ ਅੱਗੇ ਸਾਡੇ ਵਿਚਾਰ ਨਾਲ ਹੀ ਹੋਊਗੀ ਕਿ ਫਿਰ ਗਾਂਹ ਦੀ ਵੀ ਕਦੀ ਹੁਣ ਆਪਾਂ ਟੈਨਸ਼ਨ ਲਈ ਜਾਂਦੇ ਹਾਂ। ਆਪਾਂ ਇਹ ਵੇਖਦੇ ਹਾਂ ਵੀ ਆਪਾਂ ਪਿੱਛੋਂ, ਕਈ ਵਾਰੀ ਮੈਂ ਸੋਚਦਾ ਵੀ ਆਪਾਂ ਇੱਦਾਂ ਹੀ ਆ ਗਏ ਹਾਂ, ਇਦਾਂ ਹੀ ਇਹਦਾ ਸੈਂਸ ਵੀ ਜਿੱਦਾਂ ਜਿੱਦਾਂ ਤੁਹਾਨੂੰ ਲਈ ਗਈ ਕੁਦਰਤ ਕਿਸਮਤ ਤੁਹਾਨੂੰ ਉੱਦਾਂ ਉੱਦਾਂ ਤੁਸੀਂ ਉੱਧਰਲੇ ਪਾਸੇ ਨੂੰ ਤੁਸੀਂ ਤੁਰੇ ਜਾਂਦੇ ਹੋ ਅਤੇ ਇੱਕ ਸੌ ਐਂਡ ਸੌ ਮੰਜ਼ਿਲ 'ਤੇ ਤੁਸੀਂ ਪਹੁੰਚ ਗਏ ਹੋ ਪਰ ਉੱਥੇ ਪਹੁੰਚ ਕੇ ਜਾਂ ਫਿਰ ਹੁਣ ਜਿਹੜੇ ਸਟੇਜ 'ਤੇ ਆਪਾਂ ਪਹੁੰਚੇ ਹਾਂ ਮੈਨੂੰ ਲੱਗਦਾ ਹੁਣ ਆਪਾਂ ਗਾਂਹ ਸੋਚ ਵਿਚਾਰ ਸ਼ੁਰੂ ਕਰਤੇ ਹੁਣ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪਏ ਵੀ ਹੁਣ ਅਸੀਂ ਸੋਚ ਸਮਝ ਕੇ ਗਾਂਹ ਵਧਣਾ ਹੈ ਅਤੇ ਹੁਣ ਅਸੀਂ ਇਸ ਡਾਇਰੈਕਸ਼ਨ 'ਚ ਪੈਸੇ ਲਵਾਂਗੇ ਹੁਣ ਅਸੀਂ ਇਸ ਡਾਇਰੈਕਸ਼ਨ ਨੂੰ ਜਾਵਾਂਗੇ ਇਹ ਵੀ ਚੀਜ਼ ਜ਼ਰੂਰ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਇਹ ਸੋਚ ਵਿਚਾਰ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਕਰਕੇ ਆ ਗਈ ਕਿਉਂਕਿ ਜਦੋਂ ਤੁਹਾਡੇ ਕੋਲ ਚਾਰ ਪੈਸੇ ਹੁੰਦੇ ਆ ਉਦੋਂ ਤੁਸੀਂ ਫਿਰ ਇੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ
1: ਜੀ ਲਮਹੋਂ ਨੇ ਖਾਤਾ ਕਿ ਦਰਸ਼ਕੋ ਨੇ ਭੁਗਤਾ ਕਈ ਵਾਰ ਜ਼ਿੰਦਗੀ ਦੇ ਫੈਸਲੇ ਐਡੇ ਮਾੜੇ ਵੀ ਹੁੰਦੇ ਆ ਜੇ ਆਪਾਂ ਚੰਗਿਆਂ ਦੀ ਗੱਲ ਕਰਨੀ ਆ ਦੂਜੇ ਫੈਸਲਿਆਂ ਦੀ ਵੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਲਾਈਫ ਵਿੱਚ ਬਹੁਤ ਸਾਰੇ ਮੋੜ ਹੁੰਦੇ ਆ ਅਤੇ ਕਈ ਵਾਰ ਤੁਹਾਨੂੰ ਯਾਦ ਨਹੀਂ ਹੁੰਦਾ ਵੀ ਅੱਛਾ ਉਹ ਮੋੜ ਮੈਂ ਐਵੇਂ ਮੁੜ ਗਿਆ ਸੀ ਅਤੇ ਅਸਲ 'ਚ ਉਹੀ ਮੋੜ ਸੀ ਹੁਣ ਮੰਨ ਲਓ ਜਿਵੇਂ ਆਸਟ੍ਰੇਲੀਆ ਆਉਣ ਦਾ ਫੈਸਲਾ ਕਈ ਵਾਰ ਤੁਸੀਂ ਪਲ ਝਲਕ 'ਚ ਲਿਆ ਹੁੰਦਾ ਵੀ ਚੱਲ ਯਾਰ ਆਪਣਾ ਯਾਰ ਦੋਸਤ ਚੱਲਿਆ ਅਤੇ ਮੈਂ ਵੀ ਚੱਲਦਾ ਕਿਉਂਕਿ ਮੇਰੇ ਨਾਲ ਇੱਦਾਂ ਹੋਇਆ ਮੇਰਾ ਮਿੱਤਰ ਸੀ ਉਹ ਕਹਿੰਦਾ ਯਾਰ ਮੈਂ ਆਸਟ੍ਰੇਲੀਆ ਚੱਲਿਆ ਵੀ ਤੁਹਾਨੂੰ ਤਾਂ ਤੇਰਾ ਮਾਨਾ ਮੈਂ ਉਦੋਂ ਦਿੱਲੀ ਐਜ਼ ਏ ਸਾਇੰਟਿਸਟ ਨੌਕਰੀ ਕਰਦਾ ਹੁੰਦਾ ਸੀ ਮੈਂ ਦਿੱਲੀ ਤੋਂ ਅੱਕਿਆ ਪਿਆ ਸੀ ਉਹ ਰਾਈਟ ਟਾਈਮ 'ਤੇ ਜਿਵੇਂ ਲੋਹਾ ਕਰਮ ਹੁੰਦਾ ਅਤੇ ਉਹਨੇ ਗੱਲ ਕੀਤੀ ਮੈਂ ਕਿਹਾ ਯਾਰ ਮੈਂ ਉਹ ਕਾਫੀ ਲੰਬਾ ਚੌੜਾ ਜਿਹਾ ਕੰਮ ਆ ਉਹ ਕਹਿੰਦਾ ਨਹੀਂ ਮੈਂ ਆਰਟਸ ਦੀ ਟ੍ਰੇਨਿੰਗ ਦਿੰਦਾ ਵੀ ਤੂੰ ਇੱਕ ਅੱਧਾ ਦਿਨ ਪੜ੍ਹ ਕੇ ਅਤੇ ਟੈਸਟ ਜਿਹਾ ਦੇ ਅਤੇ ਆਪਾਂ ਨਾਲ ਤੇਰੀ ਫਾਈਲ ਲਾ ਦਿੰਦੇ ਹਾਂ ਉਹ ਚਾਰਾਂ ਪੰਜਾਂ ਦਿਨਾਂ 'ਚ ਹੀ ਜਾਣੀ ਮੈਂ ਆਰਟਸ ਦਿੱਤਾ ਅਤੇ ਪਾਸਪੋਰਟ ਬਣਾਇਆ ਅਤੇ ਹੈ ਨਾ ਮਹੀਨੇ ਡੇਢ ਦੇ ਵਿੱਚ ਮੈਂ ਵੀ ਉਹਦੇ ਨਾਲ ਹੀ ਇੱਥੇ ਆ ਗਿਆ
0: ਸਾਰਾ ਕੁਛ ਹੋ ਗਿਆ
1: ਮਤਲਬ ਡੇਢ ਦੋ ਮਹੀਨੇ ਦੀ ਗੱਲ ਹੈ
0: ਅਤੇ
1: ਤੁਸੀਂ ਦੇਖੋ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਛੋਟੇ ਹੁੰਦੇ ਕਹਿਣਾ ਵੀ ਜਾਣਾ ਤਾਂ ਬਾਹਰ ਹੀ ਜਾਣਾ ਜਾਣਾ ਤਾਂ ਬਾਹਰ ਹੀ ਜਾਣਾ ਮੇਰੇ ਚਿੱਤ ਚੇਤੇ ਨਹੀਂ ਸੋ ਇਹ ਵਿਅਕਤੀ ਵਿਸ਼ੇਸ਼ ਹਰ ਕਿਸੇ ਦੀ ਇੱਕ ਆਪਣੀ ਕਹਾਣੀ ਹੈ ਤਾਂ ਹੀ ਮੈਂ ਤੁਹਾਨੂੰ ਕਹਿਣਾ
0: ਇਹੋ ਹੀ ਕਹਾਣੀਆਂ ਆਪਾਂ ਮਤਲਬ ਤੁਹਾਨੂੰ ਵੀ ਚਾਹੁੰਦੇ ਹਾਂ ਵੀ ਤੁਸੀਂ ਵੀ ਸੋਚੋ ਅਤੇ ਤੁਸੀਂ ਵੀ ਦੱਸੋ ਹੁਣ ਮੈਂ ਵੀ ਆਪਣਾ ਜੇ ਦੱਸਾਂ ਤਾਂ ਮੇਰਾ ਵੀ ਕੋਈ ਡਰ ਕਿਉਂਕਿ ਆਈ ਥਿੰਕ ਉਸ ਸਮੇਂ ਦੇ ਉੱਤੇ ਇੰਨੀ ਦੌੜ ਨਹੀਂ ਹੁੰਦੀ ਹੁਣ ਅੱਜ ਕੱਲ੍ਹ ਜੇ ਤੁਸੀਂ ਉੱਥੇ ਤੁਸੀਂ ਪੁੱਛੋਗੇ ਇਹਨੂੰ ਅਤੇ ਅੱਜ ਕੱਲ੍ਹ ਉਹਨਾਂ ਕੋਲ ਇੱਕ ਜ਼ਰੂਰ ਵਿਜ਼ਨ ਹੈਗਾ ਵਾ ਉਹ ਪਹਿਲਾਂ ਹੀ ਦਸਵੀਂ ਕੁ ਤੋਂ ਹੀ ਜਾਂ ਸਕੂਲ ਤੋਂ ਹੀ ਸ਼ੁਰੂ ਕਰਨ ਦਿੰਦੇ ਆ ਸੋਚਣਾ ਇਸ ਚੀਜ਼ ਬਾਰੇ ਪਰ ਸਾਡੇ ਵਾਕਈ ਇੱਦਾਂ ਹੀ ਮਤਲਬ ਮੈਂ ਵੀ ਕਹਾਂ ਤਾਂ ਕੋਈ ਐਡਾ ਕੋਈ ਕਿਸੇ ਕਿਸਮ ਦਾ ਕੋਈ ਇਹ ਪਲੈਨ ਨਹੀਂ ਅਤੇ ਉਸ ਪਲੈਨ ਤੋਂ ਲੈ ਕੇ ਤੁਹਾਡੇ ਇੱਥੇ ਆਉਣ ਤੋਂ ਲੈ ਕੇ ਅਤੇ ਬਾਕੀ ਜਿਹੜਾ ਹੁਣ ਤੁਸੀਂ ਜੋ ਵੀ ਇਸ ਟਾਈਮ ਦੇ ਉੱਤੇ ਕਰ ਰਹੇ ਹੋ ਉਹਦੇ ਬਾਰੇ ਤੁਸੀਂ ਦੱਸੋ ਵੀ ਕੀ ਤੁਹਾਡਾ ਵਿਚਾਰ ਆ ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚੇ ਹੋ ਜਾਂ ਫਿਰ ਆਪਣੇ ਆਪ ਹੀ ਕੋਈ ਨਾ ਕੋਈ ਵਿਧ ਬਣਦੀ ਗਈ ਅਤੇ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਜਿੱਥੇ ਵੀ ਕਿਤੇ ਜਿਹੜੀ ਵੀ ਇੱਟ ਜਿਹੜੇ ਵਿੱਚ ਬਾਰੇ ਨੂੰ ਲੱਗਣੀ ਸੀ ਉਹ ਆਪੇ ਹੀ ਉਹਨੇ ਲਾ ਦਿੱਤੀ ਅਤੇ ਹੁਣ ਜੇ ਲਾਜ ਦਿੱਤੀ ਅਤੇ ਅੱਜ ਆਪਾਂ ਉਹਦੇ ਬਾਰੇ ਕੀ ਸੋਚਦੇ ਹਾਂ ਕਦੀ ਪਿੱਛੇ ਮੁੜ ਕੇ ਤੁਸੀਂ ਸੋਚਿਆ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਰਲਦੀਆਂ ਮਿਲਦੀਆਂ ਕੁਛ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਤੁਸੀਂ ਕਾਲ ਕਰਨ ਦੇ ਲਈ 044-717-1674 ਡਾਇਲ ਕਰ ਸਕਦੇ ਹੋ ਜਾਂ ਫਿਰ 93-56-0-344 ਡਾਇਲ ਕਰ ਸਕਦੇ ਹੋ ਜਿਹਨਾਂ ਕੋਲ ਨਹੀਂ ਟਾਈਮ ਹੋਊਗਾ ਉਹ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਤੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਕਰ ਸਕਦੇ ਹੋ ਅਤੇ ਸਾਡੇ ਨਾਲ ਕਾਲਰ ਆ ਚੁੱਕੇ ਨੇ ਅਤੇ ਕੋਸ਼ਿਸ਼ ਇਹ ਕਰਿਓ ਕਿ ਵਿਸ਼ੇ ਦੇ ਉੱਤੇ ਰਹਿ ਕੇ ਹੀ ਆਪਾਂ ਗੱਲਬਾਤ ਕਰੀਏ ਜਾਂ ਫਿਰ ਇਹਦੇ ਇਰਦ ਗਿਰਦ ਆਪਾਂ ਨਿਟਿੰਗ ਕਰ ਸਕਦੇ ਹਾਂ ਬਿਲਕੁਲ ਮਤਲਬ ਡਾਂਡੇ ਮੀਂਡੇ ਜਾਂ ਫਿਰ ਬਿਲਕੁਲ ਕੰਟਰਾਸਟ ਨਾ ਲੈ ਜਾਓ ਉੱਥੇ ਫਿਰ ਕਈ ਵਾਰੀ ਵਿਸ਼ਾ ਡੀਰੇਲ ਹੁੰਦਾ ਵਾ ਸੁਣਨ ਵਾਲੇ ਨੂੰ ਵੀ ਨਹੀਂ ਮਜ਼ਾ ਆਉਂਦਾ ਅਤੇ ਸਾਨੂੰ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਵਿੱਚੇ ਟੋਕਣਾ ਜਾਂ ਕੱਟਣਾ ਉਹਦੇ ਨਾਲ ਰਸ ਮਰਦਾ ਤੁਹਾਡਾ ਵੀ ਅਤੇ ਸਾਡਾ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ
1: ਅਤੇ ਇੱਕ ਬੇਨਤੀ ਇਹ ਵੀ ਹੈ ਕਈ ਵਾਰ ਨਾ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਹੀ ਮਸ਼ਹੂਰੀ ਕਰਨੀ ਲੋਚਦੇ ਹਾਂ ਸੋਚਦੇ ਹਾਂ ਉਹ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਟੈਂਸ਼ਨਲੀ ਕਰਦੇ ਹੋ ਉਹ ਸੁਤੇ ਸਿੱਧ ਹੋ ਜਾਂਦੀ ਹੈ ਅਤੇ ਕਈ ਵਾਰ ਉਹ ਦੂਜੇ ਸੁਣਨ ਵਾਲਿਆਂ ਨੂੰ ਚੁਭਦੀ ਆ ਬਈ ਇਹ ਤਾਂ ਆਪਣਾ ਸਵੈ ਵਡਿਆਈ ਕਹਿ ਲਓ ਜਾਂ ਆਪਣੇ ਕੰਮ ਕਾਰੋਬਾਰਾਂ ਦੀ ਹੈ ਨਾ ਖਿਆਨ ਕਰੀ ਜਾਂਦੇ ਆ ਅਸਲ 'ਚ ਅਸੀਂ ਤੁਹਾਡੀ ਕਹਾਣੀ ਜਾਣਨੀ ਚਾਹੁੰਦੇ ਹਾਂ ਨਾ ਕਿ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਮਲਟੀ ਮਿਲੀਅਨੇਅਰ ਹੋ ਜਾਂ ਕਰੋੜਾਂ ਪਤੀ ਹੋ ਜਾਂ ਅਰਬਾਂ ਪਤੀ ਹਾਂ ਇਹਦੇ 'ਚ ਕਿਸੇ ਨੂੰ ਆਪਾਂ ਹੀਣ ਭਾਵਨਾ ਮਹਿਸੂਸ ਕਰਾਉਣ ਦੀ ਗੱਲ ਨਹੀਂ ਕਿਸੇ ਨੂੰ ਬਹੁਤ ਜ਼ਿਆਦਾ ਚੁੰਨੀ ਨੂੰ ਗੋਟਾ ਲਾਉਣ ਦੀ ਲੋੜ ਨਹੀਂ ਇਸ ਲਈ ਹਰੇਕ ਬੰਦੇ ਦੀ ਜ਼ਿੰਦਗੀ ਮੈਂ ਮਹਿਸੂਸ ਕਰਦਾ ਵੀ ਸਾਦ ਮੁਰਾਦੀ ਜੀ ਹੁੰਦੀ ਆ ਉਹ ਬਸ ਦੱਸਣ ਵਾਲੇ ਸ਼ਬਦ ਚੋਣ ਸ਼ਬਦ ਜੋੜ 'ਚ ਕਈ ਵਾਰ ਅਸੀਂ ਭੁਲੇਖਾ ਜਿਹਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸਲ 'ਚ ਹੈ ਤਾਂ ਆਪਾਂ ਕਿਸਮਤ ਨੇ ਜਿੱਥੇ ਚੋਕ ਖਿਲਾਰੀ ਆ ਕੀ ਪੰਛੀ ਦਾ ਭਲਾ ਟਿਕਾਣਾ ਜਿੱਥੇ ਦਾਣਾ ਉੱਥੇ ਹੀ ਜਾਣਾ ਅਤੇ ਬੀਇੰਗ ਏ ਮਾਈਗ੍ਰੇਸ਼ਨ ਏਜੰਟ ਮੈਂ ਇਹ ਵੀ ਮਹਿਸੂਸ ਕਰਦਾ ਵੀ ਸਾਡੇ ਜਿਹੜੇ ਇਹ ਕਰੀਅਰ ਨੇ ਅਸੀਂ ਜਿਹੜੇ ਚੁਣੇ ਜ਼ਰੂਰੀ ਨਹੀਂ ਕਿ ਅਸੀਂ ਉਹ ਖੁਸ਼ੀ ਖੁਸ਼ੀ ਚੁਣੇ ਹੋਣ ਬਹੁਤ ਸਾਰੇ ਕੰਮ ਕਾਰੋਬਾਰ ਇੱਥੇ ਲੋਕ ਇਹੋ ਜਿਹੇ ਕਰਦੇ ਆ ਜਿਨ੍ਹਾਂ ਕਰਕੇ ਉਹਨਾਂ ਦੇ ਪੀ ਆਰ ਦੇ ਰਾਹ ਪੱਧਰੇ ਹੋਏ ਤੇ ਉਹ ਫਿਰ ਮੁੜ ਕੇ ਜਦੋਂ ਕਹਿੰਦਾ ਬੰਦਾ ਕਹਿੰਦਾ ਯਾਰ ਮੈਨੂੰ ਕੰਮ ਆਉਂਦਾ ਹੀ ਇਹ ਆ ਤੇ ਫਿਰ ਮੈਂ ਇਹੀ ਕਿਉਂ ਨਾ ਕਰ ਲਾਂ
0: ਜਾਂ ਉਹ ਚ ਪੈਸੇ ਵਧੀਆ ਜੇ ਬਣ ਰਹੇ ਸੀ ਤੇ ਉੱਥੇ ਆਪਾਂ
1: ਤੇ ਉੱਥੇ ਤੁਸੀਂ ਹੋ ਸਕਦਾ ਕੋਈ ਬਹੁਤ ਟੌਪ ਨੋਚ ਮਾਸਟਰਸ ਕੋਈ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋਣ ਇੱਥੇ ਤੁਸੀਂ ਆ ਕੇ ਕੋਈ ਇੱਕ ਸਿੰਪਲ ਜਿਹਾ ਸਰਟੀਫਿਕੇਟ 3 ਸਰਟੀਫਿਕੇਟ 4 ਏਜ ਕੇਅਰ ਦਾ ਹੁਣ ਮੇਰੀ ਮਿਸਿਸ ਨੇ ਕੀਤਾ ਤੇ ਉਹ ਏਜ ਕੇਅਰ ਵਰਕਰ ਆ ਉਹਦੇ ਚ ਖੁਸ਼ ਆ ਤੇ ਹਨਾ ਉਹ ਚ ਉਹ ਵਾਈਡ ਵਰਾਇਟੀ ਆਫ ਸ਼ਿਫਟਸ ਨੇ ਉਹ ਕਹਿੰਦੀ ਚਾਹੇ ਸਵੇਰੇ ਕਰ ਲਓ ਚਾਹੇ ਦੁਪਹਿਰੇ ਕਰ ਲਓ ਚਾਹੇ ਰਾਤ ਨੂੰ ਕਰ ਲਓ ਸੋ ਹਰ ਬੰਦੇ ਦਾ ਹਰ ਘਰ ਦੀ ਇੱਕ ਆਪਣੀ ਕਹਾਣੀ ਆ ਅਸੀਂ ਉਸ ਕਹਾਣੀ 'ਚ ਇੰਟਰਸਟਡ ਹਾਂ ਨਾ ਕਿ ਅਸੀਂ ਤੁਹਾਡੇ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਜੀ ਵੱਡੇ ਬਣ ਗਏ ਹੁਣ ਕਾਮਯਾਬ ਹੋ ਗਏ ਤੁਹਾਡੇ ਨਾਲ ਦੇ ਉੱਤੇ ਟੁੱਟੇ ਸਾਈਕਲਾਂ ਤੁਰੇ ਫਿਰਦੇ ਇੱਦਾਂ ਦੀ ਕੋਈ ਗੱਲ ਨਹੀਂ ਹਰ ਦਾਤੇ ਨੇ ਚੋਖ ਖਿਲਾਰੀ ਆ ਸਭ ਨੇ ਹਨਾ ਆਪੋ ਆਪਣੀ ਕਿਸਮਤ ਦਾ ਖਾਣਾ ਹੋ ਸਕਦਾ ਜਿਹੜਾ ਉਹ ਟੁੱਟੇ ਸਾਈਕਲ 'ਤੇ ਆ ਉਹ ਸਾਡੇ ਨਾਲੋਂ ਵੱਧ ਖੁਸ਼ ਹੋਵੇ
0: ਹੁੰਦਾ ਵਾ
1: ਅਤੇ ਉਹ ਸਾਡਾ ਮਿੱਤਰ ਨੇ ਉਹਨਾਂ ਦਾ ਬੇਟਾ ਇੰਡੀਆ ਗਿਆ ਕਹਿੰਦਾ ਯਾਰ ਉਹ ਰਿਕਸ਼ੇ ਵਾਲੇ ਦੇ ਦੰਦ ਕਿੰਨੇ ਚਮਕਦੇ ਆ ਕਹਿੰਦਾ ਯਾਰ ਮੈਂ ਜ਼ੋਰ ਵੀ ਲਾ ਲਾ ਨਾ ਮੈਂ ਉਹਦੇ ਵਾਂਗੂ ਹੱਸ ਨਹੀਂ ਸਕਦਾ ਲਿਆ ਉਹਨੂੰ ਉਹ ਹੀਣ ਭਾਵਨਾ ਲੈ ਕੇ ਆਇਆ ਇੱਥੋਂ ਦਾ ਬੋਰਨ ਬੱਚਾ ਕਹਿੰਦਾ ਮੈਨੂੰ ਨਹੀਂ ਯਾਦ ਵੀ ਮੈਂ ਇਹਦੇ ਵਾਂਗੂ ਐਂ ਖੁਸ਼ ਹੋ ਕੇ ਕਿਵੇਂ ਹੱਸਿਆ ਹੋਊ ਕਦੇ ਜ਼ਿੰਦਗੀ 'ਚ
0: ਬਾਕ ਉਹ ਜਦੋਂ ਆਪਣੀ ਜ਼ਿੰਦਗੀ 'ਚੋਂ ਕੋਈ ਚੀਜ਼ ਖੁੱਸ ਜਾਂਦੀ ਹੈ ਨਾ ਫਿਰ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੇਖ ਕੇ ਅਤੇ ਉਦੋਂ ਜ਼ਰੂਰ ਸੋਚਦੇ ਉਹਦੇ ਬਾਰੇ ਜ਼ਰੂਰ ਉਹਦੇ ਵਰਗਾ ਹੋਣਾ ਚਾਹੁੰਦੇ ਹੋ ਤੁਸੀਂ
1: ਜੀ ਉਹ ਕਹਿੰਦੇ ਨਾ ਜੀ ਸਭ ਕੁਛ ਕਿਸਮਤ 'ਚ ਹੀ ਲਿਖਿਆ ਹੋਇਆ ਤਾਂ ਫਿਰ ਮਿਹਨਤ ਕਰਨ ਦੀ ਕੀ ਲੋੜ ਆ ਉਹ ਕਹਿੰਦੇ ਕੀ ਪਤਾ ਕਿਸਮਤ 'ਚ ਇਹੀ ਲਿਖਿਆ ਵੀ ਮਿਹਨਤ ਕਰਕੇ ਮਿਲੂਗਾ ਗੱਲ ਆ ਉਹਨੂੰ ਜਿੱਦਾਂ ਦੀ ਮਰਜ਼ੀ ਆਪਾਂ ਘੇਰਾ ਪਾ ਲਈਏ
0: ਬਿਲਕੁਲ ਸੋ ਆਪਾਂ ਆਪਣੀ ਕਾਲਜ ਦਾ ਵੀ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ 425 ਤੁਸੀਂ ਆਉਂਦੇ ਰਹੋ ਜੀ 425
2: ਹੈਲੋ
0: ਹੈਲੋ
2: ਮੈਂ
1: ਅੱਗੇ ਕਹਿਣਾ ਲੰਬੇ ਲੰਬੇ ਸਾਹ ਲਓ
0: ਪਹਿਲੀ ਝਾਕਾ ਖੋਲ
1: ਚਲੇ ਆਓ ਜਹਾਂ ਤੱਕ ਰੋਸ਼ਨੀ ਆ
0: ਖੁੱਲ ਕੇ ਗੱਲ ਕਰੋ ਤੁਸੀਂ ਮਤਲਬ ਝੱਕੇ ਝੱਕੇ ਜੇ ਨੀ ਗੱਲ ਕਰਨੀ ਤੁਸੀਂ ਹੋਰ ਸੁਣਾਓ ਠੀਕ ਠਾਕ ਹੋ
2: ਨਹੀਂ ਤੁਹਾਨੂੰ ਖੁਸ਼ੀ ਵਾਲੀ ਗੱਲ ਦੱਸਦੇ ਮੈਨੂੰ 18 ਸਾਲ ਬਾਅਦ ਅੱਜ ਮੇਰੀ PR ਆਈ ਹੈ
0: ਤੇ ਫਿਰ ਮਤਲਬ ਇਹ ਖੁਸ਼ੀ ਲੱਗਦੇ ਨਹੀਂ ਗੱਲਾਂ ਚੋਂ
1: 18 ਸਾਲ ਲੱਗ ਗਏ ਨਾ
2: ਥੋੜਾ ਜਿਹਾ ਹੈਗੀ ਹੈ ਮੈਂ ਨਾ ਹੁਣੇ ਡਰਾਈਵ ਕਰਕੇ ਆਇਆ ਸੀ ਕਿਤੇ
0: ਅੱਛਾ
2: ਗੱਡੀ ਸਾਈਡ ਤੇ ਲਾਈ ਜਾਂਦਾ ਸੀ
0: ਓਕੇ ਓਕੇ ਚਲੋ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਦਾ 18 ਸਾਲ ਮਤਲਬ ਥੋੜੇ ਨਹੀਂ ਹੁੰਦੇ 18 ਸਾਲਾਂ 'ਚ ਨਿਆਣਾ ਵਿਆਹੁਣ ਵਾਲਾ ਹੋ ਜਾਂਦਾ ਜੇ ਤੁਸੀਂ
1: ਕਿਤੇ ਸ਼ੱਕ ਨਹੀਂ ਜ਼ਿੰਦਗੀ ਬਦਲ ਜਾਂਦੀ ਪਰ ਸੱਚ ਪੁੱਛੋ ਕਈ ਵਾਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਨਾ ਉਹ ਚਾਅ ਵੀ ਮਰ ਜਾਂਦਾ ਹੈ ਨਾ ਜਿਵੇਂ ਕਿਤੇ ਨਾ 24 ਸਾਲ ਵਾਲੇ ਬੰਦੇ ਦਾ ਜਾ ਕੇ ਹੁਣ 50 ਸਾਲ ਦੀ ਉਮਰ 'ਚ ਵਿਆਹ ਹੋਵੇ ਓਨਾ ਚਾਅ ਨਹੀਂ ਹੁੰਦਾ ਜੀ ਕਿਤੇ ਜਵਾਨੀ 'ਚ ਹੋਵੇ ਪਰ ਇਹ ਉਹ ਜਿਹੀ ਚੀਜ਼ ਆ ਜੀ ਤਾਂ ਚਲੋ ਚਾਹ ਤਾਂ ਹੁੰਦਾ ਹੀ ਆ ਵੀ ਸ਼ੁਕਰ ਆ ਸੁਣੀ ਗਈ
0: ਨਹੀਂ ਭਾਈ ਅਸੀਂ ਤਾਂ ਅਸੀਂ ਤਾਂ ਆਈਡੀਆ ਹੀ ਲਾਉਂਦੇ ਹਾਂ ਤਾਂ 50 ਵਾਲਾ ਦੱਸੋ ਇਹ ਤਾਂ ਆਪਾਂ ਇੰਨਾ ਕੁ ਜਾਣਦੇ ਹਾਂ ਹਾਂਜੀ ਤੁਹਾਡੇ ਕੀ ਮਤਲਬ ਇਸ ਟਾਈਮ ਚੱਲ ਰਿਹਾ ਮਨ ਦੇ ਵਿੱਚ
2: ਕੁਛ ਨਹੀਂ ਭਾਈ ਠੀਕ ਹੈ ਪਹਿਲਾਂ ਹੀ ਜਾਣੀ ਕਿ ਮੈਂ ਨਾ ਥੋੜ੍ਹਾ ਜਿਹਾ 2008 'ਚ ਆਇਆ ਸੀ ਤੇ ਵਿੱਚ ਜੇ ਮੇਰਾ ਵੀ ਪਲਾਨ ਬਣ ਕੇ ਮੈਂ ਵਾਪਸ ਜਾਣਾ ਸੀ
0: ਅੱਛਾ
2: ਤੇ ਵੀ ਇੱਥੋਂ ਛੱਡ ਛੁਡਾ ਕੇ ਸਾਰਾ ਕੁਛ
0: ਜੀ
2: ਤੇ ਮੈਂ ਇੱਕ ਵੀ ਵਧੀਆ ਫੈਮਿਲੀ 'ਚ ਸੀਗਾ ਆਪਣੇ ਵਸ ਤੋਂ ਕੁਛ ਨੀ ਹੁੰਦਾ ਆਪਾਂ ਸੋਚਦੇ ਬਹੁਤ ਕੁਛ ਹੈ ਕਿਉਂਕਿ ਮੰਨ ਲੋ ਵੀ ਆਪਾਂ ਨੂੰ ਨੈਕਸਟ ਡੇ ਦਾ ਪਤਾ ਨੀ ਹੁੰਦਾ ਵੀ ਕੀ ਹੋਣਾ ਕੀ
1: ਧਰਤੀ ਪੁੱਠੀ ਹੋ ਜਾਂਦੀ ਪਲਾਂ 'ਚ
2: ਹਾਂ ਇਹ ਤਾਂ ਆਪਾਂ ਹੁਣ ਆਪਾਂ ਕਈ ਵਾਰ ਗੱਲ ਵੀ ਕਰਦੇ ਹੀ ਹੁੰਦੇ ਆ ਵੀ ਆਪਾਂ ਸੋਚਦੇ ਆ ਵੀ ਇਹਦਾ ਪੰਗਾ ਲੈ ਲਗੇ ਉਹ ਲੈ ਲਗੇ ਆਹ ਬਿਜ਼ਨਸ ਲੈ ਲਗੇ ਬਟ ਇਹ ਨੀ ਹੁੰਦਾ ਵੀ ਕੱਲ ਨੂੰ ਤੁਹਾਡੀ ਸਿਹਤ ਖਰਾਬ ਹੋ ਜੇ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਹੋ ਜੇ
1: ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸਕਾ
2: ਤੇ ਇਹ ਸਦਾ ਵੀ ਮੇਰੇ ਮਤਲਬ ਮੈਂ ਤਾਂ ਇਹੀ ਸੋਚਦਾ ਵੀ ਸਮਾਂ ਇੱਕ ਸਾਰ ਨੀ ਚੱਲਦਾ ਹੁੰਦਾ ਅਪ ਐਂਡ ਡਾਊਨ ਆਉਣੀ ਹੈ ਤਾਂ
1: ਸਹੀ
2: ਅੱਜ ਮੇਰਾ ਸਹੀ ਸਮਾਂ ਕੱਲ ਨੂੰ ਡਾਊਨ ਵੀ ਆਊਗਾ
0: ਪਰਿਵਾਰ ਦਾ ਹਿੱਸਾ ਤੁਸੀਂ ਤੇ ਅੱਜ ਤੁਹਾਡੇ ਸਿਰੋਂ ਇੱਕ ਵੱਡਾ ਬੋਝ ਲੱਥਾ ਵਾ ਤੁਹਾਨੂੰ ਅੱਗੇ ਬੰਦੇ ਨੂੰ ਇੱਕ ਫਿਰ ਵੀ ਇੱਕ ਉਹ ਚੀਜ਼ ਰਹਿੰਦੀ ਆ ਜਿਹੜੀ ਚੀਜ਼ ਅਚੀਵ ਕਰਨ ਲਈ ਬੰਦਾ ਤੁਰਿਆ ਹੋਵੇ ਵੀ ਆਹ ਯਾਰ ਆਹ ਹੋ ਜਾਏ ਨਾ
1: ਤੇ ਫਿਰ ਸੌਖੇ ਹੋ ਜਾਂਗੇ
0: ਸੌਖੇ ਹੋ ਜਾਂਗੇ ਸੋ ਉਹ ਅੱਜ ਤੁਹਾਡਾ ਆਪਾਂ ਕਹਿ ਲਈਏ ਅੱਜ ਹੀ ਆਈ ਆ ਕਿ
2: ਨਹੀਂ ਭਾਈ ਕੱਲ ਸ਼ਾਮੀ ਆਈ ਜੀ।
0: ਅੱਛਾ ਕੱਲ ਅੱਜ ਹੀ ਹੋ ਗਿਆ
1: ਕਿ ਇਹਨਾਂ ਦਾ ਫਿਰ ਕੱਲ ਜ਼ਿਆਦਾ ਸੈਲੀਬ੍ਰੇਟ ਹੋ ਗਿਆ ਹੋਣਾ।
2: ਨਹੀਂ ਮੈਂ ਭਾਜੀ ਮੇਰਾ ਇੱਕ ਨਾ ਸ਼ੁਰੂ ਤੋਂ ਮੰਨ ਲਓ ਵੀ ਇੱਕ ਹੁੰਦਾ ਨਾ ਵੀ ਮੈਂ ਰੇਡੀਓ ਤੋਂ ਦੱਸਣਾ ਹੈ।
0: ਹਾਂ ਗੁੱਡ
2: ਗੁੱਡ ਜਿੱਤੇ ਵੀ ਰਣਜੋਤ ਭਾਜੀ ਨੂੰ ਵੀ ਇਦਾਂ ਦੱਸਣ ਆ ਗਈ ਹੈ ਨਾ।
0: ਨਹੀਂ ਥੈਂਕ ਯੂ ਥੈਂਕ ਯੂ।
2: ਇਹਦਾ ਆ ਹੁੰਦਾ ਵੀ ਕੋਈ ਲਿਸਨ ਸੁਣਦਾ ਹੁੰਦਾ ਕੋਈ ਹਾਰਡ ਟਾਈਮ 'ਚ ਹੁੰਦਾ ਮੇਰੇ ਬਹੁਤ ਸਾਰੇ ਫਰੈਂਡ ਹੈ ਤੇ ਉਹ ਵੀ ਹਾਰਡ ਟਾਈਮ 'ਚ ਹੁੰਦੇ ਬਟ ਉਹਨਾਂ ਨੇ ਕਹਿੰਦਾ ਵੀ ਜੇ ਆਪਾਂ ਲਾਈਨ 'ਚ ਲੱਗੇ ਆ ਵੀ ਹੋ ਜਾਣਾ ਸੈੱਟ। ਜੋ ਆਪਾਂ ਸੋਚਦੇ ਆ ਉਹ ਨਹੀਂ ਹੁੰਦਾ ਹੁੰਦਾ ਕਈ ਯਾਰ
1: ਗੁਰਦਾਸ ਮਾਨ ਦਾ ਗਾਣਾ ਸੀ ਮੈਨੂੰ ਆਹ ਵੀ ਮਿਲੇ ਮੈਨੂੰ ਉਹ ਵੀ ਮਿਲੇ ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ ਜੋ ਤੇਰੇ ਦਰ ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ ਤੂੰ ਭੋਲਾ ਹੈ ਤੂੰ ਭਾਲਾ ਹੈ ਸਭ ਦਿਲ ਦੀਆਂ ਜਾਣਨ ਵਾਲਾ ਹੈ ਉਹਨੂੰ ਵੀ ਪਤਾ ਹੁੰਦਾ ਕੀ ਨਿਆਣਾ ਜਿਹਾ ਕਰੀ ਜਾਂਦਾ ਹੈ ਨਾ ਆਪਣਾ ਚਲੋ ਹੈ ਨਾ ਮੰਗਣ ਦਾ ਹੈਗਾ ਤਰੀਕਾ ਸਲੀਕਾ ਹਰ ਕਿਸੇ ਦਾ ਇਸ ਲਈ ਅਰਦਾਸਾਂ ਵੀ ਸਾਡੀਆਂ ਉਦਾਂ ਦੀਆਂ ਹੀ ਹੋ ਜਾਂਦੀਆਂ
2: ਤੇ ਰੇਡੀਓ ਹਾਂਜੀ ਦਾ ਜੀ ਧੰਨਵਾਦ ਤੇ ਬਹੁਤ ਕੁਛ ਸਿੱਖਦੇ ਹਾਂ ਜੀ ਸਿੱਖਾਂਗੇ ਵੀ ਤੇ ਬਹੁਤੇ ਮੈਂ ਆਪਦੇ ਦੋਸਤਾਂ ਨੂੰ ਰੈਫਰ ਵੀ ਕਰਦਾ ਵੀ ਯਾਰ ਸੁਣ ਲਓ ਯਾਰ ਜੇ ਕੋਈ ਚੱਜ ਦੀ ਚੀਜ਼ ਸੁਣਨੀ ਹੈ
0: ਥੈਂਕ ਯੂ ਤੁਹਾਡਾ ਥੈਂਕ ਯੂ ਰਣਜੀਤ ਜੀ
2: ਗਿਆਨ ਤਾਂ ਬਹੁਤ ਪਿਆ ਯੂਟਿਊਬ ਤੇ ਵੀ ਤੇ ਬਟ ਇਹ ਹੁੰਦਾ ਵੀ ਕਈ ਵਾਰ ਆਪਾਂ ਮੰਨ ਲਓ ਵੀ ਚੰਗੀ ਚੰਗਾ ਸੁਣਨਾ ਚਾਹੀਦਾ
1: ਉਹ ਵਟਸਐਪ 'ਤੇ ਕਿਸੇ ਨੇ ਸਟੇਟਸ ਲਾਇਆ ਹੋਇਆ ਸੀ ਲਿਖਿਆ ਹੋਇਆ ਸੀ ਉਹਦੇ 'ਤੇ ਯਹਾਂ ਗਿਆਨ ਮਤ ਬਾਂਟੇ ਯਹਾਂ ਸਭ ਪਹਿਲੇ ਸੇ ਹੀ ਗਿਆਨੀ ਹੈ
0: ਇਹ ਤੋਂ ਲੈ ਲਓ ਜੋ ਲੈਣਾ ਅਤੇ ਕੀ ਕਰਦੇ ਹੋ ਅਤੇ ਅੱਜ ਦੇ ਹੁਣ ਵਿਸ਼ੇ 'ਤੇ ਵੀ ਸਾਨੂੰ ਥੋੜ੍ਹੀ ਜਿਹੀ ਸਾਂਝ ਪਾ ਕੇ ਜਾਓ ਵੀ ਕਿੱਦਾਂ ਇੱਥੋਂ ਤੱਕ ਪਹੁੰਚੇ ਪਲੈਨ ਕਰਕੇ ਪਹੁੰਚੇ ਉਸ ਕੰਮ ਤੱਕ ਮਤਲਬ ਬਾਕੀ ਤਾਂ ਚਲੋ ਜੋ ਕਿਹੜੇ ਤਰੀਕੇ ਦੇ ਨਾਲ ਕਿੱਥੇ ਪੱਕੇ ਆਉਣਾ ਕਿੱਥੇ ਪੈਰ ਲੱਗਣੇ ਘਰ ਬਣਨੇ ਪਰ ਜਿਹੜਾ ਸਾਡਾ ਰੋਜ਼ਗਾਰ ਆ ਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੁਣਿਆ ਜਾਂ ਫਿਰ ਆਪਣੇ ਆਪ ਹੀ ਤੁਹਾਨੂੰ ਲੱਗਾ ਵੀ ਪਤਾ ਨਹੀਂ ਕਿੱਦਾਂ ਯਾਰ
1: ਨਜ਼ਰ ਮੈਂ ਜਿੱਦਾਂ ਔਰ ਪਿਆਰ ਹੋ ਗਿਆ
0: ਹਾਂ
2: ਇਹ ਮੈਨੂੰ ਲੱਗਦਾ ਜੀ ਜਿਹੜਾ ਰੋਜ਼ਗਾਰ ਹੈ ਮੰਨ ਲਓ ਵੀ ਇਹ ਹਾਲਾਤ ਦੇ ਹਿਸਾਬ ਨਾਲ ਆਪਾਂ ਚੇਂਜ ਹੁੰਦੇ ਆ ਜੋ ਮੇਰੇ ਆ ਵੀ ਕਿਉਂਕਿ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਵੀ ਮੈਂ ਸ਼ੈੱਫ ਬਣੂੰਗਾ ਤੇ ਉਹ ਇਹ ਸੀ ਵੀ ਮੈਂ ਹੁਣ ਵੀ ਟੌਪ ਦਾ ਸ਼ੈੱਫ ਬਣ ਗਿਆ ਕਿਸੇ ਟਾਈਮ 10 ਸਾਲ ਕੰਮ ਕਰ ਗਿਆ ਇਸ ਇੰਡਸਟਰੀ 'ਚ
0: ਤੇ
2: ਮੈਂ ਇਹ ਚੀਜ਼ ਨੂੰ ਬਹੁਤ ਮੰਨ ਲਓ ਵੀ ਕੁਕਿੰਗ ਮੈਂ ਹੇਟ ਕਰਦਾ ਜੀ ਮੈਂ ਕੁਕਿੰਗ ਘਰੇ ਨਹੀਂ ਕਰ ਸਕਦਾ
0: ਓਕੇ
2: ਵੀ ਮੇਰੇ ਵੀ ਘਰ 'ਚ ਵੀ ਮੇਰੀ ਵਾਈਫ ਵੀ ਕਈ ਵਾਰ ਮੇਰੀ ਬੇਟੀ ਵੀ ਕਹਿ ਜਾਂਦੀ ਹੈ ਵੀ ਤੁਸੀਂ ਵੀ ਉੱਥੇ ਦੇ ਰੈਸਟੋਰੈਂਟ 'ਚ ਪੈਸੇ ਵੀ ਲੈ ਕੇ ਕੰਮ ਕਰਦੇ ਹੋ ਘਰੇ ਕਰਦੇ ਨੇ ਮਕੈਨਿਕ ਹੋ ਗਈ ਆ ਗਾਰਡਨਿੰਗ ਹੋ ਗਈ ਮੈਂ ਇਹ ਚ ਥੋੜੀ ਮੇਰੀ ਜ਼ਿਆਦਾ ਰੁਚੀ ਹੈ
0: ਤੇ ਹੁਣ ਫਿਰ ਤੁਸੀਂ ਕਰੋਗੇ ਕੰਟੀਨਿਊ ਕੇ ਹੋਰ ਕੁਛ ਵਿਚਾਰ ਕਰੋਗੇ ਹੁਣ
2: ਕਿਉਂਕਿ ਮੇਰੀ ਵਾਈਫ ਵੀ ਸ਼ੈਫ ਹੈ ਅਸੀਂ ਦੋਨੇ ਸ਼ੈਫ ਆ
0: ਜੀ
2: ਤੇ ਮੇਰੀ ਵਾਈਫ ਵੀ ਕਹਿੰਦੀ ਵੀ ਮੈਨੂੰ ਬ੍ਰੇਕ ਚਾਹੀਦੀ ਹੈ
0: ਉਹ
2: ਵੀ ਕਹਿੰਦੀ ਮੈਂ ਬਹੁਤ ਸਾਲ 10 ਸਾਲ ਕੰਮ ਕਰ ਗਈ ਹੈ ਨਹੀਂ
0: ਜੀ
2: ਉਹ ਜਿਵੇਂ ਮੰਨ ਲਓ ਵੀ ਹੁਣ ਅਸੀਂ ਮੈਂ ਤਾਂ ਚਾਹੁੰਦਾ ਵੀ ਅਸੀਂ ਹੋਸਪਿਟੈਲਿਟੀ 'ਚ ਹੀ ਅਸੀਂ ਕੰਮ ਕਰੀਏ
0: ਓਕੇ
2: ਤੇ ਓਪਰਚੁਨਿਟੀ ਵੀ ਹੈਗੀ ਹੈ ਜਾਂ ਮੈਂ ਵਿਕਟੋਰੀਆ ਵਿਜ਼ਿਟ ਕੀਤੇ ਆ ਵੀ ਅਲੱਗ ਅਲੱਗ ਮੈਂ ਰਹਿੰਦਾ ਵੀ ਰੀਜਨਲ 'ਚ ਹੀ ਹਾਂ
0: ਜੀ ਕਿਹੜਾ ਇਲਾਕਾ ਤੁਹਾਡਾ
2: ਮੇਰਾ ਹੀ ਐਂਟਰੈਂਸ ਹੈ ਸੈਂਟਰ ਕੋਸਟ
1: ਅੱਛਾ ਓਕੇ ਸਾਨੂੰ ਚੰਗਾ ਲੱਗਦਾ ਇਹ ਪੁੱਛ ਕੇ ਨਾ ਕਿਉਂਕਿ ਮੈਲਬਰਨ ਸਿਡਨੀ ਤੋਂ ਬਹੁਤ ਕਾਲਰਸ ਹੁੰਦੇ ਆ ਪਰ ਜਦ ਕੋਈ ਦੂਰ ਦੁਰਾਡੇੋਂ ਇਧਰੋਂ ਫੋਨ ਕਾਲ ਆਉਂਦੀ ਆ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ
0: ਆਹੋ ਨਾਲ ਕਿਤੇ ਕੋਈ ਬੰਦਾ ਜਾਂਦਾ ਜੁੰਦਾ ਉਧਰ ਨੂੰ ਤੇ ਯਾਦ ਕਰ ਲੈਂਦਾ
1: ਸਾਰੀਆਂ ਗੱਲਾਂ ਰਣਜੋਤ ਪਹਿਲਾਂ ਹੀ ਦੱਸ ਦਿਆ ਕਰ ਮੈਂ ਹੌਲੀ ਹੌਲੀ ਉੱਥੇ ਆਉਣਾ ਸੀਗਾ
2: ਬਟ ਕਈ ਵਾਰ ਇਹ ਹੁੰਦਾ ਵੀ ਬੰਦਾ ਤਾਂ ਕੰਮ ਹੀ ਇੰਨਾ ਕਰ ਲੈਂਦਾ ਥੱਕ ਗਿਆ ਛੱਡ ਪਰੇ ਹੋਰ ਹੁਣ ਬਸ ਵੀ ਮੇਰੇ ਹਿਸਾਬ ਨਾਲ ਜਿਵੇਂ ਮੇਰੀ ਏਜ ਆ ਵੀ ਮੈਂ ਨੀਅਰਲੀ 40 ਹੋ ਗਿਆ ਮੈਨੂੰ ਇਹ ਹੁੰਦਾ ਯਾਰ ਹੁਣ ਕੰਮ ਤਾਂ ਦੂਜੇ ਲਈ ਵੀ ਕਰਨਾ ਆਪਦਾ ਕਰ ਲਓ ਇਹ ਵੀ ਸੋਚਣੇ ਇਹ ਜਦੋਂ ਆਪਾਂ 30 ਸਾਲ ਪਹਿਲਾਂ ਜੇ 30 ਸਾਲ ਤੋਂ ਪਹਿਲਾਂ ਬੰਦਾ ਇਹ ਹੁੰਦਾ ਵੀ ਦਿਹਾੜੀ ਸਹੀ ਹੈ ਨੌਕਰ ਕੀ ਤੇ ਨਖਰਾ ਕੀ ਜੇ ਤਾਂ ਕੰਮ ਸਿੱਖਣਾ ਠੀਕ ਹੈ ਜੀ ਤਾਂ ਵੀ ਸੰਗ ਸ਼ਰਮ ਲਾ ਦਿਓ ਹਨਾ ਵੀ ਜੇ ਤੁਸੀਂ ਆਸਟ੍ਰੇਲੀਆ ਚ ਕਾਮਯਾਬ ਹੋਣਾ ਕਿਉਂਕਿ ਥੋੜਾ ਸਾਨੂੰ ਇਹ ਫਤੂਰ ਸੀ ਵੀ ਅਸੀਂ ਥੋੜੇ ਜਿਹੇ ਸਹੀ ਆ ਵੱਡੇ ਆ ਇਹ ਵੋ ਉਹ ਮੇਰੇ ਹਿਸਾਬ ਨਾਲ ਤੇ ਵੀ ਜੋ ਹਾਲਾਤ ਆ ਬੰਦਾ ਓਦਾਂ ਦਾ ਹੀ ਹੋ ਜਾਂਦਾ।
1: ਮੈਨੂੰ ਲੱਗਦਾ ਜੱਟ ਜ਼ਮੀਂਦਾਰ ਪਰਿਵਾਰਾਂ 'ਚ ਸਾਡੇ ਜ਼ਿਆਦਾ ਇਹ, ਮੈਂ ਇਹ ਮਹਿਸੂਸ ਕਰਦਾ, ਤਾਂ ਹੀ ਸਾਡੇ ਬਜ਼ੁਰਗਾਂ ਨੂੰ ਸਾਨੂੰ ਕਹਿਣਾ ਪੈਂਦਾ ਵੀ ਭਾਈ ਕੇਲੇ ਦੇ ਤਲਕੇ ਦਾ ਤੇ ਅਫਸਰ ਦੇ ਝਟਕੇ ਦਾ ਪੁੱਤ ਗੁੱਸਾ ਨਹੀਂ ਕਰੀਦਾ, ਨੌਕਰੀ ਕੀਤੇ ਨਖਰਾ ਕੀ, ਹੈ ਨਾ। ਸਾਨੂੰ ਸਮਝਾਇਆ ਇਸੇ ਕਰਕੇ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸਾਡਾ
0: ਇਹਨਾਂ ਨੇ ਆਹ ਨਹੀਂ ਕਰਨਾ ਤੇ ਉਹ ਨਹੀਂ ਕਰਨਾ। ਤੇ ਫਿਰ ਹੁਣ ਕਿਹੜੀ ਸਪੈਸ਼ਲਿਟੀ ਆਪਣੀ ਹੁਣ 10 ਸਾਲਾਂ ਦੀ, ਮਤਲਬ ਕੋਈ ਜਿਹੜੀ ਚੀਜ਼ ਤੁਹਾਨੂੰ ਡਿਸ਼ ਲੱਗਦੀ ਹੋਵੇ ਵੀ ਆਹ ਯਾਰ ਆਹ ਮੈਂ ਸਭ ਤੋਂ ਵਧੀਆ ਬਣਾਉਣਾ ਜਾਂ ਇਹ 'ਚ ਸਭ ਤੋਂ ਵੱਧ ਤਾਰੀਫ ਹੁੰਦੀ ਹੈ?
2: ਮੈਨੂੰ ਐ ਤਾਂ ਲੱਗਦੇ ਨੀ, ਮੈਂ ਤਾਂ ਕੀਤਾ ਹੀ ਰੈਸਟੋਰੈਂਟਾਂ 'ਚ ਕੰਮ।
0: ਹਾਂਜੀ, ਰੈਸਟੋਰੈਂਟ ਦਾ ਹੀ ਪੁੱਛ ਰਹੇ ਹਾਂ, ਕਿਹੜੀ ਇੱਦਾਂ ਦੀ ਡਿਸ਼ ਕੋਈ ਜਿਹੜੀ ਤੁਸੀਂ ਵਧੀਆ ਮਤਲਬ ਮੰਨਦੇ ਲੋਕ ਵੀ ਆਹ ਤੁਹਾਡੀ ਘੈਂਟ ਹੈ ਯਾਰ?
2: ਮੇਰੇ ਇੱਥੇ ਨਾ ਸਾਡੇ ਫੇਮਸ ਬਟਰ ਚਿਕਨ ਹੈ।
0: ਅੱਛਾ, ਬਟਰ ਚਿਕਨ ਵਧੀਆ ਬਣਾਉਂਦੇ ਹੈ?
2: ਓਕੇ। ਤੇ ਉਹ ਮੈਂ ਜਿਹਨੇ ਇੰਡੀਅਨ ਕੁਜ਼ੀਨ 'ਚ ਕੰਮ ਕੀਤਾ,
0: ਹਾਂਜੀ,
2: ਤੇ ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਮੈਂ 5-7 ਰੈਸਟੋਰੈਂਟਾਂ 'ਚ ਅਸੀਂ ਕੰਮ ਕੀਤਾ ਵੀ ਉਹਦੋਂ ਬੈਸਟ ਮੈਨੂੰ ਨੀ ਲੱਗਦਾ ਵੀ ਇਹਦੇ ਉੱਪਰ ਸ਼ਾਇਦ ਹੋਵੇ, ਬਟ ਉਹ ਅਸੀਂ ਰੈਸਪੀ ਇੱਥੇ ਬਣਾਈ ਸੀ।
0: ਓਕੇ,
2: ਉਹ ਲੋਕਾਂ ਦੀ ਬਹੁਤ ਮੰਨ ਲਓ ਵੀ ਫੇਵਰੇਟ ਨੀ ਜਿਵੇਂ ਹੁੰਦੀ, ਬਹੁਤ ਜ਼ਿਆਦਾ
1: ਮੰਗਦਾ।
0: ਚਲੋ, ਥੈਂਕ ਯੂ ਰੰਦੀ ਜੀ, ਬਹੁਤ ਵਧਾਈਆਂ ਤੁਹਾਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਚਲੋ, ਇਹ ਇਸੇ ਕੰਮ ਦੇ ਲਈ ਆਪਾਂ ਸਾਰੇ ਇੱਥੇ ਆਏ ਹਾਂ ਤੇ ਇਹ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਹਰ ਕੋਈ ਸੁਣਨਾ ਚਾਹੁੰਦਾ। ਤੇ ਬਾਕੀ ਤੁਹਾਡੇ ਸਬਰ ਨੂੰ ਵੀ ਸਲਾਮ ਹੈ, 18 ਸਾਲ ਥੋੜੇ ਨਹੀਂ ਹੁੰਦੇ, ਤੁਸੀਂ ਇੰਨਾ ਲੰਮਾ ਸਮਾਂ ਇੰਤਜ਼ਾਰ ਕੀਤਾ, ਬੜੇ ਲੋਕ ਡੋਲ ਜਾਂਦੇ
1: ਬਿਲਕੁਲ।
0: ਸੋ ਇਹਦਾ ਮਤਲਬ ਇਹ ਵੀ ਆ ਵੀ ਇਹਨਾਂ ਦਾ ਸਾਥ ਵੀ ਸੋਹਣਾ ਵਾ ਤੇ ਜਿਨ੍ਹਾਂ ਨੇ ਇਹਨਾਂ ਨੂੰ ਹੌਸਲਾ ਦਿੰਦੇ ਰੱਖਿਆ।
2: ਬਸ ਮੇਰਾ ਤਾਂ ਜੀ ਜ਼ਿੰਦਗੀ ਦਾ ਇੱਕ ਲੈਸਨ ਹੈ ਵੀ ਮੈਂ ਜੋ ਸਿੱਖਿਆ ਆਪਦੀ ਜ਼ਿੰਦਗੀ ਚੋਂ ਆਪਣੇ ਟੋਪਿਕ ਮੈਂ ਚੱਲਿਆ 8 ਚ ਸੀਗੇ, ਮੇਰੇ ਡੈਡੀ ਨੇ ਕਿਹਾ ਸੀ ਜਾਓ ਮੁੜਨਾ ਸੀ ਵਾਪਸ, ਇਹ ਵੀ ਨੈਕਸਟ ਡੇ ਦਾ ਤੁਹਾਨੂੰ ਨਹੀਂ ਤੁਸੀਂ ਆਪਦੇ ਵੱਲੋਂ ਵੀ ਪਲਾਨ ਕਰ ਰਹੇ ਹੋ, ਨੈਕਸਟ ਡੇ ਦਾ ਤੁਹਾਨੂੰ ਪਤਾ ਨੀ। ਅੱਜ ਤੁਸੀਂ ਮੰਨ ਲਓ ਵੀ ਮੈਂ ਬਿਮਾਰ ਵੀ ਬਹੁਤ ਰਿਹਾ ਜੀ ਇੱਥੇ ਨਾ, ਤੇ ਉਹ ਮੈਨੂੰ ਪਤਾ ਨੀ ਸੀ ਮੈਂ ਬਿਮਾਰ ਵੀ ਹੋ ਸਕਦਾ, ਮੰਨ ਲਓ ਹੈਲਥ ਵੀ ਹੁੰਦਾ ਬੰਦਾ
0: ਇਹ ਨਹੀਂ
2: ਪਤਾ, ਤੇ ਬਸ ਇਹ ਵੀ ਸਬਰ ਰੱਖੋ, ਲਾਈਨ ਚ ਲੱਗੇ ਰਹੋ ਤੇ
0: ਮਨਸੂਬੇ ਕੋਈ ਅੜੇ ਫੜੇ ਨੇ ਪਛੜੇ ਨੇ ਇਸ ਵਜ੍ਹਾ ਦੇ ਕਰਕੇ ਉਹ ਸਾਰੇ ਤੁਹਾਡੇ ਹੁਣ ਪੂਰੇ ਹੋਣ, ਤੇ ਥੈਂਕ ਯੂ ਤੁਹਾਡਾ, ਬਣੇ ਰਹੋ ਇਸ ਤਰ੍ਹਾਂ ਪਰਿਵਾਰ ਦਾ ਹਿੱਸਾ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਸੁੱਖ ਸਾਂਦ ਇਸੇ ਤਰ੍ਹਾਂ ਚੱਲਦੀ ਰਹੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਭਾਈ, ਤੁਸੀਂ ਵੀ ਤੇ ਤੁਹਾਡੀ ਵੀ ਕਹਾਣੀ ਆ ਕੇ ਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਸਾਂਝੀ। ਤੇ ਫਿਲਹਾਲ ਇੱਕ ਨਵਾਂ ਮੋੜ ਜਿਹੜਾ ਜ਼ਰੂਰ ਇਹਨਾਂ ਦੀ ਕਾਲ ਨੇ ਦਿੱਤਾ ਤੇ ਇਹ ਮੋੜ ਆਪਾਂ ਅੱਗੇ ਆ ਕੇ ਇਹਦੇ ਤੇ ਝਾਤ ਮਾਰਦੇ ਹਾਂ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
4: They have slavery in their blood, we have kingship in ours.
5: Create terror.
2: ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ ਤੇ ਗੱਲਾਂ ਬਾਤਾਂ ਅੱਜ ਸਾਡੀਆਂ ਚੱਲ ਰਹੀਆਂ ਨੇ ਆਪਣੇ ਕੈਰੀਅਰ ਦੇ ਬਾਰੇ ਆਪਾਂ ਕੀ ਕੰਮ ਕਾਰ ਕਰਦੇ ਹਾਂ ਕਿੱਦਾਂ ਸਾਡੇ ਘਰ ਦੀ ਰੋਜ਼ੀ ਰੋਟੀ ਚੱਲਦੀ ਹੈ ਖਰਚੇ ਚੱਲਦੇ ਨੇ ਅਤੇ ਕੀ ਆਪਾਂ ਇਹ ਸਾਰੀਆਂ ਆਪ ਚੁਣੀਆਂ ਚੀਜ਼ਾਂ ਨੇ ਜਾਂ ਫਿਰ ਆਪਣੇ ਆਪ ਹੀ ਕਿਸਮਤ ਸਾਨੂੰ ਹੱਥ ਫੜ ਕੇ ਇੱਥੋਂ ਤੱਕ ਲੈ ਆਈ ਹੈ ਅਤੇ ਆਪਾਂ ਬਸ ਉੱਥੇ ਟਿਕੇ ਹਾਂ ਅਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਹਾਂ ਪਛੰਡੇ ਮਾਰੀ ਜਾਂਦੇ ਉਹ ਗੱਲ ਵੱਖਰੀ ਹੈ ਹਾਂਜੀ ਡਾਕਟਰ ਸਾਹਿਬ
1: ਗੱਲਾਂ ਤਾਂ ਉਹੀ ਨੇ ਤੁਸੀਂ ਸਾਰੀਆਂ ਗੱਲਾਂ ਪਹਿਲਾਂ ਹੀ ਕਰਤੀਆਂ ਇੱਕ ਲਾਈਨ 'ਚ
0: ਨਹੀਂ ਹਲੇ ਤਾਂ ਵੇਖੋ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਆ
1: ਮਸਲਾ ਇਹ ਆ ਵੀ ਨੌਕਰੀ ਨੇ ਤੁਹਾਨੂੰ ਚੁਣਿਆ ਸੀ ਜਾਂ ਤੁਸੀਂ ਨੌਕਰੀ ਚੁਣੀ ਸੀ ਬਿਲਕੁਲ ਜਿਵੇਂ ਲਾਈਫ ਪਾਰਟਨਰ ਚੁਣੀ ਦਾ
0: ਹਾਂ ਫਿਰ ਤੁਸੀਂ ਲਵ ਮੈਰਿਜ ਕਰਵਾਈ ਸੀ ਜਾਂ ਅਰੇਂਜ ਮੈਰਿਜ ਇਹ ਉਦਾਂ ਦੀ ਚੀਜ਼ ਆ
1: ਰਿਜ਼ਲਟ ਭਾਵੇਂ ਹਿਊਮਨ ਲਾਈਫ ਦਾ ਸੇਮ ਹੀ ਨਿਕਲਦਾ
0: ਰਹਿਣਾ ਉਹ ਕੁਛ ਹੀ ਆ
1: ਮਤਲਬ ਖਰਬੂਜਾ ਚਾਕੂ ਤੇ ਜਾਂ ਚਾਕੂ ਖਰਬੂਜੇ ਤੇ ਤਾਂ ਹੈ ਤਾਂ ਗੱਲ ਇੱਕੋ ਹੀ ਹੈ ਨਾ ਇਹ ਚੁਣ ਖਰਬੂਜਾ ਦੂਜਾ ਪਾਰਟਨਰ ਆ ਜਿਹੜਾ ਇਸ ਵੇਲੇ ਸੁਣ ਨਹੀਂ ਰਿਹਾ
0: ਹੋ ਸਕਦਾ ਸੁਣ ਵੀ ਰਿਹਾ ਹੋਵੇ ਪਰ ਇੱਥੋਂ ਆਪਾਂ ਅਸਲ 'ਚ ਕਈ ਵਾਰੀ ਨਾ ਇੱਕ ਕੋਈ ਆਪਣੀ ਲਾਈਫ ਦਾ ਇੱਕ ਪਾਰਟ ਡਿਸਕਸ ਕਰ ਰਹੇ ਹੁੰਦੇ ਹਾਂ ਪਰ ਉਹ ਲਗਭਗ ਉਹ ਵਾਲਾ ਸਾਡਾ ਸੁਭਾਅ ਅਤੇ ਉਹ ਵਾਲੇ ਕਰੈਕਟਰਿਸਟਿਕਸ ਹਰ ਇੱਕ ਪਾਸੇ ਹੀ ਲਾਗੂ ਹੋ ਜਾਂਦੇ ਉਹ ਫਾਰਮੂਲਾ ਤੁਸੀਂ ਮੁੜ ਕੇ ਕਿਤੇ ਵੀ ਮਤਲਬ ਲਾ ਲਓ ਅਤੇ ਉੱਥੇ ਤੁਹਾਨੂੰ ਉਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਵੀ ਜੇ ਇੱਕ ਪਾਸੇ ਇੱਦਾਂ ਹੋਇਆ ਤਾਂ ਦੂਸਰੇ ਪਾਸੇ ਵੀ ਇਹ ਚੀਜ਼ ਕੰਮ ਕਰ ਰਹੀ ਆ
1: ਅਤੇ ਦੂਜਾ ਆਸਪੈਕਟ ਇਹਦਾ ਇਹ ਆ ਨਜ਼ਰੇ ਬਦਲੀ ਨਜ਼ਾਰੇ ਬਦਲੇ ਜਦ ਤੁਸੀਂ ਪੰਜਾਬ ਸੀਗੇ ਤਾਂ ਮਾਹੌਲ ਹੋਰ ਸੀ ਗੱਲਾਂ ਬਾਤਾਂ ਹੋਰ ਕਿਸਮ ਦੀਆਂ ਸੀ ਜਾਂ ਜਿਸ ਦੌਰ 'ਚ ਅਸੀਂ ਪੈਦਾ ਹੋਏ ਆ ਜਾਂ ਸਾਡੇ ਤੋਂ ਜਿਹੜੇ ਪਹਿਲੇ ਸੀ ਉਹ ਕਹਿੰਦੇ ਮੇਰਾ ਪੁੱਤ ਥਾਣੇਦਾਰ ਲੱਗੂ ਕਿਉਂਕਿ ਥਾਣੇਦਾਰ ਦਾ ਰੋਬ ਸੀ ਹੈ ਨਾ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਆਇਆ ਉਹ ਕਹਿੰਦਾ ਮੈਂ ਆਪਦਾ ਪੁੱਤ ਨੂੰ ਪੜ੍ਹਾ ਲਿਖਾ ਕੇ ਕੋਈ ਅਫਸਰ ਬਣਾਉਣਾ ਕੋਈ ਕਹਿੰਦਾ ਮੈਂ ਪਟਵਾਰੀ ਬਣਾਉਣਾ ਫਿਰ ਦੌਰ ਚੇਂਜ ਹੋਇਆ ਜਿਨ੍ਹਾਂ ਦੌਰਾਂ 'ਚੋਂ ਆਪਾਂ ਜਨਮ ਲਿਆ ਉਦੋਂ ਹੁੰਦਾ ਸੀ ਡਾਕਟਰ ਬਣੂ ਸਾਡਾ ਮੁੰਡਾ ਇੰਜੀਨੀਅਰ ਬਣੂ ਹੈ ਨਾ ਅਤੇ ਜਿਹੜੇ ਵਿਚਾਰੇ ਅਨਪੜ੍ਹ ਤਬਕਾ ਸੀ ਜਿਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਵਾਹ ਵਾਸਤਾ ਨਹੀਂ ਉਹ ਸਾਡਾ ਮੁੰਡਾ ਵੱਡਾ ਹੋ ਕੇ ਜਹਾਜ਼ ਬਣੂ ਉਹ ਕਹਿੰਦਾ ਪਾਪਾ ਪਾਇਲਟ ਹੁੰਦਾ ਮਤਲਬ ਡਿਪੈਂਡ ਕਰਦਾ ਹੈ ਨਾ ਤੁਸੀਂ ਤੁਹਾਡੀ ਪਰਵਰਿਸ਼ ਤੁਸੀਂ ਕਿਸ ਘਰ 'ਚ ਪੈਦਾ ਹੋਏ ਅਤੇ ਤੁਹਾਡੇ ਪੜ੍ਹਾਉਣ ਵਾਲੇ ਅਧਿਆਪਕ ਕੌਣ ਸੀ ਤੁਹਾਡੇ 'ਤੇ ਘਰ ਦੀ ਜ਼ਿੰਮੇਵਾਰੀ ਕਿੰਨੀ ਸੀ ਹੁਣ ਮੈਂ ਜਿਹੜੇ ਸਕੂਲ 'ਚ ਪੜ੍ਹਿਆ ਬਹੁਤ ਸਾਰੇ ਬੱਚੇ ਇਹੋ ਜਿਹੇ ਸੀ ਜਿਹੜੇ ਸਵੇਰੇ ਰੋਟੀ ਖਾ ਕੇ ਨਹੀਂ ਸੀ ਆਉਂਦੇ ਹੈ ਨਾ ਕਈ ਬੱਚੇ ਆ ਜਿਨ੍ਹਾਂ ਨੇ ਰਿਓ ਵਾਲੇ ਹੈ ਨਾ ਬੋਰੇ ਦੀ ਹੋਈ ਮੀਂਹ ਪੈਂਦੇ 'ਚ ਉਹੀ ਬਣਾਉਣੀ ਹੈ ਨਾ ਉਹ ਲੈ ਕੇ ਜਾਣਾ ਅਤੇ ਛਤਰੀ ਹੈ ਨਹੀਂ ਅਤੇ ਉਹ ਗੁਰਬਤ ਨਾਲ ਘੁਲਦੇ ਆ ਅਤੇ ਉਹਨਾਂ ਲਈ ਜ਼ਿੰਦਗੀ 'ਚ ਕੁਛ ਆਹ ਬਣਨਾ ਉਹ ਬਣਨਾ ਉਹ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਲਈ ਸਰਵਾਈਵਲ ਦੀ ਲੜਾਈ ਆ ਅਤੇ ਜਿਹੜੇ ਪੜ੍ਹੇ ਲਿਖੇ ਆ ਸ਼ਹਿਰਾਂ 'ਚ ਚਲੇ ਗਏ ਹੁਣ ਅਸੀਂ ਸਾਡੇ ਮਾਂ ਬਾਪ ਸਰਕਾਰੀ ਅਧਿਆਪਕ ਸੀਗੇ ਪੜ੍ਹਾਉਂਦੇ ਸੀ ਸਾਡੇ ਕੋਲ ਚਾਰ ਪਿਛੱਲੜ ਸੀਗੇ ਪੈਸੇ ਸੀ ਉਹਨਾਂ ਨੇ ਸਾਨੂੰ ਪੜ੍ਹਾ ਲਿਖਾ ਲਿਆ ਸੀ ਯੂਨੀਵਰਸਿਟੀਆਂ 'ਚ ਪੜ੍ਹ ਗਏ ਅਤੇ ਉਸ ਕਿਸਮ ਦੀਆਂ ਨੌਕਰੀਆਂ ਕੀਤੀਆਂ ਪਰ ਜ਼ਰੂਰੀ ਨਹੀਂ ਕਿ ਜਿਹੜੇ ਉਹ ਪਿੱਛੇ ਰਹਿ ਗਏ ਸੀ ਉਹ ਬਿਲਕੁਲ ਹੀ ਪਿੱਛੇ ਰਹਿ ਗਏ ਉਹਨਾਂ 'ਚੋਂ ਬਹੁਤ ਸਾਰੇ ਲੋਕ ਕਾਮਯਾਬ ਵੀ ਹੋਏ ਆ ਪਰ ਉਹਨਾਂ ਦਾ ਕਾਮਯਾਬੀ ਦਾ ਪੈਮਾਨਾ ਹੋਰ ਕਿਸਮ ਦਾ ਸੀ ਹੁਣ ਜਦ ਅਸੀਂ ਇੱਥੇ ਆ ਗਏ ਹਾਂ ਤਾਂ ਹੁਣ ਕੋਈ ਕਹਿੰਦਾ ਯਾਰ ਨਰਸਿੰਗ ਕਰ ਲਓ ਅਤੇ ਪੀ ਆਰ ਮਿਲ ਜੂਗੀ ਹੁਣ ਇੱਥੇ ਉੱਦਾਂ ਦੀਆਂ ਗੱਲਾਂ ਹੁਣ ਕੋਈ ਵੈਲਡਰ ਬਣ ਗਿਆ ਕੋਈ ਬਾਰਬਰ ਬਣ ਗਿਆ ਕੋਈ ਸ਼ੈਫ ਬਣ ਗਿਆ ਜਦਕਿ ਇਹਨਾਂ ਚੀਜ਼ਾਂ ਦਾ ਇਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਬਹੁਤ ਸਾਰੇ ਲੋਕਾਂ ਨੇ ਜਾਂ ਕਹਿ ਲਓ ਕਿੱਤੇ ਨੇ ਲੋਕਾਂ ਨੂੰ ਚੁਣ ਲਿਆ ਅਤੇ ਉਹ ਲੋਕਾਂ ਨੂੰ ਲੱਗਿਆ ਵੀ ਯਾਰ ਇਹਦੇ 'ਚ ਰਾਹ ਸੁਖਾਲੇ ਆ ਪੱਧਰੇ ਆ ਸਾਡਾ ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਸਥਾਈ ਵਸਨੀਕ ਬਣਨ ਦਾ ਸੁਪਨਾ ਵੀ ਪੂਰਾ ਹੁੰਦਾ ਅਤੇ ਨਾਲੋਂ ਨਾਲ ਸਾਡਾ ਕੰਮ ਕਾਰੋਬਾਰ ਵੀ ਆ ਨਾਲੇ ਇਹ ਉਹ ਮੁਲਕ ਨੇ ਜਿੱਥੇ ਕਿਹਾ ਜਾਂਦਾ ਵੀ ਜਿਹੜੀ 9 to 5 ਵਾਲੀ ਨੌਕਰੀ ਆ ਵੱਜਵੀਂ ਨੌਕਰੀ ਆ ਉਹ 'ਚ ਵੱਜਵੇਂ ਪੈਸੇ ਵੱਜਵੀਂ ਤਨਖਾਹ ਵਾ ਅਤੇ ਉਹ 'ਚ ਸਟ੍ਰੈੱਸ ਆ ਬਾਕੀ ਜਿਹੜੇ ਟ੍ਰੇਡ ਨਾਲ ਰਿਲੇਟਡ ਕੰਮ ਨੇ ਉਹ 'ਚ ਕੈਸ਼ ਮਨੀ ਆ ਜਾਂ ਜੋ ਵੀ ਆ ਹੋ ਸਕਦਾ ਟ੍ਰੇਡ ਵਾਲੇ ਸੋਚਦੇ ਹੁਣ ਵੀ ਵਾਈਟ ਕਾਲਰ ਜੋਬ ਮਿਲੇ ਉਹ ਮਨੁੱਖੀ ਸੁਭਾਅ ਦਾ ਹੈਗਾ ਪਰ ਜੇ ਹੁਣ ਜਨਰਲਾਈਜ਼ ਜਿਹਾ ਕਰੀਏ ਜਿਹੜਾ ਆਪਾਂ ਇਸ ਕਿਸਮ ਦੀ ਵਿਚਾਰ ਚਰਚਾ ਆਪਾਂ ਆਪਣੇ ਗਰਾਂ 'ਚ ਬੈਠੇ ਹਾਂ ਕੋਈ ਪਾਰਟੀਆਂ 'ਤੇ ਮਿਲਦੇ ਮੁੜਦੇ ਹਾਂ ਤਾਂ ਸੁਣਨ ਨੂੰ ਮਿਲਦੀਆਂ ਨੇ
0: ਸੋ ਉਹ ਇੱਥੇ ਇੱਕ ਦੋ ਚੀਜ਼ਾਂ ਮੈਨੂੰ ਲੱਗ ਰਹੀਆਂ ਵਾ ਜਿਹੜੀਆਂ ਕਿਸੇ ਹੱਦ ਤੱਕ ਇਸ ਵਿਸ਼ੇ ਨੂੰ ਡਰਾਈਵ ਵੀ ਕਰਦੀਆਂ ਨੇ ਫਿਰ ਉਸ ਡਾਇਰੈਕਸ਼ਨ ਤੋਂ ਵੀ ਤੁਸੀਂ ਜ਼ਰੂਰ ਇੱਕ ਵਾਰੀ ਸਾਂਝ ਪਾਇਓ ਇੱਕ ਤਾਂ ਸਾਡੀ ਦੂਸਰੇ ਦੇਸ਼ ਦੇ ਵਿੱਚ ਆ ਕੇ ਵੱਸਣਾ ਹੁਣ ਜਦੋਂ ਆਪਾਂ ਮਾਈਗ੍ਰੈਂਟਸ ਹਾਂ ਅਤੇ ਆਪਾਂ ਇੱਥੇ ਆ ਕੇ ਵੱਸੇ ਹਾਂ ਅਤੇ ਸਾਡੇ ਕੋਲ ਬਹੁਤ ਹੀ ਕੋਈ ਚੋਇਸ ਨਹੀਂ ਆ ਮਤਲਬ ਮੈਂ ਨਹੀਂ ਕਹਿੰਦਾ ਵੀ 100% ਪਰ ਬਹੁਤਿਆਂ ਦੇ ਕੋਲ ਮਤਲਬ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ ਅਤੇ ਆਪਣੇ ਵਰਗਿਆਂ ਦੀ ਗੱਲ ਕਰ ਰਹੇ ਹਾਂ ਸੋ ਉੱਥੇ ਸਾਡੇ ਕੋਲ ਕੋਈ ਬਹੁਤੀ ਚੋਇਸ ਨਹੀਂ ਆ ਜਿੱਦਾਂ ਮੰਨ ਲਓ ਕੋਈ ਪੰਜਾਬ ਆਉਂਦਾ ਆ ਅਤੇ ਉਹ ਕੋਈ ਇਹ ਸੁਪਨਾ ਨਹੀਂ ਲੈ ਕੇ ਆਉਂਦਾ ਹੋਊਗਾ ਵੀ ਮੈਂ ਉੱਥੇ ਫਲ ਵੇਚਣੇ ਆ ਜਾਂ ਮੈਂ ਸਬਜ਼ੀ ਵੇਚਣੀ ਆ ਜਾਂ ਮੈਂ ਉੱਥੇ ਨਾਰੀਅਲ ਵਾਲੀ ਰੇਹੜੀ ਲਾਉਣੀ ਆ ਸੋ ਇੱਥੇ ਆਪਾਂ ਨੂੰ ਉਸ ਹਿਸਾਬ ਦੇ ਨਾਲ ਚੁਣਨਾ ਪੈਂਦਾ ਵਾ ਆਪਣਾ ਕਿੱਤਾ ਜਿੱਥੇ ਸਾਡੇ ਪੈਰ ਪੱਕੇ ਹੋ ਸਕਣ ਜਿਹੜੀ ਚੀਜ਼ ਸਾਨੂੰ ਪੀ ਆਰ ਵੱਲ ਨੂੰ ਲੈ ਕੇ ਜਾਵੇ ਅਤੇ ਦੂਸਰੀ ਚੀਜ਼ ਜਿਹਦੇ ਵਿੱਚੋਂ ਸਾਨੂੰ ਕਮਾਈ ਵਧੀਆ ਹੋਵੇ ਜਿਹੜੀ ਸਾਡੇ ਲਈ ਕਨਵੀਨੀਅੰਟ ਹੋਵੇ। ਸੋ ਇੱਥੇ ਫਿਰ ਆਪਾਂ ਇਹ ਕਹਿ ਲਈਏ ਵੀ ਜਿਹੜਾ ਬੰਦਾ ਦੂਸਰੇ ਦੇਸ਼ ਦੇ ਵਿੱਚ ਚੱਲ ਕੇ ਆਉਂਦਾ ਆਪਣੀ ਧਰਤੀ ਛੱਡ ਕੇ, ਉਹਦੇ ਲਈ ਇਹ ਵਾਲੀ ਚੋਇਸ ਇੱਕ ਹੱਦ ਤੱਕ ਤਾਂ ਉੱਥੇ ਹੀ ਖਤਮ ਹੋ ਜਾਂਦੀ ਹੈ। ਇਹੋ ਚੀਜ਼ ਜੇ ਮੰਨ ਲਓ ਆਪਾਂ ਆਪਣੇ ਦੇਸ਼ ਦੇ ਵਿੱਚ ਹੁੰਦੇ ਤਾਂ ਸ਼ਾਇਦ ਆਪਾਂ ਮਿੱਥ ਕੇ ਪਿੱਕ ਕਰਦੇ, ਜਾਂ ਫਿਰ ਇੱਥੇ ਹੁਣ ਜਿਹੜੇ ਗਾਂ ਸਾਡੇ ਬੱਚੇ ਨੇ, ਜਾਂ ਫਿਰ ਸਾਡਾ ਸੋ ਐਂਡ ਸੋ ਇੱਕ ਸਟੇਜ ਤੋਂ ਬਾਅਦ ਆਪਾਂ ਉੱਧਰ ਵੀ ਆਉਂਦੇ ਹਾਂ, ਉੱਥੇ ਵੀ ਆਪਾਂ ਮੁੜ ਕੇ ਫਿਰ ਅੱਗੇ ਆਪਣੀਆਂ ਪਿੱਕਸ ਆਪਣੀਆਂ ਕਰਨੀਆਂ ਸ਼ੁਰੂ ਕਰਦੇ ਹਾਂ। ਜੇਕਰ ਆਪਾਂ ਇਹੋ ਹੀ ਆਪਣੇ ਘਰ ਰਹਿੰਦੇ ਤਾਂ ਉੱਥੇ ਫਿਰ ਸ਼ਾਇਦ ਪਲੈਨਡ ਹੁੰਦੀ ਚੀਜ਼, ਹੈ ਨਾ, ਵੀ ਆਪਾਂ ਮੰਨ ਲਓ ਉੱਦਾਂ ਦਾ ਕੋਈ ਕੋਰਸ ਕਰਦੇ ਵੀ ਮੰਨ ਲਓ ਕਿਸੇ ਨੇ ਟੀਚਰ ਬਣਨਾ ਵਾ, ਕਿਸੇ ਨੇ ਡਾਕਟਰ ਬਣਨਾ ਵਾ, ਕਿਸੇ ਨੇ ਪਾਇਲਟ ਬਣਨਾ ਵਾ, ਜਾਂ ਜੋ ਵੀ ਕੋਈ ਕਾਰੋਬਾਰ ਕਰਨਾ, ਤਾਂ ਉੱਥੇ ਸ਼ਾਇਦ ਉਹ ਫਿਰ ਤੁਹਾਡੀ ਉੱਥੇ ਪਲੈਨਿੰਗ ਇੱਕ ਸਟੇਜ ਤੋਂ ਬਾਅਦ ਸ਼ੁਰੂ ਹੋ ਜਾਂਦੀ। ਹਾਲਾਂਕਿ ਇੱਕ ਸਟੇਜ ਤੱਕ ਨਹੀਂ ਹੁੰਦੀ ਉੱਥੇ ਵੀ, ਪਰ ਉਸ ਤੋਂ ਬਾਅਦ ਫਿਰ ਉਹ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹ ਕਿ ਜਦੋਂ ਆਪਾਂ ਆਪਣਾ ਘਰ ਛੱਡ ਕੇ ਆਉਂਦੇ ਹਾਂ ਤਾਂ ਫਿਰ ਬਹੁਤੇ ਡਿਸੀਜ਼ਨ ਆਪਾਂ ਆਲਰੇਡੀ ਉਸ ਰੱਬ ਦੇ ਹਵਾਲੇ ਕਰਕੇ ਹੀ ਆਪਾਂ ਆਉਂਦੇ ਹਾਂ, ਫਿਰ ਉੱਥੇ ਤੁਹਾਡਾ ਬਹੁਤੀ ਪਲੈਨਿੰਗ ਜਿਹੜੀ ਉਹ ਧਰੀ ਧਰਾਈ ਰਹਿ ਜਾਂਦੀ ਹੈ। ਅਤੇ ਦੂਸਰੀ ਚੀਜ਼ ਸ਼ਾਇਦ ਇਹ ਵੀ ਆ ਕਿ ਜਦੋਂ ਸਾਡੇ ਕੋਲ ਮੇਨ ਟੀਚਾ ਕੁਛ ਹੋਰ ਹੁੰਦਾ ਵਾ, ਏਮ ਸਾਡਾ ਕੁਛ ਹੋਰ ਹੁੰਦਾ, ਅਤੇ ਜੋਬ ਜਿਹੜੀ ਆ ਉਹ ਇਹਦੇ ਇਨ ਬਿਟਵੀਨ ਵਾਲਾ ਪਾਥ ਹੀ ਰਹਿ ਜਾਂਦੀ ਹੈ। ਸਾਨੂੰ ਉਹ ਦਿਖ ਰਿਹਾ ਵੀ ਆਪਾਂ ਇੱਥੇ ਪੱਕੇ ਕਿੱਦਾਂ ਹੋਣਾ, ਅਤੇ ਇਨ ਬਿਟਵੀਨ ਜਿਹੜੀਆਂ ਵੀ ਜੋਬਾਂ ਆਈਆਂ ਉਹ ਖਰਚੇ ਖੁਰਚੇ ਚਲਾਉਣ ਦੇ ਲਈ ਆਪਾਂ ਉਹ ਆਪਾਂ ਕਰਤੀਆਂ।
1: ਕਿਉਂਕਿ ਇੰਡੀਆ 'ਚ ਤਾਂ ਹੈ ਨਾ, ਮਤਲਬ ਚੰਗੀ ਨੌਕਰੀ ਮਿਲਣੀ ਨਹੀਂ ਅਤੇ ਮਾੜੀ ਮੈਂ ਕਰਨੀ ਨਹੀਂ, ਇੱਥੇ ਉਲਟਾ ਜੋ ਹੈ ਉਹੀ ਆ
0: ਜੋ ਤੁਹਾਨੂੰ ਲੱਭਾ,
1: ਕਿਉਂਕਿ ਰੋਜ਼ੀ ਰੋਟੀ ਦੇ ਮਸਲੇ ਆ ਅਤੇ ਉਹ ਤੁਸੀਂ ਜੋ ਜੇ ਕੁਛ ਹੋਰ ਨਹੀਂ ਮਿਲਦਾ, ਬੰਦਾ ਕਹਿੰਦਾ ਚਲ ਫਿਰ ਮੈਂ ਊਬਰ ਚਲਾ ਲੈਂਦਾ ਜਾਂ ਊਬਰ ਈਟਸ ਕਰ ਲੈਂਦਾ ਕੁਛ ਵੀ। ਬਹੁਤ ਸਾਰੇ ਲੋਕਾਂ ਨੇ ਟੈਕਸੀ ਇਸ ਕਰਕੇ ਚਲਾਉਣੀ ਸ਼ੁਰੂ ਕੀਤੀ ਵੀ ਹੋਰ ਕੋਈ ਕੰਮ ਕਾਰ ਨੌਕਰੀਆਂ ਨਹੀਂ ਸੀ ਮਿਲ ਰਹੀਆਂ। ਆਪ ਉਪਮਾ ਐਮ ਕੌਮ ਐਮ ਸੀ ਏ ਬਹੁਤ ਪੜ੍ਹੇ ਲਿਖੇ ਲੋਕ ਆ, ਉਹ ਗੁਰੇ ਅਕਸਰ ਮਜ਼ਾਕ ਵੀ ਉਡਾਉਂਦੇ ਆ ਵੀ ਕੋਈ ਡਾਕਟਰ ਹੋਣਾ ਇਹ ਜਿਹੜਾ ਟੈਕਸੀ ਚਲਾ ਰਿਹਾ ਜਾਂ, ਪਰ ਅਸਲ 'ਚ ਟੈਕਸੀ 'ਚੋਂ ਕਮਾਈ ਆਮਦਨ ਵਰਕ ਲਾਈਫ ਸਟਾਈਲ ਬੈਲੈਂਸ ਇੰਨਾ ਕ੍ਰੀਏਟ ਹੋ ਗਿਆ ਉਹ ਉਹਨੂੰ ਚੈਰਿਸ਼ ਕਰਨ ਲੱਗ ਗਏ। ਉਲਟਾ ਹੁਣ ਟੈਕਸੀ ਵਾਲਾ ਕਹਿੰਦਾ ਭਾਅ ਜੀ ਹੋਰ ਨਹੀਂ ਤਾਂ ਟੈਕਸੀ ਚਲਾ ਲਓ ਯਾਰ, ਕੋਈ ਚਾਰ ਪੈਸੇ ਤਾਂ ਜੁੜਨਗੇ ਤੁਹਾਨੂੰ, ਮਾੜਾ ਮੋਟਾ ਘਰ ਕੋਲ ਲਾਉਣਾ ਯਾਰ।
0: ਅਤੇ
1: ਉਸ ਲਿਹਾਜ਼ ਨਾਲ ਮਤਲਬ ਕਈ ਵਾਰ ਉਹ ਤੁਸੀਂ ਮਜ਼ਬੂਰੀ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਹੁੰਦਾ, ਬਾਅਦ 'ਚੋਂ ਸ਼ੌਕ ਵੀ ਬਣ ਜਾਂਦਾ, ਅਤੇ ਬਾਅਦ 'ਚੋਂ ਜਾਂ ਬੰਦਾ ਇੱਕ ਤਰ੍ਹਾਂ ਨਾ ਹੈਂਡੀਕੈਪ ਹੋਇਆ ਵੀ ਮਹਿਸੂਸ ਕਰਦਾ, ਬੰਦਾ ਕਹਿੰਦਾ ਯਾਰ ਹੁਣ ਹੋਰ ਕਰਨਾ ਵੀ ਕੀ ਆ, ਜਿੰਨੀ ਕੁ ਤਨਖਾਹ ਨਾ ਫਲਾਨੇ ਬੰਦੇ ਦੀ ਧੱਕੇ ਖਾ ਕੇ ਬਣਦੀ ਆ, ਉਨੀ ਕੁ ਮੈਨੂੰ ਵੈਸੇ ਹੀ ਬਣੀ ਜਾਂਦੀ ਆ, ਅਤੇ ਮੈਂ ਟੁੱਟ ਭੱਜ ਕਿਉਂ ਕਰਨੀ ਆ, ਜੋ ਕਰਦਾ ਮੈਂ ਚੁੱਪ ਕਰਕੇ ਕਰੀ ਜਾਵਾਂ। ਇਸ ਕਰਕੇ ਆਲਾ ਦੁਆਲਾ ਕਈ ਵਾਰ ਨੌਕਰੀ ਤੁਹਾਡੇ ਲਈ ਚੁਣ ਲੈਂਦਾ।
0: ਇੱਕ ਉਮਰ ਦੀ ਸਟੇਜ ਵੀ ਹੁੰਦੀ ਨਾ, ਮੈਨੂੰ ਲੱਗਦਾ ਇੱਕ ਸਾਡੀ ਏਜ ਹੁੰਦੀ ਉਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਰਿਸਕ ਆਪਾਂ ਲੈਣ ਨੂੰ ਤਿਆਰ ਹੋ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਸਟੇਜ ਉਹ ਵੀ ਆਉਂਦੀ ਆ ਇੱਕ ਉਮਰ 'ਚ ਪਹੁੰਚ ਕੇ ਤੁਸੀਂ ਰਿਸਕ ਲੈਣ ਨੂੰ ਡਰਦੇ ਹੋ ਤੁਸੀਂ ਕਿ ਹੁਣ ਯਾਰ

0: ਤਾਂ ਜਦੋਂ ਆਪਾਂ ਇੱਕ ਸਾਡਾ ਟੀਚਾ ਪੂਰਾ ਹੋ ਗਿਆ, ਆਪਾਂ ਇੱਕ ਮੰਜ਼ਿਲ ਆਪਣੀ ਜਿਹੜੀ ਆ ਇੱਕ ਪੜਾਅ ਜਿਹੜਾ ਉਹ ਸਰ ਕਰ ਲਿਆ, ਅਤੇ ਉਸ ਤੋਂ ਬਾਅਦ ਫਿਰ ਅਗਲੀ ਸ਼ੁਰੂ ਹੁੰਦੀ, ਫਿਰ ਸ਼ਾਇਦ ਆਪਣਾ ਅਗਲਾ ਟੀਚਾ ਇਹ ਹੁੰਦਾ ਵਾ ਵੀ ਆਪਾਂ ਹੁਣ ਇਸ ਪਾਸੇ ਨੂੰ ਜਾਣਾ ਹੀ, ਹੁਣ
1: ਬਿਜ਼ਨਸ ਤੋਂ ਚਾਰ ਪੈਸੇ ਹੈਗੇ ਆ, ਇਨਵੈਸਟਮੈਂਟ ਕਰ ਸਕਦੇ ਹਾਂ, ਲੱਖ ਤੋਂ ਲੱਖ ਡਾਲਰ ਦਾ ਕੁਛ ਲੈ ਸਕਦੇ ਹਾਂ, ਕੋਈ ਰੈਸਟੋਰੈਂਟ ਚਲਾ ਸਕਦੇ ਹਾਂ, ਕੋਈ ਵੀ ਕੰਮ ਕਰ, ਹੈ ਨਾ, ਜ਼ਰੂਰੀ ਹੋ ਜਾਂਦਾ।
0: ਇੱਥੋਂ ਮੈਨੂੰ ਲੱਗਦਾ ਫਿਰ ਆਪਾਂ ਇਹਦਾ ਮਤਲਬ ਕਿ ਇੱਕ ਏਮ ਖਤਮ ਹੋਣ ਤੋਂ ਬਾਅਦ ਇਨਸਾਨ ਦੂਸਰਾ ਏਮ ਚੁਣਦਾ ਵਾ ਜਿਹੜਾ ਵੀ ਉਹਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ।
1: ਪਹਿਲਾਂ ਬਣੇ ਬਣਾ ਰਾਹ 'ਤੇ ਚੱਲਿਆ ਸੀ, ਹੁਣ ਉਹ ਰਾਹ ਚੁਣ ਸਕਦਾ,
0: ਹੁਣ ਉਹ ਰਾਹ ਚੁਣ ਸਕਦਾ। ਅਤੇ ਸੇਮ ਜੇ ਆਪਾਂ ਇੱਥੇ ਥੋੜ੍ਹੀ ਜਿਹੀ ਕੰਫਿਊਜ਼ਨ ਹੋਵੇ ਤਾਂ ਫਿਰ ਆਪਾਂ ਇਹਨੂੰ ਇੱਦਾਂ ਵੀ ਵੇਖ ਸਕਦੇ ਹਾਂ ਵੀ ਜਿੱਦਾਂ ਸਾਡੇ ਅੱਗੇ ਹੁਣ ਸਾਡੇ ਬੱਚੇ, ਅਤੇ ਉਹਨਾਂ ਦੇ ਲਈ ਤੁਸੀਂ ਹੁਣ ਤੋਂ ਹੀ ਕੁਛ ਸੋਚਿਆ ਹੋਊਗਾ ਵੀ ਆਪਾਂ ਇਹਨੂੰ ਆਹ ਮੈਂ ਆਪਣੇ ਵਾਲਾ ਆਹ ਨਹੀਂ ਕਰਨ ਦੇਣਾ, ਮੈਂ ਇਹਨੂੰ ਉਸ ਪਾਸੇ ਲੈ ਕੇ ਜਾਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਨਹੀਂ ਯਾਰ ਮੈਂ ਨਹੀਂ ਆਪਣੇ ਮੁੰਡੇ ਨੂੰ ਸ਼ੈੱਫ ਬਣਾਉਣਾ, ਮੈਂ ਤਾਂ ਆਪਣੇ ਮੁੰਡੇ ਨੂੰ ਮੈਂ ਨਹੀਂ ਟਰੱਕ ਚਲਾਉਣ ਦੇਣਾ, ਮੈਂ ਨਹੀਂ ਉਹਨੂੰ ਆਪਣੇ ਵਾਲਾ ਕੰਮ ਕਰਨ ਦੇਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਬੰਦੇ
1: ਅਕਸਰ ਹੁੰਦਾ ਰਣਜੋਤ। ਮੈਂ ਮਤਲਬ ਹੁਣ ਐੱਮ ਐੱਸ ਸੀ ਪੀ ਐੱਚ ਡੀ ਆ, ਪੜ੍ਹਾਈ ਲਿਖਾਈ ਬਹੁਤ ਕੀਤੀ ਜ਼ਿੰਦਗੀ 'ਚ, ਮੈਂ ਇਹ ਹੋ ਜਾਂਦਾ ਮੈਨੂੰ ਮੈਨੂੰ ਪੜ੍ਹਨ ਨਹੀਂ ਦੇਣਾ। ਬਈ ਜਿਹੜੀ ਚੀਜ਼ ਪਲੱਸ ਟੂ ਹੈ ਨਾ ਈਅਰ 12 ਕਰਕੇ ਅਤੇ ਕੋਈ ਟ੍ਰੇਡਸ ਨਾਲ ਰਿਲੇਟਡ ਕੋਈ ਚੀਜ਼ ਹੱਥੀਂ ਕਿਰਤ ਕਰਕੇ ਹੈ ਨਾ ਇੱਥੇ ਕੁਛ ਨਾ ਕੁਛ ਇੰਪਾਇਰਸ ਲੋਕਾਂ ਨੇ ਖੜ੍ਹੇ ਕੀਤੇ ਆ, ਕ੍ਰੀਏਟ ਕੀਤਾ ਜਾ ਸਕਦਾ। ਪੜ੍ਹਾਈ ਲਿਖਾਈ ਕਈ ਵਾਰ ਤੁਹਾਨੂੰ ਟਨਲ ਵਿਜ਼ਨ ਦਿੰਦੀ ਆ, ਤੁਸੀਂ ਉਹਦੇ ਜੋਗੇ ਹੀ ਹੋ। ਮਤਲਬ ਜੇ ਤੁਸੀਂ ਡਾਕਟਰੀ ਦੀ ਪੜ੍ਹਾਈ, ਤੁਸੀਂ ਡਾਕਟਰ ਹੀ ਬਣ ਸਕਦੇ ਹੋ। ਪਾਤਰ ਸਾਹਿਬ ਤਾਂ ਹੋਰ ਤਰ੍ਹਾਂ ਨਾਲ ਕਹਿੰਦੇ ਹੁੰਦੇ ਆ, ਕਦੇ ਨਾ ਹੈ ਨਾ ਉਸ ਦਾ ਸੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ, ਕਦੇ ਨਾ ਸੋਚਿਆ ਕਿ ਆਹ ਬਣਦੇ ਜਾਂ ਉਹ ਬਣਦੇ, ਉਹ ਇੱਕ ਹੋਲਿਸਟਿਕ ਆ ਹਿਊਮਨ ਲਾਈਫ ਦੀ ਗੱਲ ਆ। ਪਰ ਜੇ ਊਂ ਗੱਲ ਕਰੀਏ ਤਾਂ ਜਿਹੜਾ ਟਰੱਕ ਡਰਾਈਵਰ ਆ ਉਹ ਸਾਡੇ, ਤੁਸੀਂ ਦੇਖੋਗੇ ਜਿੰਨੇ ਆਹ ਟੋਪ ਨੋਚ ਪ੍ਰਾਈਵੇਟ ਸਕੂਲ ਨੇ, ਜਿੰਨੇ ਮੇਰੇ ਟਰੱਕ ਡਰਾਈਵਰ ਮਿੱਤਰ ਨੇ, ਉਹਨਾਂ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ, ਮੇਰਾ ਆਪਦਾ ਸਰਕਾਰੀ ਸਕੂਲ 'ਚ ਆ। ਉਹ ਕਹਿੰਦੇ ਵੀ ਮੈਂ ਇਸ ਕਰਕੇ ਦੋ ਰਾਤਾਂ ਵੱਧ ਲਾਉਣਾ ਜਾਂ ਵੱਧ ਕੰਮ ਕਰਦਾ ਵੀ ਮੈਂ ਆਪਣਾ ਬੱਚਾ ਉਹਨੂੰ ਟਰੱਕ ਨਹੀਂ ਚਲਾਉਣ ਦੇਣਾ। ਪਰ ਕਈ ਟਰੱਕ ਡਰਾਈਵਰ ਇਹੋ ਜਿਹੇ ਆ, ਉਹ ਇਸ ਹੀਣ ਭਾਵਨਾ 'ਚ ਨਹੀਂ ਹੈਗੇ, ਉਹ ਮਤਲਬ ਅੰਦਰੋਂ ਖਾਤੇ ਤਾਂ ਝੂਰਦੇ ਆ ਉਸ ਚੀਜ਼ ਨੂੰ, ਪਰ ਨਹੀਂ ਪਹੁੰਚੀ ਸਰ ਕਿਤੇ ਮੌਜ ਹੀ ਕੋਈ ਨਹੀਂ, ਇਹ ਤਾਂ ਨਜ਼ਾਰਾ ਹੀ ਬੜਾ ਹੈ ਨਾ, ਤੁਸੀਂ ਆਪਣੇ ਮਾਲਕ ਆਪ ਹੋ, ਤੁਹਾਡਾ ਆਪਣਾ ਬਿਜ਼ਨਸ ਆ ਆਪਣਾ। ਪਰ ਅਸਲ 'ਚ ਉਹਨਾਂ 'ਚੋਂ ਵੀ ਬਹੁਤ ਸਾਰੇ ਅਸਲ 'ਚ ਸੱਚ ਬੋਲਣ ਨੂੰ ਡਰਦੇ ਆ।
0: ਇਹ ਹਰ ਇੱਕ ਕਿੱਤੇ 'ਚ ਹੀ ਆ।
1: ਹਾਂ, ਡਾਕਟਰ ਝੂਰਦਾ, ਡਾਕਟਰ ਕਹਿੰਦਾ 9 ਤੋਂ 9 ਯਾਰ, ਨਾ ਚਾਹ ਨਾ ਪਾਣੀ, ਹੁਣ ਤੁਸੀਂ ਐਮਰਜੈਂਸੀ ਜਾਓ। ਸਾਰੇ ਲੋਕ ਗਾਲਾਂ ਕੱਢ ਕੇ ਮੁੜਦੇ ਆ ਰਾਤ ਨੂੰ 4 ਵਜੇ, ਹੈ ਨਾ ਵੀ 5 ਵਜੇ ਆਏ, 4 ਵਜੇ ਆਏ, ਬਿਠਾਈ ਰੱਖਿਆ। ਪਰ ਜੇ ਤੁਸੀਂ ਅੰਦਰ ਡਾਕਟਰ ਵਾਲੇ ਪਾਸੇ ਵੀ ਖੜ੍ਹ ਕੇ ਦੇਖਿਆ ਮੈਂ, ਹੈ ਨਾ, ਉਹ ਕਹਿੰਦਾ ਯਾਰ ਮੈਂ ਹੈ ਨਾ 8 ਵਜੇ ਦੀ ਚਾਹ ਪੀਤੀ ਹੋਈ ਆ, 2 ਵੱਜ ਗਏ, ਮੂੰਹ 'ਤੇ ਮੇਰੇ ਮਾਸਕ ਲੱਗਿਆ ਹੋਇਆ, ਮੈਂ ਯਾਰ 2 ਮਿੰਟ ਲਈ ਪਲੀਜ਼ ਅੰਦਰ ਪਾਣੀ ਪੀਆ ਵਾਂ ਜਾ ਕੇ, ਹੈ ਨਾ। ਅਤੇ ਉਹ ਹੁਣ ਬਾਹਰ ਬੰਦਾ ਕਿਸੇ ਦਾ ਵੱਢਿਆ ਪਿਆ ਹੈ ਨਾ ਖੂਨ ਲਿਬੜਦਾ, ਉਹ ਕਹਿੰਦਾ ਯਾਰ ਮੈਂ ਯਾਰ ਮੈਨੂੰ ਚੱਕਰ ਆ ਜਾਣਾ, ਮੈਂ ਪਾਣੀ ਪੀ ਕੇ ਆਇਆ, ਉਹ ਤੈਨੂੰ ਪਾਣੀ ਸੋਚਦੇ ਸਾਡਾ ਬੰਦਾ ਮਰੀ ਜਾਂਦਾ। ਉਹੋ ਜਿਹੇ ਕਿੰਨੇ ਬੰਦੇ ਲੰਘ ਗਏ ਉਹਦੇ ਹੱਥੀਂ, ਇਸ ਲਈ ਉਹ ਮਰ ਗਈ। ਤਿਤਲੀ ਦੇ ਖੰਭਾਂ ਦਾ ਭਾਰ ਹਰ ਕੇ ਸੋਲੀ ਵੱਖ ਵੱਖਰਾ, ਉਹ ਹਰੇਕ ਕਿੱਤੇ ਨਾਲ ਜੁੜੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ। ਅਤੇ ਤੁਸੀਂ ਦੇਖੋਗੇ ਪਿੱਛੇ ਜੇ ਇੱਕ ਰਿਸਰਚ ਆਈ ਸੀ UK ਦੀ, ਡਾਕਟਰ ਅਤੇ ਵਕੀਲ ਭਾਈਚਾਰੇ 'ਚ ਤਲਾਕ ਦਾ ਰੇਟ ਬਹੁਤ ਵੱਧ ਗਿਆ ਸੀ, ਕਿਉਂਕਿ ਫੈਮਿਲੀ ਲਈ ਟਾਈਮ ਨਹੀਂ, ਅੰਨਾ ਪੈਸਾ, ਪੈਸਾ ਥੋੜ੍ਹੀ ਹੈ ਨਾ ਚਲਾਊਗਾ ਜ਼ਿੰਦਗੀ ਨੂੰ। ਸੋ ਹਰੇਕ ਚੀਜ਼ ਦੇ ਨਫੇ ਨੁਕਸਾਨ ਨਾਲ ਨਾਲ ਚੱਲਦੇ ਆ। ਉਹ ਕਹਿੰਦੇ ਬਣ ਤਾਂ ਗਏ ਅਸੀਂ ਡਾਕਟਰ, ਪਰ ਜ਼ਿੰਦਗੀ ਜਾਂਦੀ ਰਹੀ। ਸੋ ਇੱਦਾਂ ਦੇ ਮਸਲੇ ਬੜੇ ਲੋਕਾਂ ਦੇ ਆ, ਮੇਰੀ ਆਪਣੇ ਨਾਲ ਲੜਾਈ ਔਖੀ ਹੋ ਗਈ, ਜੰਗ ਜਿੱਤਣੀ। ਸੋ ਹਰੇਕ ਪ੍ਰੋਫੈਸ਼ਨ 'ਚ ਹੀ ਇੱਦਾਂ ਆਪਾਂ ਇਹਨੂੰ, ਹੁਣ ਜਿਹੜਾ ਫੈਕਟਰੀ ਵਰਕਰ ਆ ਉਹ ਕਹਿੰਦਾ ਯਾਰ ਸਵੇਰੇ ਚਲੇ ਜਾਈਦਾ, ਸ਼ਾਮ ਨੂੰ ਡੱਬਾ ਲੈ ਕੇ ਮੁੜ ਆਈਦਾ ਰੋਟੀ ਪਾਣੀ ਦਾ, ਹੈ ਨਾ, ਘਰੇ ਨਿਆਣਿਆਂ ਨੂੰ ਸੂਰਜ ਡੁੱਬੇ ਸ਼ਾਮ ਨੂੰ ਹੁਣ ਸ਼ੈਫ ਨੇ ਬੜੇ ਲੋਕ ਨੇੜੇ ਰੈਸਟੋਰੈਂਟ ਚਲਾਉਂਦੇ ਆ, ਉਹ ਕਹਿਣਗੇ ਯਾਰ ਸ਼ਾਮ ਨੂੰ 5-6 ਵੀ ਘਰੇ ਮੁੜਿਆ ਆਉਂਦਾ ਅਤੇ ਅਸੀਂ ਇੱਥੇ ਨੂੜੇ ਹੋਏ ਹਾਂ, ਤਾੜੇ ਹੋਏ ਹਾਂ। ਸੋ ਹਰੇਕ ਬੰਦਾ ਆਪਣੇ ਆਪ 'ਚ ਕਿਸੇ ਢੰਗ ਨਾਲ ਫਸਿਆ ਹੋਇਆ। ਬਹੁਤ ਘੱਟ ਲੋਕ ਨੇ ਜਿਹੜੇ ਉਸ ਕੰਮ ਨੂੰ ਇੰਜੋਏ ਕਰਦੇ ਆ ਜੋ ਉਹ ਕੰਮ ਕਰ ਰਹੇ ਆ, ਜਿਹੜਾ ਸੰਤੁਸ਼ਟੀ ਦੀ ਫੀਲਿੰਗ ਆ, ਇਹ ਮੈਨੂੰ ਲੱਗਦਾ ਇਹ ਹਿਊਮਨ ਬੀਂਗ ਦੇ ਡਿਜ਼ਾਇਨ 'ਚ ਹੀ ਹੈ। ਨਹੀਂ ਜਿਹੜੇ ਕਹਿੰਦੇ ਵੀ ਆ ਵੀ ਅਸੀਂ ਬਹੁਤ ਨਜ਼ਾਰੇ ਜਾਂ ਬਾਈ ਬਹੁਤ ਟਕਾ ਜਾਂ, ਉਹਨਾਂ 'ਚੋਂ ਵੀ ਮੈਨੂੰ ਲੱਗਦਾ ਵੀ 50% ਸਿਰਫ ਇਹ ਕਹਿਣ ਲਈ ਕਹਿ ਰਹੇ ਆ, ਅਸਲ ਮਾਨਿਆਂ 'ਚ ਉਹਨਾਂ ਦਾ ਦਿਲ ਜਾਣ।
0: ਉਹ ਵੀ ਕਈ ਵਾਰੀ ਇੱਦਾਂ ਹੁੰਦਾ ਨਾ ਵੀ ਆਪਾਂ ਇੱਕ ਥਾਂ ਦੇ ਉੱਤੇ ਸੁਣਿਆ ਵੀ ਆਪਾਂ ਇੱਦਾਂ ਕਿਹਾ ਜਾਂ ਕਿਸੇ ਨੇ ਸਾਨੂੰ ਇੱਦਾਂ ਕਿਹਾ, ਅਤੇ ਉਹੀ ਬੰਦਾ ਅੱਗੇ ਕਿਸੇ ਹੋਰ ਕੋਲ ਬਹਿ ਕੇ ਘੰਟੇ ਬਾਅਦ ਹੀ। ਸੋ ਆਪਾਂ ਇਸ ਤਰੀਕੇ ਦੇ ਨਾਲ ਦੱਸਦੇ ਹਾਂ ਵੀ ਕਿਹੜੇ ਬੰਦਾ ਦੇ ਨਾਲ ਕਿਹੜੀ ਆਪਾਂ ਗੱਲ ਕਰਨੀ ਆ, ਇਹ ਵੀ ਬਹੁਤ ਆਪਾਂ ਪੁਣ ਛਾਣ ਕੇ ਕਰਦੇ ਮਤਲਬ ਇੱਕ ਥਾਂ ਤੇ ਤੁਸੀਂ ਬਹੋਗੇ ਤੁਸੀਂ ਕਹੋਗੇ ਬਾਬੇ ਦੀ ਕਿਰਪਾ ਓਕੇ ਰਿਪੋਰਟ ਕੰਮ ਹੀ ਬੜਾ ਘੈਂਟ ਆ ਦੂਸਰੀ ਥਾਂ ਦੇ ਉੱਤੇ ਤੁਸੀਂ ਬਹੋਗੇ ਤੇ ਤੁਸੀਂ ਕਹਿਣਾ ਵੀ ਯਾਰ ਔਖਾ ਯਾਰ ਮਹਾਂ ਖਰਚੇ ਹੀ ਨਿਕਲਦੇ ਆ ਹੁਣ ਡਿਪੈਂਡ ਕਰਦਾ ਵਾ ਵੀ ਕਿਹੜੇ ਬੰਦੇ ਦੇ ਨਾਲ ਕੀ ਤੁਹਾਡਾ ਮਾਮਲਾ ਜਾ ਹੋ ਸਕਦਾ ਅਗਲੇ ਦੇ ਜਿਹਦੇ ਤੁਸੀਂ ਪੈਸੇ ਦੇਣੇ ਆ ਉਹਦੇ ਸਾਹਮਣੇ ਤੁਸੀਂ ਮਰੂੰ ਮਰੂੰ ਕਰਨਾ ਤੇ ਜੇ ਜਿਹਦੇ ਨਾਲ ਤੁਸੀਂ ਓਦਾਂ ਹੀ ਵੈਸੇ ਸਾਂਝ ਆ ਉਹਨੂੰ ਤੁਸੀਂ ਇਹ ਸ਼ੋਅ ਕਰਨਾ ਵੀ ਓਕੇ ਰਿਪੋਰਟ ਹੈ
1: ਜਿਹਦੇ ਤੋਂ ਪੈਸੇ ਲੈਣੇ ਆ ਉਹ ਉਲਟਾ ਤੇ ਜੇ ਪੈਸੇ ਦੇਣੇ ਆ ਤਾਂ ਉਲਟਾ
0: ਹਾਂ ਉਲਟ

0: ਆਪਣੀ ਮਰਜ਼ੀ ਦੇ ਨਾਲ ਸਵਾਦ ਵੇਖ ਵੀ ਲਿਆ ਹੋਵੇ ਵੀ ਆਪਣੀ ਹੁਣ ਅਸੀਂ ਸੋਚ ਸਮਝ ਕੇ ਹੁਣ ਆਪਾਂ ਇੱਧਰ ਨੂੰ ਚੱਲੇ ਆ, ਹੁਣ ਆਪਣੇ ਕੋਲ ਪੈਸੇ ਆ ਗਏ, ਹੁਣ ਆਪਾਂ ਇੱਥੇ ਇਨਵੈਸਟ ਕਰਨੇ ਆ, ਕੀ ਉਸ ਚੀਜ਼ ਦੇ ਵਿੱਚ ਤੁਹਾਨੂੰ ਆਨੰਦ ਜ਼ਿਆਦਾ ਆਇਆ ਜਾਂ ਆ ਰਿਹਾ, ਜਾਂ ਫਿਰ ਜਿੱਥੋਂ ਤੱਕ ਤੁਹਾਨੂੰ ਕਿਸਮਤ ਨੇ ਆਪਣੇ ਆਪ ਲੈ ਕੇ ਆਉਂਦਾ ਹੈ ਉੱਥੋਂ ਤੱਕ ਤੁਹਾਨੂੰ ਲੱਗਦਾ ਵੀ ਤੁਸੀਂ ਸੌਖੇ ਹੋ?
1: ਅਤੇ ਬਹੁਤ ਸਾਰੇ ਲੋਕ ਫਸੇ ਵੀ ਮਹਿਸੂਸ ਕਰਦੇ ਆ, ਉਹ ਉਹੀ ਕਹਿੰਦੇ ਹੁੰਦੇ ਆ, ਕਹਿੰਦਾ ਜ਼ਹਿਰ ਮਰਨ ਲਈ ਥੋੜ੍ਹਾ ਚਾਹੀਦਾ, ਜਿਉਣ ਲਈ ਰੋਜ਼ ਪੀਣਾ ਪੈਂਦਾ। ਉਹ ਆਪਣੀ ਨੌਕਰੀ ਤੋਂ, ਕੰਮਕਾਰ ਤੋਂ, ਬੌਸ ਤੋਂ ਇੰਨੇ ਦੁਖੀ ਆ, ਉਹਨਾਂ ਨੂੰ ਕਿਹਾ ਵੀ ਕਿਹੜਾ ਵੇਲਾ ਆਵੇ ਮੈਨੂੰ ਕਿਤੇ ਹੋਰ ਨੌਕਰੀ ਮਿਲੇ ਅਤੇ ਮੈਂ ਛੱਡ ਛੁੱਟ ਕੇ ਜੰਗਲਾਂ 'ਚ ਭੱਜਾਂ।
0: ਇਹੋ ਹੀ ਮਾਹੌਲ ਵੀ ਹੈ, ਇਹੋ ਹੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਵੇਖਦੇ ਹਾਂ ਵੀ ਜਦੋਂ ਸਾਡੀ ਪੀ ਆਰ ਆ ਜਾਂਦੀ ਆ ਆਪਾਂ ਝੱਟ ਆਪਾਂ ਫਿਰ ਆਪਾਂ ਛੁੱਟੀ 'ਤੇ ਜਾਂਦੇ ਹਾਂ ਅਤੇ ਫਿਰ ਵਾਪਸ ਨਹੀਂ ਆਉਂਦੇ। ਬੜੇ ਬੜਿਆਂ ਦੀ ਇਹ ਕਹਾਣੀ ਹੈ, ਇਹ ਨਹੀਂ ਵੀ ਕੋਈ ਕੋਈ ਇਕੱਲਾ ਨਾ ਮਹਿਸੂਸ ਕਰੇ ਸੁਣ ਕੇ ਵੀ ਹਾਂ ਆਹ ਚੀਜ਼ ਆ ਮੇਰੀ, ਸਾਡੇ ਸਾਰਿਆਂ ਦੀ ਇਹ ਕਹਾਣੀ ਆ, ਸਾਰਿਆਂ ਨੇ ਆਪਾਂ ਇਹੋ ਕੀਤਾ, ਇੰਕਲੂਡਿੰਗ ਮੀ ਯੂ ਐਵਰੀ ਵਨ। ਅਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਵੀ ਅਸੀਂ ਇੱਥੇ ਬੱਝੇ ਹਾਂ, ਹੁਣ ਅਸੀਂ ਆਜ਼ਾਦ ਆ, ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ, ਪਰ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ ਕੀ ਉਦੋਂ ਆਪਾਂ ਖੁਸ਼ ਹੁੰਦੇ ਹਾਂ?
1: ਅਤੇ ਜਿਹਨੇ ਨੌਕਰੀ ਦਿੱਤੀ ਹੋਈ ਆ ਉਹ ਰਣਜੋਧ ਇਹ ਕਹਿੰਦਾ ਭਾਜੀ ਬੰਦੇ ਬਦਲ ਜਾਂਦੇ ਜਿਵੇਂ ਪੀ ਆਰ ਉਹਨੇ ਦੇਖੋ ਜੀ ਤਿੱਤਰ ਹੋ ਗਿਆ,
0: ਸਾਡੇ ਵਾਰੀ ਉਹਨੇ ਕਿਹਾ ਹੋਊਗਾ ਜਦੋਂ ਅਸੀਂ ਕੰਮ ਕਰਦੇ ਹਾਂ ਹੁਣ ਅਸੀਂ ਉਹਨਾਂ ਕਹਿਣ ਵਾਲਿਆਂ
1: ਚੋਂ, ਤਰਫਾ ਗੱਲ ਚੱਲਦੀ ਹੈ,
0: ਤੇ ਜਦੋਂ ਇਹਨਾਂ ਨੂੰ ਛੱਡ ਕੇ ਕਿਸੇ ਨੇ ਗਾਂ ਅਗਲੇ ਨੇ ਗਾਂ ਜਾਣਾ ਉਦੋਂ ਇਹਨਾਂ ਨੇ ਉਹ ਕਹਿ ਰਹੇ ਹੋਣਾ।
1: ਸੋ ਇਹ ਅੱਗੇ ਤੋਂ ਅੱਗੇ ਚਲੋ ਚੱਲੀ ਦਾ ਮੇਲਾ,
0: ਇਹ ਰਲੇ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। 645 ਤੁਸੀਂ ਆਉਣੇ ਰਹੋ ਜੀ। ਸਤਿ
2: ਸ਼੍ਰੀ ਅਕਾਲ ਬਾਈ ਜੀ ਦੋਨਾਂ ਨੂੰ
0: ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
0: ਕੀ ਨਾਮ ਬਾਈ
2: ਜੀ? ਬਸ ਮੇਰਾ ਗੁਰਜੀਤ ਜੀ।
0: ਜੀ ਜੀ ਗੁਰਜੀਤ ਜੀ, ਕੀ ਹਾਲ ਹੈ?
2: ਬਸ ਵਧੀਆ ਜੀ। ਮੈਂ ਇਸ ਟੌਪਿਕ ਤੇ ਬਹੁਤ ਸੋਚਦਾ ਹੁੰਦਾ, ਮਤਲਬ ਕਿ ਨਾ ਇਹ ਬਹੁਤ ਇੰਟਰਸਟਿੰਗ ਟੌਪਿਕ ਆ,
1: ਤੁਹਾਡੇ ਦਿਲ ਦੇ ਕਰੀਬ ਆ
2: ਇਹਦਾ। ਹਾਂ ਦਿਲ ਦੇ ਕਰੀਬ ਨਹੀਂ, ਮਤਲਬ ਕਿ ਫਿਲਾਸਫੀ ਹੈ ਇਹਦੇ ਵਿੱਚ, ਫਿਲਾਸਫੀ ਲਾ ਲਓ, ਸਾਈਕੋਲੋਜੀ ਲਾ
1: ਲਓ,
2: ਮਤਲਬ ਕਿ ਬਹੁਤ ਡੀਪ ਆ, ਮਤਲਬ ਕਿ ਨਾ ਇਹ ਦੇਖੋ ਜੇ ਆਪਾਂ ਪ੍ਰੈਕਟੀਕਲ ਵੇਖੀਏ ਨਾ, ਉਹਨੂੰ ਕੁਛ ਐਗਜ਼ਾਮਪਲਸ ਦਿੰਦਾ ਗਾ ਮੈਂ, ਆਪਾਂ ਸ਼ੇਅਰ ਕਰ ਦਾਂਗੇ। ਜਿਵੇਂ ਵੀ ਇਹ ਮੈਂ ਸੋਚਦਾ ਮੇਰੇ ਪੁਆਇੰਟ ਆਫ ਵਿਊ ਤੋਂ ਨਾ, ਇਹ ਮਾਈਕਰੋ ਡਿਸੀਜ਼ਨਸ ਹੁੰਦੇ ਆ ਜਿਹੜੇ ਆਪਾਂ ਲੈਂਦੇ ਆ ਨਾ, ਆਪਾਂ ਨੂੰ ਉਹ ਲੈ ਕੇ ਜਾਂਦੇ ਆ ਆਪਣੀ ਡੈਸਟੀਨੀ ਤੇ, ਜਾਂ ਜਿੱਥੇ ਅੱਜ ਦੀ ਡੇਟ 'ਚ ਆਪਾਂ ਖੜੇ ਆਂਗੇ। ਠੀਕ ਹੈ, ਬਹੁਤ ਮਾਈਕਰੋ ਲੈਵਲ ਤੇ ਡਿਸੀਜ਼ਨਸ ਹੁੰਦੇ ਆਗੇ। ਇਹਨੂੰ ਕਿਵੇਂ ਮੈਂ ਤੁਹਾਨੂੰ ਦੱਸਦਾ ਵੀ ਇਹ ਦੋਨੇ ਚੀਜ਼ਾਂ ਨੇ, ਹਾਰਡ ਵਰਕ ਤੇ ਲੱਕ, ਇਹ ਪੈਰਲਲ ਚੀਜ਼ਾਂ ਚੱਲਦੀਆਂ ਨੇ। ਜਿਵੇਂ ਜਿਵੇਂ ਲਾ ਲਓ ਇੱਕ ਧੀਰੂ ਬਾਈ ਅੰਬਾਨੀ ਦਾ ਨਾਮ ਸੁਣਿਆ ਆਪਾਂ ਨੇ, ਹਨਾ ਜੀ, ਵੀ ਮੈਨੂੰ ਜਿੰਨਾ ਕੁ ਆਈਡੀਆ ਵੀ ਉਹ ਠੀਕ ਜੇ ਪਰਿਵਾਰ ਚ ਉੱਠਿਆ ਸੀ ਤੇ ਬਹੁਤ ਅਮੀਰ ਬਣ ਗਿਆ ਬੰਦਾ, ਹਨਾ ਜੀ, ਤੇ ਉਹਦੇ ਅੱਗੋਂ ਦੋ ਮੁੰਡੇ ਹੋਏ, ਇੱਕ ਮੁਕੇਸ਼ ਅੰਬਾਨੀ, ਇੱਕ ਅਨਿਲ ਅੰਬਾਨੀ। ਠੀਕ ਆ, ਉਹਨਾਂ ਦੋਨਾਂ ਨੂੰ ਪ੍ਰੋਪਰਟੀਜ਼ ਮਿਲ ਗਈਆਂ। ਠੀਕ ਆ, ਹੁਣ ਇੱਕ ਕਹਿੰਦਾ ਨੀ ਵੀ ਆਪਾਂ ਕਹਿੰਦੇ ਵੀ ਅਮੀਰ ਬੰਦਾ ਜ਼ਿਆਦਾ ਅਮੀਰ ਹੁੰਦਾ ਗਾ, ਹੁਣ ਉਹ ਅਪਰਚੁਨਿਟੀਜ਼ ਮੁਕੇਸ਼ ਅੰਬਾਨੀ ਕੋਲੇ ਵੀ ਸੀ, ਅਨਿਲ ਅੰਬਾਨੀ ਕੋਲੇ ਵੀ ਸੀ, ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਿਆ? ਮੁਕੇਸ਼ ਅੰਬਾਨੀ ਜਿਹੜਾ ਉਹਨਾਂ ਚੋਂ ਇੱਕ ਭਾਈ ਫੇਲ ਹੋ ਗਿਆ, ਮੈਂ ਹੁਣ ਨਾਂ ਕਨਫਿਊਜ਼ ਹੋ ਗਿਆ, ਮੁਕੇਸ਼ ਅੰਬਾਨੀ ਉਹ ਥੋੜਾ ਪਿੱਛੇ ਰਹਿ ਗਿਆ ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਏ ਜੀ, ਹਨਾ। ਤੇ ਐਵੇਂ ਹੀ ਜਿਵੇਂ ਤੁਸੀਂ ਲਾ ਲਓ, ਜਿਵੇਂ ਕ੍ਰਿਕਟਰ ਲਾ ਲਓ ਕਈ ਨੇ, ਜਿਵੇਂ ਬੱਬਰ ਰਾਏ ਆ, ਹਨਾ, ਉਹ ਸਿੰਗਰ ਆ, ਉਹ ਉਹਨੂੰ ਕ੍ਰਿਕਟ ਦਾ ਬਹੁਤ ਤਕੜੇ ਚ ਸ਼ੌਂਕ ਸੀ, ਅਕੈਡਮੀ ਚ ਜਾਂਦਾ ਰਿਹਾ, ਹਾਰਡੀ ਸੰਧੂ ਆ ਮੁੰਡਾ ਸਿੰਗਰ, ਉਹ ਵੀ ਹੈ ਨਾ। ਤੇ ਜਿਵੇਂ ਮਨਕੀਰਤ ਔਲਖਾ, ਉਹ ਕਬੱਡੀ ਖੇਡਦਾ ਹੁੰਦਾ ਸੀ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਚਾਹੇ ਉਹ ਫੀਲਡ ਦਾ ਉਹਨਾਂ ਨੂੰ ਸ਼ੌਂਕ ਸੀ, ਉਹ ਚ ਨਹੀਂ ਗਏ, ਉਹਨਾਂ ਨੂੰ ਮਾਈਕਰੋ ਡਿਸੀਜ਼ਨ ਉਹਨਾਂ ਨੂੰ ਅੱਜ ਦੀ ਡੇਟ ਚ ਜਿੱਥੇ ਹੈਗੇ ਨੇ ਉੱਥੇ ਲਿਆਏ। ਪਰ ਇਹ ਇਹਨਾਂ ਦੀ ਡੈਸਟੀਨੀ ਵੀ ਸੀ, ਉਹਨਾਂ ਨੇ ਜੇ ਕ੍ਰਿਕਟ ਚ ਜਾਂਦੇ ਤਾਂ ਉਹਨਾਂ ਨੇ ਇੰਨੀ ਕੀ ਫੇਮਸ ਹੋਣਾ ਸੀ ਜਿੰਨੇ ਕਿ ਅੱਜ ਦੀ ਡੇਟ ਚ ਨੇ, ਚਾਹੇ ਘੱਟ ਨੇ ਚਾਹੇ ਵੱਧ ਨੇ। ਇਹ ਉਹ ਮਾਈਕਰੋ ਲੈਵਲ ਤੇ ਉਹਨਾਂ ਦੇ ਡਿਸੀਜ਼ਨ ਸੀ ਜਿਹੜੇ ਉਹਨਾਂ ਨੂੰ ਸਵਿੰਗ ਕਰੀ ਗਏ, ਉਹਨਾਂ ਨੂੰ ਉਹ ਰਾਹ ਦਿਖਾਈ ਗਏ। ਮਤਲਬ ਮੇਰਾ ਪੁਆਇੰਟ ਸਮਝ ਰਹੇ ਹੋ ਨਾ?
1: ਹਾਂਜੀ ਹਾਂਜੀ, ਤੁਸੀਂ ਥੋੜਾ ਬਹੁਤ ਆਪਣੀ ਲਾਈਫ ਚੋਂ ਵੀ ਇਹਨੂੰ ਕਰਨ ਦੀ ਕੋਸ਼ਿਸ਼ ਕਰੋ।
0: ਸੋ ਇੱਥੇ ਨਾ ਫਿਰ ਇੱਕ ਚੀਜ਼ ਹੋਰ, ਫਿਰ ਫਿਲੋਸਫੀਕਲੀ ਇੱਥੇ ਫਿਰ ਹੋਰ ਚੀਜ਼ਾਂ ਗਾਂਹ ਨਿਕਲ ਆਉਂਦੀਆਂ ਵੀ ਫੇਮਸ ਹੋਣਾ ਕਾਮਯਾਬੀ ਹੋਈ, ਪੈਸਾ ਵੱਧ ਕਮਾਉਣਾ ਕਾਮਯਾਬੀ ਹੋਈ, ਸੈਟੀਸਫੈਕਸ਼ਨ ਕਾਮਯਾਬੀ ਹੋਈ।
2: ਸੋਰੀ ਉਹ ਮੇਰਾ ਪੁਆਇੰਟ, ਉਹ ਫੇਮਸ ਇੱਕ ਐਗਜ਼ਾਮਪਲ ਆ ਵੀ ਆਪਾਂ ਜੇ ਆਪਾਂ ਹਾਰਡ ਵਰਕ ਕਰਦੇ ਆ ਕਿਸੇ ਲੈਵਲ ਤੇ, ਉਹ ਕੁਛ ਅਚੀਵ ਕਰਨ ਦੇ ਲਈ ਕਰਦੇ ਆ ਨਾ, ਕੁਛ ਆਪਾਂ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ, ਸਿਰਫ ਰੋਟੀ ਖਾਣ ਲਈ ਤਾਂ ਨਹੀਂ ਕਰ ਰਹੇ, ਹਨਾ, ਥੋੜਾ ਜਿਹਾ ਉਦੋਂ ਆਪਾਂ ਥੋੜਾ ਜਿਹਾ ਐਕਸਟਰਾ ਤਾਂ ਸੋਚਦੇ ਹਾਂ ਨਾ, ਫਿਰ ਉਹ ਐਕਸਟਰਾ ਕਰਕੇ ਨਾ ਕਿਤੇ ਸਕਸੈਸ ਦਾ ਲੈਵਲ ਡਿਫਰੈਂਟ ਹੋ ਜਾਂਦਾ। ਫੇਮਸ ਨੀ ਮੈਂ ਕਹਿ ਰਿਹਾ, ਉਹ ਤਾਂ ਇੱਕ ਐਗਜ਼ਾਮਪਲਸ ਦਿੱਤੀਆਂ ਨੇ ਮੈਂ, ਤੁਹਾਨੂੰ ਵੀ ਇਹਦਾ ਮਤਲਬ ਇਹ ਨੀ, ਜਿਵੇਂ ਕਈ ਐਕਟਰ ਵੀ ਨੇ ਉਹਨਾਂ ਦੀ ਬੇਕਮਾਲ ਐਕਟਿੰਗ ਆ ਪਰ ਉਹ ਫੇਮਸ ਨੀ ਹੋਏ, ਉਹਨਾਂ ਦਾ ਬਹੁਤ ਹਾਰਡ ਵਰਕ ਆ। ਕਈਆਂ ਦੇ ਜਿਵੇਂ ਅਕਸ਼ੇ ਕੁਮਾਰ ਲਾ ਲਓ, ਜੇ ਉਹ ਐਕਟਰ ਨਾ ਹੁੰਦਾ ਉਹ ਇੱਕ ਬਹੁਤ ਤਕੜਾ ਸ਼ੈਫ ਹੋਣਾ ਸੀ ਜਾਂ ਉਹ ਕੋਈ ਸਪੋਰਟਸ ਚ ਹੋਣਾ ਸੀ, ਕਿਉਂਕਿ ਉਹਦੇ ਅੰਦਰ ਨਾ ਉਹ ਮਾਈਕਰੋ ਲੈਵਲ ਤੇ ਨਾਲੋਂ ਵੀ ਜਦੋਂ ਉਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਉਹਦੇ ਅੰਦਰ ਇੱਕ ਉਹ ਸ਼ਾਇਦ ਚਿਣਗ ਹੋਊਗੀ ਵੀ ਮੈਂ ਜੋ ਕਰਨਾ ਨਾ ਮੈਂ ਉਹਨੂੰ ਪੂਰੀ ਸ਼ਿੱਦਤ ਨਾਲ ਕਰਨਾ ਜਾਂ ਐਵੇਂ ਕਰਨਾ। ਤੇ ਜਿਹੜਾ ਦੂਸਰਾ ਬੰਦਾ ਸਿਰਫ ਐਕਟਿੰਗ ਚ ਉਹ ਕਿਤੇ ਇਹ ਦੋਨੇ ਤਾਂ ਹੀ ਤਾਂ ਕਹਿ ਰਿਹਾ ਮੈਂ, ਦੋਨੇ ਪੈਰਲਲ ਚੱਲਦੀਆਂ ਨੇ ਚੀਜ਼ਾਂ ਜਿਹੜਾ ਮੈਂ ਜਿੰਨਾ ਕੁ ਇਸ ਟੋਪਿਕ ਤੇ
0: ਨਹੀਂ। ਆਈ ਥਿੰਕ ਆਪਾਂ ਜਿਹੜੀ ਪਹਿਲੀ ਗੱਲ ਕਰ ਰਹੇ ਹਾਂ ਨਾ ਇਹਨੂੰ ਆਪਾਂ ਥੋੜ੍ਹੀ ਪਿੱਛੇ ਖੜ ਕੇ ਜੇ ਤੁਸੀਂ ਉਹਦੇ ਨਾਲ ਰਿਲੇਟ ਕਰਕੇ ਵੇਖੋ ਤੇ ਥੋੜ੍ਹੀਆਂ ਜਿਹੀਆਂ ਨਿਖੜ ਜਾਣਗੀਆਂ। ਉਹ ਇਹ ਨੇ ਕਿ ਸਭ ਤੋਂ ਪਹਿਲਾਂ ਗੁਰਜੀਤ ਜੀ ਮੈਨੂੰ ਲੱਗਦਾ ਸਾਡੀ ਦੌੜ ਇਹ ਹੁੰਦੀ ਹੈ ਵੀ ਸਾਡੀ ਨਾ ਰੋਟੀ ਚੱਲਦੀ ਹੋਵੇ। ਇਹ ਇਹ ਚੀਜ਼ਾਂ ਉਸ ਤੋਂ ਬਾਅਦ ਆਉਂਦੀਆਂ ਨੇ ਵੀ ਸਾਡੀ ਸੈਟਿਸਫੈਕਸ਼ਨ ਚਾਹੀਦੀ ਆ, ਮੇਰਾ ਸ਼ੌਂਕ ਮੇਰਾ। ਜਿਹੜੇ ਬੰਦੇ ਦੇ ਮੰਨ ਲਓ ਰੋਜ਼ਗਾਰ ਨਹੀਂ ਨਾ ਹੈਗਾ, ਜਿਹੜੇ ਬੰਦੇ ਦੀ ਰੋਟੀ ਨਹੀਂ ਹਲੇ ਪੱਕਣ ਡਈ, ਜਿਹਨੂੰ ਪਤਾ ਵਾ ਵੀ ਮੈਨੂੰ ਸਵੇਰੇ ਕੰਮ ਨਹੀਂ ਹੈਗਾ, ਮੇਰੇ ਕੋਲ ਮੈਂ ਕਿੱਦਾਂ ਖਾਣਾ ਵਾ ਮੈਂ ਮੰਗ ਕੇ ਲੈ ਕੇ ਆਉਂਦਾ, ਉਸ ਬੰਦੇ ਨੂੰ ਇਸ ਚੀਜ਼ ਦਾ ਚਿੱਤ ਚੇਤਾ ਵੀ ਨਹੀਂ ਹੋਊਗਾ ਵੀ ਮੇਰਾ ਪੈਸ਼ਨ ਕੀ ਆ, ਮੈਂ ਆਪਣੇ ਪੈਸ਼ਨ ਨਾਲ ਨੂੰ ਜਾਣਾ ਜਾਂ ਮੈਂ ਫੇਮਸ ਹੋਣਾ ਵਾ। ਇਹ ਚੀਜ਼ਾਂ ਉਸ ਤੋਂ ਬਾਅਦ ਚ ਸ਼ੁਰੂ ਹੁੰਦੀਆਂ ਜਦੋਂ ਬੰਦੇ ਦਾ ਘਰ ਰੋਟੀ ਪੱਕਣੀ ਸ਼ੁਰੂ ਹੋ ਜਾਂਦੀ।
2: ਮੈਂ ਇੰਟਰਪਟ ਕਰ ਰਿਹਾ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਇਹ ਉਹ ਤਾਂ ਤੁਸੀਂ ਸਟੇਟਸ ਤੇ ਪਹੁੰਚ ਗਏ ਨਾ, ਉਹ ਤਾਂ ਤੁਸੀਂ ਜਿਹੜਾ ਅੱਜ ਦੇ ਪੁਆਇੰਟ ਤੇ ਆਪਾਂ ਖੜੇ ਆ ਉਹ ਤੇ ਪਹੁੰਚ ਗਏ ਨਾ, ਤੁਸੀਂ ਰਿਜ਼ਲਟ ਤੇ ਆ ਗਏ, ਪਰ ਉਦੋਂ ਪਹਿਲਾਂ ਉਹਦੀ ਜਰਨੀ ਦੇ ਵਿੱਚ ਉਹਨੇ ਮਾਈਕਰੋ ਡਿਸੀਜਨ ਕਿੱਥੇ ਪੜਨ ਵਾਲੇ, ਜਿਵੇਂ ਮੰਨ ਲਓ ਕੋਈ ਵੀ ਪੜ, ਹੁਣ ਜੇ ਮੈਂ ਆਪਦੀ ਐਗਜ਼ਾਮਪਲ ਦਵਾਂ ਨਾ, ਅਸੀਂ ਚਾਰ ਪੰਜ ਮੇਰਾ ਇੱਕ ਕਜ਼ਨ ਤੇ ਦੋ ਤਿੰਨ ਮੁੰਡੇ ਹੋਰ ਅਸੀਂ ਇਕੱਠੇ ਸਰਕਾਰੀ ਸਕੂਲ ਚ ਪੜ੍ਹੇ ਸੀ, ਉਹ ਦੋ ਮੈਥ ਦੇ ਟੀਚਰ ਬਣ ਗਏ। ਮੈਥ ਮੈਂ ਵੀ ਕਰਦਾ ਰਿਹਾ, ਮੈਂ ਥੋੜਾ ਡਿਸਟਰੈਕਟ ਹੋ ਗਿਆ ਕਿਸੇ ਹੋਰ ਚੀਜ਼ਾਂ ਤੇ ਤੇ ਮੈਂ ਉਧਰ ਨਹੀਂ ਗਿਆ ਹੈਗਾ, ਮੇਰਾ ਉਹ ਡਿਸੀਜ਼ਨ ਨੇ ਮੈਨੂੰ ਇੱਥੇ ਲਿਆਤਾ, ਮਤਲਬ ਇੱਥੇ ਦੀ ਮੀਨਸ ਵੀ ਲਾ ਲਓ ਇਹ ਜਰਨੀ ਦੇ ਥਰੂ ਆ ਗਿਆ ਮੈਂ। ਮੈਂ ਅੱਜ ਇਹ ਕਹਿਦਾ ਵੀ ਮੈਂ ਨਹੀਂ ਪੜ੍ਹਿਆ ਨਹੀਂ, ਮਤਲਬ ਕਿ ਨਾ ਵੀ ਉਹ ਬਹੁਤ ਇਹ ਤਾਂ ਹੀ ਤਾਂ ਕਹਿ ਰਿਹਾ ਵੀ ਜਿਵੇਂ ਆਪਾਂ ਸਟੈਪ ਬਾਏ ਸਟੈਪ ਬੈਕ ਜਾਂਦੇ ਰਹਾਂਗੇ ਨਾ, ਤਾਂ ਇੱਕ ਇੱਕ ਇਹ ਵੀ ਇਹ ਤਾਂ ਤੁਸੀਂ ਬਿਲੀਵ ਕਰਦੇ ਹੋ ਨਾ ਵੀ ਜਿਹੜੇ ਲਾ ਲਓ ਅੱਜ ਨਾਮ ਉਹੀ ਫਿਰ ਸਕਸੈਸ ਦਾ ਆਜੂਗਾ, ਚਲੋ ਕਾਮਯਾਬ ਨੇ ਕਿਸੇ ਵੀ ਐਂਗਲ ਤੋਂ, ਉਹਦਾ ਕੋਈ ਪੈਮਾਨਾ ਤਾਂ ਨਹੀਂ, ਅਮੀਰੀ ਗਰੀਬੀ ਦਾ ਇਨਵਾਇਰਮੈਂਟ ਦਾ ਕੋਈ ਪੈਮਾਨਾ ਨਹੀਂ ਹੈਗਾ। ਆਪਾਂ ਇਹ ਕਹਿ ਦਈਏ ਵੀ ਕੋਈ ਆ ਫਲਾਨੀ ਕੰਟਰੀ ਚੋਂ ਬੰਦਾ ਕਾਮਯਾਬ ਨਹੀਂ ਹੁੰਦਾ, ਜਾਂ ਡਿਵੈਲਪ ਕੰਟਰੀਆਂ ਚ ਬੰਦੇ ਕਾਮਯਾਬ ਹੁੰਦੇ ਆ ਜਾਂ ਸਕਸੈਸ ਹੁੰਦੇ ਆ, ਜਾਂ ਜਿਵੇਂ ਵੀ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ, ਇਹ ਚੀਜ਼ ਦਾ ਨਾ ਤਾਂ ਅਮੀਰੀ ਗਰੀਬੀ ਨਾਲ ਆ, ਨਾ ਕਿਸੇ ਕੰਟਰੀ ਨਾਲ ਆ, ਤੁਹਾਡੇ ਸਿਰਫ ਇੰਡੀਵਿਜੁਅਲ ਉਹ ਹਰ ਮੂਵਮੈਂਟਸ ਤੇ ਜਿਹੜੇ ਆਪਾਂ ਡਿਸੀਜਨ ਅੱਜ ਜਿਵੇਂ ਨਾਲੋਂ ਆਪਾਂ ਸਵੇਰੇ ਉੱਠਦੇ ਹਾਂ ਮੈਂ ਕੰਮ ਤੇ ਜਾਵਾਂ ਜਾਂ ਨਾ ਜਾਵਾਂ, ਮਤਲਬ ਇਸ ਲੈਵਲ ਤੇ ਸ਼ੁਰੂ ਹੁੰਦੇ ਆ ਜੇ।
0: ਚਲੋ ਆਪਾਂ ਇਹਨੂੰ ਇਹਨੂੰ ਥੋੜਾ ਜਿਹਾ ਕੱਟ ਸ਼ੋਰਟ ਜਿਹਾ ਕਰਦੇ ਆ, ਤੁਸੀਂ ਜੋ ਵੀ ਕਰ ਰਹੇ ਹੋ ਕੀ ਆਪਣੀ ਮਰਜ਼ੀ ਦੇ ਨਾਲ ਪਲਾਨ ਕਰਕੇ ਇੱਥੋਂ ਤੱਕ ਪਹੁੰਚੇ ਹੋ ਜਾਂ ਆਪਣੇ ਆਪ ਹੀ ਕਿਸਮਤ ਤੁਹਾਨੂੰ ਇੱਥੇ ਲੈ ਆਈ ਆ?
2: ਮਰਜ਼ੀ ਤਾਂ ਮੈਂ ਹੁਣ ਜਦੋਂ ਇਹ ਜਿਵੇਂ ਮੈਂ ਕਹਾਂ ਵੀ ਹਾਂ ਮੈਂ ਆਇਆ ਤਾਂ ਮਰਜ਼ੀ ਨਾਲ, ਮੈਨੂੰ ਕਿਹੜਾ ਕਿਸੇ ਨੂੰ ਧੱਕੇ ਨਾਲ ਭੇਜਤਾ ਜੀ ਰਿਹਾ ਨਾ, ਤੇ ਪਰ ਮੈਂ ਉਹੀ ਤਾਂ ਕਹਿ ਰਿਹਾ ਨਾ ਜਦੋਂ ਮੈਂ ਸਕੂਲ ਚ ਪੜ੍ਹਦਾ ਸੀ ਜੇ ਮੈਂ ਕਿਤੇ ਉਹ ਧਿਆਨ ਨਾਲ ਹੋਰ ਪੜ੍ਹ ਰਿਹਾ ਹੁੰਦਾ ਤਾਂ ਮੈਂ ਬੀ ਐਡ ਕਰਕੇ ਮੈਂ ਵੀ ਲੈਕਚਰਾਰ ਲੱਗ ਰਿਹਾ ਹੁੰਦਾ। ਮੈਂ ਉਦੋਂ ਸਕੂਲ ਟਾਈਮ ਚ ਥੋੜਾ ਜਿਹਾ ਆਪਦੇ ਫਰੈਂਡ ਸਰਕਲ ਤੋਂ ਘੱਟ ਪੜ੍ਹਿਆ, ਮੈਂ ਸੋਚਿਆ ਚਲੋ ਬਾਹਰੇ ਜਾਣਾ ਸੌਖਾ ਗਾ ਤੇ ਮੈਂ ਬਾਹਰੇ ਆ ਗਿਆ, ਬਾਹਰੇ ਆ ਕੇ ਵੀ ਮੈਂ ਪੜ੍ਹ ਸਕਦਾ ਸੀ ਹੁਣ, ਹਨਾ ਠੀਕ ਹੈ ਜੀ, ਹੋਰ ਵਧੀਆ ਐਜੂਕੇਸ਼ਨ ਕਰ ਸਕਦਾ ਸੀ। ਹੋਸਪਿਟੈਲਿਟੀ ਆਪਾਂ ਕਿੰਨੇ ਬੰਦਿਆਂ ਨੇ ਕੀਤੀ ਆ,
0: ਲੈਬੋਰੇਟ ਕਰਨ ਦੇ ਚੱਕਰ ਚ ਨਾ, ਕਿਉਂਕਿ ਸਾਡੇ ਕੋਲ ਸਮਾਂ ਨੀ ਇੰਨਾ ਹੁੰਦਾ, ਤੁਸੀਂ ਬਹੁਤ ਸੋਹਣਾ ਐਕਸਪਲੇਨ ਕਰ ਰਹੇ ਹੋ ਪਰ ਸਾਡੇ ਕੋਲ ਸਮਾਂ ਨੀ ਇੰਨਾ ਹੁੰਦਾ ਵੀ ਆਪਾਂ ਉਹਨੂੰ ਕੰਕਲੂਡ ਕਰ ਸਕੀਏ ਨਾ, ਸੋ ਇਸ ਕਰਕੇ ਆਪਾਂ ਉਹਨੂੰ ਸਾਰਾ ਕੁਛ ਜਿਹੜਾ ਕੁੱਲ ਮਿਲਾ ਕੇ ਆਪਾਂ ਨੂੰ ਯੈਸ ਨੋ ਤੇ ਹੀ ਰੱਖਿਆ ਹੁੰਦਾ।
2: ਹਾਂਜੀ ਮੈਂ ਉੱਥੇ ਪਹੁੰਚਿਆ ਜਿੱਥੇ ਮੈਂ ਸੋਚਿਆ ਸੀ, ਸ਼ਾਇਦ ਮੈਂ ਇਹੀ ਹੋਣਾ ਸੀ, ਜੇ ਚਾਹੇ ਮੈਂ ਜੇ ਕੈਨੇਡਾ ਚ ਹੁੰਦਾ ਤਾਂ ਵੀ ਮੈਂ ਅੱਜ ਮੇਰੇ ਕੋਲੇ ਦੋ ਬੱਚੇ ਨੇ, ਸ਼ਾਇਦ ਉੱਥੇ ਵੀ ਦੋ ਹੀ ਬੱਚੇ ਹੋਣੇ ਸੀ, ਤੇ ਜਿਹੋ ਜਿਹਾ ਮੇਰੇ ਕੋਲੇ ਘਰ ਬਾਰ ਆ ਜਾਂ ਘਰ ਆ ਜਿੰਨਾ ਕੁ ਮੈਂ ਖੁਸ਼ ਹਾਂ। ਇੱਕ ਨਾ ਤੁਹਾਡੀ ਮੈਂ ਸੱਚੀ ਮੈਂ ਤੁਹਾਨੂੰ ਕਈ ਵਾਰੀ ਫੋਨ ਕਰਨਾ ਭੁੱਲ ਗਿਆ ਨਾ, ਮੈਂ ਤੁਸੀਂ ਨਾ ਇੱਕ ਬਹੁਤ ਪਹਿਲਾਂ ਗੱਲ ਕਹੀ ਸੀ, ਮੈਂ ਤੁਹਾਡਾ ਫੋਨ ਸੁਣਦਾ ਹੁੰਦਾ ਪ੍ਰੋਗਰਾਮ, ਤੁਸੀਂ ਕਿਹਾ ਸੀ ਮੇਰੇ ਉਦੋਂ ਦਿਮਾਗ ਚ ਗੱਲ ਬੈਠੀ ਹੋਈ ਆ, ਜਿਹੜਾ ਬੰਦਾ ਅੱਜ ਖੁਸ਼ ਹੈ ਨਾ, ਜਿਹੜਾ ਬੰਦਾ ਉਹ ਚਾਹੇ ਉਹਦੇ ਕੋਲੇ ਘੱਟ ਆ ਚਾਹੇ ਵੱਧ ਆ, ਜੇ ਉਹ ਖੁਸ਼ ਆ ਨਾ ਤਾਂ ਉਹ ਖੁਸ਼ ਆ, ਇਹ ਨੀ ਹੈਗਾ ਵੀ ਉਹਦੇ ਕੋਲ ਕੱਲ ਨੂੰ ਵੱਧ ਆਜੂਗਾ ਖੁਸ਼ ਹੋਜੂਗਾ ਜਾਂ ਘੱਟ ਆਜੂਗਾ। ਇਹ ਤੁਹਾਡੇ ਮੂੰਹੋਂ ਮੇਰੇ ਗੱਲ ਦਿਮਾਗ ਚ ਬੈਠੀ ਹੋਈ ਆ ਜੀ, ਮੈਂ ਤੁਹਾਨੂੰ
0: ਤੈਅ ਆਪਾਂ ਵੇਖੋ ਕਈ ਆਪਾਂ ਜਦੋਂ ਖੁਸ਼ ਹੋਣਾ। ਥੈਂਕ ਯੂ ਤੁਹਾਡਾ ਗੁਰਜੀਤ ਜੀ, ਥੈਂਕ ਯੂ ਫਸਟ ਆਫ ਆਲ ਤੇ ਤੁਸੀਂ ਬੜੇ ਸੋਹਣੇ ਤੁਸੀਂ ਸਾਂਝ ਪਾਈ। ਇਹ ਤੇ ਗੱਲ ਵੇਖੋ ਤੈਅ ਆ ਕਿ ਜੇ ਤੁਸੀਂ ਅੱਜ ਖੁਸ਼ ਨਹੀਂ ਗੇ ਜੋ ਵੀ ਤੁਹਾਡਾ ਹਾਲਾਤ ਆ ਜੋ ਵੀ ਤੁਹਾਡੇ ਸਿਚੁਏਸ਼ਨ ਨੇ ਜਿੱਦਾਂ ਦੇ ਵੀ ਪੈਸਾ ਹੈਗਾ ਨਹੀਂ ਹੈਗਾ ਅਚੀਵ ਕੀਤਾ ਕੁਛ ਨਹੀਂ ਕੀਤਾ ਘਾਟਾ ਪਿਆ ਵਾਧਾ ਪਿਆ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਜੇ ਤੁਸੀਂ ਅੱਜ ਖੁਸ਼ ਨਹੀਂ ਹੋ ਤੇ ਇਹ ਹਵਾਲਾ ਦੇ ਕੇ ਇਹ ਰੈਫਰੈਂਸ ਦੇ ਕੇ ਤੁਸੀਂ ਖੁਸ਼ ਹੋਣ ਦੀ ਕੋਸ਼ਿਸ਼ ਜਾਂ ਫਿਰ ਆਸ ਲਾ ਕੇ ਬੈਠੇ ਹੋ ਵੀ ਕੱਲ ਨੂੰ ਆਹ ਚੀਜ਼ ਆਜੂਗੀ ਫਿਰ ਮੈਂ ਖੁਸ਼ ਹੋ ਜੂੰਗਾ ਕਹਿੰਦੇ ਨੇ ਵੀ ਇੱਕ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਾਂ ਇਹ ਵੀ ਕਿਹਾ ਜਾਂਦਾ ਵਾ ਕਿ ਹਿਊਮਨ ਸਾਈਕੀ ਦੇ ਵਿੱਚ ਜਾਂ ਫਿਰ ਜਿਹੜੀ ਸਾਡਾ ਸੋਚ ਵਿਚਾਰ ਆ ਉਹਦੇ ਵਿੱਚ ਜਾਂ ਫਿਰ ਜਿਹੜੇ ਲੋਕ ਇਸ ਚੀਜ਼ ਦੇ ਮਾਹਰ ਨੇ ਇਨਸਾਨੀ ਦਿਮਾਗ ਨੂੰ ਜਾਣਦੇ ਨੇ ਉਹ ਕਹਿੰਦੇ ਜਦੋਂ ਆਪਾਂ ਲੰਮਾ ਸਮਾਂ ਇਹ ਚੀਜ਼ ਸੋਚਦੇ ਰਹਿੰਦੇ ਹਾਂ ਨਾ ਵੀ ਆਹ ਆਜੂਗਾ ਫਿਰ ਮੈਂ ਖੁਸ਼ ਹੋ ਜੂੰਗਾ ਆਹ ਹੋ ਜੂ ਆਹ ਹੋ ਜੂ ਫਿਰ ਮੈਂ ਖੁਸ਼ ਹੋ ਜੂੰ ਪੀ ਆਰ ਆਜੂ ਖੁਸ਼ ਹੋ ਜੂੰ ਪੀ ਆਰ ਆਜੂ ਖੁਸ਼ ਹੋ ਜੂੰ ਜਾਂ ਫਿਰ ਮੇਰਾ ਘਰ ਆਹ ਬਣ ਗਿਆ ਖੁਸ਼ ਹੋ ਜੂੰ ਆਪਣਾ ਹੋ ਜੂ ਖੁਸ਼ ਹੋ ਕੋਈ ਵੀ ਚੀਜ਼ ਕੋਈ ਵੀ ਟੀਚਾ ਕਹਿੰਦੇ ਇੱਕ ਸਟੇਜ ਆਉਂਦੀ ਆ ਤੁਸੀਂ ਉਸ ਤੋਂ ਇੰਨਾ ਕੁ ਲੰਮਾ ਸਮਾਂ ਤੁਸੀਂ ਨਾ ਖੁਸ਼ ਰਹਿ ਲੈਂਦੇ ਹੋ ਫਿਰ ਤੁਸੀਂ ਉਹ ਅਚੀਵ ਕਰ ਵੀ ਲੈਂਦੇ ਹੋ ਤਾਂ ਵੀ ਤੁਸੀਂ ਖੁਸ਼ੀ ਵਾਲੀ ਕਮਾਂਡ ਭੁੱਲ ਚੁੱਕੇ ਹੁੰਦੇ ਹੋ ਸੋ ਇਸ ਕਰਕੇ ਸਾਡਾ ਨਾਲ ਦੀ ਨਾਲ ਹਰ ਇੱਕ ਚੀਜ਼ ਦੇ ਵਿੱਚ ਖੁਸ਼ ਰਹਿਣਾ ਸ਼ੁਕਰ ਅਦਾ ਕਰਨਾ ਬੜਾ ਜ਼ਰੂਰੀ ਆ ਅਤੇ ਉਹ ਆਪਾਂ ਕਰਦੇ ਰਿਹਾ ਕਰੀਏ ਅਤੇ ਇੱਕ ਮਿੰਟ ਮੈਂ ਚੈੱਕ ਕਰ ਲਵਾਂ ਵੀ ਸਮਾਂ ਸਾਡਾ ਕਿੰਨਾ ਕੁ ਹੋਇਆ ਅਤੇ ਸਮਾਂ ਹੋ ਗਿਆ ਵੀ ਸਾਡਾ ਬ੍ਰੇਕ ਦਾ ਆ ਕੇ ਆਪਾਂ ਕਰਦੇ ਹਾਂ ਬਾਕੀ ਸਾਰਿਆਂ ਦੇ ਨਾਲ ਗੱਲਬਾਤ ਇੱਕ ਨਿੱਕੀ ਜੀ ਬ੍ਰੇਕ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੰਸ਼ੋਰੈਂਸ ਕਰਾਉਣੀ ਆ ਅਤੇ ਤੁਸੀਂ ਗਿੱਧਾ ਇੰਸ਼ੋਰੈਂਸ ਵਾਲਿਆਂ ਦੇ ਕੋਲੋਂ ਕਰਵਾ ਸਕਦੇ ਹੋ ਭਾਈ ਤੁਸੀਂ ਲੈ ਸਕਦੇ ਹੋ ਕੋਰਟ ਔਲਰੇਡੀ ਕਿਤੇ ਚੱਲ ਵੀ ਰਹੀ ਹੈ ਇੰਸ਼ੋਰੈਂਸ ਅਤੇ ਫਿਰ ਇਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰਕੇ ਅਤੇ ਮੈਚ ਕਰ ਸਕਦੇ ਹੋ ਅਤੇ ਜੇ ਤੁਸੀਂ ਫਰਨੀਚਰ ਲੈਣ ਦਾ ਸੋਚ ਰਹੇ ਹੋ ਅਤੇ ਸਲੀਪ ਐਂਡ ਰਿਲੈਕਸ ਵਾਲਿਆਂ ਕੋਲ ਲੈ ਸਕਦੇ ਹੋ ਤਰੁਗਨੀਨਾ ਵਾਲੀ ਸਾਈਡ 'ਤੇ ਅਤੇ ਐਪਿੰਗ ਵਾਲੀ ਸਾਈਡ 'ਤੇ ਵੀ ਇਹਨਾਂ ਦਾ ਸਟੋਰ ਆ ਉੱਥੇ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਨਾਲ ਸੰਪਰਕ ਅਤੇ ਕੋਈ ਗੱਦੇ ਹੀ ਨਹੀਂ ਫਰਨੀਚਰ ਵੀ ਹੁਣ ਇਹਨਾਂ ਕੋਲ ਲੈ ਸਕਦੇ ਹੋ ਉਹ ਵੀ ਇਹਨਾਂ ਦਾ ਦਾਅਵਾ ਆ ਕਿ ਬਾਕੀਆਂ ਦੇ ਨਾਲੋਂ ਵਾਹਵਾ ਹੀ ਸਸਤਾ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਤੁਹਾਡਾ ਮੇਰੇ ਨਾਲ ਹੈ ਡਾਕਟਰ ਪ੍ਰੀਤਿੰਦਰ ਕਰਵਾ
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਇਹ ਨੂੰ ਆਖਦੇ ਹਾਂ ਪ੍ਰੋਗਰਾਮ ਆਪਣੀ ਰਾਹੇ ਚੱਲ ਰਿਹਾ ਅਤੇ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ ਕੰਮ ਕਾਰੋਬਾਰ ਨੌਕਰੀ ਨਾਲ ਸੰਬੰਧਿਤ ਕੀ ਇਹ ਕੰਮ ਕਾਰੋਬਾਰ ਜਾਂ ਨੌਕਰੀ ਜਿਹੜੀ ਸੀ ਇਹਦਾ ਤਸੱਵਰ ਤੁਸੀਂ ਪਹਿਲੀ ਉਮਰੇ ਕੀਤਾ ਸੀ ਨੌਕਰੀ ਨੇ ਤੁਹਾਨੂੰ ਚੁਣਿਆ ਜਾਂ ਤੁਸੀਂ ਨੌਕਰੀ ਚੁਣੀ ਜਾਂ ਕਿਸ ਕਿਸਮ ਦੀ ਤੁਸੀਂ ਪੜ੍ਹਾਈ ਲਿਖਾਈ ਕੀਤੀ ਅਤੇ ਕੀ ਮੁੜ ਕੇ ਉਹ ਕੰਮ ਆਈ ਉਸ ਕਿਸਮ ਦੇ ਕਿੱਤੇ 'ਚੋਂ ਜਾਂ ਕੁਛ ਵੱਖਰਾ ਰਾਹ ਚੁਣਿਆ ਜਾਂ ਪੀ ਆਰ ਲਈ ਵੱਖਰਾ ਰਾਹ ਚੁਣਨਾ ਪੈ ਗਿਆ ਅਤੇ ਮੁੜ ਕੇ ਉਹਨੂੰ ਹੀ ਰਾਹ ਬਣਾ ਲਿਆ ਸੋ ਇਸ ਕਿਸਮ ਦੀਆਂ ਗੱਲਾਂ ਆਪੋ ਆਪਣੀ ਜ਼ਿੰਦਗੀ 'ਚ ਸਭ ਨਾਲ ਹੋਈਆਂ ਨੇ ਅਤੇ ਉਸ ਸਿਲਸਿਲੇ 'ਚ ਸਾਰੇ ਆਪੋ ਆਪਣੀ ਸਾਂਝ ਪਾ ਰਹੇ ਆ ਅਸੀਂ ਵੀ ਥੋੜ੍ਹੀ ਬਹੁਤ ਪਾਈ ਆ ਅਤੇ ਨਾਲ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਅਗਰ ਕੋਈ ਤੁਹਾਡੀ ਕਹਾਣੀ ਵੀ ਆ ਵੈਸੇ ਤਾਂ ਬਹੁਤੀਆਂ ਕਹਾਣੀਆਂ ਮਿਲਦੀਆਂ ਜੁਲਦੀਆਂ ਨੇ ਪਰ ਉਹਨਾਂ 'ਚੋਂ ਕੁਛ ਨਾ ਕੁਛ ਸਿੱਖਿਆ ਜਾ ਸਕਦਾ ਇੱਕ ਦੂਜੇ ਨੂੰ ਦੱਸਿਆ ਜਾ ਸਕਦਾ
0: ਬਿਲਕੁਲ ਸੋ ਇਹਨੂੰ ਆਪਾਂ ਹੋਰ ਥੋੜ੍ਹਾ ਜਿਹਾ ਜੇ ਆਸਾਨ ਕਰ ਦਈਏ ਕਈਆਂ ਦੇ ਲਈ ਹੋਰ ਸਮਝਣਾ ਆਸਾਨ ਹੋ ਜੂਗਾ ਕਈ ਵਾਰੀ ਤਾਂ ਟਿਊਨਿੰਗ ਤੁਹਾਡੀ ਨਾਲ ਰਲੀ ਹੁੰਦੀ ਆ ਅਤੇ ਬੰਦਾ ਇੱਧਰੋਂ ਮਤਲਬ ਗੱਲ ਸ਼ੁਰੂ ਕਰਦਾ ਅਤੇ ਅਗਲਾ ਉਸੇ ਵੇਲੇ ਕਲਿੱਕ ਕਰ ਜਾਂਦਾ ਨਾਲ ਤੁਹਾਡੇ ਉਸੇ ਵੇਲੇ ਕਾਂਟੀ ਪੈ ਜਾਂਦੀ ਹੈ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਫ੍ਰੀਕੁਐਂਸੀ 'ਤੇ ਤੁਰੀਆਂ ਫਿਰਦੀਆਂ ਨੇ ਅਤੇ ਆਪਾਂ ਉਹਨੂੰ ਹੋਰ ਥੋੜ੍ਹਾ ਜਿਹਾ ਕਿਸੇ ਵੇਲੇ ਉਹਦੇ ਵਿੱਚ ਸਾਨੂੰ ਕਰੀਬ ਜਾਣਾ ਪੈਂਦਾ ਇੱਕ ਪੱਖੇ ਦਾ ਹੋਰ ਵੀ ਆਪਾਂ ਵੇਖਦੇ ਹਾਂ ਕਿ ਜਦੋਂ ਆਪਾਂ ਨੂੰ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਹੋਵੇ ਤਾਂ ਮੰਨ ਲਓ ਆਪਾਂ ਇਸ ਟਾਈਮ ਦੇ ਉੱਤੇ ਜੋ ਵੀ ਕਰ ਰਹੇ ਹਾਂ ਮੰਨ ਲਓ ਮੈਂ ਰੇਡੀਓ 'ਤੇ ਕੰਮ ਕਰ ਰਿਹਾ ਅਤੇ ਕੀ ਮਤਲਬ ਇਸ ਦੇ ਪਿੱਛੇ ਕੋਈ ਖੋਲ੍ਹਣ ਤੋਂ ਪਹਿਲਾਂ ਕੋਈ 2-4 ਸਾਲ ਦੀ ਪੜ੍ਹਾਈ ਜਾਂ ਵਿਉਂਤਬੰਦੀ ਜਾਂ ਉਸ ਪਾਸੇ ਨੂੰ ਕੋਈ ਸਟਰਗਲ ਕੋਈ ਇਨਫੋਰਮੇਸ਼ਨ ਇਕੱਠੀ ਕਰਨੀ ਕੀ ਉਹ ਸ਼ਾਮਿਲ ਸੀ ਜਾਂ ਫਿਰ ਇਸ ਤੋਂ ਵੀ ਵਧੇਰੇ ਕੋਈ ਲੰਮਾ ਚੌੜਾ ਸਫ਼ਰ ਮਤਲਬ ਤੁਹਾਡਾ ਇੱਕ ਹੁੰਦਾ ਨਾ ਵੀ ਤੁਹਾਡਾ ਬੜੇ ਚਿਰ ਦਾ ਸੁਪਨਾ ਸੀ ਵੀ ਭਾਈ ਅਸੀਂ ਪਾਇਲਟ ਬਣਨਾ ਅਤੇ ਫਿਰ ਤੁਸੀਂ ਪਾਇਲਟ ਦੀ ਪੜ੍ਹਾਈ ਕੀਤੀ ਫਿਰ ਤੁਸੀਂ ਟ੍ਰੇਨਿੰਗ ਅਤੇ ਫਿਰ ਹੌਲੀ ਹੌਲੀ ਹੁਣ ਤੁਸੀਂ ਅੱਜ ਪਾਇਲਟ ਬਣ ਗਏ ਯੈਸ ਮਤਲਬ ਆਪਾਂ ਆਪ ਚੁਣ ਕੇ ਆਪਣਾ ਕਿੱਤਾ ਆਪਾਂ ਇਸ ਪਾਸੇ ਨੂੰ ਆਏ ਹਾਂ ਜਾਂ ਫਿਰ ਤੁਸੀਂ ਮੰਨ ਲਓ ਟੀਚਰ ਬਣਨਾ ਤੁਸੀਂ ਮੰਨ ਲਓ ਜਿੱਦਾਂ ਡਾਕਟਰ ਅਤੇ ਡਾਕਟਰ ਨੇ ਮਤਲਬ ਉਸ ਪੜ੍ਹਾਈ ਨੂੰ ਕੀਤਾ ਅਤੇ ਉਹਨੂੰ ਹੁਣ ਕਈ ਵੇਖੋ ਇਹਦੇ ਵਿੱਚ ਇੱਦਾਂ ਵੀ ਹੁੰਦਾ ਵਾ ਕਈ ਡਾਕਟਰ ਹੁਣ ਕੱਲ੍ਹ ਹੀ ਮੈਂ ਕਿਸੇ ਦੇ ਨਾਲ ਮੇਰੀ ਮੁਲਾਕਾਤ ਹੋਈ ਉਹ ਕਹਿੰਦੇ ਵੀ ਸਾਡੇ ਬੱਚੇ ਨੇ ਡਾਕਟਰੀ ਕੀਤੀ ਸਰਟੀਫਿਕੇਟ ਲਿਆ ਕੇ ਅਤੇ ਸਾਨੂੰ ਫੜਾ ਦਿੱਤਾ ਵੀ ਆ ਲਓ ਤੁਹਾਡਾ ਸੁਪਨਾ ਸੀ ਆ ਲਓ ਆਈ ਐਮ ਡਾਕਟਰ ਨੋ ਮੇਰੇ ਨਾਂ ਅੱਗੇ ਡਾਕਟਰ ਲੱਗ ਗਿਆ ਹੁਣ ਮੈਂ ਆਹ ਨਹੀਂ ਕਰਨਾ
1: ਮੈਂ ਜਾਣਾ ਮੇਰਾ ਕੰਮ
0: ਮੈਂ ਆਹ ਕਰਨਾ ਵਾ ਹੈ ਨਾ ਸੋ ਪੜ੍ਹਾਈ ਕਰਕੇ ਵੀ ਕਈ ਵਾਰੀ ਤੁਸੀਂ ਅਲੱਗ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੁੰਦੇ ਹੋ ਇੱਕ ਹੁੰਦਾ ਵੀ ਜਿੱਦਾਂ ਤੁਸੀਂ ਜਿਵੇਂ ਅੱਗੇ ਆਪਾਂ ਗੱਲ ਕੀਤੀ ਆ ਵੀ ਇੱਥੇ ਆ ਕੇ ਸਾਡਾ ਹੁਣ ਕੋਈ ਬਹੁਤਿਆਂ ਦਾ ਇਹ ਨਹੀਂ ਹੋਊਗਾ ਵੀ ਮੈਂ ਕਲੀਨਿਕ ਦੇ ਕਾਰੋਬਾਰ ਦੇ ਵਿੱਚ ਮੈਂ ਪੂਰੀ ਵਿਉਂਤਬੰਦੀ ਦੇ ਨਾਲ ਪੜ੍ਹਾਈ ਪੜ੍ਹੂਈ ਕਰਕੇ ਫਿਰ ਮੈਂ ਜਾਂ ਫਿਰ ਪੇਂਟਰ ਮੈਂ ਬਣਿਆ ਸਾਰੀ ਪੂਰੀ ਵਿਉਂਤਬੰਦੀ ਕਰਕੇ ਪ੍ਰੋਪਰ ਮੈਂ ਇੰਡੀਆ ਤੋਂ ਹੀ ਸੋਚ ਲਿਆ ਸੀ ਵੀ ਮੈਂ ਹਾਂ ਟਰੈਕਿੰਗ 'ਚ ਜ਼ਰੂਰ ਕਈ ਇੰਡੀਆ ਤੋਂ ਹੀ ਸੋਚ ਕੇ ਆਉਂਦੇ ਆ ਕਈਆਂ ਦਾ ਮੈਂ ਸੁਣਿਆ ਵੀ ਉਹਨਾਂ ਦਾ ਪੂਰਾ ਹੁੰਦਾ ਵਾ ਵੀ ਅਸੀਂ ਜਾ ਕੇ ਡਰਾਈਵਰ ਹੀ ਬਣਨਾ ਪਰ ਫਿਰ ਵੀ ਬਹੁਤ ਸਾਰੇ ਇੱਥੇ ਪ੍ਰੋਫੈਸ਼ਨ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਸਿਰਫ ਪੈ ਗਏ ਆ ਗਏ ਹੁਣ ਮੈਂ ਜੇ ਆਪਣਾ ਦੱਸਾਂ ਤਾਂ ਜਿੱਥੋਂ ਕੰਮ ਸ਼ੁਰੂ ਹੁੰਦਾ ਵਾ ਆ ਕੇ ਸਿਰਫ ਇੰਨਾ ਹੀ ਵੀ ਯਾਰ ਖਰਚਾ ਪਾਣੀ ਨਿਕਲਦਾ ਜਾਵੇ ਅਤੇ ਇਹੋ ਹੀ ਕਹਿ ਕੇ ਰੱਖਿਆ ਸੀ ਵੀ ਜੋ ਵੀ ਭਾਈ ਮਿਲੂਗਾ ਦੋਈ ਚੋਈ ਥਾਈ ਜਿੰਨਾ ਜਿਨ੍ਹਾਂ ਨੂੰ ਮੈਂ ਕਿਹਾ ਵੀ ਜੋ ਵੀ ਮਿਲੂਗਾ ਦੱਸ ਦਿਓ ਉਹ ਚਾਹੇ ਕਾਰਾਂ ਤੋਂ ਆਉਂਦਾ ਹੋਵੇ ਚਾਹੇ ਅਗਲੇ ਦਿਨ ਕਲੀਨਿੰਗ ਦਾ ਮਿਲ ਗਿਆ ਉਹ ਵੀ ਕਰ ਲਿਆ ਚਾਹੇ ਇੰਸੂਲੇਸ਼ਨ ਭਰਨ ਦਾ ਹੋਵੇ ਉਹ ਵੀ ਤੁਸੀਂ ਕਰ ਲਿਆ ਪੇਂਟਰ ਨੂੰ ਬੰਦੇ ਦੀ ਲੋੜ ਹੀ ਨਾਲੋਂ ਰੰਗ ਰੁੰਗ ਕੁਚੀ ਫੜਾਉਣ ਦੇ ਲਈ ਉਹਦੇ ਨਾਲ ਵੀ ਚਲੇ ਗਏ ਉਹ ਹੁੰਦਾ ਵਾ ਵੀ ਤੁਸੀਂ ਗੋ ਵਿਦ ਫਲੋ ਜੋ ਤੁਹਾਨੂੰ ਮਿਲਿਆ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਅਤੇ ਜਿੱਥੇ ਤੁਹਾਡਾ ਨੌਂ ਅੜ ਗਿਆ ਪੈਸੇ ਵਧੀਆ ਜਾਂ ਮੰਨ ਲਓ ਇੱਕ ਸ਼ਿਫਟ ਤੋਂ ਸਿੱਧੀ ਹਫ਼ਤੇ ਦੀ ਕਨਵਰਟ ਹੋ ਗਈ ਬਾਕੀ ਤੁਸੀਂ ਛੱਡ ਕੇ ਅਤੇ ਤੁਸੀਂ ਇੱਧਰ ਸ਼ਿਫਟ ਹੋ ਜਾਂਦੇ ਹੋ ਕਈ ਵਾਰੀ ਇੱਦਾਂ ਵੀ ਹੁੰਦਾ ਨਾ ਵੀ ਸਾਨੂੰ ਦੋ ਦੋ ਨੌਕਰੀਆਂ ਆਪਾਂ ਕਰ ਰਹੇ ਹੁੰਦੇ ਹਾਂ ਸਵੇਰੇ ਸ਼ਾਮ ਜਾਂ 2 ਦਿਨ ਜਾਂ 5 ਦਿਨ ਕਿਤੇ ਹੋਰ ਵੀਕਐਂਡ ਦੇ ਉੱਤੇ ਕੁਛ ਹੋਰ ਉਸ ਤੋਂ ਬਾਅਦ ਜਦੋਂ ਇੱਕ ਪਾਸੇ ਸਾਨੂੰ ਵੱਧ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਅਤੇ ਆਪਾਂ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਛੱਡਦੇ ਹਾਂ ਇੱਕ ਆਪਾਂ ਪਿੱਕ ਕਰਦੇ ਹਾਂ ਸੋ ਉੱਥੇ ਵੀ ਸਟਿਲ ਮੈਂ ਕਹੂੰਗਾ ਵੀ ਫਿਰ ਸਾਡੀ ਆਪਣੀ ਚੋਇਸ ਆ ਗਈ ਉੱਥੇ ਫਿਰ ਅੱਧਵਰਿੱਤੀ ਜੀ ਚੋਇਸ ਸਾਡੀ ਆ ਗਈ ਫਿਰ ਉਹ ਕਿਸੇ ਵਜ੍ਹਾ ਕਰਕੇ ਵੀ ਹੋ ਸਕਦੀ ਪੈਸੇ ਕਰਕੇ ਵੀ ਤੁਹਾਡੇ ਘਰ ਦੇ ਲਾਗੇ ਵੀ ਕੰਮ ਹੋ ਸਕਦਾ ਜਾਂ ਕਿਤੇ ਪਰ ਇੱਕ ਹੁੰਦਾ ਉਸ ਤੋਂ ਪਹਿਲਾਂ ਵਾਲਾ ਵੀ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ ਆ ਤੁਹਾਨੂੰ ਫੜ ਕੇ ਕਿਸਮਤ ਲੈ ਗਈ ਆਹ ਬੂਹੇ ਅੱਗੇ ਵੀ ਆਹ ਫਲਾਣੇ ਥਾਂ ਭਾਈ ਤੂੰ ਇੱਥੇ ਤੋਂ ਹੁਣ ਪਤਾ ਨਹੀਂ ਉਹਨੂੰ ਤੁਸੀਂ ਕਿਸਮਤ ਕਹੋਗੇ ਪਤਾ ਨਹੀਂ ਤੁਸੀਂ ਕੀ ਕਹੋਗੇ ਕਿੱਦਾਂ ਕਹੋਗੇ ਮਤਲਬ ਉਹ ਚੀਜ਼ਾਂ
1: ਸਕੂਨ ਲਈ ਕਹਿ ਲਓ ਮੈਂ ਕਿਉਂਕਿ ਮੈਂ ਐਜ਼ ਅ ਸਾਇੰਟਿਸਟ ਮਨੈਸ਼ ਯੂਨੀਵਰਸਿਟੀ ਜਦੋਂ ਓਂਕੋਲੋਜੀ 'ਚ ਕੰਮ ਕਰਦਾ ਸੀ ਅਤੇ ਰਾਤ ਦੀ ਜੋਬ ਮੈਨੂੰ ਰੇਡੀਓ 'ਤੇ ਮਿਲ ਗਈ ਮੈਨੂੰ ਤਾਂ ਦਿਨੇ ਉੱਥੇ ਅਤੇ ਮੈਂ ਜਦ ਰੇਡੀਓ 'ਤੇ ਜਾਣਾ ਮੈਂ ਕਿਹਾ ਯਾਰ ਤਾਂ ਕੰਮ ਹੀ ਵਧੀਆ ਪੰਜਾਬੀ ਬੋਲਣ ਦੇ ਕੌਣ ਪੈਸੇ ਦਿੰਦਾ ਹੁੰਦਾ ਹੈ ਨਾ
0: ਸਾਡੇ ਲਈ ਤਾਂ ਹੋਈ ਨਾ
1: ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੈ ਨਾ ਮੱਥਾ ਮਾਰਨਾ ਪ੍ਰੈਜੈਂਟੇਸ਼ਨਾਂ ਦੇਣੀਆਂ ਚੂਹੇ ਮਾਰਨੇ ਐਕਸਪੈਰੀਮੈਂਟ ਕਰਨੇ ਹਰ ਕਿਸਮ ਦਾ ਸਟ੍ਰੈਸ ਅਤੇ ਘਰੇ ਜਾਣ ਲੱਗੇ ਵੀ ਇਹ ਸੋਚ ਕੇ ਇਸ ਉਦਾਸੀ ਨਾਲ ਜਾਣਾ ਵੀ ਯਾਰ ਅੱਜ ਆਹ ਕੰਮ ਰਹਿ ਗਿਆ ਉੱਥੇ ਤੁਸੀਂ ਜਾਂਦੇ ਹੋ ਹੈ ਨਾ ਹਾਸੇ ਠੱਠੇ ਖੇਡਾਂ ਕਦੇ ਮਨਮੋਹਣ ਵਾਰਸ ਆ ਗਿਆ ਕਦੇ ਜਿਹੜੇ ਲੋਕਾਂ ਨੂੰ ਤੁਸੀਂ ਸੋਚਦੇ ਸੀ ਟੈਲੀਵਿਜ਼ਨ ਦੇਖਦੇ ਸੀ ਉਹ ਆਏ ਬੈਠੇ ਤੁਹਾਡੇ ਨਾਲ ਹੈ ਨਾ ਤੁਹਾਨੂੰ ਭਾਜੀ ਭਾਜੀ ਕਰਦੇ ਨਾਲੇ ਤੁਹਾਡੀ ਉਮਰ ਅਤੇ ਅਕਲ ਦੇ ਲਿਹਾਜ਼ ਨਾਲ ਤੁਸੀਂ ਕਿੱਡੇ ਛੋਟੇ ਹੋ ਉਹ ਚੀਜ਼ਾਂ ਕਈ ਵਾਰ ਤੁਹਾਨੂੰ ਸਕੂਨ ਦੇਣ ਲੱਗ ਜਾਂਦੀਆਂ ਫਿਰ ਤੁਹਾਨੂੰ ਲੱਗਦਾ ਵੀ ਆਹ ਯਾਰ ਚੰਗਾ ਰਾਹ ਬਣਿਆ ਨਾ ਫਿਰ ਤੁਹਾਨੂੰ ਲੱਗਦਾ ਨਹੀਂ ਮੇਰਾ ਪੈਸ਼ਨ ਪ੍ਰੋਫੈਸ਼ਨ ਬਣ ਗਿਆ ਜ਼ਰੂਰੀ ਨਹੀਂ ਫਾਈਨੈਂਸ਼ਲੀ ਉਹ ਉੱਨੀ ਕੁ ਜ਼ਿਆਦਾ ਤੁਹਾਨੂੰ ਉਹਦੇ 'ਚੋਂ ਆਨੰਦ ਮਿਲਦਾ ਹੋਵੇ ਪਰ ਦਿਮਾਗੀ ਤੌਰ 'ਤੇ ਤੁਹਾਨੂੰ ਸਕੂਨ ਮਿਲਣ ਲੱਗ ਜਾਂਦਾ ਕਿਉਂਕਿ ਤੁਹਾਡੀ ਪਹਿਲਾਂ ਵਾਲੀ ਜੋਬ ਜ਼ਿਆਦਾ ਸਟ੍ਰੈਸਫੁੱਲ ਆ ਕੰਪੇਅਰ ਟੂ ਦਿਸ ਵਨ ਚੱਲੀ ਆ ਜਾਂਦੀ ਮਨ
0: ਇਹਦਾ ਮਤਲਬ ਅਸੀਂ ਬਾਅਦ 'ਚ ਵੀ ਕਈ ਵਾਰੀ ਟੈਗ ਦੇ ਦਿੰਦੇ ਹਾਂ ਹੈ ਨਾ ਕੰਮ ਤੁਹਾਨੂੰ ਮਿਲ ਗਿਆ ਤੁਹਾਨੂੰ ਮਜ਼ਾ ਆਇਆ ਕਰਨ 'ਚ ਉਹ ਸ਼ੁਰੂ 'ਚ ਨਹੀਂ ਹੁੰਦਾ ਇੱਕ ਸਟੇਜ 'ਤੇ ਜਾ ਕੇ ਜਦੋਂ ਸੋਚ ਵਿਚਾਰ ਜੇ ਵੱਧਦੇ ਜਦੋਂ ਬੰਦਾ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੱਗ ਪੈਂਦਾ ਜਾਂ ਦੂਸਰੇ ਪਾਸਿਓਂ ਸਟ੍ਰੈਸ ਮਹਿਸੂਸ ਕਰਦਾ ਅਤੇ ਫਿਰ ਉਹ ਇੱਕ ਸ਼ਾਇਦ ਟੈਗ ਵੀ ਦੇ ਦਿੰਦਾ ਇਹ ਸ਼ਾਇਦ ਮੇਰਾ ਮੇਰੀ ਇਹ ਹੌਬੀ ਸੀ
1: ਕੱਚੇ ਰਾਹ ਹੋਣੇ
0: ਪ੍ਰੋਫੈਸ਼ਨ ਸੀ
1: ਕੱਚੇ ਰਾਹ ਹੋਣਾ ਤੁਰੇ ਜਾਣਾ ਜਦਕਿ ਸਾਈਕਲਾਂ 'ਤੇ ਜਾਂਦੇ ਹੁੰਦੇ ਸਕੂਲੇ ਪੜ੍ਹ
0: ਉਦੋਂ ਫਿਰ ਥੋੜ੍ਹਾ ਵਜਨ ਦੇਣ ਦੇ ਲਈ ਬੜਾ ਕੁਛ ਨਾਲ ਕਹਿਣਾ ਪੈਂਦਾ ਕੁਛ ਇੱਕ ਮੈਸੇਜ ਵੀ ਲੈ ਲੈਣਾ ਫਿਰ ਜਿਹੜੇ ਸਾਡੇ ਨਾਲ ਕਾਲਰ ਨੇ ਇਹਨਾਂ ਨੂੰ ਔਨ ਏਅਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਰਜਿੰਦਰ ਬਾਵਾ ਜੀ ਧੰਨਵਾਦ ਹਰਚੰਦ ਢਿੱਲੋਂ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਗੀਤ ਵੀ ਬੜਾ ਵਧੀਆ ਲੱਗਾ ਅਤੇ ਥੈਂਕ ਯੂ ਗੁਰਜੀਤ ਗਿੱਲ ਜੀ ਕਹਿੰਦੇ ਨੇ ਕਿ ਅੱਜ ਦੇ ਬਹੁਤ ਬਹੁਤ ਵਧੀਆ ਵਧਾਈਆਂ ਕਹਿੰਦੇ ਕਿ ਵੀਰ ਨੂੰ PR ਦੀਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਕਰਨ ਜੀ ਕਹਿੰਦੇ ਕਿ ਸਿਰਾ ਹੀ ਲਾਤਾ ਬਾਈ ਨੇ ਕਹਿੰਦੇ ਵੀ ਅੱਜ ਇਹਨਾਂ ਨੇ ਜਿਹੜੀ ਗੱਲ ਦੱਸੀ ਹੈ ਨਾ ਵੀ 18 ਸਾਲ ਬਾਅਦ ਜਿਹੜੀ PR ਆਈ ਇਹਨਾਂ ਦੀ ਅਤੇ ਬੁਰਾ ਕਹਿੰਦੇ ਹੋ ਗਿਆ ਅਤੇ ਓਕੇ ਰਿਪੋਰਟ ਹੋ ਗਿਆ ਕਹਿੰਦੇ ਨੇ ਵੀ ਮਤਲਬ ਇਹ ਤਾਂ ਵਿਰਾਟ ਕੋਹਲੀ ਬਣ ਗਿਆ ਇੱਦਾਂ ਹੋ ਗਿਆ ਵੀ ਜਿੱਦਾਂ 18 ਸਾਲਾਂ ਬਾਅਦ RCB ਨੇ IPL ਜਿੱਤੀ ਸੀ ਨਾ ਜਿੱਦਾਂ
1: ਦੇਖਿਆ ਜਿਹਾ ਜਿਹਾ ਪਤਾ ਹੋ ਜੀ ਗੱਲ ਕ੍ਰਿਕਟ ਦੇ ਸ਼ੌਕੀਨ ਹੋਣੇ ਫਿਰ
0: ਹਾਂ ਅਤੇ ਮਤਲਬ ਹੌਸਲਾ ਅਤੇ ਮਤਲਬ ਇਹਦੇ ਵਿੱਚ ਪਤਾ ਨਹੀਂ ਹੁਣ ਕਿੰਨਿਆਂ ਨੂੰ ਹੌਸਲਾ ਮਿਲਣਾ ਜਿਨ੍ਹਾਂ ਨੂੰ ਮੰਨ ਲਓ ਹਲੇ 15 ਹੋਏ ਹੋਣਗੇ ਉਹ ਸੋਚਣਗੇ ਵੀ ਯਾਰ ਮਤਲਬ ਅਸੀਂ ਤਾਂ ਹਲੇ ਘੱਟ ਹਾਂ ਅਸੀਂ
1: 3 ਸਾਲ ਰਹਿੰਦੇ
0: ਉਹ ਵੇਖੋ ਕਿੱਥੇ ਬੰਦੇ ਦੇ ਵੇਖੋ ਸਬਰ ਵੇਖੋ ਜਿੰਨਾ ਟਾਈਮ ਕਹਿੰਦੇ ਕਿ ਬਾਬਾ ਜੀ ਸਾਹ ਬਖਸ਼ੇ ਨੇ ਅਤੇ ਸਾਰਾ ਕੁਛ ਸੈੱਟ ਹੀ ਸੈੱਟ ਆ ਬਾਕੀ ਜੋ ਹੋ ਗਿਆ ਉਹੀ ਸੱਚੇ ਪਾਤਸ਼ਾਹ ਦਾ ਹੁਕਮ ਸੀ ਅਤੇ ਅੱਗੇ ਵੀ ਸਾਰਾ ਕੁਛ ਕਹਿੰਦੇ ਨੇ ਕਿ ਘੈਂਟ ਘੈਂਟ ਹੀ ਹੋਊਗਾ ਬਿਲਕੁਲ ਘੈਂਟ ਹੋਊਗਾ
1: ਕਹਿੰਦਾ ਜ਼ਿੰਦਗੀ ਨਾ ਕਾਹਦੀਆਂ ਆਕੜਾਂ ਲੰਘੀ ਜਾਂਦੀ ਚੀਜ਼ ਨਾ ਵੀ ਕੀ ਰੁੱਸ ਕੇ ਬਹਿਣ
0: ਸਹੀ ਗੱਲ ਹੈ
1: ਗੱਲਾਂ ਤਾਂ ਉੱਥੇ ਹੀ ਨੇ ਫਿਰ ਸਾਰੀਆਂ
0: ਸਹੀ ਗੱਲ ਹੈ ਫਿਰ ਤੋਂ ਐਂ ਭੱਜ ਕੇ ਬੰਪਰ 'ਤੇ ਦੰਦੀ ਵੱਢਣ ਵਾਲੇ ਕੰਮ ਅਤੇ ਪ੍ਰਦੀਪ ਕੌਰ ਜੀ ਧੰਨਵਾਦ ਕਹਿੰਦੇ ਅੱਜ ਦਾ ਟੋਪਿਕ ਬੜਾ ਵਧੀਆ ਵਾ ਅਤੇ ਭਾਅ ਜੀ ਕਹਿੰਦੇ ਕਿ ਸਤਲੁਜ ਮੂਵੀ ਦਾ ਲਿੰਕ ਸੈਂਡ ਕਰਿਓ ਹੈਗਾ ਤੁਹਾਡੇ ਕੋਲ
1: ਵਟਸਐਪ 'ਤੇ ਠਾਹ ਬੱਲੀ ਬਥੇਰੀ ਹੋਈ ਜਾਂਦੀ
0: ਵਟਸਐਪ 'ਤੇ ਠਾਹ ਬੱਲੀ ਹੋਈ ਜਾਊਗੀ ਥੈਂਕ ਯੂ ਜੀ
1: ਵਟਸਐਪ 'ਤੇ ਉਹ 1 GB ਦੀ ਫਾਈਲ ਆ ਬੜੀ ਘੁੰਮਦੀ ਘੁਮਾਉਂਦੀ ਜੀ ਫਿਰੀ ਜਾ ਰਹੀ ਆ
0: ਜੀ ਅਤੇ ਤੁਸੀਂ ਮੈਨੀਫੈਸਟੇਸ਼ਨ ਕਰੋ ਹਾਂ ਭਲਾ ਆਉਂਦਾ ਅਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਮੈਂ ਗ੍ਰਾਫਿਕ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਸੀ ਅਤੇ ਜੋਬ ਐਂਡ PR ਸੌਖੀ ਮਿਲ ਗਈ ਪਰ ਮੇਰੀ ਕਹਿੰਦੇ ਡਰੀਮ ਜੋਬ ਸੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਅਤੇ ਇਸ ਲਈ ਮੈਂ ਕਹਿੰਦੇ ਕਿ 10 ਸਾਲ ਲੱਗੇ ਪਹਿਲਾਂ ਏਜ ਕੇਅਰ ਡਿਪਲੋਮਾ ਆਫ ਨਰਸਿੰਗ ਬੈਚਲਰ ਆਫ ਨਰਸਿੰਗ ਕੀਤੀ ਅਤੇ ਹੁਣ ਲੱਗਦਾ ਸਭ ਕੁਛ ਅਚੀਵ ਕਰ ਲਿਆ ਵਾ ਇਹ ਆਪਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਰੀਸੈਂਟਲੀ ਇਸ ਕੰਮ 'ਚ ਆਏ ਹੋਗੇ ਅਤੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਕਹਿੰਦੇ ਕਿ ਬਹੁਤ ਵਧੀਆ ਚੱਲ ਰਿਹਾ ਅਤੇ ਤੁਹਾਡੀਆਂ ਸਾਰੀਆਂ ਗੱਲਾਂ 100% ਸਾਡੀਆਂ ਕਿਵੇਂ ਹੋ ਸਕਦੀਆਂ ਹੀਲਾ ਵਸੀਲਾ ਕਹਿੰਦੇ ਕਿ ਬਣਦਾ ਗਿਆ ਅਤੇ ਪੰਜਾਬ ਤੋਂ ਆਸਟ੍ਰੇਲੀਆ ਪਹੁੰਚ ਗਏ ਅਤੇ ਜੋ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਉਹ ਕਹਿੰਦੇ ਉਹ ਵੀ ਜ਼ਿੰਦਗੀ ਨੇ ਦਿੱਤਾ ਸਤਪੀਰ ਕੌਰ ਜੀ ਮੈਸੇਜ ਕਰਦੇ ਨੇ ਅਤੇ ਬਿਲਕੁਲ ਜੀ ਹਰ ਇੱਕ ਦੀ ਜ਼ਿੰਦਗੀ ਵੱਖਰੀ ਹਰ ਇੱਕ ਦਾ ਸਫ਼ਰ ਵੱਖਰਾ ਅਸਲ 'ਚ ਸਾਡੇ ਸਫ਼ਰ 'ਚ ਨਾ ਕੁਛ ਇੱਕ ਚੀਜ਼ਾਂ ਰਲਦੀਆਂ ਹੁੰਦੀਆਂ ਮੰਨ ਲਓ ਤੁਸੀਂ ਆਪਣਾ ਸਫ਼ਰ ਹੰਢਾਇਆ ਅਸੀਂ ਆਪਣਾ ਸਫ਼ਰ ਹੰਢਾਇਆ ਰਾਹ ਦੇ ਵਿੱਚ ਟਾਲੀ ਤਾਂ ਤੁਹਾਨੂੰ ਵੀ ਦਿਖੀ ਹੋਊਗੀ ਨਾ ਅਤੇ ਟਾਲੀ ਸਾਨੂੰ ਵੀ ਕਿੱਕਰ ਤੁਹਾਨੂੰ ਵੀ ਦਿਖੀ ਹੋਊਗੀ ਸਾਨੂੰ ਵੀ ਕਈ ਵਾਰੀ ਕੰਡਾ ਤੁਹਾਨੂੰ ਵੱਜਿਆ ਹੋ ਸਕਦਾ ਸਾਨੂੰ ਨਹੀਂ ਵੱਜਿਆ ਹੋ ਸਕਦਾ ਡਿਪੈਂਡ ਕਰਦਾ ਹਰ ਇੱਕ ਸੇਮ ਹੀ ਰਾਹ ਹੁੰਦੇ ਨੇ ਸਾਰਾ ਕੁਛ ਉਹੀ ਹੁੰਦਾ ਕਿਸੇ ਵੇਲੇ ਕਿਸੇ ਰਾਹੀ ਨੂੰ ਥਕਾਨ ਵੱਧ ਹੋਈ ਹੁੰਦੀ ਆ ਕੋਈ ਕਹਿੰਦਾ ਨਹੀਂ ਕਿਸੇ ਵੇਲੇ ਮੰਨ ਲਓ ਕਿਸੇ ਨੂੰ ਰਾਹ 'ਚ ਕੋਈ ਪਾਣੀ ਪਿਆਉਣ ਵਾਲਾ ਮਿਲ ਜਾਂਦਾ ਘੁੱਟ ਕਿਸੇ ਨੂੰ ਹੋ ਸਕਦਾ ਕਿਸੇ ਦੇ ਵਾਰੀ ਨਲਕੇ ਦੀ ਕੋਈ ਹੱਥੀ ਲਾ ਕੇ ਲੈ ਜੇ ਸੋ ਇਹ ਸਫ਼ਰ ਤਾਂ ਸਾਰਿਆਂ ਦੇ ਉਹੀ ਹੁੰਦੇ ਨੇ ਪਰ ਥੋੜ੍ਹੇ ਥੋੜ੍ਹੇ ਥੋੜ੍ਹੇ ਥੋੜ੍ਹੇ ਐਕਸਪੀਰੀਅੰਸ ਹਰ ਇੱਕ ਦੇ ਵੱਖਰੇ ਵੱਖਰੇ ਹੁੰਦੇ ਆ ਇਹੋ ਹੀ ਸ਼ਾਇਦ ਖੂਬਸੂਰਤੀ ਆ
1: ਇਹੀ ਜ਼ਿੰਦਗੀ ਆ
0: ਇਹੋ ਹੀ ਜ਼ਿੰਦਗੀ ਆ ਇਸੇ 'ਚੋਂ ਹੀ ਆਪਾਂ ਸਿੱਖਦੇ ਕਰਦੇ ਅੱਗੇ ਆਪਾਂ ਵੱਧਦੇ ਚੱਲਦੇ ਹਾਂ ਧੰਨਵਾਦ ਕਹਿੰਦੇ ਕਿ ਜੇ ਟਾਈਮ ਲੱਗਿਆ ਤਾਂ ਪਲੇ ਕਰ ਦਿਓ ਨਹੀਂ ਟਾਈਮ ਨਹੀਂ ਜੇ ਲੱਗਣਾ ਮੈਂ ਐਵੇਂ ਤੁਹਾਡੇ ਨਾਲ ਝੂਠਾ ਕੋਈ ਵਾਅਦਾ ਕਰਾਂ ਅਤੇ ਹੁਣ ਤਾਂ ਆਪਾਂ ਆਖਰੀ ਉੱਤੇ ਆ ਗਏ ਹਾਂ ਅਤੇ ਸੇਖੋ ਸਾਹਿਬ ਕਹਿੰਦੇ ਕਿ ਟੂ ਡਿਫਰੈਂਸ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ ਕਹਿੰਦੇ ਕਿ ਆਪਣਾ ਕੰਮ ਕਹਿੰਦੇ ਕਿ ਆਪਣੇ ਆਪ ਕਰਨੇ ਆ ਅਤੇ ਇੱਥੇ ਵੀ ਕਹਿੰਦੇ ਕੋਈ ਕੰਮ ਛੋਟਾ ਵੱਡਾ ਨਹੀਂ ਸਾਰੇ ਸੇਮ ਨੇ
1: ਬੰਦੇ ਦੀ ਸੋਚ ਹੈ ਛੋਟੀ ਵੱਡੀ
0: ਅੱਛਾ ਇੱਥੇ ਵੀ ਫਿਰ ਆਪਾਂ ਜਦੋਂ ਆਪਾਂ ਇਹਨੂੰ ਵੀ ਅੱਗੇ ਆਪਾਂ ਖੋਲਦੇ ਹਾਂ ਤਾਂ ਇੱਕ ਆਪਾਂ ਉਹਨਾਂ ਵਿੱਚ ਗੱਲ ਕੀਤੀ ਸੀ ਵੀ ਜੇ ਮੰਨ ਲਓ ਆਪਾਂ ਇੱਥੇ ਮੰਨਦੇ ਹਾਂ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਅਤੇ ਫਿਰ ਆਪਾਂ ਵਿੱਚ ਜੇ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਵੀ ਬਹੁਤ ਸਾਰੇ ਲੋਕ ਈਵਨ ਮੈਂ ਆਪਣੇ ਸਰਕਲ 'ਚ ਜਾਣਦਾ ਜਿਹੜੇ ਕਹਿੰਦੇ ਨੇ ਵੀ ਮੈਂ ਆਪਣੇ ਮੁੰਡੇ ਨੂੰ ਆਹ ਕੰਮ ਨਹੀਂ ਕਰਨ ਦੇਣਾ ਜੇ ਛੋਟਾ ਵੱਡਾ ਨਹੀਂ ਤਾਂ ਫਿਰ ਉਹ ਕਿਉਂ ਕਹਿੰਦੇ ਆ
1: ਨਹੀਂ ਉਹ ਸਟ੍ਰੈਸ ਲੈਵਲ 'ਤੇ ਆ ਛੋਟਾ ਵੱਡਾ ਹੋਣਾ
0: ਨਹੀਂ ਦੋਵੇਂ ਚੀਜ਼ਾਂ ਨੇ ਨਾ
1: ਹਾਂ ਮਤਲਬ ਕਈ ਵਾਰ ਇਹ ਹੁੰਦਾ ਵੀ ਇਹਦੇ 'ਚ ਸਕੂਨ ਹੈ ਨਹੀਂ ਇਹਦੇ 'ਚ ਰਿਲੈਕਸੇਸ਼ਨ ਹੈ ਨਹੀਂ ਇਹਦੇ 'ਚ ਮਤਲਬ ਜਾਂ ਕਹਿ ਲਓ ਝਿੜਕ ਆ ਹੁਣ ਟਰੱਕਿੰਗ ਇੰਡਸਟਰੀ 'ਚ ਰੇਸਿਜ਼ਮ ਨੂੰ ਲੈ ਕੇ ਕਿੰਨੇ ਲੋਕ ਅਪਸੈਟ ਨੇ ਅਤੇ ਉਹ ਫਿਰ ਛੋਟੇ ਵੱਡੇ ਦੀ ਡੈਫੀਨੇਸ਼ਨ ਹੋਰ ਤਰ੍ਹਾਂ ਦੀ ਆ ਜਾਂਦੀ
0: ਉਹ ਡਿਪੈਂਡ ਕਰਦਾ ਫਿਰ ਉਹ ਪਰ ਇਹ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਕਿ ਆਪਾਂ ਇੱਕ ਸਟੇਜ ਤੱਕ ਨਾ ਸਾਡੀ ਜਦੋਂ ਸਿਚੁਏਸ਼ਨ ਕੰਡੀਸ਼ਨ ਲਾਈਫ ਦੇ ਮੂੰਹ ਮਾਂਦਰੇ ਕੁਛ ਹੋਰ ਹੁੰਦੇ ਆ ਉਦੋਂ ਆਪਾਂ ਹੋਰ ਤਰੀਕੇ ਨਾਲ ਸੋਚਦੇ ਹਾਂ ਸਾਡੇ ਵਿਚਾਰ ਹੋਰ ਹੁੰਦੇ ਆ ਪਰ ਜਿੱਦਾਂ ਹੀ ਆਪਾਂ ਵੇਖਦੇ ਹਾਂ ਵੀ ਆਪਾਂ ਕੁਛ ਕਰਨ ਜੋਗੇ ਹੋ ਜਾਂਦੇ ਹਾਂ ਸਾਡਾ ਸਟੇਟਸ ਬਦਲ ਜਾਂਦਾ ਜਾਂ ਆਪਾਂ ਮੰਨ ਲਓ ਕੁਛ ਅਚੀਵ ਕਰ ਲੈਂਦੇ ਹਾਂ ਜਾਂ ਸਾਡੇ ਕੋਲ ਪੈਸਾ ਆ ਜਾਂਦਾ ਜਾਂ ਸਾਡੇ ਜਗ੍ਹਾ ਬਦਲ ਜਾਂਦੀ ਸ਼ਹਿਰ ਬਦਲ ਜਾਂਦਾ ਸਾਡਾ ਬਹਿਣ ਕਾਨੂੰਨ ਲੋਕਾਂ ਦੇ ਵਿੱਚ ਬਦਲ ਜਾਂਦਾ ਤੁਸੀਂ ਵੇਖੋਗੇ ਵੀ ਇਹ ਵੀ ਵਿਚਾਰ ਸਾਡੇ ਸਮੇਂ ਦਰ ਸਮੇਂ ਬਦਲਦੇ ਰਹਿੰਦੇ
1: ਆਲਾ ਦੁਆਲਾ ਤੁਹਾਡੇ ਵਿਚਾਰਾਂ 'ਤੇ ਹੈ ਨਾ ਬਦਲਾਅ ਦਾ ਕਾਰਨ ਬਣਦਾ ਸਮਾਜ ਸਿਸਟਮ ਸੋਸਾਇਟੀ ਕਿਸ ਕਿਸਮ ਦੇ ਲੋਕਾਂ ਨਾਲ ਤੁਹਾਡੀ ਉੱਠਣੀ ਬਹਿਣੀ ਆ
0: ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਉੱਤੇ ਥੱਲੇ ਕਰ ਲੈਂਦੇ ਬਾਕੀ ਕਹਿੰਦੇ ਕਿ ਆਪਣਾ ਆਪਣੇ ਕਰਮ ਕਰਦੇ ਚੱਲੀਏ ਅਤੇ ਬਾਕੀ ਮਾਲਕ ਮਿਹਰ ਕਰੂਗਾ ਅਤੇ ਲਾਸਟ ਆਫ ਆਲ ਕਹਿੰਦੇ ਕਿ ਸ਼ੁਕਰੀਆ ਆਪਾਂ ਇੱਥੇ ਬੈਠੇ ਹਾਂ ਕਿੱਥੇ ਲੋਕ ਓਨਲੀ ਅਰਦਾਸਾਂ ਕਰਦੇ ਨੇ ਹੈ ਨਾ ਸੋ ਇਹ ਇਹ ਹੁਣ ਇੱਕ ਹੋਰ ਨਜ਼ਰੀਆ ਵਾ ਵੀ ਕਿੱਥੇ ਲੋਕ ਆਉਣ ਦੇ ਲਈ ਕਾਲੇ ਨੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਾਇਦ ਤੁਹਾਡੇ ਹੀ ਨਾਲ ਦੇ ਹੋਣਗੇ ਜਾਂ ਸਾਡੇ ਹੀ ਨਾਲ ਦੇ ਆ ਮੈਂ ਮੰਨਦਾ ਵੀ ਉਹ ਸਾਡੇ ਨਾਲੋਂ ਵੀ ਸੌਖੇ ਉੱਥੇ ਉਹਨਾਂ ਦਾ ਕਾਰੋਬਾਰ ਹੋਰ ਵਧੀਆ ਚੱਲ ਰਿਹਾ
1: ਦੇਖੋ ਜਿਹੜੀਆਂ ਰੀਲਾਂ ਰੂਲਾਂ ਪਾਉਂਦੇ ਆ ਉਹ ਕਹਿੰਦਾ ਜਦ ਪੰਜਾਬ ਚਲੇ ਜਾਈਦਾ ਫਿਰ ਲੱਗਦਾ ਵੀ ਇਸ ਵਰਗੀ ਸੋਹਣੀ ਥਾਂ ਕੋਈ ਨਹੀਂ ਆਪਾਂ ਤਾਂ ਮੁੜੀਏ ਹੀ ਨਾ ਇੱਥੇ ਤੱਕ ਕਿਸੇ ਨੂੰ ਕੋਈ ਸਟ੍ਰੈਸ ਹੀ ਨਹੀਂ ਜਦ ਇੱਥੇ ਆ ਜਾਂਦੇ ਹਾਂ ਉੱਧਰ ਦੀਆਂ ਝਾਕਾਂ ਜਦ ਉੱਧਰ ਹੁੰਦੇ ਹਾਂ ਤਾਂ ਇੱਧਰ ਦੀਆਂ ਝਾਕਾਂ ਉਹ ਮਨੁੱਖੀ ਬਿਰਤੀ ਵੀ ਆ ਕਈ ਕਹਿਣਗੇ ਉਹ ਪੱਕੇ ਤੌਰ 'ਤੇ ਰਹਿਣ ਲਈ ਨਹੀਂ ਜੀ ਛੋਟੀਆਂ ਛੋਟੀਆਂ ਕੱਟਣ ਲਈ ਠੀਕ ਆ ਹੈ ਨਾ ਫਿਰ ਕੋਈ ਕਹਿ ਦੂ ਮੈਂ ਤਾਂ ਉੱਥੇ ਖੁਸ਼ ਹਾਂ ਭਰੋਟੇ ਥੱਲੇ ਬਹਿ ਕੇ ਕਿਉਂਕਿ ਮੇਰੀ ਜ਼ਿੰਦਗੀ 20-22 ਸਾਲ ਉੱਥੇ ਲੰਘਿਆ ਨਿਆਣਿਆਂ ਨੂੰ ਭਾਜੀ ਪਾਲਣਾ
0: ਨਿਆਣੇ ਨਹੀਂ ਹੁਣ ਟਿਕਦੇ
1: ਹਾਂਜੀ ਨਾਲੇ ਬੱਚੇ ਬਿਮਾਰ ਠਮਾਰ ਹੋ ਜਾਣ ਭਾਜੀ ਉੱਥੇ ਚਾਕੇ ਤਾਂ ਉੱਥੇ ਐਂਟੀਬਾਇਓਟਿਕਾਂ ਲਾ ਦਿੰਦੇ ਨਾਲ ਹੀ
0: ਬੜਾ ਬੜਾ ਕੁਛ ਆ ਜਿਹੜਾ ਸਾਡੇ ਕੋਲ ਅਸੀਂ ਜਦੋਂ ਕੁਛ ਨਾ ਕੁਛ ਕਰਨਾ ਹੁੰਦਾ ਤਾਂ ਫਿਰ ਐਕਸਕਿਊਜ਼ ਆਪਾਂ ਦੂਸਰੀ ਜੇਬ 'ਚੋਂ ਨਾਲ ਹੀ ਕੱਢ ਕੇ ਧਰ ਲੈਂਦੇ 120 ਤੁਸੀਂ ਆਉਂਦੇ ਰਹੋ ਜੀ 120
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਜੀ
0: ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
0: ਇਸ ਤੋਂ ਪਹਿਲਾਂ ਤੁਸੀਂ ਗੱਲ ਸ਼ੁਰੂ ਕਰੋ ਇੱਕ ਕੋਮਨ ਚੀਜ਼ ਆਪਾਂ ਜ਼ਰੂਰ ਵੇਖਦੇ ਹਾਂ ਵੀ ਜਦੋਂ ਮੰਨ ਲਓ ਕੱਲ੍ਹ ਦਾ ਟੋਪਿਕ ਸੀ ਅਤੇ ਕੱਲ੍ਹ ਸਾਰੀਆਂ ਬੀਬੀਆਂ ਨੇ ਗੱਲ ਕੀਤੀ ਅੱਜ ਦਾ ਟੋਪਿਕ ਹੈ ਅਤੇ ਅੱਜ ਸਾਰੇ ਮੇਲ ਗੱਲ ਕਰ ਰਹੇ ਆ ਸੋ ਇਹ ਵੀ ਮੈਨੂੰ ਲੱਗਦਾ ਫਰਕ ਪੈਂਦਾ
1: ਟੋਪਿਕ
0: ਕਿ ਆਪਾਂ ਕੀ ਸੋਚਦੇ ਹਾਂ ਆਪਣੇ ਕੈਰੀਅਰ ਨੂੰ ਲੈ ਕੇ ਜਾਂ ਕਿੰਨੇ ਕੁ ਕੰਫਰਟੇਬਲ ਹੁੰਦੇ ਹਾਂ ਕਿਹੜੇ ਵਿਸ਼ੇ 'ਤੇ ਕਿੱਦਾਂ ਦੀ ਗੱਲ ਕਰ
1: ਕਿਸ ਕਿਸਮ ਦੀ ਸ਼ੇਅਰਿੰਗ ਹੁੰਦੀ
0: ਬਿਲਕੁਲ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ
2: ਹਾਂਜੀ ਮੇਰਾ ਨਾਮ ਭਗਵੰਤਪਾਲ ਸਿੰਘ ਭਾਅ
0: ਜੀ ਜੀ ਭਗਵੰਤ ਜੀ ਕੀ ਹਾਲ ਜੀ ਪਰਲੇ ਪਾਸੇ ਬੈਠਾ ਵੀਰ
1: ਇਧਰੋਂ ਮੈਂ ਵੀ ਕਹਾਂ
2: ਨਹੀਂ ਕੱਦ ਲੰਬਾ ਵਾ ਨਾ ਤਾਂ ਕਰਕੇ
0: ਤਾਂ ਕਰਕੇ ਉੱਚੀ ਬੋਲਣਾ ਪਿਆ ਹਾਂਜੀ ਭਗਵੰਤ ਜੀ
2: ਟੌਪਿਕ ਨਾ ਮੈਂ ਉਦਾਂ ਸੁਣ ਰਿਹਾ ਸੀ ਥੋੜਾ ਜਿਹਾ ਪਤਾ ਜੇ ਉਲਟਾ ਪੁਲਟਾ ਖੱਬੇ ਸੱਜੇ ਮਾੜਾ ਹੋ ਗਿਆ ਤੁਸੀਂ ਝਕਾਨੀ ਦੇ ਦਿਓ ਮਾੜੀ ਜੀ
0: ਨਾ ਕੋਈ ਨਹੀਂ ਹਾਂਜੀ ਅਸੀਂ ਤੇ ਇਸੇ ਕਰਕੇ ਬੈਠੇ ਹੁੰਦੇ ਹਾਂ ਵੀ ਉਹ ਜਿਹੜਾ
1: ਝਕਾਨੀ ਮਾਰਨ ਸਹੀ ਆ ਅਸੀਂ ਤਾਂ ਖੁੱਡੇ ਕਰਨ ਨੂੰ ਹੈ
2: ਇਹ ਜਿਹੜਾ ਤੁਸੀਂ ਗੱਲ ਕੀਤੀ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਸਟਰਗਲ ਜਿਹੜਾ ਕੀ ਕੀਤਾ ਕਿੱਦਾਂ ਕਿੱਦਾਂ ਲਾਈਫ ਚੱਲੀ ਕਿੱਦਾਂ ਸੈੱਟ ਹੋਈ
0: ਨਹੀਂ ਜੋ ਤੁਸੀਂ ਕੰਮ ਕਰ ਰਹੇ ਹੋ ਜੋ ਵੀ ਤੁਸੀਂ ਕੀਤਾ ਇਸ ਟਾਈਮ ਕਰ ਰਹੇ ਹੋ ਰੋਜ਼ਗਾਰ ਕਰ ਰਹੇ ਹੋ ਰੋਟੀ ਪਾਣੀ ਘਰ ਚੱਲ ਰਿਹਾ ਉੱਥੋਂ ਤੱਕ ਤੁਸੀਂ ਪਲਾਨ ਕਰਕੇ ਪਹੁੰਚੇ ਹੋ ਜਾਂ ਆਪਣੇ ਆਪ ਹੀ ਪਹੁੰਚ ਗਏ ਹੋ
2: ਇਹ ਥੋੜੇ ਜਿਹੇ ਟੌਪਿਕ ਵਿੱਚ ਇੰਡੀਆ ਤੋਂ ਚਾਲੂ ਸ਼ੁਰੂ ਕਰ ਦਈਏ ਕੰਮ
0: ਨਹੀਂ ਇੱਥੇ ਹੁਣ ਕੀ ਕਰ ਰਹੇ ਹੋ ਤੁਸੀਂ
2: ਇੱਥੇ ਕਰਦੇ ਨੇ
0: ਹਾਂ ਇੱਥੇ ਉਹਦੇ ਤੇ ਮਤਲਬ
2: ਜਦੋਂ
0: ਇੰਡੀਆ ਤੋਂ ਲੈ ਕੇ ਭਾਵੇਂ ਉਹ ਜਿੱਥੇ ਮਰਜ਼ੀ ਚੱਲ ਜਾਏ ਹਾਂ ਫਿਰ
1: ਆਪੇ ਮਲਟੀਪਲ ਚੋਇਸ ਕੁਐਸਚਨ ਹੈ ਨਾ
2: ਜਦੋਂ ਆਸਟ੍ਰੇਲੀਆ ਪਹੁੰਚੇ ਉਦੋਂ ਤੇ ਕੀਤਾ ਕਾਰ ਵਾਸ਼
0: ਨਹੀਂ ਹੁਣ ਜੋ ਕਰ ਜੋ ਜੋ ਤੁਸੀਂ ਹੁਣ ਕਰ ਰਹੇ ਹੋ ਨਾ ਭਗਵੰਤ ਜੀ ਮੰਨ ਲਓ ਤੁਸੀਂ ਹੁਣ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ?
2: ਹੁਣ ਮੈਂ ਇਸ ਟਾਈਮ ਵੈਨ ਚਲਾਉਂਦਾ, ਪਿਛਲੇ 16 ਸਾਲ ਤੋਂ ਵੈਨ ਚਲਾ ਰਿਹਾ।
0: ਹਾਂ, ਸੋ ਹੁਣ ਤੁਸੀਂ ਜਿੱਦਾਂ ਵੈਨ ਚਲਾਉਂਦੇ ਹੋ ਤੇ ਵੈਨ ਦੀ ਪਲੈਨਿੰਗ ਕਦੋਂ ਸ਼ੁਰੂ ਕੀਤੀ? ਮਤਲਬ ਪੂਰਾ ਪਲੈਨ ਕਰਕੇ ਆਏ ਹੋ ਵੀ ਮੈਂ ਉਦਾਂ ਦੀ ਕੋਈ ਪੜ੍ਹਾਈ, ਲਾਇਸੈਂਸ ਦਿਸ ਦੈਟ? ਬੜੇ ਚਿਰ ਦਾ ਮੇਰਾ ਸੁਪਨਾ ਸੀ ਯਾਰ ਮੈਂ ਵੈਨ ਚਲਾਉਣੀ,
2: ਟੈਕਸੀ ਦਾ ਸ਼ੌਂਕ ਸੀ, ਮੈਂ ਜਾ ਕੇ ਟੈਕਸੀ ਚਲਾਊਂਗਾ। ਜਿੱਦਾਂ ਗੱਲਾਂ ਸੁਣੀ ਦੀਆਂ, ਟੈਕਸੀ ਵਧੀਆ ਵਾ ਤੇ ਉਹਦੇ ਵਿੱਚ ਇੰਗਲਿਸ਼ ਵੀ ਤੁਸੀਂ ਸਿੱਖ ਸਕਦੇ, ਲੋਕ ਵੀ ਚੰਗੇ ਚੰਗੇ ਮਿਲਦੇ, ਨੌਲੇਜ ਵੀ ਤੁਸੀਂ ਲੈ ਸਕਦੇ ਲੋਕਾਂ ਕੋ, ਅੱਗੇ ਵਧਣ ਦੇ ਰਾਹ ਹੋਰ ਵੀ ਜ਼ਿਆਦਾ ਵਿੱਚੋਂ ਨਿਕਲਣਗੇ। ਉਸ ਹਿਸਾਬ ਨਾਲ ਮੈਂ ਟੈਕਸੀ ਸੋਚੀ ਜਦੋਂ ਇੰਡੀਆ ਤੋਂ ਆਇਆ। ਮੈਨੂੰ ਇਹ ਵੀ ਲੱਗਦਾ ਵੀ ਕੱਪੜੇ ਕੁਪੜੇ ਸੋਹਣੇ ਪਾ ਕੇ ਆਪਾਂ ਜਾ ਸਕਦੇ ਹਾਂ ਉਹਦੇ 'ਚ ਬੈਠ ਕੇ, ਵੀ ਵਧੀਆ। ਹਾਂਜੀ,
1: ਨਾਲੇ ਆਪਦੇ ਬਹੁਤ ਸਾਫ ਹੋ।
2: ਹਾਂਜੀ ਬਿਲਕੁਲ। ਤੇ ਫਿਰ ਮੈਂ ਇੱਥੇ ਆਇਆ, ਫਿਰ ਮੈਂ ਸੋਚਿਆ ਕਿ ਉਹ ਕੋਰੀਅਰ ਦੀ ਵੈਨ ਦਾ ਕੰਮ ਕਰਦੇ ਹਾਂ। ਵੈਨ ਦਾ ਕੰਮ ਸੋਹਣਾ ਚੱਲੀ ਗਿਆ, ਕਾਫੀ ਸਾਲ ਵਧੀਆ, ਪਰ ਬੜੀ ਵਾਰ ਮੈਂ ਸੋਚਿਆ ਕਿ ਬਦਲ ਲਈਏ ਕੰਮ, ਬਦਲ ਲਈਏ, ਪਰ ਮੌਕਾ ਹੀ ਨਹੀਂ ਲੱਗਦਾ ਰਿਹਾ, ਏਦਾਂ ਹੀ ਚੱਲੀ ਗਿਆ ਕੰਮ।
0: ਸੋ ਉਧਰ ਜਾਣਾ ਸੀ ਪਰ ਇਹ ਕੰਮ ਲੱਭ ਗਿਆ, ਤੇ ਫਿਰ ਆਪਾਂ ਇਸੇ 'ਚ ਹੀ।
2: ਇੱਕ ਨਾ ਭਾਜੀ ਸੰਤੁਸ਼ਟੀ ਜਦੋਂ ਹੋ ਜਾਂਦੀ ਨਾ ਬੰਦੇ ਨੂੰ ਕਿ ਯਾਰ ਇੰਨਾ ਕੁ ਖਰਚਾ ਮੈਨੇਜ ਕਰ ਲਿਆ ਵਾ, ਫੈਮਿਲੀ ਬਹੁਤ ਖੁਸ਼ ਆ, ਮੈਨੇਜ ਸਭ ਕੁਛ ਚੱਲਣ ਦਿਆ ਵਧੀਆ। ਫਿਰ ਹੁੰਦਾ ਕਿ ਜ਼ਿਆਦਾ ਲੰਬੀ ਪ੍ਰੋਪਰਟੀ ਖਰੀਦਣਾ, ਜ਼ਿਆਦਾ ਵੱਡੇ ਬਿਜ਼ਨਸ, ਜੇ ਫੈਮਿਲੀ ਫਸਟ ਆ, ਫੈਮਿਲੀ ਨੂੰ ਆਪਾਂ ਟਾਈਮ ਬਹੁਤ ਜ਼ਰੂਰੀ ਦੇਣਾ ਸੀ। ਮੈਂ ਉਹ ਚੀਜ਼ਾਂ ਮੈਨੇਜ ਬੈਲੈਂਸ ਕੀਤੀਆਂ ਸਾਰੀਆਂ, ਤੇ ਮਤਲਬ ਸੰਤੁਸ਼ਟ ਰਿਹਾ। ਪੀ ਆਰ, ਸਿਟੀਜ਼ਨ, ਸਾਰਾ ਕੁਝ ਸੈੱਟ ਹੋ ਗਿਆ, ਸਾਰਾ ਕੁਝ ਵਧੀਆ, ਘਰ ਘੁਰ ਵੀ ਲੈ ਲਿਆ, ਪੇ ਆਫ ਵੀ ਕਰ ਲਿਆ, ਪਰ ਘਰ ਛੋਟਾ ਲਿਆ ਸੀ ਥੋੜਾ ਜਿਹਾ, 3 ਬੈਡਰੂਮ, ਪਰ ਪੇ ਆਫ ਸਾਰਾ ਸਿਸਟਮ ਸਾਰਾ ਸੈੱਟ ਕਰਕੇ ਸੰਤੁਸ਼ਟ ਜਿਹਾ ਇੱਕ ਹੋ ਗਿਆ ਲਾਈਫ 'ਚ।
0: ਗੁੱਡ।
2: ਇਹ ਹੁਣ ਅੱਗੇ 2-4-5 ਟਰੱਕ, ਜੇ 5-4 ਘਰ, ਉਹ ਚੀਜ਼ ਮੈਂ ਸੋਚੀ ਨਹੀਂ। ਜਸਟ ਮੈਨੂੰ ਫਸਟ ਮੇਰੀ ਗੁੜੀਆ ਤੇ ਵਾਈਫ ਤੇ ਆਪਣੇ ਪੇਰੈਂਟਸ, ਭੈਣ ਭਰਾ ਤੇ ਥੋੜਾ ਸਰਕਲ,
1: ਤੇ ਕਰਜ਼ਾ ਮੁਕਤ
2: ਜਿੰਦਗੀ ਮੈਨੇਜ ਕੀਤਾ। ਹਾਂਜੀ ਬਿਲਕੁਲ
1: ਠੀਕ ਹੈ,
2: ਕੋਈ ਮਤਲਬ ਸਟ੍ਰੈਸ ਨਹੀਂ ਲਈ। ਹਾਂਜੀ
0: ਨਹੀਂ, ਵਧੀਆ ਜੀ ਵਧੀਆ। ਇਹ ਇਹਦੇ ਨਾਲ ਦੀ ਤੇ ਰੀਸ ਨਹੀਂ ਹੈ ਕੋਈ, ਪਰ ਇਹਦੇ ਵਿੱਚ ਨਾ ਇੱਕ ਚੀਜ਼ ਜ਼ਰੂਰ ਹੁੰਦੀ ਹੈ ਵੀ ਇਹ ਪਰਿਵਾਰ ਦਾ ਰਲਿਆ ਮਿਲਿਆ ਜਿਹਾ ਸਾਂਝਾ ਇੱਕ ਕਹਿ ਲਓ ਡਿਸੀਜ਼ਨ ਹੁੰਦਾ। ਕਈ ਵਾਰੀ ਕਈ ਬੰਦੇ ਮੈਂ ਵੇਖਣਾ ਵਾਂ ਵੀ ਉਹ ਚਾਹੁੰਦੇ ਹੁੰਦੇ ਆ ਵੀ ਆਪਾਂ ਸਟ੍ਰੈਸ ਫਰੀ ਰਹੀਏ, ਪਰ ਪਾਰਟਨਰ ਦੇ ਵੱਲੋਂ ਜਾਂ ਆਸ ਪਾਸ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵੱਲੋਂ ਇੰਨਾ ਕੁ ਬੋਝ ਹੁੰਦਾ, ਇੰਨੀ ਕੁ ਖਿੱਚ ਤੂੰ ਹੁੰਦੀ ਆ ਵੀ ਬੰਦਾ ਬਦੋ ਬਦੀ ਫਾਹ ਲੈ ਪੈਂਦਾ, ਨਾ ਵੀ ਚਾਹੁੰਦਾ ਹੋਵੇ। ਸੋ ਇਸ ਕਰਕੇ ਪਰਿਵਾਰ ਨੂੰ ਕ੍ਰੈਡਿਟ ਜਾਂਦਾ ਇਹਦਾ।
2: 3 ਬੈਡਰੂਮ ਤੋਂ ਬਾਅਦ ਮੈਂ ਸੋਚਿਆ ਚੱਲ 4 ਲੈ ਲਾਂਗੇ, ਮੈਂ ਕਿਹਾ ਫਿਰ ਮੁੜ ਕੇ ਕਹਿਣਾ 5 ਲੈ ਲੈਨੇ, ਫਿਰ ਕਹਿਣਾ ਯਾਰ ਫਾਰਮ ਹਾਊਸ ਲੈ ਲੈਨੇ, ਮੈਂ ਕਿਹਾ ਉਨੇ ਚਿਰ ਉਮਰ ਨਿਕਲ ਜਾਣੀ ਤੇ ਸੌਣਾ ਤੇ ਇੱਕ ਬੈਡਰੂਮ ਚ ਹੀ ਆ।
1: ਕਹਿੰਦਾ
2: ਹਾਂਜੀ,
1: ਕਹਿੰਦਾ ਜੋ
2: ਸੌਣਾ ਤੇ
1: ਗੁਜ਼ਰ ਰਿਹਾ ਵਕਤ ਨਹੀਂ ਜ਼ਿੰਦਗੀ ਹੈ। ਸਹੀ
2: ਹੈ, ਲੱਲ ਹਾਊਸ ਤੇ ਹੋਮ ਦਾ ਉਹੀ ਨਾ ਵੀ ਘਰ ਤੇ ਹੁੰਦਾ ਪਰਿਵਾਰ ਨਾਲ, ਹਨਾ, ਕੰਧਾਂ ਨਾ ਤੇ ਹੁੰਦਾ ਨਹੀਂ, ਵਧਾ ਇੱਧਰ ਨੂੰ ਪਾ ਲਾਂਗੇ, ਇੱਧਰ ਨੂੰ ਪਾ ਲਾਂਗੇ, ਗੱਲ ਤੇ ਸੰਤੁਸ਼ਟੀ ਦੀ ਹੈ ਨਾ, ਪਰਿਵਾਰ ਖੋ ਚਾਹੀਦਾ।
0: ਨਹੀਂ ਸਹੀ ਗੱਲ ਹੈ,
2: ਬਸ ਇਹੀ ਜ਼ਿੰਦਗੀ,
1: 100 ਰੱਸਾ ਸਿਰੇ ਤੇ ਗੰਢ ਵਾਜੇ।
2: ਦੇਖੋ ਆਪਣੀ ਆਪਣੀ ਸੋਚ ਹੁੰਦੀ ਆ, ਮੈਨੂੰ ਤੇ ਇਹ ਜ਼ਿੰਦਗੀ ਵਧੀਆ ਲੱਗੀ ਵੀ ਖੁਸ਼ ਰਹੋ, ਸਰਕਲ ਓਨਾ ਕੁ ਰੱਖੋ ਜਿੰਨਾ ਕੁ ਤੁਸੀਂ ਚੱਦਰ ਆ, ਜਿੰਨਾ ਕੁ ਮਤਲਬ ਜ਼ਿਆਦਾ ਸਰਕਲ ਲੰਬਾ ਵੀ ਨਾ ਕਰੋ, ਖਰਚੇ ਵੀ ਨਾ ਜ਼ਿਆਦਾ ਵਧਾਓ,
0: ਸੰਤੁਸ਼ਟ ਹੋ ਤੇ ਸਾਰਾ ਕੁਛ ਠੀਕ ਚੱਲ ਰਿਹਾ। ਤੇ ਮੈਂ ਤੁਹਾਨੂੰ ਇਹੋ ਰਿਕੁਐਸਟ ਕਰੂੰਗਾ ਵੀ ਗਾਂ ਵੀ ਇੱਦਾਂ ਹੀ ਰਹੋ। ਕਈ ਵਾਰੀ ਇੱਦਾਂ ਦੀਆਂ ਗੱਲਾਂ ਬੰਦੇ ਕਹਿ ਰਹੇ ਹੁੰਦੇ ਪਰ ਸਾਲ ਕੁ ਬਾਅਦ ਉਹ ਮੈਂ ਫਸੇ ਵੀ ਵੇਖੇ ਜੇ, ਉਹ ਮੁੜ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕਹਾਣੀ 'ਚ ਜ਼ਰੂਰ ਉਲਝ ਕੇ ਰਹਿ ਜਾਂਦੇ, ਕਿਉਂਕਿ ਆਲਾ ਦੁਆਲਾ ਬਹੁਤ ਮੈਟਰ ਕਰਦਾ।
1: ਜਿਹੜੀ ਸ਼ੇਅਰਿੰਗ ਕੀਤੀ ਹੈ ਨਾ ਭਗਵੰਤ ਹੁਣਾਂ ਨੇ, ਜਿਉਂ ਜਿਵੇਂ ਸ਼ੇਅਰ ਕਰੀ ਜਾਂਦੇ ਹੋ ਆਪਣੇ ਆਪ ਨੂੰ ਟਕਾ ਹੀ ਜਾਂਦਾ।
0: ਬਸ ਬਸ, ਤੁਸੀਂ ਉਹ ਪੱਕੇ ਬੰਦਾ ਹੋਈ ਜਾਂਦਾ ਵੀ ਆਹ ਯਾਰ ਬੋਲ ਮੈਂ
1: ਕਿਹਾ ਸੀ।
2: ਕੀ ਹੋਊਗਾ ਭਾਜੀ ਜੇ 5 ਘਰ ਲੈ ਲਾਂਗੇ, 10 ਲੈ ਲਾਂਗੇ, ਉਸ ਤੋਂ ਬਾਅਦ ਕੀ ਹੋਊਗਾ, 15 ਲੈ ਲਾਂਗੇ, ਫਿਰ ਕੀ ਹੋਊਗਾ? ਗੱਲ ਤੇ ਮਨ ਸ਼ਾਂਤੀ ਤੇ ਮਨ ਤੇ ਆ ਨਾ, ਖੁਸ਼ ਤੇ ਆਪਾਂ ਆਪਣੀ ਆਤਮਾ ਨੂੰ ਕਰਨਾ, ਬਸ ਦੁਨੀਆ ਨੂੰ ਤੇ ਕਰ ਸਕਦੇ ਹੀ ਨੀ, ਜੋ ਮਰਜ਼ੀ ਆ ਨਾ ਰਿਸ਼ਤੇਦਾਰ ਨੂੰ ਕਰ ਸਕਦੇ ਆ। ਜੇ ਤੁਹਾਡੀ ਆ ਹੁਣ ਤੁਸੀਂ ਮੈਨੂੰ ਰਿਸਪੈਕਟ ਨਾਲ ਬੁਲਾਇਆ, ਮੈਂ ਤੁਹਾਨੂੰ ਮੀਨਿੰਗ 10-20 ਘਰ ਇਕੱਠੇ ਹੋ ਗਏ, ਖੁਸ਼ੀ ਨਾਲ ਬੁਲਾ ਲਿਆ, ਉਹ ਸਾਰਾ ਕੁਝ ਆ ਗਿਆ ਵਿੱਚ। ਕਹਿੰਦੇ ਕਹਿੰਦੇ ਯਾਰ ਭਗਵੰਤ ਬੜਾ ਚੰਗਾ, ਰਣਜੋਤ ਭਾਜੀ ਬੜੇ ਚੰਗੇ, ਗਰੇਵਾਲ ਸਾਹਿਬ, ਡਾਕਟਰ ਸਾਹਿਬ ਬਹੁਤ ਵਧੀਆ ਬੰਦੇ, ਉਹ ਨਿਬੜ ਗਈ ਸਾਰੀ ਗੱਲ, ਉੱਤੋਂ ਦਾ ਕੁਛ ਵੀ ਨੀ ਹੈਗਾ। ਮੇਰੀ ਸੋਚ ਇਹ ਆ, ਬਾਕੀ ਅਲੱਗ ਅਲੱਗ ਟੌਪਿਕ ਹੋ ਸਕਦੇ ਆ ਕਿ
1: ਹਰੇਕ ਬੰਦੇ ਦਾ ਆਪਣਾ ਆਪਸ ਵਿੱਚ ਕਿਤੇ ਬੈਠੇ ਤੁਹਾਨੂੰ
2: ਰੇਡੀਓ
1: ਦੀ ਪਈ ਹੈ।
0: ਉਹ ਬੰਦੇ ਇਹ ਵੇਖ ਰਹੇ ਹੋਣੇ ਆ ਵੀ ਕੋਈ ਲੱਭੀਏ ਭਗਵੰਤ 2-4। ਭਗਵੰਤ ਜੀ ਉਹ ਲੈ ਕੇ ਬੈਠੇ ਹੋਣੇ ਆ ਵੀ ਯਾਰ ਏਦਾਂ ਦੇ ਕੋਈ ਬੰਦੇ ਲੱਭੀਏ ਚਾਰ ਜਿਹਨਾਂ ਕੋਲ ਥੋੜੀ ਬਹੁਤੀ ਕਿਤੇ ਜਮਾ ਪੂੰਜੀ ਪਈ ਹੋਵੇ।
2: ਪ੍ਰੋਗਰਾਮ ਤੇ ਚੱਲ ਜਾਂਦਾ ਨਾ ਮੈਂ, ਕਹੇ ਪ੍ਰੋਗਰਾਮ ਤੇ ਚੱਲ ਜਾਂਦਾ, ਉਹ ਕਹਿਣਗੇ ਭਾਜੀ ਤੁਸੀਂ ਅਜੇ ਵੀ ਵੈਨ ਚਲਾਉਂਦੇ ਆ, ਤੇ ਮੈਂ ਕਿਹਾ ਯਾਰ ਇੱਕ ਮਾੜੀ ਗੱਲ ਥੋੜੀ ਆ, ਅਜੇ ਵੀ ਹੁੰਦਾ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਆਹੋ ਭਾਜੀ ਅਜੇ ਵੀ ਵੈਨ ਹੀ ਚਲਾਉਂਦੇ। ਕਹਿੰਦਾ ਹਾਂ ਭਾਜੀ ਵੈਨ ਹੀ ਚਲਾਉਂਦੇ। ਮੁੜ ਕੇ ਕਹਿਣਾ ਅੱਛਾ ਅੱਛਾ ਅੱਛਾ, ਤੁਸੀਂ ਟਰੱਕ ਦਾ ਨੀ ਸੋਚਿਆ? ਉਹ ਮੈਂ ਯਾਰ ਗੱਲ ਤੇ ਖੁਸ਼ੀ ਦੀ ਆ, ਖੁਸ਼ਿਆ ਮੈਂ।
0: ਇਹਨਾਂ ਦਾ ਕੀ ਇਹੋ ਲੋਕ ਐਂਥਨੀ ਐਲਬਨੀਜ਼ੀ ਨੂੰ ਵੀ ਕਹਿਣ ਦੇ ਹੋਣੇ ਤੁਸੀਂ ਹਲੇ ਵੀ ਦੇਸ਼ ਹੀ ਚਲਾਈ ਜਾਂਦੇ ਜੀ, ਇਹਨਾਂ ਦਾ ਕੀ ਹੈ? ਮਤਲਬ ਉਹਨਾਂ ਕਹਿ ਕੇ ਗਾਂ
1: ਲਈ। ਉਹ ਸਾਡਾ ਮਿੱਤਰ ਨੀ, ਉਹ ਕਹਿੰਦਾ ਕੀ ਕੀਤਾ? ਕਹਿੰਦਾ ਜੀ ਮੈਂ ਡਾਕਟਰ ਹਾਂ। ਫਿਰ ਕੋਲ ਬਹੁਤ ਪੜ੍ਹਿਆ ਲਿਖਿਆ ਡਾਕਟਰੀ ਆ।
2: ਯਾਰ ਦੋਸਤ ਕਹਿਣਗੇ ਯਾਰ ਬੱਬੀ ਖੁਸ਼ ਹੀ ਰਹਿੰਦਾ, ਮੇਰਾ ਨਾ ਛੋਟਾ ਬੱਬੀ ਵੀ ਆ। ਹਾਂਜੀ, ਮੈਂ ਕਿਹਾ ਦੱਸ ਹੀ ਦਈਏ, ਤੇ ਉਹ ਕਹਿੰਦੇ ਬੱਬੀ ਖੁਸ਼ ਹੀ ਰਹਿੰਦਾ। ਮੈਂ ਯਾਰ ਰਹਿਣਾ ਹੀ ਖੁਸ਼ ਆ, ਗੱਲ ਤੇ ਖੁਸ਼ ਰਹਿਣ ਲਈ ਤੇ ਦੁਨੀਆ ਨਾਲ ਜ਼ਿੰਦਗੀ ਆ।
0: ਸਹੀ ਨਾ, ਨਹੀਂ ਠੀਕ ਆ,
1: ਜੇ ਹੁਣ ਆਏ ਆ ਆਪਾਂ। ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ। ਕਈ ਬੰਦਿਆਂ ਨੂੰ ਉਸ ਗੱਲ ਦਾ ਵੀ ਟਾਈਮ ਹੈ ਨੀ ਵੀ ਚੀਕਾਂ ਮਾਰਨ ਦਾ ਵੀ, ਹੈ ਨਾ। ਖੁਦ ਸੇ ਵੀ ਕਮ ਹੀ ਮੁਲਾਕਾਤੇ ਹੋਈ, ਉਮਰ ਭਰ ਹਮ ਨੌਕਰੀ ਕਰਤੇ ਰਹੇ।
0: ਵਾਹ ਵਾਹ,
1: ਆਪਦੇ ਕੋਈ ਨੀ ਬਹਿ ਹੁੰਦਾ,
0: ਬ੍ਰੇਕ ਵੀ ਨੀ ਮਿਲੀ ਹੈ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
3: ਆਪ ਲੋਕ ਕੋਈ ਮਿਲੇ ਨੀ, ਮੁਝੇ ਖਾਲੀ ਰਚਨਾ ਜੀ ਮਿਲੀ।
0: ਅੱਛਾ,
1: ਨਹੀਂ ਵਧੀਆ ਲੱਗਿਆ ਤੁਹਾਨੂੰ?
3: I did not know he was so good. ਉਸਕੇ ਬਾਅਦ ਤੋਂ ਮੁਝੇ ਪਿਆਰ ਹੋ ਗਿਆ ਦੁਬਾਰਾ।
1: ਮੇਰੇ ਸਮਰਾਈ ਸੀ,
3: ਗਾਣੇ ਗਾਏ ਉਸਨੇ।
0: ਗੁੱਡ ਗੁੱਡ,
3: ਅਮੇਜ਼ਿੰਗ ਅਮੇਜ਼ਿੰਗ। ਔਰ ਮੈਂ ਆਪਣੇ ਜੋ ਫਰੈਂਡ ਕੋ ਲੈ ਕੇ ਗਿਆ ਥਾ, ਉਸਕੇ ਸਾਈਡ ਮੇ ਇੱਕ ਕਪਲ ਥੇ, ਹੀ ਐਂਡ ਦੈਟ ਗਰਲ ਸਟਾਰਟ ਸਿੰਗਿੰਗ, ਦੈਨ ਨੈਕਸਟ ਟੂ ਮੀ ਦੇਰ ਵਾਸ ਅਨਦਰ ਗਰਲ ਆਲ ਬਾਈ ਹਰਸੈਲਫ। ਮੈਨੇ ਕਿਹਾ ਆਪ ਕਿਉਂ ਅਕੇਲੇ ਗਾ ਰਹੇ ਹੋ, ਆਪ ਵੀ ਆ ਜਾਓ। ਤੋ ਤਿੰਨੋਂ ਲੜਕੀਆਂ ਮਿਲ ਕੇ ਗਾ ਰਹੇ ਥੇ, ਔਰ ਮੈਂ ਔਰ ਵੋ ਦੂਸਰਾ ਲੜਕਾ ਤਾਲੀ ਵਜਾ ਰਹੇ ਥੇ।
1: ਕਿਆ ਬਾਤ ਹੈ ਜੀ, ਤਾਂ ਜੁਗਲਬੰਦੀ ਪੂਰੀ,
0: ਪੂਰੇ ਸੈਫ ਅਲੀ ਖਾਨ ਬੰਦੇ ਤੋਂ।
3: ਨਹੀਂ ਨਹੀਂ ਨਹੀਂ, ਅਮੇਜ਼ਿੰਗ ਅਮੇਜ਼ਿੰਗ। ਅੱਛਾ ਜੀ, ਕਮਿੰਗ ਟੂ ਦ ਟੌਪਿਕ, ਆਈ ਥਿੰਕ ਡੈਸਟੀਨੀ ਆਲਸੋ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ, ਕਿਉਂਕਿ ਮੈਂ ਅੱਛਾ ਭਲਾ ਬੈਠਾ ਥਾ ਦਿੱਲੀ ਮੇ, ਆਈ ਐਮ ਵਰਕਿੰਗ ਵਿਦ ਮਾਈ ਡੈਡ ਐਜ਼ ਅ ਡਾਇਰੈਕਟਰ ਆਫ ਆਪਰੇਸ਼ਨ, ਐਂਡ ਟੂ ਥਿੰਗਸ ਹੈਪਨਡ, ਪਰਸਨਲ ਥਿੰਗਸ, ਐਂਡ ਮੈਂ ਆਇਆ ਖਾਲੀ ਥੋੜੀ ਦੇਰ ਕੇ ਲਈ, ਐਂਡ ਵਨ ਥਿੰਗ ਲੈਡ ਟੂ ਅਨਦਰ, ਫਿਰ ਮੈਂ ਯਹੀ ਪੇ ਰੁਕ ਗਿਆ। ਫਿਰ ਪਿਆਰ ਹੋ ਗਿਆ, ਫਿਰ ਆਈ ਗੋਟ ਸੋ ਮੈਨੀ ਓਪਰਚੁਨਿਟੀਜ਼ ਟੂ ਗੋ ਬੈਕ, ਬਟ ਆਈ ਸਟਿਲ ਸਟੇਡ ਹੇਅਰ, ਐਂਡ ਦੈਨ ਅਨਫੋਰਚੁਨੇਟਲੀ ਆਈ ਲੋਸਟ ਮਾਈ ਪੇਰੈਂਟਸ ਇਨ 2008, ਫਸਟ ਆਈ ਲੋਸਟ ਮਾਈ ਮੋਮ, ਔਰ ਫਿਰ ਮੈਂ ਵਾਪਸ ਨਹੀਂ ਜਾ ਰਿਹਾ ਸੀ ਬਿਕੋਜ਼ ਮਾਈ ਡੈਡ ਵਾਸ ਇਨ ਡੂਇੰਗ ਬਿਜ਼ਨਸ ਐਨੀ ਮੋਰ, ਐਂਡ ਮਾਈ ਯੰਗਰ ਬ੍ਰਦਰ ਹੂ ਵਾਸ ਲੁਕਿੰਗ ਆਫਟਰ ਇਟ, ਹੀ ਵਾਸ ਇਨ ਕੁਆਲੀਫਾਈਡ ਇਨਫ ਟੂ ਰਨ ਇਟ, ਬਟ ਡੈਡ ਨੇ ਕਿਹਾ ਨਹੀਂ ਯੂ ਪਲੀਜ਼ ਗੋ ਬੈਕ, you have taken a responsibility of looking after a child and his mom, and so why wapas aaya dad ke kehne pe, then I lost my dad also, and then I went back and I didn't want to come, and I told her to come and she said nahi, I can't come to Delhi. So phir main wapas aaya, phir then we separated, and then I went to kya kehte hain Hamilton as a area manager. Mujhe Melbourne mein nahi rehna tha, I was fed up with Melbourne, and wahan injured hua, fir wapas aaya Melbourne, fir aap log se mila, pyar ho gaya dobara, aur fir ab Melbourne mein baitha hua.
0: Good.
3: So but ye ki because it's destiny and because I believe in God and all, I have got no regrets. And I enjoyed every phase of life. Aur ab 25 saal ho gaye, aur I don't know aage kahan destiny hai, kya karne ko milega, kya nahi karne ko milega, no idea.
0: Ji.
3: To bas yahi hai meri choti si.
1: Nahi, changa lagya tusne good answer sharing kar de.
3: Also, sorry, beech mein, I went back to India. I started my own business again. And mere chote bhai ko bhi beech mein ghasit diya, jo achha wala kaam kar raha tha. Both of us lost in millions of dollars because of COVID. And after 2 years of running, still running it through COVID, we had to finally shut it down in 22, sorry. And but phir bhi, like, nothing stopped us. I had to come back. I came back. Nahin to main shayad wahin rehta.
0: Ji. Yeah. Thank you. Thank you, Richard. Basically, ye da ek cheez apan ide chon apan nahi kehnde vi harak de nal hi eh cheez hogi ja har koi nu theek hi edda hi vekhuga par ide chon ek cheez apan vi vekh sakde vi jehdiyan jidda hun Richard ji vi keh rahe ho vi jehdiyan cheezan inna ne plan karke mann lo je piche ja ke apne bhra de nal karan di koshish kiti te jehdiyan cheezan plan kitiyan oh plan tare de tare reh gaye ਆਪਾਂ ਇਹੋ ਹੀ ਤਾਂ ਆਪਾਂ ਕਰਦੇ ਹਾਂ ਆਪਾਂ ਹੁਣ ਕਿੰਨੇ ਪਲਾਨ ਬਣਾ ਕੇ ਬੈਠੇ ਹਾਂ ਆਪਾਂ ਵੀ ਇੱਥੇ ਆਪਾਂ ਇੱਕ ਹੋਰ ਘਰ ਲੈ ਲਾਂਗੇ ਇਹਦੀ ਕਮੇਟੀ ਨੂੰ ਇੱਧਰ ਨੂੰ ਘੁਮਾ ਦਾਂਗੇ ਆ ਉੱਥੇ ਆਪਾਂ ਇੰਨੇ ਕੁ ਇੱਧਰ ਪਾਏ ਹੋਣਗੇ ਇੰਨੇ ਕੁ ਸਾਡੇ ਸੋਨੇ 'ਚ ਲੱਗੇ ਹੋਣਗੇ ਇੰਨੇ ਕੁ ਆਪਾਂ ਸ਼ੇਅਰ ਦੇ ਵਿੱਚ ਲਾਏ ਆਹ ਸਾਡੇ ਕ੍ਰਿਪਟੋ ਆ ਸਾਡਾ ਪਲਾਨ ਆ ਸਾਡਾ ਟੀਂਗ ਇਹ ਸਾਰੀ ਪਲੈਨਿੰਗ ਹੈ ਨਾ ਸਾਡੀ ਪਰ ਇਹ ਜ਼ਰੂਰੀ ਨਹੀਂ ਆ ਕਿ ਵੇਖੋ ਕਰਨ 'ਚ ਕੋਈ ਹਰਜ ਨਹੀਂ ਆ ਤੁਸੀਂ ਜ਼ਿੰਦਗੀ ਇਸੇ ਦਾ ਨਾਂ ਹੀ ਆ ਥੋੜ੍ਹੇ ਥੋੜ੍ਹੇ ਜਿਹੇ ਜਦੋਂ ਜਾਇਦ ਹੱਥ ਪੈਰ ਬੰਦੇ ਨੂੰ ਮਾਰਦੇ ਰਹਿਣਾ ਚਾਹੀਦਾ ਜੇ ਪੈਸੇ ਹੈਗੇ ਆ ਤਾਂ ਉਹ ਤੁਸੀਂ ਕਿਤੇ ਨਾ ਕਿਤੇ ਥੋੜ੍ਹਾ ਥੋੜ੍ਹਾ ਤੁਸੀਂ ਕਰਦੇ ਰਹਿੰਦੇ ਇਹ 'ਚ ਕੋਈ ਗਲਤ ਗੱਲ ਨਹੀਂ ਹੈ ਗਲਤ ਗੱਲ ਇਸ ਚੀਜ਼ ਦੇ ਵਿੱਚ ਆ ਵੀ ਆਪਣੇ ਮਨ 'ਚ ਆਏ ਨਤੀਜਿਆਂ ਦੀ ਆਸ ਲੈ ਕੇ ਬੈਠੇ ਰਹਿਣਾ ਅਤੇ ਫਿਰ ਜਦੋਂ ਨਾ ਆਉਣੇ ਤਾਂ ਫਿਰ ਆਪਣੇ ਆਪ ਨੂੰ ਕੋਸਣਾ ਗਲਤ ਆ ਤੁਸੀਂ ਮੰਨ ਲਓ ਕੁਛ ਟਰਾਈ ਕੀਤਾ ਵਾ ਤੁਹਾਡੇ 10 ਡਿਸੀਜ਼ਨ ਬੜੇ ਵਧੀਆ ਸਹੀ ਆ ਤੁਹਾਨੂੰ ਸਾਰਾ ਕੁਛ ਬੜਾ ਵਧੀਆ ਮੁਨਾਫਾ ਵੀ ਆ ਗਿਆ ਤੁਹਾਡੇ ਅਕੋਰਡਿੰਗ ਚੱਲਿਆ ਪਰ ਜਦੋਂ 11ਵਾਂ ਤੁਹਾਡੇ ਅਕੋਰਡਿੰਗ ਨਾ ਚੱਲਿਆ ਤੁਸੀਂ ਕਹਿਣਾ ਮੇਰੀ ਕਿਸਮਤ ਹੀ ਮਾੜੀ
1: ਜਾਂ ਜ਼ਿੰਦਗੀ 'ਚ ਧੋਖੇ ਮਿਲਦੇ ਗਏ ਅਤੇ ਮੁੜ ਕੇ ਤੁਸੀਂ ਘਰੋਂ ਨਿਕਲਣਾ ਬੰਦ ਕਰ ਦਿਓ ਵੀ ਯਾਰ ਤਾਂ ਸਾ ਦੁਨੀਆ ਸਾਰੀ ਹੀ ਧੋਖੇ ਵੱਜ ਜਾਂਦੀ ਆ
0: ਇੱਦਾਂ ਹੀ ਹੁੰਦਾ
1: ਪਰ ਕਹਿਣ ਦਾ ਮਤਲਬ ਇਹ ਆ ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ ਘਰੇ ਬੈਠੇ ਨੂੰ ਥੋੜ੍ਹੀ ਮਿਲਣਾ ਉਹਨੇ
0: ਜ਼ਿੰਦਗੀ ਤਾਂ ਹੈ ਹੀ ਇਹੋ ਆ ਨਾ ਵੀ ਚੱਲਦੇ ਰਹਿਣਾ
1: ਜਾਂ ਬੇਲੋੜੀਆਂ ਕੈਲਕੂਲੇਸ਼ਨਾਂ ਜਿਵੇਂ ਪ੍ਰੋਫੈਸਰ ਕਮਰਦੀਪ ਹੁਣੀ ਉਹ GNE ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਜ਼ਿੰਦਗੀ ਕੀ ਆ ਜ਼ਿੰਦਗੀ ਮੇਲਾ ਹੀ ਤਾਂ ਹੈ ਬਸ ਜੇ ਮੇਲੀ ਹੋਣਾ ਆ ਜਾਵੇ ਬਾਲੇ ਤਾਂ ਕਹਿੰਦਾ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਲੱਭਦੀ ਮਰ ਜਾਂਦੇ
0: ਇਹੋ ਗੱਲ ਹੀ
1: ਮੋਢੇ ਚੱਕੀ ਆ ਨਾ ਵੀ ਦੁਕਾਨ ਲਾਵਾਂਗੇ ਯਾਰ ਕਿਤੇ ਇੱਦਾਂ ਨੂੰ ਜ਼ਿੰਦਗੀ ਮੁੱਕ ਜਾਂਦੀ
0: ਇੱਦਾਂ ਹੀ ਆ ਬਾਕੀ ਪੈਸੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਨਾ ਵੀ ਜੇ ਮੰਨ ਲਓ ਪੈਸਾ ਖੜ ਗਿਆ ਅਤੇ ਉੱਥੇ ਵੀ ਕੰਮ ਖਰਾਬ ਹੈ ਪੈਸਾ ਤਾਂ ਇਹੋ ਹੀ ਆ ਵੀ ਖੜਨ ਦਾ ਮਤਲਬ ਵੀ ਜੇ ਤੁਹਾਡੇ ਕੋਲ ਆ ਗਿਆ ਤਾਂ ਉਹ ਅੱਗੇ ਤੋਂ ਅੱਗੇ ਚੱਲਦਾ ਰਹੇ ਤੁਸੀਂ ਉਹਨੂੰ ਰੱਖ ਕੇ ਵੀ ਤੁਸੀਂ ਕੀ ਕਰਨਾ ਕਈ ਵਾਰੀ ਰੱਖਿਆ ਰਖਾਇਆ ਵੀ ਤਾਂ ਕਈਆਂ ਦਾ ਚੋਰੀ ਹੋ ਜਾਂਦਾ ਫਿਰ ਤੁਸੀਂ ਕੀ ਕਰ ਲੈਣਾ
1: ਪਿੰਡ ਵਾਲੇ ਬਜ਼ੁਰਗ ਤਾਂ ਇਹ ਕਹਿੰਦੇ ਹੁੰਦੇ ਸੱਪ ਬਣਿਆ ਬੈਠਾ ਪਏ
0: ਸੱਪ ਬਣਿਆ ਬੈਠਾ ਇਹ ਬੜਾ ਕੁਛ ਆ
1: ਫਿਰ ਨਾਲ ਕਹਿਣਾ ਮਹਾਰਾਜ ਵੱਲੋਂ ਹੁਕਮ ਹੈ ਨਹੀਂ ਇਹਨੂੰ ਖਰਚਣ ਦਾ ਇਹ ਸੱਪ ਦੀ ਜੂਨੇ ਸੀਗਾ ਪਹਿਲਾਂ
0: ਅਤੇ ਹਾਂਜੀ ਜਸਪ੍ਰੀਤ ਜੀ ਤੁਸੀਂ ਆਉਂਦੇ ਰਹੋ
4: ਕਈ ਵਾਰ ਆਪਾਂ ਨੂੰ ਜਿਹੜੀ ਚੀਜ਼ ਬਹੁਤ ਟਾਈਮ ਬਾਅਦ ਮਿਲੀ ਹੁੰਦੀ ਨਾ ਉਹ ਆਪਾਂ ਐਕਸਾਈਟਮੈਂਟ ਆਪਣੀ ਖਤਮ ਹੋ ਜਾਂਦੀ ਆ
1: ਇੱਕ ਦੂਜਾ ਮੈਂ ਜੋ ਨੂੰ ਹੋਰ ਵੀ ਜਸਪ੍ਰੀਤ ਜੀ ਜਵਾਬ ਦਿੱਤਾ ਸੀ ਮੈਂ ਜਿਵੇਂ ਕਈ ਵਾਰ ਨਾ ਜਦੋਂ ਇਨਵਾਈਟ ਆਇਆ ਹੁੰਦਾ ਅਸੀਂ ਥੋੜ੍ਹਾ ਫਿਰ ਮਾਈਗ੍ਰੇਸ਼ਨ ਵਾਲੀ ਭਾਸ਼ਾ ਵਰਤੀ ਸੀ ਮਾਈਗ੍ਰੇਸ਼ਨ ਏਜੰਟ ਵਾਲੀ ਉਦਣ ਵੱਧ ਹੁੰਦੀ ਹੈ ਖੁਸ਼ੀ ਉਹ ਤੋਂ ਬਾਅਦ ਤਾਂ ਪਤਾ ਹੀ ਹੁੰਦਾ ਵੀ ਚੱਲ 3-6 ਮਹੀਨੇ ਬਾਅਦ ਹੁਣ ਪਾ ਦੀ PR ਆਈ ਜਾਣੀ ਆ ਕਈ ਵਾਰ ਉੱਦਾਂ ਦਾ ਸਿਨੈਰੀਓ ਵੀ ਹੋ ਜਾਂਦਾ
0: ਹਾਂ ਜਾਂ ਫਿਰ ਤੀਸਰਾ ਉਹ ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਆਪਾਂ ਲੰਮਾ ਸਮਾਂ ਨਾ ਕੋਸ ਕੇ ਖੁਸ਼ ਨਾ ਹੋ ਕੇ ਅਤੇ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਵੀਰ ਦਾ ਇੱਦਾਂ ਉਹ ਤਾਂ ਆਪਾਂ ਵੀ ਇਮੈਜਿਨ ਵੀ ਉਹ ਰਾਤ ਥੱਕੇ ਟੁੱਟੇ ਕੰਮ ਤੋਂ ਆਏ ਆ ਪਰ ਕਈ ਵਾਰ ਆਪਾਂ ਲੰਮਾ ਸਮਾਂ ਨਾ ਖੁਸ਼ ਰਹਿ ਕੇ ਫਿਰ ਖੁਸ਼ ਹੋਣਾ ਹੀ ਭੁੱਲ ਜਾਂਦੇ
1: ਹਾਂ
0: ਇਸ ਕਰਕੇ ਜੋ ਵੀ ਹਾਲਾਤ ਚੱਲ ਰਹੇ ਬਸ ਮਤਲਬ ਥੋੜਾ ਬਹੁਤਾ ਚੱਲਦਾ ਰਹੇ
4: ਸਾਡੀ ਪੀਅਰ ਆਈ ਸੀ ਨਾ 7 ਸਾਲ ਬਾਅਦ ਆਈ ਸੀਗੀ ਤੇ ਬਹੁਤ ਸਟਰਗਲ ਕਰਨ ਤੋਂ ਬਾਅਦ ਮਿਲੀ ਸੀ ਸਾਰੇ ਜਾਣੇ ਖੁਸ਼ ਸੀ ਪਰ ਜਿਵੇਂ ਮੈਂ ਤਾਂ ਬਹੁਤ ਰੋ ਰਹੀ ਸੀਗੀ ਤੇ ਉਹ ਮੈਨੂੰ ਲੋਇਰ ਨੇ ਵੀ ਕਿਹਾ ਕਿ ਤੁਸੀਂ ਰੋ ਕਿਉਂ ਰਹੇ ਹੋ ਵੀ ਕਿਉਂਕਿ ਸ਼ੁਰੂ ਤੋਂ ਹੀ ਉਹ ਮੇਰਾ ਲੋਇਰ ਸੀਗਾ ਮੈਂ ਹੋਰ ਕੋਈ ਚੇਂਜ ਨਹੀਂ ਕੀਤਾ ਸੀ ਦੁਬਾਰਾ ਵੀ ਜਦੋਂ PA ਪਾਈ ਤਾਂ ਤੇ ਉਹ ਕਹਿੰਦੇ ਵੀ ਤੁਸੀਂ ਰੋਵੋ ਨਾ ਵੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਐਕਸਾਈਟਮੈਂਟ ਆਪਣੀ ਨਾ ਇੱਕ ਖਤਮ ਹੋ ਜਾਂਦੀ ਹੈ ਵੀ
0: ਤੁਸੀਂ ਬਚ ਗਏ ਤੁਸੀਂ ਬਚ ਗਏ ਭੱਲਿਆਂ ਵੇਲਿਆਂ ਚ ਤੁਸੀਂ ਤੁਹਾਡਾ ਇਹ ਸਿਨੈਰੀਓ ਬਣਿਆ ਅੱਜ ਕੱਲ ਹੁੰਦਾ ਨਾ ਤੇ ਅਗਲੇ ਨੇ ਰੀਲ ਪਾਈ ਹੋਣੀ
1: ਹੱਸਦਿਆਂ ਦੀ ਰੋਂਦਿਆਂ ਦੀ ਹੈ ਤੁਹਾਡੀ ਪਹਿਲਾਂ ਦੀ ਫਿਰ ਬਾਅਦ ਚੋਂ ਹੱਸ ਵਾਲੀ ਰਿਕਾਰਡ ਕਰਕੇ ਆਹ ਦੇਖੋ ਜੀ ਰੋਂਦੇ ਆਏ ਸੀ, ਆਹ ਦੇਖੋ ਹੁਣ ਜਾ ਰਹੇ ਨੇ ਇੱਥੋਂ ਦਫ਼ਤਰ ਚੋਂ ਹੱਸਦੇ ਜਾ ਰਹੇ ਆ, ਪੀ ਆਰ ਨਾਲ ਦੇ ਕੇ ਤੁਰ ਰਹੇ ਆ।
0: ਤੁਸੀਂ ਉਹ ਨੁਰੀਲ ਭੇਜਣੀ ਸੀ ਨਾਲ, ਵੀ ਆਹ ਵੇਖੋ ਹੈ ਨਾ, ਉਹਨੇ ਉਹਨੇ ਕਹਿਣ ਦੇ ਬਣਾਈ ਆਹ ਵੇਖੋ ਜੀ ਅੱਜ ਡੱਬਾ ਲੈ ਗਏ ਆ, ਇਹ ਵੇਖੋ ਲੈ ਦੱਸੋ ਇਹ ਰੋਣੂ ਰੇਟ ਦੀ
4: ਜਿਹੜਾ ਲੋਇਰ ਸੀਗਾ ਨਾ, ਮਤਲਬ ਏਜੰਟ ਸੀ, ਉਹ ਐਵੇਂ ਦਾ ਨਹੀਂ ਸੀਗਾ, ਮਤਲਬ ਮੀਨਸ ਕੇ ਵੀ
1: ਹੈ ਰੀਲ ਵਾਲਾ ਨਹੀਂ ਸੀ, ਅਸਲੀ ਅਸਲੀ ਵਕੀਲ ਸੀਗਾ
0: ਉਹ, ਸਮਾਂ ਉਹ ਹੀ ਨਾ,
1: ਨਹੀਂ ਨਹੀਂ ਉਹ ਅੱਛੇ ਲੋਕ, ਅੱਛੇ ਲੋਕ ਹੈ ਸੋਸਾਇਟੀ
4: ਦਾ ਨਹੀਂ। ਹਾਂਜੀ ਵੀਰ ਜੀ, ਵੀ ਹੁਣ ਵੀ ਉਹ ਰੀਲਾਂ ਵਗੈਰਾ ਪਾਉਂਦੇ
1: ਹੋਣੇ ਆ, ਐਵੇਂ ਜੀ ਰਣਜੋਤ ਨੂੰ ਮਾਈਗ੍ਰੇਸ਼ਨ ਡੇਟਾ ਬਾਰੇ ਕੀ ਪਤਾ ਹੈ, ਹਰ ਕਿਸੇ ਨੂੰ ਇੱਕੋ ਤਕੜੀ ਤੋਲ ਦਿੰਦੇ।
4: ਹਾਂਜੀ ਮੈਂ ਨਾ ਹੇਅਰ ਡਰੈਸਿੰਗ ਚ ਆਈ ਸੀ ਐਕਚੁਅਲੀ, ਤੇ ਜਦੋਂ ਮੈਂ, ਮੇਰੇ ਹਸਬੈਂਡ ਨੂੰ ਬਹੁਤ ਸੀਗਾ ਕਿ ਵੀ ਅਸੀਂ ਸਲੂਨ ਹੀ ਖੋਲਣਾ ਵਾ, ਕਿਉਂਕਿ ਮੈਂ ਇੰਡੀਆ ਤੋਂ ਵੀ ਇਹ ਸਿੱਖਿਆ ਹੋਇਆ ਸੀ ਪਾਰਲਰ ਦਾ, ਤੇ ਉਹਨਾਂ ਨੂੰ ਐਵੇਂ ਸੀਗਾ ਕਿ ਇੱਥੇ ਹੁਣ ਅਸੀਂ ਵਧੀਆ ਸਲੂਨ ਖੋਲਾਂਗੇ ਤੇ ਵੀ ਕੁੜੀਆਂ ਤੂੰ ਰੱਖੀ ਚਾਰ ਪੰਜ ਤੇ ਤੂੰ ਵਧੀਆ ਕੰਮ ਕਰੀ ਹੈ ਨਾ, ਤੇ ਬਾਅਦ ਚ ਮੈਨੂੰ ਬਿਲਕੁਲ ਵੀ ਇੰਟਰਸਟ ਨਹੀਂ ਸੀਗਾ, ਮੈਨੂੰ ਇਹ ਸੀ ਕਿ ਪੀ ਆਰ ਅਜੇ ਮੈਂ ਤੋਂ ਬਾਅਦ ਚ ਕੰਮ ਨਹੀਂ ਕਰਨਾ, ਤੇ ਮੇਰੇ ਹਸਬੈਂਡ ਨੇ ਬਹੁਤ ਟਰਾਈ ਕੀਤਾ, ਉਹਨਾਂ ਨੂੰ ਆਏ ਸੀ ਮੈਂ ਤੈਨੂੰ ਘਰੇ ਵੀ ਓਪਨ ਕਰ ਦੂ, ਮੇਰੀ ਫਰੈਂਡ ਸੀ ਇੱਕ ਤੇ ਉਹ ਕਹਿੰਦੇ ਤੁਹਾਨੂੰ ਦੋਨਾਂ ਨੂੰ ਓਪਨ ਕਰ ਦਾਂਗੇ ਸਲੂਨ, ਤੇ ਤੁਸੀਂ
1: ਨੌਨੂਹਾਂ ਦਾ ਕੰਮ ਕਰ,
4: ਮੈਂ ਉਹਨਾਂ ਨੂੰ ਸੀਗਾ ਕਿ ਇਹ ਵਧੀਆ
1: ਲਾਈਨ ਆ
4: ਵੀ ਇੱਥੇ, ਮਤਲਬ ਪੈਸੇ ਵਗੈਰਾ ਵੀ ਵਧੀਆ ਬਣਦੇ ਸਲੂਨ ਵਾਲਿਆਂ ਨੂੰ ਹਨਾ, ਤੇ ਸ਼ਾਇਦ ਉਹਨਾਂ ਨੂੰ ਇਹ ਸੀਗਾ ਵੀ ਤੂੰ ਇੱਕ ਤੈਨੂੰ ਵਧੀਆ ਮਿਲ ਜੂਗਾ ਪਲੇਟਫਾਰਮ ਹਨਾ, ਵੀ ਤੈਨੂੰ ਜਾ ਕੇ ਕਿਤੇ ਜੋਬ ਨੀ ਕਰਨੀ ਪੈਣੀ,
1: ਜਿਹੜਾ ਕੰਮ ਆਉਂਦਾ ਉਹ ਕੰਮ ਕਰਨਾ
4: ਸਾਰਾ ਕੰਮ ਆਉਂਦਾ। ਹਾਂਜੀ ਉਹਨੂੰ, ਉਹਨਾਂ ਨੂੰ ਇਹ ਸੀਗਾ ਵੀ ਤੈਨੂੰ ਕੰਮ ਆਉਂਦਾ ਵਾ ਇਹ, ਪਰ ਮੈਨੂੰ ਬਿਲਕੁਲ ਵੀ ਇੰਟਰਸਟ ਨੀ ਸੀ ਉਸ ਸਾਈਡ, ਤੇ ਮੈਂ ਬਹੁਤ ਮਤਲਬ ਘਰੇ ਵੀ ਮੈਨੂੰ ਇੱਕ ਵਾਰ ਓਪਨ ਕਰਕੇ ਦਿੱਤਾ ਸੀ, ਮੈਂ ਥੋੜਾ ਟਾਈਮ ਉਹ ਕੀਤਾ ਪਰ ਮੈਨੂੰ ਜਮਾ ਵਧੀਆ ਨੀ ਲੱਗਦਾ ਸੀਗਾ, ਫੇਸ਼ੀਅਲ ਵਗੈਰਾ ਕਰਦੇ ਜਾਂ ਕੁਛ, ਤੇ ਫਿਰ ਮੈਂ 11 ਸਾਲ ਜੋਬ ਕੀਤੀ ਆ ਵੇਅਰ ਹਾਊਸ ਚ ਫਰੂਟ ਐਂਡ ਵੈਜ ਚ, ਤੇ ਉੱਥੇ ਮੈਂ ਬਹੁਤ ਵਧੀਆ, ਮੇਰੇ ਹਸਬੈਂਡ ਨੇ ਵੀ ਜੋਬ ਕੀਤੀ, ਫਿਰ ਅਸੀਂ ਸੋਚਿਆ ਕਿ ਵੀ ਇਸ ਸਾਈਡ ਹੀ ਜਾਵਾਂਗੇ ਅਸੀਂ, ਆਪਣੀ ਕੋਈ ਸ਼ੋਪ ਲੈ ਲਾਂਗੇ ਜਾਂ ਵੇਅਰ ਹਾਊਸ ਓਪਨ ਕਰ ਲਾਂਗੇ ਨਾ, ਦੋਨੋ ਜਾਣੇ ਨੇ ਅਸੀਂ ਇੰਨਾ ਟਾਈਮ ਕੰਮ ਕੀਤਾ ਸੀ, ਫਿਰ ਐਕਚੁਅਲੀ ਵਿੱਚ ਦੀ ਮੈਂ ਸਿੱਕ ਹੋ ਗਈ, ਫਿਰ ਮੈਨੂੰ ਜੋਬ ਛੱਡਣੀ ਪਈ ਉਹ, ਤੇ ਫਿਰ ਮੈਂ ਘਰੇ ਸੀਗੀ, ਇਹ ਕਹਿੰਦੇ ਚੱਲ ਉਹ ਕੱਲੇ ਕੰਮ ਕਰ ਰਹੇ ਸੀ, ਫਿਰ ਮੈਨੂੰ ਬਹੁਤ ਫੀਲ ਹੁੰਦਾ ਸੀ ਐਵੇਂ ਕਿ ਵੀ ਕੱਲੇ ਕੰਮ ਕਰਦੇ ਆ ਵੀ ਮੈਨੂੰ ਵੀ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹਨਾ, ਫਿਰ ਮੈਂ ਵੈਸੇ ਹੀ ਆਪਣਾ ਜਿਹੜਾ ਸ਼ੁਰੂ ਕੀਤਾ ਹੋਇਆ ਹਲਵਾਈ ਦਾ ਇਹ ਮੈਂ, ਹਾਂਜੀ ਇਹਨੂੰ ਇੱਕ ਵਾਰ ਮੈਂ ਮਤਲਬ ਜਦੋਂ ਇਹ ਸ਼ੁਰੂ ਕੀਤਾ ਬਿਲਕੁਲ ਵੀ ਸਾਡਾ ਇਹ ਨੀ ਸੀਗਾ ਵੀ ਮੈਂ ਇਸ ਸਾਈਡ ਜਾਣਾ ਵਾ, ਮੈਂ ਸੋਚਿਆ ਵੀ ਨਹੀਂ ਸੀ ਕਦੇ, ਪਰ ਮੈਨੂੰ ਸ਼ੌਂਕ ਤਾਂ ਸੀਗਾ ਇਹਨਾਂ ਚੀਜ਼ਾਂ ਦਾ, ਪਰ ਮੈਂ ਸੋਚਿਆ ਨੀ ਸੀ ਵੀ ਮੈਂ ਇਸ ਪਾਸੇ ਜਾਊਂਗੀ, ਤੇ ਮੈਂ ਉਹ ਵੈਸੇ ਹੀ ਪਾਤਾ ਸੀਗਾ ਪੇਜ ਦੇ ਉੱਪਰ ਬਣਾ ਕੇ ਇੱਕ ਚੀਜ਼, ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਜੇ ਤਾਂ ਮੇਰਾ ਇਹ ਵਧੀਆ ਹੋ ਗਿਆ ਤਾਂ ਠੀਕ ਆ, ਮੈਨੂੰ ਫੀਡਬੈਕ ਵਧੀਆ ਮਿਲੀ ਤਾਂ ਮੈਂ ਅੱਗੇ ਕਰ ਲੂੰਗੀ, ਅਦਰਵਾਈਜ਼ ਨਹੀਂ ਕਰੂੰਗੀ ਹਨਾ, ਤੇ ਮੈਨੂੰ ਥੋੜਾ ਫਰੈਂਡਸ ਦਾ ਵੀ ਝਾਕਾ ਸੀਗਾ, ਉਹਨਾਂ ਨੇ ਕਹਿਣਾ ਅੱਛਾ ਇਹ ਆਹ ਕੰਮ ਕਰਦੀ, ਥੋੜਾ ਜਿਹਾ ਮੈਨੂੰ ਸੀਗਾ ਇਸ ਕੰਮ ਦਾ, ਤੇ ਫਿਰ ਮੈਂ ਇਹ ਕੰਮ ਜਿਵੇਂ ਉਹਨਾਂ ਨੇ ਮੈਨੂੰ ਜਦੋਂ ਸਮਾਨ ਲੈ ਕੇ ਗਏ ਉਹਨਾਂ ਨੇ ਕਿਹਾ ਬਹੁਤ ਵਧੀਆ, ਸਾਰਿਆਂ ਨੂੰ ਮੈਂ ਕਿਹਾ ਵੀ ਤੁਸੀਂ ਪਲੀਜ਼ ਵੀ ਮੈਨੂੰ ਫੀਡਬੈਕ ਜ਼ਰੂਰ ਦਿਓ, ਤੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਵੀ ਬਹੁਤ ਵਧੀਆ ਤੁਸੀਂ ਸਟਾਰਟ ਕਰ ਸਕਦੇ ਹਨਾ, 15-16 ਜਣੇ ਲੈ ਕੇ ਗਏ ਸੀ ਉਹ ਆਰਡਰ, ਤੇ ਫਿਰ ਮੈਂ ਇਹ ਮਤਲਬ ਇਹ ਸ਼ੁਰੂ ਕਰ ਲਿਆ, ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੋਣਾ,
1: ਮੈਂ ਵੀ ਉਹੀ ਉੱਥੇ ਗੱਲ ਚਾਣਾ ਵੀ ਉਹ ਦਿਨ ਤੇ ਆਇਆ ਦਾ ਦਿਨ।
4: ਮੈਂ ਬਹੁਤ ਜਿਵੇਂ ਕਈ ਵਾਰ ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਹਾਂ ਵੀ ਮੈਨੂੰ ਖੁਦ ਨੀ ਪਤਾ ਵੀ ਮੈਂ ਕਈ ਵਾਰ ਸਮਾਨ ਕੁਛ ਇਹੋ ਜਿਹਾ ਵੀ ਵਧੀਆ ਸਵਾਦ ਬਣਾ ਲੈਂਦੀ ਹਾਂ ਆਪਦੇ ਆਪ, ਤੇ ਮੈਨੂੰ ਖੁਦ ਬਹੁਤ
1: ਹੈਰਾਨੀ
4: ਹੁੰਦੀ ਆ, ਮਤਲਬ ਮੈਨੂੰ ਖੁਸ਼ੀ ਹੁੰਦੀ ਕਿ ਵੀ ਮੈਂ ਆਹ ਸਮਾਨ ਮੈਂ ਬਣਾ ਸਕਦੀ ਹਾਂ ਨਾ, ਮੈਨੂੰ ਕਿਉਂਕਿ ਮੈਨੂੰ ਸ਼ੌਂਕ ਤਾਂ ਬਹੁਤ ਸੀ, ਮੈਂ ਸ਼ੁਰੂ ਨਿੱਕੀ ਹੁੰਦੀ ਤੋਂ ਹੀ ਮਤਲਬ ਮੈਂ ਰੈਸਪੀਆਂ ਵਗੈਰਾ ਲਿਖਦੀ ਹੁੰਦੀ ਸੀ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਵੀ ਤੇਰੇ ਸੰਜੀਵ ਕੁਮਾਰ ਆ ਗਿਆ, ਉਹ ਕਪੂਰ ਜਿਹੜੇ, ਹਾਂਜੀ ਉਹ ਮੈਂ ਲਿਖਦੀ ਹੁੰਦੀ ਸੀ, ਉਹਨਾਂ ਨੇ ਕਿਹਾ ਮੇਰੀ ਕਾਪੀ ਲਾਈ ਹੁੰਦੀ ਸੀ, ਮੈਂ ਹਰ ਵਾਰ ਉਹਦੀ ਰੈਸਪੀ ਲਿਖਦੀ ਹੁੰਦੀ ਸੀ ਸ਼ੈਫ ਦੀ, ਪਰ ਮੈਂ ਇੱਥੇ ਵੀ ਮੈਂ ਬਹੁਤ ਡਾਇਰੀਆਂ ਭਰੀਆਂ ਹੋਈਆਂ ਨੇ ਲਿਖ ਲਿਖ ਕੇ, ਪਰ ਮੈਂ ਸੋਚਿਆ ਨੀ ਸੀਗਾ ਵੀ ਮੈਂ ਇਸ ਸਾਈਡ ਜਾਊਂਗੀ, ਹੁਣ ਮੈਨੂੰ ਜਿਵੇਂ ਬਹੁਤ ਸ਼ੌਂਕ ਹੁੰਦਾ ਮੈਂ ਹਰ ਵਾਰ ਨਵੀਂ ਨਵੀਂ ਚੀਜ਼ ਇੱਕ ਐਡ ਕਰਨਾ ਚਾਹੁੰਦੀ ਹੁੰਦੀ ਹਾਂ ਵੀ ਐਡ ਕਰਾਂ ਮੈਂ, ਤੇ ਮੈਂ ਮਤਲਬ ਸ਼ਾਇਦ ਉਹ ਪ੍ਰਮਾਤਮਾ ਨੇ ਵੀ ਵਧੀਆ ਮੈਨੂੰ
1: ਤੁਹਾਡੀ ਮਿਹਨਤ ਵੀ ਹੁੰਦੀ ਹੈ।
4: ਹਾਂਜੀ ਮੈਨੂੰ ਸ਼ੌਂਕ ਵੀ ਇਸ ਚੀਜ਼ ਦਾ ਸੀਗਾ, ਮੈਨੂੰ ਲੱਗਦਾ ਵੀ ਇਹ ਕਿਸਮਤੀ ਆ ਵੀ ਜਿਹੜੀ ਮੈਨੂੰ ਇੱਧਰ ਨੂੰ ਲੈ ਕੇ ਆਈ, ਵੀ ਮੈਂ ਕਦੇ ਸੋਚਿਆ ਨਹੀਂ ਸੀਗਾ
1: ਉਹ ਕਾਪੀਆਂ ਭਰੀਆਂ ਜਿਹੜੀਆਂ ਉਹ ਜਾਈ ਜਾਣੀਆਂ ਸੀ ਉਹਨਾਂ ਦੇ ਕੰਮ ਆ ਗਈਆਂ।
4: ਰਾਤ ਨੂੰ ਜਦੋਂ ਮੈਂ ਪੈਣਾ ਨਾ ਮੈਂ 2-3 ਰੈਸਪੀਆਂ ਦੇਖ ਕੇ ਫਿਰ ਪੈਣੀ ਆ, ਵੈਸੇ ਹੀ ਮੈਨੂੰ ਬਹੁਤ ਆਏ ਸ਼ੌਂਕ ਆ, ਤੇ ਜੇ ਮੈਂ ਨਹੀਂ ਦੇਖਦੀ ਫਤਿਹ ਕਹਿੰਦਾ ਮੰਮਾ ਰੈਸਪੀਆਂ ਦੇਖ ਲਓ ਅੱਜ
1: ਨਹੀਂ, ਪਰ ਤੁਹਾਡਾ ਪੈਸ਼ਨ ਪ੍ਰੋਫੈਸ਼ਨ ਬਣ ਗਿਆ ਨਾ ਤਾਂ ਕਰਕੇ ਤੁਸੀਂ ਇਹਨੂੰ ਇੰਜੋਏ ਕਰਨ ਲੱਗ ਗਏ। ਇੱਕ ਕੋਈ ਵੀ ਕੰਮ ਆ ਜਿਹਦੇ ਚ ਐਪਰੀਸੀਏਸ਼ਨ ਅਕਨੋਲੇਜਮੈਂਟ ਮਿਲੀ ਜਾਵੇ ਨਾ, ਸ਼ਾਬਾਸ਼ ਮਿਲੀ ਜਾਵੇ, ਬੰਦਾ ਉਸੇ ਕੰਮ ਚ ਤਮਾਮ ਉਮਰ ਹਨਾ ਅੜਿਆ ਰਹਿੰਦਾ, ਹੁਣ ਤੁਸੀਂ ਇਹ ਦੇਖੋ ਜਦ ਕਿਤੇ ਕੰਮ ਝਿੜਕ ਹੋਵੇ
4: ਆਪਣੇ ਨਾਲ,
1: ਹਾਂ ਫਿਰ ਤਾਂ ਸੋਨੇ ਤੇ ਸੁਹਾਗਾ ਜੀ।
0: ਕਈ ਵਾਰੀ ਨਾ ਤੁਸੀਂ
1: ਸੁਹਾਗਾ, ਮੈਂ ਤੁਹਾਡੇ ਪਾਰਟਨਰ ਨੂੰ ਕਿਹਾ ਸੋਨੇ ਤੇ ਸੁਹਾਗਾ ਹੋ ਜਾਂਦਾ।
4: ਹਸਬੈਂਡ ਦੇ ਵੀ ਬਹੁਤ ਕ੍ਰੈਡਿਟ ਜਾਂਦਾ ਵੀ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰਾ, ਮੇਰਾ ਹੁਣ ਵੀ ਮੇਰੀ ਹੈਲਪ ਕਰ ਦਿੰਦੇ ਘਰ ਆ ਕੇ ਵੀ, ਤੇ ਮੈਨੂੰ ਵਧੀਆ ਲੱਗਦਾ, ਉਹ ਵੀ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਜਦੋਂ ਮੈਂ ਕੋਈ ਵੀ ਕੰਮ ਕਰਦੀ ਆ।
1: ਇੱਕ ਕੱਲਾ 2-11 ਹੀ ਹੁੰਦਾ ਜੀ।
4: ਹਾਂਜੀ, ਮੈਨੂੰ ਲੱਗਦਾ ਵੀ ਆਪਾਂ ਇੱਥੇ ਕਾਮਯਾਬ ਆ ਜੇ ਆਪਾਂ ਪਾਰਟਨਰ ਆਪਣਾ ਆਪਣੇ ਨਾਲ ਆ, ਹਨਾ, ਜੇ ਉਹ ਆਪਣੇ ਨਾਲ ਨੀ ਹੈਗਾ ਫਿਰ ਆਪਾਂ ਕੰਮ ਵੀ ਕਰਦੇ ਆ ਤੇ ਆਪਾਂ ਖੁਸ਼ ਵੀ ਨੀ, ਤਾਂ ਮੈਨੂੰ ਲੱਗਦਾ ਨੀ ਵੀ ਆਪਾਂ ਕਿਸੇ ਵੀ ਕੰਮ ਚ
1: ਮਿਲਦਾ। ਜਿਹੜੇ ਨਹੀਂ ਕਾਮਯਾਬ ਉਹ ਵੀ ਇਸੇ ਗੱਲ ਕਰਕੇ ਹੀ ਆ ਜੀ, ਉਹ ਕਹਿੰਦਾ ਚਾਹ ਬਣਾ ਲਾ, ਉਹ ਕਹਿੰਦੀ ਚੱਲ ਬਣਾ ਲੈਂਦੇ ਆ, ਕੰਮ ਕੁੰਮ ਛੱਡ ਅੱਜ ਚਾਹ ਪੀਂਦੇ ਆ ਬਹਿ ਕੇ ਨਾ ਉਹਨਾਂ ਕਰੇ।
0: ਨਹੀਂ ਵੇਖੋ ਇੱਕ ਚੀਜ਼ ਤੇ ਜ਼ਰੂਰ ਆ ਕਿ ਜਿਹੜੀ ਇਹਨਾਂ ਦੇ ਵੀ ਕਹਾਣੀਆਂ ਜਾਂ ਬਹੁਤ ਸਾਰਿਆਂ ਦੀ ਇੱਦਾਂ ਦੀ ਹੋਊਗੀ ਕਿ ਆਪਾਂ ਬਹੁਤੀ ਵਾਰ ਸਾਡੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਵੀ ਰਹਿ ਜਾਂਦੀਆਂ।
1: ਹੁਣ ਮਤਲਬ ਤੁਸੀਂ ਪੜ੍ਹਾਈ ਕਾਸੇ 'ਚ ਹਨਾ, ਤੁਸੀਂ ਨਾਲ ਪਹਿਲਾਂ ਬਾਰਬਰ ਸੈਲੂਨ ਕਾਫੀ ਕੁਛ ਟਰਾਈ ਕੀਤਾ, ਉਹ ਫਿਰ ਜਦੋਂ ਵਿਧ ਬਣਦੀ ਆ ਫਿਰ ਤੁਸੀਂ ਇੱਕ ਸਿੰਪਲ ਜਿਹਾ ਨਾ ਫੇਸਬੁੱਕ 'ਤੇ ਲਿਖ ਕੇ ਪਾਇਆ, ਬਣਾ ਕੇ ਪਾਈ ਕੋਈ ਚੀਜ਼, ਇੱਕ ਉੱਥੋਂ ਤੁਰਦਿਆਂ ਤੁਰਦਿਆਂ ਹੁਣ ਆਪਾਂ ਇਹ ਕਹਿਣ ਜੋਗੇ ਹੋ ਗਿਆ ਵੀ ਫਿਰ ਮੁੜ ਕੇ ਪਿੱਛੇ ਮੁੜ ਕੇ ਨਹੀਂ ਵੇਖਿਆ।
0: ਬਿਲਕੁਲ, ਸੋ ਇਹ ਫਰਕ ਹੋ ਜਾਂਦਾ, ਆਪਾਂ ਕਈ ਵਾਰੀ ਉਹ ਲੱਭਦੇ ਹਾਂ ਆਪਣੀ ਲਾਈਫ 'ਚੋਂ। ਅੱਛਾ ਕਈ ਵਾਰ, ਥੈਂਕ ਯੂ ਤੁਹਾਡਾ। ਅੱਛਾ ਕਈ ਵਾਰੀ ਨਾ ਆਪਾਂ ਇਹ ਵੀ ਵੇਖੋ, ਤੁਸੀਂ ਆਪਾਂ ਪੁੱਛ ਲੈਂਦੇ ਜਾਂ ਆਪਣੇ ਆਪ ਨੂੰ ਤੁਸੀਂ ਪੁੱਛਦੇ ਹੋ, ਇਹ ਬੜਾ ਸਵਾਲ ਸਾਡੇ ਲਈ ਗੁੰਝਲਦਾਰ ਹੋ ਜਾਂਦਾ ਵੀ ਅੱਛਾ ਤੁਹਾਡਾ ਪੈਸ਼ਨ ਕੀ ਆ, ਤੁਹਾਡੀ ਹੋਬੀ ਕੀ ਆ, ਅਤੇ ਸਾਨੂੰ ਲੱਭਣਾ ਨਹੀਂ ਆਉਂਦਾ, ਅਸੀਂ ਉੱਦਾਂ ਹੀ ਐਵੇਂ ਇੱਧਰ ਉੱਧਰ ਦੀਆਂ ਮਾਰ ਦਿੰਦੇ ਹਾਂ, ਪਰ ਜਾਂ ਲੱਭਣਾ ਨਹੀਂ ਆਉਂਦਾ ਜਾਂ ਦੱਸਣਾ ਨਹੀਂ ਆਉਂਦਾ। ਇਹ ਵੀ ਕਈ ਵਾਰੀ ਸ਼ਾਇਦ ਤੁਹਾਡੇ ਅੰਦਰ ਹੀ ਉਹ ਆਪਣੇ ਆਪ ਕੋਈ ਭਾਵੇਂ ਬੁੱਝ ਲਏ ਵੀ ਤੂੰ ਇਹ 'ਚ ਜ਼ਿਆਦਾ ਇੰਟਰਸਟ ਲੈਣ ਡਈ ਹੈ, ਆਹ ਤੇਰਾ ਸ਼ੌਂਕ ਹੈ, ਤੂੰ ਵਧੀਆ ਕਰਨੀ, ਪਰ ਆਪਣੇ ਆਪ ਨੂੰ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ। ਪਰ ਜੇ ਆਪਾਂ ਕੁਦਰਤ ਦੀ ਪ੍ਰੈਪਰੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਹਾਣੀ 'ਚ ਤੁਸੀਂ ਵੇਖੋ ਵੀ ਉਹਨੇ ਕੁਦਰਤ ਨੇ ਕਦੋਂ ਦੀ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ, ਹਨਾ, ਵੀ ਤੁਸੀਂ ਜਾਂ ਕੁਦਰਤ ਨੇ ਜਾਂ ਫਿਰ ਇਹਨਾਂ ਦੇ ਸੁਭਾਅ ਨੇ, ਜੋ ਵੀ ਲਾ ਲਓ ਤੁਸੀਂ, ਵੀ ਇਹਨਾਂ ਨੇ ਉਹ ਰੈਸਪੀਆਂ ਲਿਖਣੀਆਂ ਕਦੋਂ ਦੀਆਂ ਸ਼ੁਰੂ ਕਰਤੀਆਂ। ਬਸ
1: ਤੁਸੀਂ ਵੀ ਜਿਵੇਂ ਆਪਾਂ ਆਪਦੀ ਗੱਲ ਕਰੀਏ, ਗੱਲਾਂ ਬਾਤਾਂ ਦਾ ਕੜਾਹ ਤਾਂ ਵਾਹਵਾ ਯੂਨੀਵਰਸਿਟੀਆਂ ਕਾਲਜਾਂ ਦੇ ਕਰਦੇ ਹੋਣੇ, ਆਪਾਂ ਨੂੰ ਪਤਾ ਨਹੀਂ ਪਤਾ ਥੋੜੀ ਕੰਮ ਆਉਣਾ,
0: ਪਤਾ ਥੋੜੀ ਵੀ ਕਿੱਥੇ ਉਹ ਤੁਹਾਡੇ ਚੀਜ਼ ਕੰਮ ਆ ਜਾਣੀ, ਕਿੱਥੇ ਕਈ ਵਾਲੇ ਲੋਕ ਕਹਿ ਰਹੇ ਹੁੰਦੇ ਵੀ ਯਾਰ ਸਾਹ ਵੀ ਲੈ ਲਿਆ ਕਰੋ, ਚੁੱਪ ਵੀ ਕਰੋ, ਸੁਣ ਵੀ ਲਿਆ ਕਰੋ ਕਦੇ, ਪਤਾ ਥੋੜੀ ਹੁੰਦਾ ਵੀ ਕਿੱਥੇ ਜਿਹੜੀ ਚੀਜ਼ ਤੁਹਾਡੇ ਕੰਮ ਆਣੀ। 074 ਤੁਸੀਂ ਆਉਂਦੇ ਰਹੋ ਜੀ, 074 ਹਾਂ ਜੀ, ਲਾਸਟ ਕਾਲਰ ਹੋਣਗੇ ਜੀ ਸਾਡੇ, ਮਾਫੀ ਚਾਹੁੰਦੇ ਹਾਂ, ਹੋਰ ਆਪਾਂ ਨਹੀਂ।
5: ਸਤਿ ਸ਼੍ਰੀ ਅਕਾਲ ਦੋਵਾਂ ਭਾਜੀ ਨੂੰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ,
5: ਚੰਗਾ
0: ਕੀਤਾ। ਕੀ ਨਾਂ ਕੀ ਤੁਹਾਡਾ?
5: ਮੇਰਾ ਨਾਮ ਅਰਵਿੰਦਰ ਬੀਰ ਸਿੰਘ ਆ ਜੀ।
0: ਐਡੇ ਨਾਲ?
5: ਐਡੇ ਨਾਲ, ਹਾਂਜੀ
0: ਜੀ। ਅਰਵਿੰਦਰ ਜੀ ਕਿੱਥੇ ਰਹਿੰਦੇ ਹੋ?
5: ਮੈਂ ਰਹਿੰਦਾ ਟਵੰਬਾ ਜੀ।
0: ਅੱਛਾ, ਕੰਟਰੀ ਸਾਈਡ?
5: ਕੁਈਨਜ਼ਲੈਂਡ ਆ ਜੀ ਟਵੰਬਾ।
1: ਹਾਂਜੀ,
0: ਟੋਂਬਾ ਕੰਟਰੀ ਸਾਈਡ ਪੈਂਦਾ ਕਿ ਸ਼ਹਿਰ ਹੀ ਬਲਾਏ?
5: ਅੱਛਾ ਨਹੀਂ, ਆਪਣਾ ਆਪਣਾ ਡੇਢ ਘੰਟੇ ਦਾ ਰਾਹ ਬ੍ਰਿਸਬਨ 에어ਪੋਰਟ ਤੋਂ ਕਹਿ ਸਕੀ ਆਪਾਂ ਕੰਟਰੀ ਨੂੰ।
0: ਓਕੇ, ਸੋ ਟਾਊਨ ਹੈ ਛੋਟਾ ਜਿਹਾ?
5: ਟਾਊਨ ਛੋਟਾ ਨਹੀਂ, ਕਾਫੀ ਵੱਡਾ ਗਿਆ ਸਾਡੇ, ਪਰ ਹੈ ਟਾਊਨ ਹੀ ਕਹਿ ਦਿਆਂਗੇ।
0: ਓਕੇ ਓਕੇ,
1: ਦਾਸ ਬ੍ਰਿਸਬਨ ਰਿਆ ਨਾ, ਉੱਥੇ ਬੀਨਲੀ ਕੰਨੀ ਦਾਸ ਨੂੰ ਪਤਾ।
0: ਤੇ ਗਏ ਟੋਂਬੇ? ਗਏ
1: ਹਾਂਜੀ, ਆਦਰ ਸੰਸ਼ਨ ਕੋਸਟ ਵੱਲ ਵੀ ਤੇ ਗੇੜਾ ਗੁੜਾ ਦੇ ਦੇ ਗੇੜਾ ਤਾਂ ਚਲੋ ਹੁੰਦਾ ਹੀ ਰਹਿੰਦਾ, ਗੋਲਡ ਕੋਸਟ ਵਾਲਾ ਪਾਸਾ ਵੀ ਤੇ ਦੂਜਾ ਪਰਲਾ ਪਾਸਾ ਆ ਜਾਂਦਾ ਇਹਨਾਂ ਦਾ।
0: ਤੁਸੀਂ ਵਾਵਾ ਧੱਕੇ ਤੁਹਾਡੇ ਖਾਦੇ ਹੈ ਨਾ?
1: ਇਦਾਂ ਹੀ ਆ ਵੀਰੇ ਜ਼ਿੰਦਗੀ 'ਚ, ਅੱਜ ਟੌਪਿਕ ਤਾਂ ਹੀ ਰੱਖਿਆ। ਹਾਂਜੀ ਰਵਿੰਦਰ ਜੀ,
5: ਮੇਰਾ ਜੋ ਰਿਹਾ ਲਾਈਫ, ਜਿੱਦਾਂ ਜਦੋਂ ਦਾ ਆਇਆ ਮੈਨੂੰ ਤੈਨ ਲੱਗਾ ਕਿਸਮਤ ਆਪੇ ਲਈ ਗਈ ਸਭ, ਮੈਂ ਕੋਈ ਪਲੈਨਿੰਗ ਨਹੀਂ ਚੱਲੀ, ਬਸ ਇਦਾਂ ਹੀ ਚੱਲੀ ਗਿਆ।
1: ਕੀ ਕੰਮ ਕਾਰ ਕਰਦੇ ਹੋ?
5: ਇਸ ਟਾਈਮ ਤੇ ਮੈਂ ਜਿੱਦਾਂ ਟੋਇਟਾ ਟੋਂਬਾ ਟੋਇਟਾ ਦੇ ਵਿੱਚ ਡਿਟੇਲਰ ਹਾਂ, ਕਾਰ ਟੇਲਰ
0: ਜੀ।
5: ਪਰ ਫਸਟ ਟਾਈਮ ਜਦੋਂ ਮੈਲਬਨ ਆਇਆ ਸੀ ਸਟੱਡੀ ਤੇ ਆਏ ਸੀ, ਸਟੱਡੀ ਚੇਂਜ ਕਰ ਲਈ ਕਿ ਬਸ ਸਟੱਡੀ ਨਹੀਂ ਕਰਨੀ, ਕੋਈ ਸੌਖੀ ਸਟੱਡੀ ਚਾਹੀਦੀ, ਕੁੱਕਰੀ ਲੈ ਲਈ ਤੇ ਆਪੇ ਹੀ ਸਾਰਾ ਕੁਛ ਚੱਲੀ ਗਿਆ। ਪਹਿਲੋ ਕਾਰ ਵਾਸ਼ ਕਰਦੇ ਸੀ, ਫਿਰ ਪਿੰਡ ਦੇ ਮੁੰਡੇ ਦਾ ਫੋਨ ਆ ਗਿਆ, ਉਹ ਰਹਿੰਦਾ ਸੀ ਥਰਸਡੇ ਆਈਲੈਂਡ, ਸ਼ੈਫ ਚਾਹੀਦਾ ਤੂੰ ਇੱਥੇ ਆ ਜਾ, ਉੱਥੇ ਸਾਰੇ ਕੰਮ ਡਨ ਹੋ ਗਏ ਪੀ ਆਰ ਵਾਲੇ, ਫਿਰ ਟਵੰਬੇ ਆ ਗਏ ਹਾਂ, ਪਰ ਜ਼ਿੰਦਗੀ ਚੱਲ ਰਹੀ ਵਧੀਆ।
1: ਤੇ ਲਾਈਫ 'ਚ ਸਾਰਿਆਂ ਨਾਲੋਂ ਜਿਹੜਾ ਹੁਣ ਆਪਾਂ ਕਹਿੰਦੇ ਇੱਕ ਸਬਕ ਮਿਲਿਆ, ਉਹ ਕੀ ਸੀ ਜਿਹੜਾ ਤੁਸੀਂ ਕਹਿੰਦੇ ਹੋ ਯਾਰ ਮੈਂ ਸ਼ੇਅਰ ਕਰਨਾ ਵੀ ਮੇਰੇ ਆਹ ਸਬਕ ਕੰਮ ਆਇਆ?
5: ਸਬਕ ਤੇ ਇੱਕ ਇਹ ਕਿ ਜਦੋਂ ਮੇਰੇ ਪਿੰਡ ਦੇ ਮੁੰਡੇ ਨੂੰ ਕਾਲ ਕੀਤਾ ਨਾ ਮੈਨੂੰ ਥਰਸਡੇ ਆਈਲੈਂਡ ਤੇ, ਉਸ ਟਾਈਮ ਉਹ ਸ਼ੈਫ ਬਣ ਚੁੱਕਾ ਸੀ, ਪੀ ਆਰ ਸਿਟੀਜ਼ਨ ਹੋ ਚੁੱਕਾ ਸੀ ਉਹ, ਉਹਨੇ ਮੈਨੂੰ ਕਾਲ ਕੀਤੀ ਕਰੋਨਾ ਟਾਈਮ ਹੀ ਕਿ ਤੂੰ ਆ ਸਕਦਾ ਇੱਥੇ, ਤੇ ਮੈਂ ਸੋਚਿਆ ਨਹੀਂ, ਮੈਂ ਨੈਕਸਟ 2 ਦਿਨ ਦੀ ਟਿਕਟ ਕਰਾਈ, ਮੈਂ ਆਈਲੈਂਡ ਤੇ ਚਲਾ ਗਿਆ। ਉੱਥੇ ਜਾ ਕੇ ਲਾਈਫ ਇੰਨੀ ਕੁਆਇਟ ਹੋ ਗਈ, ਜੈਸੇ ਇੰਡੀਆ ਤੋਂ ਵੀ ਜ਼ਿਆਦਾ ਈਜ਼ੀ ਲਾਈਫ ਹੋ ਗਈ। 3 ਸਾਲ ਮੈਂ ਉੱਥੇ ਰਹਿ ਕੇ ਆਇਆ, ਸੇਵਿੰਗ ਵੀ ਹੋਈ, ਟਾਈਮ ਵੀ ਇੱਕ ਦੂਜੇ ਨੇ ਹਸਬੈਂਡ ਵਾਈਫ ਨੇ ਪੂਰਾ ਦਿੱਤਾ, ਉਹ ਮੇਰਾ ਸਭ ਤੋਂ ਵਧੀਆ ਆਸਟ੍ਰੇਲੀਆ ਦੇ ਪਲ ਕਹਿ ਸਕਦੇ ਆਪਾਂ। ਹਾਂਜੀ
1: ਉਹ ਹੈ ਨੀ ਸੀ ਉਹ ਪੁਰਾਣੇ ਟਾਈਮ ਚ ਨੀ ਕਰੇ ਹੁੰਦੇ ਸੀ ਉਹ ਅਰਵਿੰਦ ਵੀਰ ਆਪਣੇ ਵੀਰੇ, ਉਹ ਚਾਰ ਦੋਸਤ ਦੋ ਸਾਈਕਲ ਖਾਲੀ ਜੇਬ ਸਾਰਾ ਸ਼ਹਿਰ ਆਪਣਾ ਕਹਿੰਦਾ,
5: ਮਤਲਬ ਕੋਈ ਗੱਡੀ ਦੀ ਲੋੜ ਨੀ ਕੋਈ ਕੁਛ ਨੀ, ਵਾਕ ਕਰਕੇ ਕੰਮ ਤੇ ਜਾਣਾ।

0: ਆਈਲੈਂਡ ਦਾ
1: ਓਕੇ
0: ਉਹਦੇ ਵਿੱਚ ਥਰਸਡੇ ਆਈਲੈਂਡ ਆ
1: ਜੀ ਓਕੇ
0: ਬਲਕਿ ਨੈਕਸਟ ਥੋੜਾ ਹੀ ਨੈਕਸਟ ਅੱਗੇ ਪਾਪਾ ਨੂੰ ਗਿਨੀ ਆ ਜਿੱਦਾਂ ਆਈਲੈਂਡ ਉੱਥੋਂ ਥੋੜੇ ਗਾਂ ਅੱਗੇ ਰਹਿ ਜਾਂਦੇ ਉਹਦਾ ਵੇ ਆਪਾਂ ਕਹਿ ਸਕਦੇ ਨਾ ਉਹਦਾ ਵੇ ਸ਼ਿਪ ਜਿਹੜੇ ਆਉਂਦੇ ਆ ਉਹ ਉਹਦਾ ਵੇ ਚ ਆ ਉਹ
1: ਜਦ ਖਜੂਰਾਂ ਜੀਆਂ ਦੇਖਣ ਲੱਗ ਜਾਣ ਜਹਾਜ਼ ਤਾਰ ਲੈਣਾ ਤੁਸੀਂ
0: ਹਾਂਜੀ ਹਾਂਜੀ ਹਾਂਜੀ ਹਾਂਜੀ
2: ਜਿੱਥੇ ਪੱਤੇ ਬੰਨਿਆਂ ਵਾਲੇ ਲੋਕ ਦੇਖਣ ਲੱਗ ਪੈਣ
1: ਜਾਂ ਤੁਹਾਨੂੰ ਕਹਿਣਾ ਹੈਲੋ ਜੰਗਾ ਲਾਲਾ ਹੂ ਹੂ ਪਰ ਨਹੀਂ ਜਾਣੀ ਪਰ ਉਹ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਇਹੋ ਜਿਹਾ ਮੋੜ ਸੀ ਜਿਹਨੇ ਜ਼ਿੰਦਗੀ ਦੇ ਰਾਹ ਬੜੇ ਸਵੱਲੇ ਕਰਤੇ ਹਨਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਕਰਤਾ
0: ਭੱਜ ਨਾ ਸਰੋਕਤੀ ਜ਼ਿੰਦਗੀ ਜੇ ਬਸ ਥੋੜਾ ਸ਼ਾਂਤ ਹੋ ਗਿਆ ਕੰਮ ਵੀ ਹੋਈ ਗਏ
1: ਜੀ
0: ਤੇ ਭੱਜ ਨਾ ਸੋ ਵੀ ਬਾਲੀ ਰੋਕ ਗਈ ਉਸ ਟਾਈਮ
1: ਨਾਲੇ ਆਪਣੇ ਕੋ ਬਹਿਣ ਦਾ ਵਕਤ ਮਿਲਦਾ ਨਾ ਬੰਦੇ ਨੂੰ
0: ਹਾਂਜੀ ਪੰਜ ਛੇ ਫੈਮਿਲੀ ਹੁੰਦੀਆਂ ਸੀ ਪੰਜ ਛੇ ਫੈਮਿਲੀ ਹੋਣੀਆਂ ਵੀਕ ਚ ਦੋ ਤਿੰਨ ਦਿਨ ਅਸੀਂ ਕਹਿ ਦੇਣਾ ਤੁਸੀਂ ਕੀ ਬਣਾਇਆ ਅਸੀਂ ਆਹ ਬਣਾਇਆ ਅੱਜ ਫਿਰ ਬਾਹਰ ਬਹਿ ਕੇ ਖਾਂਦੇ ਹਾਂ ਆਪਣੇ ਬੱਚੇ ਦਾ ਓਨਾ ਵਧੀਆ ਫਿਊਚਰ ਐਡਜਸਟਮੈਂਟ ਨਾਲੇ ਇੱਕ ਗੱਲ ਹੋਰ ਕਹਿ ਸਕਦੇ 28 ਟੈਂਪਰੇਚਰ ਆ 12 ਮੰਥ ਸੇਮ ਟਾਈਮ ਸਨਰਾਈਜ਼ ਸੇਮ ਟਾਈਮ ਸਨਸੈਟ
2: ਓਕੇ
0: ਸੋ ਬੱਚੇ ਨਾਲ ਥੋੜਾ ਰਹਿਣਾ ਥੋੜਾ ਸਰਵਾਈਵ ਕਰਨਾ ਔਖਾ ਹੋ ਜਾਂਦਾ ਫਿਰ ਆਪਾਂ ਕੰਪਨੀ ਰਾਹੀਂ ਜਾਏ ਉਹਨਾਂ ਦੇ ਅਪਾਰਟਮੈਂਟਸ ਉਹਨਾਂ ਦੀ ਅਕੋਮੋਡੇਸ਼ਨ ਸੀ ਨਾਲ ਬੱਚੇ ਨਾਲ ਥੋੜਾ ਟਫ ਹੋ ਜਾਂਦੀ ਲਾਈਫ
1: ਪੜ੍ਹਾਈ ਲਿਖਾਈ ਅੱਗੇ ਵਧਣ ਦੇ ਮੌਕੇ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਤੇ ਜ਼ਰੂਰੀ ਨਹੀਂ ਹੈ ਨਾ ਤੁਸੀਂ ਚਾਹੋ ਵੀ ਸਾਡੇ ਬੱਚੇ ਵੀ ਉਹੀ ਕਰਨ
0: ਹੁਣ ਵੀ ਮੇਰੀ ਲਾਈਫ ਜਿੱਦਾਂ ਨੋਰਮਲ ਪੰਜ ਦਿਨ ਮੇਰੀ ਵਾਈਫ ਚਾਈਲਡ ਕੇਅਰ ਜੋਬ ਕਰਦੀ ਬੱਚੇ ਦੇ ਕਰਕੇ 2 ਸਾਲ ਦਾ ਬੱਚਾ ਵਾ ਦੋਵੇਂ 5 ਦਿਨ ਕੰਮ ਕਰੀਦਾ ਵਾ ਸਵੇਰੇ ਇਕੱਠੇ ਕੰਮ ਤੇ ਆ ਜਾਈਦਾ ਵਾ ਸ਼ਾਮ ਨੂੰ ਇਕੱਠੇ ਘਰੇ ਚਲ ਜਾਈਦਾ ਵਾ
2: ਵੀ ਲਵੇਟ ਲਵੂਟ ਕੇ ਕਰਨੀਆਂ ਆ ਗਈਆਂ ਸਾਨੂੰ ਇਹ ਵੀ ਨਹੀਂ ਸਮਝ ਲੱਗਦੀ ਆਪਾਂ ਕਿਹੜੀ ਗੱਲ ਕਿੱਥੇ ਕਰਨੀ ਹਾਏ ਇਹਨੂੰ ਲਕਾ ਲਈਏ ਯਾਰ ਇਹਦੇ ਨਾਲ ਪਤਾ ਨਹੀਂ ਆਪਾਂ ਕਹਿ ਕੇ ਕਿੱਦਾਂ ਦੇ ਲੱਗਾਂਗੇ ਆਪਾਂ ਇਹਨਾਂ ਚੀਜ਼ਾਂ 'ਚ ਫਸੇ ਰਹਿ ਜਾਂਦੇ ਹਾਂ ਸੋ ਪਰ ਇਹ ਆ ਵੀ ਜਿੱਦਾਂ ਜਿੱਦਾਂ ਸਾਡੀ ਲਾਈਫ ਦੇ ਵਿੱਚ ਭੱਜ ਨੱਠ ਘੱਟ ਆ ਸਕੂਨ ਦੀ ਲਾਈਫ ਆ ਥੋੜ੍ਹਾ ਤੁਸੀਂ ਮੰਨ ਲਓ ਆਪਣੇ ਆਪ ਲਈ ਟਾਈਮ ਤੁਸੀਂ ਕੱਢ ਰਹੇ ਹੋ ਅਤੇ ਉੱਥੇ ਆਪਾਂ ਗੱਲਾਂ ਵੀ ਰੈਪ ਘੱਟ ਕਰਦੇ ਹਾਂ
1: ਹਾਂਜੀ
2: ਇੱਥੇ ਸਾਡੀ ਸਮੱਸਿਆ ਇਹ ਬਹੁਤ ਵੱਧ ਜਾਂਦੀ ਹੈ ਵੱਡੇ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਆ ਜਿੰਨਾ ਵੱਡਾ ਸ਼ਹਿਰ ਉਨੀ ਵੱਡੀ ਸਮੱਸਿਆ
1: ਉਹ ਤਾਂ ਹੈ ਹੀ ਆ ਰਣਜੋਤ ਦਾ ਕਾਰਨ ਆ ਕਿਉਂਕਿ ਆਲਾ ਦੁਆਲਾ ਹੈ ਨਾ ਤੁਹਾਡੀ ਸਿਸਟਮ ਸੁਸਾਇਟੀ ਕੰਪੈਰੀਜ਼ਨ ਇਹ ਚੀਜ਼ਾਂ ਇੱਕ ਦੂਜੇ ਨੂੰ ਵੇਖ ਕੇ ਵੱਡੇ ਘਰਾਂ ਵੱਲ ਦੇਖ ਕੇ ਹੈ ਨਾ ਹੌਕਾ ਜਿਹਾ ਭਰਨਾ ਉਹ ਕਈ ਚੀਜ਼ਾਂ ਹੋ ਜਾਂਦੀਆਂ ਮਹਿੰਗੀਆਂ ਕਾਰਾਂ ਦੇਖ ਕੇ ਹੁਣ ਉਹ ਜਿਹੜੀ ਹੁਣ ਜ਼ਿੰਦਗੀ ਹੈ ਜਿਉਂ ਕਿ ਆਏ ਆ ਉੱਥੇ ਇੱਕ ਸਾਰਤਾ ਲਾਈਫ 'ਚ ਉੱਥੇ ਰੈਫਰੈਂਸ ਸੈੱਟ ਨਹੀਂ ਹੋਈ ਹੋਈ ਵੱਡੀ ਵੱਡੀ ਉੱਥੇ ਕੰਪੈਰੀਜ਼ਨ ਘੱਟ ਨੇ ਇਸੇ ਕਰਕੇ ਭਾਵੇਂ ਕਹਿ ਦਿੰਦੇ ਆ ਪਿੰਡਾਂ ਵਾਲੇ ਵਸੀਏ ਸ਼ਹਿਰ ਭਾਵੇਂ ਹੋਵੇ ਖੈਰ ਪਰ ਝੂਰ ਦੇ ਸ਼ਹਿਰ ਰਹਿਣ ਨੂੰ ਆ ਪਰ ਸ਼ਹਿਰ ਆ ਕੇ ਉਹ ਕਹਿੰਦੇ ਨਾ ਬਣ ਜਾਂਦੀ ਹੈ ਬੱਸ ਦੀ ਇੱਕ ਸਵਾਰੀ ਬੰਦਾ ਇੱਕ ਬੱਸ ਦੀ ਸਵਾਰੀ ਜੋਗਾ
2: ਬਿਲਕੁਲ ਥੈਂਕ ਯੂ ਤੁਹਾਡਾ ਵੀਰ ਜੀ ਬਹੁਤ ਵਧੀਆ ਲੱਗਾ ਗੱਲ ਕਰਕੇ
1: ਮਿਹਰਬਾਨੀ
2: ਥੈਂਕ ਯੂ ਨਾਲੇ ਵਧੀਆ ਲੱਗਦਾ ਐਡੀ ਦੂਰ ਦੂਰ ਬੈਠਾ ਸਾਡਾ ਪਰਿਵਾਰ ਸੁਣ ਰਿਹਾ ਕਿਉਂਕਿ ਤੁਹਾਡੇ ਕੋਲੋਂ ਵੀ ਕੁਛ ਸੁਣਨ ਕਰਨ ਦੀ ਗੱਲ ਕੋਈ ਪਤਾ ਬਿਨਾਂ ਉੱਥੇ ਗਏ ਕਈ ਕੁਛ ਪਤਾ ਲੱਗ ਜਾਂਦਾ ਅਤੇ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ ਵੀ ਮਿਹਰਬਾਨੀ ਅਤੇ ਕੁਛ ਇੱਕ ਮੈਸੇਜ ਆਪਾਂ ਲੈ ਲੈਂਦੇ ਫਿਰ ਆਪਾਂ ਇਜਾਜ਼ਤ ਵੀ ਲਵਾਂਗੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਮਨ ਮੇਰੇ ਵਗਦੇ ਪਾਣੀ ਵਾਂਗੂ ਤੂੰ ਚੱਲਦਾ ਰਹੀਂ ਔਖੀਆਂ ਸੌਖੀਆਂ ਰਾਹਾਂ ਦੀ ਪਰਵਾਹ ਨਾ ਕਰੀਂ ਜੋ ਮਿਲ ਜਾਵੇ ਉਸੇ ਵਿੱਚ ਖੁਸ਼ ਰਹੀਂ ਹਵਾਵਾਂ ਦੇ ਬੁੱਲਿਆਂ ਵਾਂਗੂ ਵਗਦਾ ਰਹੀਂ ਸਮਾਂ ਸਥਾਨ ਅਤੇ ਸਬੱਬ ਦੀ ਖੇਡ ਬਣੀ ਹੋਈ ਹੈ ਬਹੁਤ ਸ਼ੁਕਰੀਆ ਤੁਹਾਡਾ ਅਤੇ ਕਹਿੰਦੇ ਜੀ ਕਹਿੰਦੇ ਨੇ ਕਿ ਭਾਅ ਜੀ ਜੋ ਤੁਹਾਡਾ ਸਵਾਲ ਸੀ ਕਿ ਇੰਡੀਆ ਹੁੰਦੇ ਤਾਂ ਤੁਸੀਂ ਕੀ ਹੁੰਦੇ ਅਤੇ ਭਾਅ ਜੀ ਆਸਟ੍ਰੇਲੀਆ ਨੇ ਸਾਰੀ ਦੁਨੀਆਂ ਨੂੰ ਰੋਟੀਆਂ ਲਾਈਆਂ ਅੱਛਾ ਦੁਨੀਆਂ ਨੂੰ ਰੋਟੀਆਂ ਲਾਈਆਂ ਓਕੇ ਜੋ ਅਸੀਂ ਇੱਥੇ ਆਏ ਅਤੇ ਆਉਣ ਤੋਂ ਬਾਅਦ ਘਰ ਦੇ ਰਿਸ਼ਤੇਦਾਰ ਤੱਕ ਵੀ ਸਾਡੇ ਕੋਲ ਆਏ ਅਤੇ ਇੰਡੀਆ ਦੇ ਵਿੱਚ ਹੁੰਦੇ ਤਾਂ ਸ਼ਾਇਦ ਸਟਰਗਲ ਹੀ ਕਰਦੇ ਹੁੰਦੇ ਆਪਣੇ ਵਰਗੇ ਮੇਰੇ ਬਹੁਤ ਦੋਸਤ ਮਿੱਤਰ ਨੇ ਜੋ ਸਿਰਫ ਉੱਥੇ ਜੋਗੇ ਹੀ ਨੇ ਪਰ ਦਿਲ ਉਦਾਸ ਹੁੰਦਾ ਹੈ ਦੁਨੀਆਂ ਕੋਈ ਗਰੀਬ ਨਾ ਹੋਵੇ ਭਾਵੇਂ ਕੋਈ ਕਿਤੇ ਵੀ ਹੋਵੇ ਬਾਕੀ ਧੰਨਵਾਦ ਪਤਨੀਆਂ ਦਾ ਜੋ ਸਾਨੂੰ ਇੱਥੇ ਲੈ ਕੇ ਆਈਆਂ ਅਤੇ ਮੇਰੇ ਵਰਗੇ ਬਹੁਤ ਹੋਣਗੇ ਜੋ ਸਪਾਊਸ ਬਣ ਆਏ ਅਤੇ ਮੈਂ ਅਹਿਮੀਅਤ ਸਜਦਾ ਉਹ ਉਸ ਖੁਦਾ ਦਾ ਸਾਨੂੰ ਇੱਥੇ ਲੈ ਕੇ ਆਇਆ ਅਤੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ। ਧੰਨਵਾਦ ਸਾਰੇ ਸੈੱਟ ਹੋਣ ਜਲਦੀ ਜਲਦੀ।

0: ਮੈਂ ਕੰਪਿਊਟਰ ਹਾਰਡਵੇਅਰ ਕਰਕੇ ਆਇਆ ਸੀ ਅਤੇ ਘੱਟੋ ਘੱਟ 10 ਕੰਮ ਬਦਲੇ ਹੋਣੇ ਆ, ਪਰ ਕੋਸ਼ਿਸ਼ ਜੋ ਸਿੱਖਿਆ ਉਹਨੂੰ ਹੀ ਕਰਾਂ।
1: ਪਰ ਮੈਨੂੰ ਇਹਨਾਂ ਦਾ ਇਹ ਵਧੀਆ ਲੱਗਿਆ, ਇੱਕ ਸੈਂਸ ਆਫ ਗ੍ਰੈਟੀਟਿਊਡ ਆ ਨਾ ਜਿਹੜਾ ਪੰਜਾਬੀ ਮਰਦਾਂ 'ਚ ਇਹ ਬਹੁਤ ਘੱਟ ਆ, ਇਹ ਕਹਿ ਦੇਣਾ ਕਿ ਮੈਂ ਹੈ ਨਾ ਆਪਣੀ ਪਤਨੀ ਦੇ ਨਾਲ ਆਇਆ ਸੀ ਸਪਾਊਸ ਵੀਜ਼ੇ 'ਤੇ ਅਤੇ ਜੋ ਕੁਛ ਮੈਂ ਹਾਂ ਅਤੇ ਉਹਦੇ ਕਰਕੇ ਹਾਂ। ਇਹਨਾਂ ਨੇ ਸੁਨੇਹਾ ਸ਼ੁਰੂ 'ਚ ਹੀ ਪਹਿਲੀ ਲਾਈਨ ਹੀ ਉਹ ਲਿਖ ਦਿੱਤੀ ਆ
0: ਜੀ। ਨਹੀਂ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਜਿਵੇਂ ਤੇਰੀ ਰਜ਼ਾ ਬਸ ਉਸ ਵਿੱਚ ਮੰਜਾ। ਹੈਂ ਓਕੇ,
1: ਹਿੰਦੀ 'ਚ ਲਿਖਿਆ?
0: ਨਹੀਂ ਨਹੀਂ, ਹੈਗਾ ਤਾਂ ਪੰਜਾਬੀ 'ਚ ਹੀ ਆ। ਮੈਨੂੰ ਲੱਗਦਾ ਮਜ਼ਾ ਲਿਖਣਾ ਹੋਣਾ ਨਾ, ਮੰਜਾ ਲਿਖਤਾ,
1: ਆਟੋ ਕਰੈਕਟ,
0: ਆਟੋ ਕਰੈਕਟ। ਮੈਂ ਵੀ ਆਖਾਂ ਵੀ ਉਸੇ ਵਿੱਚ ਮੰਜਾ ਕਹਿੰਦਾ। ਚਲੋ ਜਾਂਦੇ ਜਾਂਦੇ ਵੀ ਜ਼ਰੂਰੀ
1: ਨਹੀਂ, ਤੂੰ ਦੁਪਹਿਰੇ ਸੌਣ ਲੈਣਾ ਤੈਨੂੰ, ਤਾਂ ਕਰਕੇ ਵੀ ਥੋੜ੍ਹਾ ਜਿਹਾ ਪੜ੍ਹਾਈ ਲਿਖਾਈ 'ਚ ਹੋ ਜਾਂਦਾ ਲੰਚ ਤੋਂ ਬਾਅਦ ਨਾ।
0: ਨਹੀਂ ਤੁਹਾਡੀ ਗੱਲ ਇਹਨਾਂ ਨੂੰ ਜਾ ਰਹੀ ਹੈ, ਲਿਖਿਆ ਮੰਜਾ ਇਹਨਾਂ ਨੇ, ਮੈਂ ਪੜ੍ਹਿਆ ਨਹੀਂ ਮੰਜਾ, ਇਹਨਾਂ ਨੇ ਲਿਖਿਆ ਹੀ ਮੰਜਾ ਵਾ।
1: ਚਲੋ
0: ਸਤਿ ਸ਼੍ਰੀ ਅਕਾਲ। ਵਿੱਚ ਸੰਡੇ ਤੋਂ ਮੈਸੇਜ ਕਰਦੇ ਨੇ ਬਲਵੰਤ ਜੀ, ਮਿਹਰਬਾਨੀ ਜੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਟਵੰਬਾ ਆਪਣੇ ਬਾਈ ਰਾਜ ਸੰਗਰ ਵੀ ਰਹਿੰਦੇ ਆ, ਬਿਪਾਸ਼ਾ ਬਾਸੂ ਵਾਲੇ। ਅੱਛਾ, ਤੁਹਾਡੀ ਬੜੀ ਯਾਦਾਸ਼ਤ ਹੈ ਯਾਰ, ਬਹੁਤ ਕਹਿੰਦੇ ਕਿ ਸੋਹਣਾ ਟੋਪਿਕ ਆ।
1: ਇਹਨਾਂ ਨੇ ਗੋਲਡ ਕੋਸਟ ਐਸ਼ ਬਰੇਰਾ ਇਹਨਾਂ ਜੋੜ ਦੇਣਾ, ਸਿਡਨੀ ਸੁਸ਼ਮਿਤਾ ਸੈਨ ਵਾਲੇ ਰਹਿੰਦੇ।
0: ਹਾਜ਼ਰੀ ਕਹਿੰਦੇ ਲਾ ਲਓ ਮੇਰੀ। ਸਤਿ ਸ਼੍ਰੀ ਅਕਾਲ ਜੀ ਬਲੀਪ ਭਾਅ ਜੀ, ਕਿ ਇਹ ਕਿਸੇ ਦੇ ਹੱਥ ਨਹੀਂ, ਇਹ ਪ੍ਰੀ ਪਲੈਨਡ ਬਾਏ ਵੈਗਰੂ ਐਂਡ ਅਸੀਂ ਜਸਟ ਪਲੇ ਕਰ ਰਹੇ ਹਾਂ। ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀ ਜਾਓ ਅਤੇ ਡੈਸਟਨੀ ਆਪੇ ਮਿਲ ਜਾਂਦੀ ਹੈ।
1: ਸਾਹਿਬ ਹੱਥ ਡੋਰਾਂ ਬਹੁਤ।
0: ਪਰਮਿੰਦਰ ਜੀ ਧੰਨਵਾਦ ਤੁਹਾਡਾ। ਗੁਰਨਿਸ਼ਾਨ ਜੀ ਕਹਿੰਦੇ ਕਿ ਮੈਨੂੰ ਹਮੇਸ਼ਾ ਚਾਹ ਸੀ ਕਿ ਕੋਈ ਯੂਨੀਫੋਰਮਡ ਜੋਬ ਕਰਨੀ ਚਾਹੀਦੀ ਹੈ, ਮੈਂ ਚੂਜ਼ ਕੀਤਾ ਕਿ ਆਸਟ੍ਰੇਲੀਆ ਬਾਰਡਰ ਪੋਸਟ ਦੇ ਵਿੱਚ ਜਾਇਆ ਜਾਵੇ। ਅਤੇ ਪਰਮਾਤਮਾ ਦੀ ਮਿਹਰ ਸਦਕਾ ਪ੍ਰੋਸੈਸ ਕੰਪਲੀਟ ਕਰਕੇ ਮੇਰੀ ਏ ਬੀ ਐੱਫ ਦੀ ਸਿਲੈਕਸ਼ਨ ਹੋ ਗਈ, ਅਤੇ ਕੁਛ ਕਾਰਨਾਂ ਕਰਕੇ ਏ ਬੀ ਐੱਫ ਦੀ ਪਲੇਸ ਛੱਡਣੀ ਪਈ ਅਤੇ ਹੁਣ ਮੈਂ ਟਰੱਕ ਚਲਾ ਰਿਹਾ। ਅਤੇ ਅੱਜ ਮੈਨੂੰ ਕੋਈ ਰੀਗਰੈਟ ਨਹੀਂ, ਆਈ ਐਮ ਹੈਪੀ ਐਂਡ ਸੈਟਿਸਫਾਈ ਇਨ ਲਾਈਫ।
1: ਨਹੀਂ ਗੱਲ ਤਾਂ ਖੁਸ਼ੀ ਦੀ ਹੈ ਜੀ, ਕਿਤੋਂ ਵੀ ਮਿਲ ਸਕਦੀ ਹੈ। ਮੈਂ ਕਿਹਾ ਉਹ ਬੰਦਾ ਸੀ ਕਹਿੰਦਾ, ਮੈਂ ਸੋਚਿਆ ਸੀ ਵੀ ਹੈ ਨਾ ਮੈਨੂੰ ਕੋਈ ਯੂਨੀਫਾਰਮ ਵਾਲੀ ਜੋਬ ਮਿਲੇ, ਉਹ ਹੁਣ ਬਾਜੇ ਵਾਲੇ ਨਾਲ ਜਾਂਦਾ। ਹੁਣ ਕੰਮ ਕੋਈ ਛੋਟਾ ਵੱਡਾ ਨਹੀਂ, ਪਰ ਗੱਲ ਫਿਰ ਉੱਥੇ ਆਉਣੀ ਪੜਦੀ,
0: ਗੱਲ ਫਿਰ ਉੱਥੇ ਆ ਜਾਂਦੀ ਹੈ। ਅਤੇ ਧੰਨਵਾਦ ਜੀ ਕਹਿੰਦੇ ਨੇ ਕਿ ਮੇਰੀ ਤਾਂ ਜੀ ਕਹਿੰਦੇ ਮੈਨੂੰ ਤਾਂ ਜੀ 10ਵੇਂ ਪਾਤਸ਼ਾਹ ਇੱਥੇ ਲੈ ਕੇ ਆਇਆ, ਮੇਰੀ ਕਿੱਥੇ ਔਕਾਤ ਸੀ, ਸ਼ੁਕਰਾਨਾ। ਸਭ ਤੋਂ ਵੱਡੀ ਗੱਲ ਇਹੋ ਹੈ ਜੀ, ਤੁਸੀਂ ਕਿਸੇ ਦੇ ਲੜ ਲੱਗ ਜਾਓ, ਕਿਸੇ ਦੇ ਉੱਤੇ ਡੋਰਾਂ ਸੁੱਟ ਦਿਓ, ਅਤੇ ਜੇ ਡੋਰਾਂ ਸੁੱਟਦੇ, ਅੱਛਾ ਕਈ ਬੰਦਿਆਂ ਦੇ ਇਹ ਵੇਖੀਦਾ ਵੀ ਉਹ ਡੋਰੀਆਂ 'ਤੇ ਸੁੱਟਦੇ ਨੇ ਇੱਕ ਸਮੇਂ, ਪਰ ਬਾਅਦ ਵਿੱਚ ਜਦੋਂ ਕ੍ਰੈਡਿਟ ਦੇਣ ਦੀ ਵਾਰੀ ਆਉਂਦੀ ਆ ਫਿਰ ਨਹੀਂ ਕ੍ਰੈਡਿਟ ਦਿੰਦੇ। ਸੋ ਤੁਸੀਂ ਆਪਾਂ ਜੇ ਉਹਦੇ ਉੱਤੇ ਆਪਾਂ ਡੋਰਾਂ ਸੁੱਟੀਆਂ, ਉਹ ਟਾਸਰਾ ਉਹਦਾ, ਅਤੇ ਸ਼ੁਕਰਾਨਾ ਵੀ ਪਲ ਪਲ ਫਿਰ ਉਹਦਾ ਹੀ ਚਾਹੀਦਾ, ਫਿਰ ਆਪਣਾ ਵਿੱਚੋਂ ਆਪਣਾ ਆਪ ਫਿਰ ਕੱਢ ਲੈਣਾ ਚਾਹੀਦਾ ਸਾਨੂੰ ਵੀ ਹਾਂ ਮੈਂ ਆਹ ਕੀਤਾ ਸੀ, ਫਿਰ ਮੈਂ ਇੰਨੀ ਸਟਰਗਲ ਕੀਤੀ, ਫਿਰ ਮੈਂ ਉੱਥੇ ਕੀਤੀ। ਉਹ ਤੁਹਾਡੀ ਇੱਕ ਸਭ ਸਟੋਰੀ ਹੋ ਸਕਦੀ ਆ,
1: ਆ ਜਾਂਦੀ ਆ
0: ਉੱਥੇ, ਫਿਰ ਉਹ ਚੀਜ਼ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਲਵ ਟੂ ਹੀਅਰ ਯੂ ਆਲ ਦਾ ਟਾਈਮ ਐਂਡ ਇਟਸ ਅ ਥੈਰੇਪੀ ਫੋਰ ਮੀ, ਆਈ ਕੈਨ ਲਿਸਨ ਯੂ ਹੋਲ ਡੇ, ਸਟਿਲ ਨੋਟ ਐਨਫ, ਥੈਂਕ ਯੂ ਤੁਹਾਡਾ।
1: ਹਾਂਜੀ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ,
0: ਥੈਂਕ ਯੂ ਜਸ ਸ਼ਰਮਾ ਜੀ, ਧੰਨਵਾਦ ਤੁਹਾਡੇ ਇਹਨਾਂ ਬੋਲਾਂ ਦੇ ਲਈ, ਹੱਲਾਸ਼ੇਰੀ ਦੇ ਲਈ। ਟਾਈਗਰ ਜੀ ਕਹਿੰਦੇ ਆਸ ਕਰਦੇ ਸਭ ਵਧੀਆ ਹੋਣਗੇ, ਕੱਲ੍ਹ ਦਾ ਡਿਨਰ ਵਾਜ ਪਨੀਰ ਮੱਖਣੀ ਵਿਦ ਗਾਰਲਿਕ ਨਾਨ, ਅੱਜ ਛੋਟਾ ਹੀ ਮੈਨਿਊ ਹੈ,
1: ਕੱਲ੍ਹ ਸੈਲਡ ਲੈ ਲਿਆ ਅਤੇ ਦਹੀਂ ਰਾਇਤਾ,
0: ਲਿਖਿਆ ਨਹੀਂ ਪਰ ਇਹਨਾਂ ਨੇ
1: ਅੰਡਰਸਟੂਡ,
0: ਕੋਈ ਡੇਲਿਆਂ ਦਾ ਚਾਰ ਚੂਰ ਲੈਂਦੇ ਨਾਲ, ਕੋਈ ਮਤਲਬ ਕੋਈ ਮੈਸੇਜ,
1: ਹਿਸਾਬ ਨਹੀਂ, ਮੈਥਮੈਟਿਕਸ ਵਾਲਾ ਟੀਚਰ ਨਹੀਂ ਸੀ, ਉਹ ਖਾਲੀ ਕੌਲੀ 'ਚ ਬੁਰਕੀਆਂ ਲਾਈ ਜਾਂਦਾ ਸੀ, ਕਹਿੰਦਾ ਇਹ ਕੀ ਕਰਨ ਲੱਗਿਆ, ਕਹਿੰਦਾ ਦਾਲ ਸਪੋਜ਼ ਕੀਤੀ ਹੋਈ ਹੈ, ਮੈਂ ਸਪੋਜ਼ ਹੀ ਕਰਨਾ ਸੀ ਭਰਾਵਾ, ਕੋਈ ਬਟਰ ਚਿਕਨ, ਕੋਈ ਪਨੀਰ, ਕੋਈ ਚੀਜ਼ਾਂ ਸਪੋਜ਼ ਕਰ ਲਿਆ, ਮੰਨ ਲਓ ਮੂਲ 300 ਹੈ।
0: ਅਤੇ ਸਿੱਧੂ ਸਾਹਿਬ ਕਹਿੰਦੇ ਵੀ ਮਜ਼ਾ ਹੀ ਲਿਖਿਆ ਸੀ ਅਤੇ ਮੰਜਾ ਬਣ ਗਿਆ ਯਾਰ, ਉਹ ਮਤਲਬ ਇੰਨਾ ਕੁ, ਚਲੋ ਇੰਨਾ ਕੁ ਤਾਂ ਹੁਣ ਆਪਾਂ ਨੂੰ ਵੀ ਹਿਸਾਬ ਲਾ ਲੈਣਾ ਚਾਹੀਦਾ,
1: ਕੁਛ ਨਹੀਂ ਰਣਜੋ ਤੁਹਾਡਾ ਹੋ ਸਕਦਾ ਯਾਰ,
0: ਬਈ ਜ਼ਰੂਰੀ ਨੇ ਚੀਜ਼ਾਂ, ਵੇਖੋ ਹਾਸਾ ਠੱਠਾ ਤਾਂ ਇਹਨਾਂ ਚੀਜ਼ਾਂ ਨਾਲ ਆਉਂਦਾ ਨਾ, ਵੇਖੋ ਗਲਤੀ 'ਚੋਂ ਹਾਸਾ ਨਿਕਲਦਾ,
1: ਹਾਸਾ ਠੱਠਾ ਪਾਉਣ ਲਈ ਇੱਦਾਂ ਜਾਣ ਬੁੱਝ ਕੇ ਕੀਤਾ ਹੁੰਦਾ, ਮੈਂ ਤੁਹਾਨੂੰ ਬੈਨੀਫਿਟ ਆਫ ਡਾਊਟ ਦੇ ਸਕਦਾ।
0: ਨਹੀਂ ਫਿਰ ਤਾਂ ਵੀ ਵਧੀਆ ਗੱਲ ਹੈ ਨਾ, ਵੇਖੋ ਹਾਸਾ ਮਤਲਬ ਨਿਕਲਣਾ ਚਾਹੀਦਾ, ਇੱਦਾਂ ਦੀ ਨਿੱਕੀ ਨਿੱਕੀ ਜਿਹੜੀ ਗਲਤੀ ਆ ਉਹ ਸਾਨੂੰ ਮਤਲਬ ਖੁਸ਼ ਕਰ ਜਾਂਦੀ ਆ ਨਾਲ,
1: ਕਦੇ ਇੰਟਰਸਟ ਰੇਟ ਵਾਲੀਆਂ ਖਬਰਾਂ ਸੁਣਾਉਣ ਲੱਗ ਜਾਓ, ਕਦੇ ਕੁਛ ਕਰਨ ਲੱਗ ਜਾਓ, ਬਾਅਦ 'ਚੋਂ ਕਹੋ ਹੱਸੋ।
0: ਨਹੀਂ ਉਹ ਤਾਂ ਸੁਣਾਈ ਦੀਆਂ ਵਾ ਵੀ ਜਿਹੜੇ ਮਤਲਬ ਹੋਰ ਵੀ ਪਛੰਡੇ ਨਾ ਮਰੋ, ਗਾਂ ਹਾਲਾਤ ਜਿਹੜੇ ਨੇ ਇਸ ਪਾਸੇ ਨੂੰ ਜਾ ਰਹੇ ਆ,
1: ਆਪਣੇ ਆਪ ਤੇ ਹੱਸੋ
0: ਵੀ ਥੋੜਾ ਜਿਹਾ, ਉਹ ਤੇ ਇਹ ਹੁੰਦਾ ਨਾ ਵੀ ਤੁਸੀਂ ਪਲੈਨਿੰਗ ਭਾਈ ਉਸ ਹਿਸਾਬ ਦੇ ਨਾਲ ਕਰਿਓ, ਤੇ ਬਾਕੀ ਜੋ ਵੇਖੋ
1: ਸਾਡਾ ਕੰਮ ਆ। ਕਹਿੰਦਾ ਡਾਕਟਰ ਸਾਹਿਬ ਆਈ ਫੀਲ ਲਾਈਕ ਨੀਡਲ, ਓਕੇ ਨਾਓ ਆਈ ਸੀ ਯੂਅਰ ਪੁਆਇੰਟ,
0: ਥੈਂਕ ਯੂ ਮਨਦੀਪ ਸਿੱਧੂ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਤੇ ਧੰਨਵਾਦ ਜੀ। ਤੇ ਹੁਣ ਆਪਾਂ ਲਈਏ ਇਜਾਜ਼ਤ।
1: ਹਾਂਜੀ ਹੁਣ ਕਾਫੀ ਗੱਲਾਂ ਬਾਤਾਂ ਹੋ ਗਈਆਂ ਜੀ, ਟੌਪਿਕ ਤੇ ਵੀ ਆਪਾਂ ਵਿਚਾਰ ਚਰਚਾ ਹੋ ਗਈ, ਜਿਨ੍ਹਾਂ ਜਿਨ੍ਹਾਂ ਨੇ ਸਾਂਝ ਪਾਈ ਖਾਸ ਤੌਰ ਤੇ ਦੂਰ ਦੁਰਾਡੇ, ਉਹ ਭਾਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਆ। ਤੇ ਅਕਸਰ ਸਾਂਝ ਪਾਇਆ ਕਰੋ, ਕਿਉਂਕਿ ਅੱਜ ਤੁਸੀਂ ਪਹਿਲੀ ਵਾਰ ਕਿਹਾ ਕਿ ਅਸੀਂ ਪਹਿਲੀ ਵਾਰ ਸਾਂਝ ਪਾਈ ਆ, ਤੇ ਸਾਡੀ ਮਨਸ਼ਾ ਇਹੀ ਆ ਵੀ ਪਰਿਵਾਰ ਦੇ ਜਿੰਨੇ ਜੀ ਆ, ਜਿੰਨੇ ਸਾਨੂੰ ਸੁਣਦੇ ਆ, ਆਨੇ ਬਹਾਨੇ ਸੁਨੇਹੇ ਰੂਪੀ ਜਾਂ ਗੱਲਾਂ ਬਾਤਾਂ ਰੂਪੀ ਸਾਡੇ ਨਾਲ ਜੁੜੋ, ਸਾਨੂੰ ਪਤਾ ਲੱਗੇ ਕਿ ਅਸੀਂ ਦੂਰ ਦੁਰਾਡੇ ਵਾਸਤੇ ਸਾਡੀ ਆਵਾਜ਼ ਸੁਣਦੇ ਹੋ। ਜ਼ਰੂਰੀ ਨਹੀਂ ਕਿ ਪ੍ਰੋਗਰਾਮ ਨੂੰ ਚੰਗਾ ਚੰਗਾ ਹੀ ਕਹਿਣਾ, ਜਿੱਥੇ ਕਿਤੇ ਫੀਡਬੈਕ ਦੀ ਸਾਨੂੰ ਲੋੜ ਹੁੰਦੀ ਆ ਉੱਥੇ ਫੀਡਬੈਕ ਦੇਣ ਤੋਂ ਗੁਰੇਜ਼ ਵੀ ਨਾ ਕਰਿਓ, ਕਈ ਚੀਜ਼ਾਂ 'ਚ ਸੁਧਾਰ ਦੀ ਲੋੜ ਹੁੰਦੀ ਆ, ਉਹਦੇ ਲਈ ਵੀ ਅਸੀਂ ਖਿੜੇ ਮੱਥੇ ਤੁਹਾਡੇ ਸੁਝਾਅ ਪ੍ਰਵਾਨ ਕਰਾਂਗੇ
0: ਜੀ। ਬਿਲਕੁਲ, ਅਤੇ ਹੱਸਦੇ ਖੇਡਦੇ ਰਹੋ ਜੋ ਵੀ ਤੁਸੀਂ ਕਰ ਰਹੇ ਹੋ, ਵੱਡੀ ਚੀਜ਼ ਇਹ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉੱਥੋਂ ਤੱਕ ਪਹੁੰਚੇ ਹੋ, ਉਹਨੂੰ ਤੁਸੀਂ ਇਮਾਨਦਾਰੀ ਦੇ ਨਾਲ ਕਰਦੇ ਰਹੋ। ਇੱਕ ਵਾਰੀ ਜਦੋਂ ਵੀ ਆਪਾਂ ਸ਼ੁਰੂ ਕਰਨ ਲੱਗਦੇ ਹਾਂ ਸਵੇਰੇ, ਅਤੇ ਤੁਸੀਂ ਸ਼ਿਫਟ ਸ਼ੁਰੂ ਕਰਨ ਲੱਗਿਆ, ਕਰੀ ਉਹਦਾ ਸ਼ੁਕਰ ਕਰ ਲਿਆ ਕਰੋ ਵੀ ਤੂੰ ਸਾਡੀ ਇੱਥੇ ਡਿਊਟੀ ਲਾਈ ਹੈ, ਅਤੇ ਇਹ ਡਿਊਟੀ ਆਪਾਂ ਇਮਾਨਦਾਰੀ ਦੇ ਨਾਲ ਕਰ ਸਕੀਏ। ਜਦੋਂ ਆਪਾਂ ਕੰਮ ਆਪਣਾ ਸਮਝ ਕੇ, ਚਾਹੇ ਤੁਸੀਂ ਕਿਸੇ ਦਾ ਵੀ ਕਰ ਰਹੇ ਹੋ ਅਤੇ ਭਾਵੇਂ ਆਪਣਾ ਵੀ ਕਰ ਰਹੇ ਹੋ, ਉਹਨੂੰ ਜੇ ਤੁਸੀਂ ਆਪਣਾ ਸਮਝ ਕੇ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ, ਕਈ ਵਾਰੀ ਸਾਡਾ ਆਪਣਾ ਹੀ ਕੰਮ ਹੁੰਦਾ ਤਾਂ ਅਸੀਂ ਫਿਰ ਵੀ ਆਪਣਾ ਸਮਝ ਕੇ ਨਹੀਂ ਕਰਦੇ।
1: ਜਪਾਨੀ ਕਿਤਾਬ ਹੈ ਇੱਕ ਘਰ ਦੀ ਸਫਾਈ ਬਾਰੇ ਆ, ਉਹ ਕਹਿੰਦੀ ਜਿਉਂ ਜਿਉਂ ਚੀਜ਼ਾਂ ਸਿੱਟਦੇ ਆ ਨਾ, ਉਹਨਾਂ ਦਾ ਥੈਂਕ ਯੂ ਕਰ ਸਿੱਟੋਗੇ ਤੁਹਾਨੂੰ ਸਫਾਈ 'ਚ ਮਜ਼ਾ ਆਉਣ ਲੱਗ। ਮਤਲਬ ਸਤਿਕਾਰ ਦੇਣ ਦੀ ਗੱਲ ਆ ਕਿਸੇ ਵੀ ਚੀਜ਼ ਨੂੰ, ਕੰਮ ਨੂੰ, ਭਾਵੇਂ ਉਹ ਘਰ ਦਾ ਕੰਮ ਹੀ ਆ, ਉਹਨੂੰ ਪਿਆਰ ਕਰਨ ਦੀ ਲੋੜ ਆ, ਤਾਂ ਉਹ ਦੇਖੋ ਕਿੰਨਾ ਸੋਹਣਾ ਹੋਊਗਾ।
0: ਬਿਲਕੁਲ, ਸੋ ਇਹ
1: ਸਾਡੇ ਬਜ਼ੁਰਗਾਂ ਨੇ ਸਾਨੂੰ ਤਾਂ ਹੀ ਵਾਰ ਵਾਰ ਸਿਖਾਇਆ ਸੀ ਨਾ, ਵਰਕ ਇਜ਼ ਵਰਸ਼ਿਪ, ਕੰਮ ਹੀ ਪੂਜਾ, ਹੈ ਨਾ। ਅਤੇ ਉਹਨੂੰ ਪੂਜਾ ਸਮਝ ਕੇ ਪੂਜਾ ਕਿਵੇਂ ਆ
0: ਕੀ ਕਰਦੀ ਸੀ,
1: ਜੇ ਉੱਦਾਂ ਕਰਨ ਲੱਗ ਜਾਓਗੇ ਤਾਂ, ਹੈ ਨਾ, ਪਿਆਰ ਕਰਨ ਦੀ ਕੋਈ ਟ੍ਰੇਨਿੰਗ ਥੋੜ੍ਹੀ ਆ, ਪਿਆਰ ਕਰਨ ਲੱਗ ਜਾਓ, ਪਿਆਰ ਹੋਣ ਲੱਗ ਜਾਣਾ,
0: ਆਪਣੇ ਆਪ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਹੁਣ ਤੁਸੀਂ ਕਹਿ ਸਕਦੇ ਹੋ ਮੈਂ ਕੰਮ ਆ, ਮੈਂ ਆ, ਮੈਂ ਇੱਦਾਂ ਕਰਕੇ ਅਤੇ ਇੱਦਾਂ ਕਰਕੇ ਅਤੇ ਇੱਥੋਂ ਤੱਕ ਆ ਗਿਆ, ਕਿਉਂਕਿ ਕਈ ਵਾਰੀ ਜਦੋਂ ਆਪਾਂ ਕਾਮਯਾਬ ਹੋ ਜਾਂਦੇ ਨਾ, ਉਦੋਂ ਪਿੱਛੇ ਸਟੋਰੀਆਂ ਬਹੁਤ ਫਿਰ ਆਪਾਂ ਸਾਡਾ ਆਪਣਾ ਆਪ ਦਿਮਾਗ ਸਾਡਾ ਬੜੀਆਂ ਸਟੋਰੀਆਂ ਕ੍ਰੀਏਟ ਕਰ ਲੈਂਦਾ, ਅਤੇ ਅਸੀਂ ਉਸ ਤਰੀਕੇ ਨਾਲ ਸੁਣਾ ਵੀ ਦਿੰਦੇ ਹਾਂ, ਕਿਉਂਕਿ ਫਿਰ ਉਹ ਪਿੱਛੇ ਤੁਹਾਡੇ ਨਾ ਲਿੰਕ ਜੇ ਰਲ ਰੁਲ ਕੇ ਕੁਛ ਨਾ ਕੁਛ ਜ਼ਰੂਰ ਹੋ ਜਾਂਦਾ। ਪਰ ਜਦੋਂ ਆਪਾਂ ਉਸ ਸਫ਼ਰ 'ਚੋਂ ਲੰਘੇ ਹੁੰਦੇ ਹਾਂ ਤਾਂ ਉਦੋਂ ਤੁਹਾਨੂੰ ਇਸ ਚੀਜ਼ ਦਾ ਚੇਤਾ ਖਿਆਲ ਨਹੀਂ ਹੁੰਦਾ, ਉਹ ਆਪਣੇ ਆਪ ਇੱਕ ਇੱਕ ਕਦਮ ਗਏ, ਇੱਕ ਕਦਮ ਚੱਲ ਚੱਲ ਕੇ ਅਤੇ ਆਪਾਂ ਉੱਥੇ ਪਹੁੰਚ ਜਾਂਦੇ ਹਾਂ। ਅਤੇ ਹੁਣ ਵੀ ਜਿੱਥੇ ਆਪਾਂ ਚੱਲ ਰਹੇ ਹਾਂ ਇਹ ਵੀ ਕਿਸੇ ਨਾ ਕਿਸੇ ਮੰਜ਼ਿਲ 'ਤੇ ਆਪੇ ਪਹੁੰਚ ਜਾਣੇ ਹਾਂ, ਹਾਲੇ ਤਾਂ ਸਫ਼ਰ ਜਾਰੀ ਆ, ਜਿੰਨਾ ਚਿਰ ਜ਼ਿੰਦਗੀ ਉਨਾ ਚਿਰ।
1: ਸ਼ਰਤੇ ਕਿ ਆਪਣੇ ਕੰਮ ਨੂੰ ਤੁਸੀਂ ਹੈ ਨਾ ਸੰਜੀਦਗੀ ਨਾਲ ਕਰੋ, ਹੈ ਨਾ, ਅਤੇ ਜ਼ਰੂਰੀ ਆ। ਅਤੇ ਕੰਮ ਨੂੰ ਤਨਦੇਹੀ ਨਾਲ ਜਿਹੜੇ ਲੋਕ ਕਰਦੇ ਆ, ਅਤੇ ਤੁਸੀਂ ਦੇਖੋਗੇ 9 to 5 ਵੱਜਦਿਆਂ ਦਾ ਪਤਾ ਨਹੀਂ ਲੱਗਦਾ, ਪਰ ਜੇ ਕੰਮ ਦਾ ਪਖੰਡ ਕਰਨਾ ਤਾਂ 5 ਵੱਜਣ 'ਚ ਨਹੀਂ ਆਉਂਦੇ,
0: ਬੜਾ ਔਖਾ ਹੋ ਜਾਂਦਾ। ਮੈਂ ਨਾ ਆਪਾਂ ਮੈਂ ਜਿੱਦਾਂ ਇਹ ਵੇਅਰ ਹਾਊਸ ਭੈਣ ਜੀ ਦੱਸਣ ਦੇ ਕੰਮ ਕਰਦੇ, ਮੈਂ ਵੀ ਵੇਅਰ ਹਾਊਸ 'ਚ ਕਰਦਾ ਰਿਹਾ ਕੰਮ ਕਾਫੀ ਸਮਾਂ, ਅਤੇ ਉੱਥੇ ਘੜੀ ਵੱਲ ਹੀ ਧਿਆਨ ਰਹਿੰਦਾ ਹੁੰਦਾ ਹੈ ਉੱਥੇ, ਮਤਲਬ ਜਦੋਂ ਸਵੇਰੇ ਚੱਲ ਜਾਣਾ ਅਤੇ ਉਹ ਜਿਹੜੀ ਵਿੱਚ ਜੇ ਬ੍ਰੇਕ ਹੁੰਦੀ ਆ ਉਹਦਾ ਟੀਚਾ ਹੋ ਜਾਣਾ, ਅਤੇ ਜਦੋਂ ਉਹ ਵਾਲੀ ਲੈ ਲੈਣੀ ਫਿਰ ਅੱਗੇ ਲੰਚ ਦਾ ਟੀਚਾ ਹੋ ਜਾਣਾ, ਲੰਚ ਤੋਂ ਬਾਅਦ ਫਿਰ ਇੱਕ ਬ੍ਰੇਕ ਹੁੰਦੀ ਸੀ 15 ਮਿੰਟਾਂ ਦੀ, ਫਿਰ ਉਹਦੇ ਵੱਲ ਵੇਖ ਵੇਖ ਕੇ ਟਾਈਮ ਕੱਢਣਾ, ਅਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੇਖ ਵੇਖ ਕੇ ਟਾਈਮ ਕੱਢਣਾ। ਪਰ ਕਈ ਵਾਰੀ ਕੰਮਾਂ ਕਾਰਾਂ ਦੇ ਵਿੱਚ ਰੁੱਝ ਰੁੱਝ ਇੱਕਦਮ ਧਿਆਨ ਮਾਰਨਾ ਅਤੇ ਅੱਛਾ ਉਹ
1: ਇੰਨਾ ਟਾਈਮ
0: ਹੋ ਗਿਆ ਯਾਰ ਟਾਈਮ, ਹੈ ਨਾ, ਜਾਂ ਕਿਸੇ ਨੇ ਆਵਾਜ਼ ਮਾਰਨੀ ਵੀ ਆ ਜਾਓ। ਮੈਨੂੰ ਲੱਗਦਾ ਜ਼ਿੰਦਗੀ ਵੀ ਇੱਦਾਂ ਹੀ ਆ, ਕਈ ਵਾਰੀ ਤੁਹਾਨੂੰ ਲੱਗਦਾ ਵੀ ਇਹ ਤਾਂ ਬੜਾ ਭਾਰਾ ਜਿਹਾ ਹੋ ਗਿਆ ਕੰਮ, ਇਹ ਤਾਂ ਹੁਣ ਮਤਲਬ ਚੱਲ ਹੀ ਨਹੀਂ ਰਹੇ ਕਦਮ ਅੱਗੇ, ਅਤੇ ਕਈ ਵਾਰੀ ਤੁਸੀਂ ਐਂ ਝਾਤੀ ਮਾਰ ਕੇ ਵੇਖੋ, ਤੁਹਾਨੂੰ ਲੱਗਦਾ ਵੀ ਯਾਰ ਮੈਂ ਤਾਂ ਮਤਲਬ
1: ਵਕਤ ਚੰਗਾ ਚੱਲਦਾ ਹੋਵੇ ਅਤੇ ਘੜੀ ਦਾ ਪਤਾ ਨਹੀਂ ਲੱਗਦਾ, ਅਤੇ ਵਕਤ ਮਾੜਾ ਚੱਲਦਾ ਹੋਵੇ ਘੜੀ ਪੁੱਛ ਕੇ ਘੁੰਮਦੀ ਆ।
0: ਇਹ ਸਾਰਾ ਕੁਛ ਹੀ ਪਾਰਟ ਆਫ ਹੈ, ਅਤੇ ਆਓ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਕਿਆ ਸੁਣਿਆ ਮਾਫ, ਕੁਛ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫੀ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਜੋ ਵੀ ਕਰ ਰਹੇ ਹੋ ਤੁਸੀਂ ਕਰੋਗੇ, ਉਸ ਦੀ ਰਿਸਪੈਕਟ ਕਰਿਓ, ਉਹਦਾ ਸ਼ੁਕਰਾਨਾ ਕਰਿਓ, ਅਤੇ ਆਪਾਂ ਲੈਂਦੇ ਹਾਂ ਇਜਾਜ਼ਤ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 22 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ ਸ਼ੁਰੂਆਤੀ ਕੁਝ ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਆਪਣੇ ਹੀ ਦੇਸ਼ ਦੇ ਸਰਕਾਰੀ ਨਿਊਜ਼ ਚੈਨਲ IRIB ਦੀ ਆਲੋਚਨਾ ਕੀਤੀ ਹੈ। ਮਸੂਦ ਪਜ਼ੇਸ਼ਕਿਆਨ ਨੇ ਕਿਹਾ ਹੈ ਕਿ ਸਰਕਾਰੀ ਨਿਊਜ਼ ਚੈਨਲ ਨੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਬਿਆਨ ਨੂੰ ਇੱਕ ਹਿੱਸੇ ਨੂੰ ਚਲਾ ਕੇ ਪੂਰਾ ਬਿਆਨ ਨਾ ਦਿਖਾ ਕੇ ਸਹੀ ਨਹੀਂ ਕੀਤਾ। ਮਸੂਦ ਪਜ਼ੇਸ਼ਕਿਆਨ ਦੇ ਮੁਤਾਬਕ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਸਿਰਫ ਉਹਨਾਂ ਬਿਆਨਾਂ ਦੇ ਉੱਤੇ ਹੀ ਧਿਆਨ ਦਿੱਤਾ ਤੇ ਜਿਸ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੀ ਚਲਾਇਆ ਜਾਣਾ ਚਾਹੀਦਾ, ਪਰ ਫਿਰ ਵੀ ਇਸ ਦੇ ਇੱਕ ਹਿੱਸੇ ਨੂੰ ਹੀ ਚਲਾਇਆ ਜਾ ਰਿਹਾ। ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਉਹਨਾਂ ਬਿਆਨਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਗੱਲਬਾਤ ਨੂੰ ਲੈ ਕੇ ਗਲਤ ਬਿਆਨੀਆਂ ਜਾਂ ਫਿਰ ਐਸੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਜਿਹੜੀਆਂ ਦੇਸ਼ ਦੀ ਏਕਤਾ ਦੇ ਲਈ ਖਤਰਾ ਬਣ ਸਕਦੀਆਂ ਨੇ। ਇਸ ਦਰਮਿਆਨ ਅਮਰੀਕੀ ਸੈਟਕੌਮ ਨੇ ਬੁੱਧਵਾਰ ਦੀ ਸਵੇਰ ਈਰਾਨ ਦੇ ਟਿਕਾਣਿਆਂ ਦੇ ਉੱਤੇ ਇੱਕ ਘੰਟੇ ਤੱਕ ਕੀਤੇ ਹਮਲਿਆਂ ਦੇ ਵਿੱਚ 11ਵੇਂ ਦੌਰ ਦੇ ਦਿਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਬਾਅਦ ਦੇ ਵਿੱਚ ਸੈਟਕੌਮ ਨੇ ਦੱਸਿਆ ਇਹ ਹਮਲੇ ਹੁਣ ਖਤਮ ਹੋ ਗਏ ਨੇ। ਉੱਥੇ ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਨੇ ਹੁਣ ਤੱਕ 3.5 ਲੱਖ ਕਰੋੜ ਲੁਟਾ ਦਿੱਤੇ ਨੇ, ਔਰ ਨਵਾਂ ਫੰਡ ਰੱਖਣ ਦੇ ਮੰਗਣ ਦੇ ਲਈ ਰੱਖਿਆ ਮੰਤਰੀ ਨੇ ਅਮਰੀਕੀ ਕਾਂਗਰਸ ਯਾਨੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ, ਇਸ ਕਰਕੇ ਲਗਾਤਾਰ ਇਹ ਹਮਲੇ ਕੀਤੇ ਜਾ ਰਹੇ ਨੇ। ਈਰਾਨ ਜੰਗ ਦੇ ਉੱਤੇ ਹੁਣ ਤੱਕ ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਦੇ ਮੁਤਾਬਕ 37.5 ਅਰਬ ਡਾਲਰ ਦੀ ਲਾਗਤ ਆ ਚੁੱਕੀ ਹੈ। ਰੱਖਿਆ ਮੰਤਰੀ ਹੈਗਸੇਥ ਨੇ ਅਮਰੀਕੀ ਪਾਰਲੀਮੈਂਟ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਅੱਗੇ ਇਹ ਗੱਲਬਾਤ ਰੱਖੀ। ਈਰਾਨ ਜੰਗ ਦੇ ਦਰਮਿਆਨ ਇਹ ਅਪ੍ਰੈਲ ਮਹੀਨੇ ਦੇ ਵਿੱਚ $25 ਬਿਲੀਅਨ ਦੇ ਅਨੁਮਾਨ ਤੋਂ ਲਗਭਗ $12 ਬਿਲੀਅਨ ਹੋਰ ਜ਼ਿਆਦਾ ਹੈ। ਅਮਰੀਕਾ ਇੰਨਾ ਖਰਚਾ ਜੰਗ ਦੇ ਉੱਤੇ ਕਰ ਰਿਹਾ, ਇਸ ਦੇ ਲਈ ਆਮ ਲੋਕਾਂ ਦੇ ਵਿੱਚ ਉੱਥੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਵੈਸੇ ਅਮਰੀਕਾ ਇਸ ਪੈਸੇ ਨੂੰ ਪੂਰਾ ਕਰਨ ਦੇ ਲਈ ਟੈਰਿਫ ਵਿਵਸਥਾ ਤੋਂ ਵਸੂਲਦਾ ਹੈ। ਅਮਰੀਕਾ ਨੇ ਅਗਸਤ 2028 ਤੋਂ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਜਨੈਰਿਕ ਦਵਾਈਆਂ ਦੇ ਉੱਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਉਹਨਾਂ ਦੇ ਇਸ ਕਦਮ ਦੇ ਨਾਲ ਫਾਰਮਾਸਿਟੀਕਲ ਦਵਾਈਆਂ ਦਾ ਉਤਪਾਦਨ ਅਮਰੀਕਾ ਦੇ ਵਿੱਚ ਹੀ ਸ਼ੁਰੂ ਹੋ ਸਕੇਗਾ, ਪਰ ਇਸ ਕਦਮ ਦਾ ਅਸਰ ਭਾਰਤ ਵਰਗੇ ਦੂਸਰੇ ਬਾਜ਼ਾਰਾਂ ਦੇ ਉੱਤੇ ਹੋਏਗਾ ਜੋ ਕਿ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਹੀ ਐਕਸਪੋਰਟ ਕਰਦੇ ਨੇ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਟਰੰਪ ਨੇ ਲਿਖਿਆ ਕਿ ਪੜਾਅਵਾਰ ਤਰੀਕੇ ਦੇ ਨਾਲ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ। ਸ਼ੁਰੂਆਤੀ 2 ਸਾਲਾਂ ਦੇ ਲਈ ਯਾਨੀ 2026 ਤੋਂ 2028 ਤੱਕ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਜਨੈਰਿਕ ਦਵਾਈਆਂ ਦੇ ਉੱਤੇ 0% ਟੈਰਿਫ ਰਹੇਗਾ। ਉਹਨਾਂ ਕਿਹਾ ਕਿ ਤੀਸਰੇ ਸਾਲ ਦੇ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵੱਧ ਕੇ 100% ਕਰ ਦਿੱਤਾ ਜਾਏਗਾ ਅਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ 200% ਹੋ ਜਾਏਗਾ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ 1 ਅਗਸਤ 2026 ਤੋਂ ਅਮਰੀਕਾ ਦੇ ਉੱਤੇ ਅਮਰੀਕਾ 'ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਟੈਰਿਫ ਦੇ ਵਿੱਚੋਂ ਗੁਜ਼ਰਨਗੀਆਂ। ਭਾਰਤ ਦੁਨੀਆ ਦੀ ਫਾਰਮੈਸੀ ਵੀ ਮੰਨਿਆ ਜਾਂਦਾ ਹੈ, ਔਰ ਵੋਲਿਊਮ ਦੇ ਹਿਸਾਬ ਦੇ ਨਾਲ ਭਾਰਤ ਜਨੈਰਿਕ ਦਵਾਈਆਂ ਦੀ ਹਿੱਸੇਦਾਰੀ ਦਾ ਲਗਭਗ 40% ਜਿਹੜਾ ਉਹ ਦਬਦਬਾ ਵੀ ਰੱਖਦਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦੇ ਮੁਤਾਬਕ ਸਾਲ 2024-25 'ਚ ਭਾਰਤ ਨੇ ਅਮਰੀਕਾ ਨੂੰ $9.7 ਬਿਲੀਅਨ ਦੇ ਫਾਰਮਾਸਿਟੀਕਲ ਪ੍ਰੋਡਕਟਸ ਭੇਜੇ ਸੀ। ਭਾਰਤ ਦੇ ਕੁੱਲ $25 ਬਿਲੀਅਨ ਦੇ ਗਲੋਬਲ ਐਕਸਪੋਰਟ ਦਾ ਇਹ 38% ਸਿਰਫ ਅਮਰੀਕਾ ਦੇ ਵਿੱਚ ਹੀ ਜਾ ਰਿਹਾ ਸੀ। ਉੱਥੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਨਾਲ ਇੱਕ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਹੁਣ ਆਪਣੇ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਤਹਿਤ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਕਾਬਲੀਅਤ ਮਿਲ ਸਕੇਗੀ। ਵਾਲ ਸਟ੍ਰੀਟ ਜਰਨਲ ਅਤੇ ਨਿਊਜ਼ ਏਜੰਸੀ AP ਦੀ ਖਬਰ ਦੇ ਹਵਾਲੇ ਦੇ ਨਾਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵੈਸੇ ਇਸ ਸਮਝੌਤੇ ਦਾ ਐਲਾਨ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ ਕੀਤਾ ਜਾਏਗਾ। ਰਿਪੋਰਟ ਦੇ ਮੁਤਾਬਕ ਇਹ ਸਮਝੌਤਾ 30 ਸਾਲਾਂ ਤੱਕ ਚੱਲੇਗਾ ਔਰ ਇਸ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੇ ਲਈ ਕਈ ਅਮਰੀਕੀ ਕੰਪਨੀਆਂ ਸ਼ਾਮਲ ਹੋਣਗੀਆਂ। ਅਮਰੀਕਾ ਅਤੇ ਸਾਊਦੀ ਅਰਬ ਦੀ ਸਾਂਝੀ ਸਟੱਡੀ ਤੋਂ ਬਾਅਦ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਧਾਰਨ ਯੂਰੇਨੀਅਮ ਦੇ ਵਿੱਚ ਕੰਮ ਆਉਣ ਵਾਲਾ ਯੂਰੇਨੀਅਮ ਯੂ
235 ਇਸ ਦੀ ਮਾਤਰਾ ਵਧਾਉਣਾ ਹੈ, ਇਸ ਨੂੰ ਐਨਰਿਚਮੈਂਟ ਕਹਿੰਦੇ ਨੇ, ਇਸ ਦੀ ਆਸਾਨੀ ਹੋ ਜਾਏਗੀ। ਵੈਸੇ ਅਮਰੀਕਾ ਇਸ ਕਿਸਮ ਦੀਆਂ ਪ੍ਰਵਾਨਗੀਆਂ ਦਿੰਦਾ ਹੈ। ਟਰੰਪ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੋਹਾਂ ਨੇ ਹੀ ਅਮਰੀਕਾ ਨੂੰ ਟੈਕਨੋਲੋਜੀ ਸ਼ੇਅਰ ਕਰਨ ਦੇ ਲਈ ਸਾਊਦੀ ਅਰਬ ਦੇ ਨਾਲ ਜਿਹੜਾ ਇਹ ਪ੍ਰਮਾਣੂ ਸਮਝੌਤਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਜਾ ਕੇ ਟਰੰਪ ਦੇ ਇਸ ਪ੍ਰਸ਼ਾਸਨ ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਵੈਸੇ ਉੱਧਰ ਕੁਝ ਹੋਰਲਾਂ ਖਬਰਾਂ ਦੀ ਵੀ ਸਾਂਝ ਪਾਈਏ ਕੌਮਾਂਤਰੀ ਖਿੱਤੇ ਦੇ ਵਿੱਚੋਂ, ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਪੈਟਰੋਲ ਪੰਪ ਮਾਲਕ ਜਿਹੜੇ ਨੇ ਗੈਰਮਿੱਥੇ ਸਮੇਂ ਦੇ ਲਈ ਹੜਤਾਲ 'ਤੇ ਚਲੇ ਗਏ ਨੇ। ਆਲ ਪਾਕਿਸਤਾਨ ਪੈਟਰੋਲ ਪੰਪ ਓਨਰਜ਼ ਐਸੋਸੀਏਸ਼ਨ ਨੇ ਸਰਕਾਰ ਦੇ ਨਾਲ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਗੈਰਮਿੱਥੇ ਸਮੇਂ ਦੇ ਲਈ ਇਹ ਹੜਤਾਲ ਕਰ ਦਿੱਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਅੱਜ 22 ਅਤੇ ਭਲਕੇ 23 ਜੁਲਾਈ ਦੇ ਦਿਨ ਪਾਕਿਸਤਾਨ ਦੇ ਸਾਰੇ ਪੈਟਰੋਲ ਪੰਪ ਅਗਲੇ ਹੁਕਮ ਤੱਕ ਬੰਦ ਰਹਿਣਗੇ। ਐਸੋਸੀਏਸ਼ਨ ਦੀ ਤਰਫ ਤੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪੈਟਰੋਲ ਪੰਪ ਮਾਲਕਾਂ ਦੇ ਮਾਰਜਿਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ। ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਰੋਜ਼ ਤੈਅ ਕਰਨ ਨੂੰ ਲੈ ਕੇ ਵੀ ਜਿਹੜਾ ਪ੍ਰਸਤਾਵ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਦਿੱਤਾ ਸੀ, ਉਸ ਮਸਲੇ ਦੇ ਉੱਤੇ ਵੀ ਸੰਗਠਨ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਸੰਗਠਨ ਨੇ ਸਪਸ਼ਟ ਕੀਤਾ ਹੈ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦੀ। ਇਹਨਾਂ ਦੀ ਪ੍ਰਮੁੱਖ ਮੰਗ ਦੇ ਵਿੱਚ ਡੀਲਰਾਂ ਨੂੰ ਕਮਿਸ਼ਨ ਦੇ ਵਿੱਚ ਵਾਧਾ ਕਰਨ ਔਰ ਤੇਲ ਦੀਆਂ ਕੀਮਤਾਂ ਹਰ ਮਹੀਨੇ ਤੈਅ ਕਰਨ ਦੀ ਵਿਵਸਥਾ ਸ਼ਾਮਲ ਕਰਨਾ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਵਸਥਾ ਦੇ ਵਿੱਚ ਡੀਲਰਾਂ ਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਨੇ, ਉਹ ਓਨੀ ਕਮਾਈ ਨਹੀਂ ਕਰ ਪਾ ਰਹੇ। ਇਹ ਵੀ ਦਾਅਵਾ ਕੀਤਾ ਗਿਆ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਰੋਜ਼ਾਨਾ ਕੀਮਤਾਂ ਤੈਅ ਹੋਣ ਦੇ ਨਾਲ ਸਰਕਾਰ ਤੈਅ ਕਰਨ ਵਾਲਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਸਰਕਾਰ ਨੇ ਡੀਲਰਾਂ ਤੋਂ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ, ਆਪਣੀ ਮਰਜ਼ੀ ਦੇ ਨਾਲ ਇਸ ਨੂੰ ਲਾਗੂ ਕੀਤਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਤੇ ਭਾਰਤ 'ਚ ਸਭ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਨਾਲ ਜੁੜੀ ਖਬਰ, ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਤੀਸਰਾ ਦਿਨ ਹੈ। ਸ਼ੁਰੂਆਤ ਅੱਜ ਦੇ ਸੈਸ਼ਨ ਦੀ ਵੀ ਕੋਈ ਬਹੁਤੀ ਵਧੀਆ ਨਹੀਂ ਹੋਈ। ਕਾਂਗਰਸ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ। ਪਾਰਲੀਮੈਂਟ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ। ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਇੱਕ ਵਾਰ ਆਹ ਤੀਸਰਾ ਦਿਨ ਹੈ ਲਗਾਤਾਰ ਜਦੋਂ ਪਾਰਲੀਮੈਂਟ ਦੀ ਕਾਰਵਾਈ ਬਾਰ ਬਾਰ ਟਾਲੀ ਜਾ ਰਹੀ ਹੈ। ਇਸ ਦਰਮਿਆਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਸਣੇ ਕਈ MPs ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕੱਲ੍ਹ ਦੇ ਦਿਨ ਧਰਨਾ ਦਿੱਤਾ ਸੀ, ਜੋ ਕਿ ਕਾਫ਼ੀ ਹੰਗਾਮਾ ਭਰਪੂਰ ਹੋ ਗਿਆ ਸੀ। ਹੁਣ ਇਸ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਿਦਿਆਰਥੀ ਰਾਜਨੀਤੀ ਦਾ ਇਸਤੇਮਾਲ ਕਰ ਰਹੇ ਨੇ ਔਰ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਰੁਕਾਵਟਾਂ ਪਾਉਣਾ ਚਾਹੁੰਦੇ ਨੇ। ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਾਲ ਰਲ ਕੇ ਭਾਰਤ ਦੇ ਵਿਦਿਆਰਥੀਆਂ ਦੇ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਰਹੇ ਨੇ, ਤਾਂ ਕਿ ਪਾਰਲੀਮੈਂਟ ਤੋਂ ਲੈ ਕੇ ਮਾਨਸੂਨ ਸੈਸ਼ਨ ਦੇ ਵਿੱਚ ਸੜਕਾਂ ਤੱਕ ਇੱਕ ਰੁਕਾਵਟ ਪੈਦਾ ਕੀਤੀ ਜਾ ਸਕੇ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਗਲਤ ਲਿਆ ਹੈ। ਇਸ ਦੇ ਨਾਲ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਰਹੀ ਹੈ, ਪਰ ਸੁਰੱਖਿਆ ਦੇ ਨਿਯਮਾਂ ਨੂੰ ਵੀ ਤਾਕ ਦੇ ਉੱਤੇ ਰੱਖਿਆ ਜਾ ਰਿਹਾ। ਸਰਕਾਰ ਨੇ ਪੂਰੀ ਚਰਚਾ ਦੇ ਲਈ ਆਪਣੀ ਤਿਆਰੀ ਸਪਸ਼ਟ ਕਰ ਦਿੱਤੀ ਸੀ। ਇਸ ਦੇ ਬਾਵਜੂਦ ਕਾਂਗਰਸ ਨੇ ਲੋਕਤੰਤਰੀ ਬਹਿਸ ਦੀ ਬਜਾਏ ਇਸ ਤਰੀਕੇ ਨੂੰ ਕਿਉਂ ਚੁਣਿਆ? ਇਸ ਦਰਮਿਆਨ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੀਟ ਦੇ ਉੱਤੇ ਚਰਚਾ ਕਰਨ ਦੇ ਲਈ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਪੂਰੀ ਮਦਦ ਦੇਣ ਦੇ ਲਈ ਤਿਆਰ ਹੈ। ਭਾਰਤ ਦੇ ਵਿਦਿਆਰਥੀ ਰਾਜਨੀਤਿਕ ਮੁਹਿੰਮ ਦਾ ਹਿੱਸਾ ਬਣ ਕੇ ਕੋਈ ਵੀ ਖਾਸ ਲਾਹਾ ਨਹੀਂ ਖੱਟ ਸਕਣਗੇ, ਜਦਕਿ ਉਹ ਇਸ ਤੋਂ ਬਿਹਤਰ ਦੇ ਹੱਕਦਾਰ ਨੇ। ਅਫੜਾ ਤਫੜੀ ਨਹੀਂ ਹੋਣੀ ਚਾਹੀਦੀ, ਭਰੋਸਾ ਹੋਣਾ ਚਾਹੀਦਾ, ਨਾਰੇ ਨਹੀਂ ਹੋਣੇ ਚਾਹੀਦੇ, ਹੱਲ ਹੋਣਾ ਚਾਹੀਦਾ। ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਰੁਕਾਵਟਾਂ ਨਹੀਂ ਜ਼ਿੰਮੇਦਾਰੀ ਹੋਣੀ ਚਾਹੀਦੀ। ਹਾਲਾਂਕਿ ਹੁਣ ਤੱਕ ਸਰਕਾਰ ਦੀ ਤਰਫ ਤੋਂ ਅਜਿਹਾ ਕੋਈ ਵਰਤਾਰਾ ਨਜ਼ਰ ਨਹੀਂ ਆਇਆ ਜਿਹੜਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਦਿੱਤੇ ਜਾਂਦੇ ਬਿਆਨਾਂ ਦੇ ਉੱਤੇ ਹੋਵੇ। ਵੈਸੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਅਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਫਿਰ ਵੀ ਜਾਰੀ ਹੈ। ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਪਰ ਪ੍ਰਦਰਸ਼ਨਕਾਰੀ ਇੱਥੇ ਜੁਟੇ ਹੋਏ ਨੇ, ਤਰਪਾਲ ਦਾ ਇਸਤੇਮਾਲ ਹੋ ਰਿਹਾ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਸ਼ਿਵ ਸੈਨਾ UBT ਦੇ ਨੇਤਾ ਉਧਵ ਠਾਕਰੇ ਅਤੇ TMC ਦੀ ਨੇਤਾ ਮਹੁਆ ਮੋਹਤਰਾ ਸਣੇ ਕਈ ਜਿਹੜੇ ਨੇਤਾ ਸੀ ਉਹ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ। ਦੱਸ ਦਈਏ ਕਿ ਦਿੱਲੀ ਪੁਲਿਸ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਿਹੜਾ ਲਾਠੀਚਾਰਜ ਕੀਤਾ ਗਿਆ ਸੀ ਉਸ ਦੀ ਵਿਰੋਧਤਾ ਵੀ ਬਾਲੀਵੁੱਡ ਤੋਂ ਲੈ ਕੇ ਕਈ ਸਾਰੀਆਂ ਸਿਆਸਤ ਦੀਆਂ ਹਸਤੀਆਂ ਦੀ ਤਰਫ ਤੋਂ ਕੀਤੀ ਗਈ ਸੀ। ਭਾਰਤ ਸਰਕਾਰ ਔਰ ਦਿੱਲੀ ਪੁਲਿਸ ਦੇ ਇਸ ਰਵੱਈਏ ਦੇ ਉੱਤੇ ਇਤਰਾਜ਼ ਜਤਾਏ ਗਏ ਸਨ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ
ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਜਿਸ ਵੇਲੇ ਲਾਈਵ ਖਬਰਾਂ ਪੜ੍ਹੀਆਂ ਜਾ ਰਹੀਆਂ ਨੇ, ਸ਼ੇਅਰ ਬਾਜ਼ਾਰ ਦੇ ਵਿੱਚ 0.25% ਦੀ ਮਜ਼ਬੂਤੀ ਹੈ। ਹਾਲਾਂਕਿ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ, ਪਰ ਆਸਟ੍ਰੇਲੀਅਨ ASX 200 ਦੇ ਵਿੱਚ 8,815 ਅੰਕਾਂ ਦੇ ਉੱਤੇ ਇਹ ਜਾਂਦਾ ਹੋਇਆ ਦਿਖਿਆ। ਡਾਲਰ ਦੇ ਮੁਕਾਬਲੇ, ਅਮਰੀਕੀ ਡਾਲਰ ਦੇ ਮੁਕਾਬਲੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ ਮਜ਼ਬੂਤੀ ਦਿਖੀ। ਇਸ ਦੇ ਨਾਲ ਨਾਲ ਅਮਰੀਕੀ ਡੋ ਜੋਨਸ ਅਤੇ S&P 500 ਦੇ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ। ਨੈਸਡੈਕ ਦੇ ਵਿੱਚ 1.3% ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਯੂਰਪੀ ਬਾਜ਼ਾਰ ਵੀ ਤੇਜ਼ੀ ਦੇ ਨਾਲ ਅੱਗੇ ਵਧੇ। ਉੱਧਰ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੌਮਾਂਤਰੀ ਬਾਜ਼ਾਰ ਦੇ ਲਈ ਕੋਈ ਚੰਗੀ ਖਬਰ ਨਹੀਂ ਹੁੰਦੀ। $92.14 ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ, ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਕੀਮਤਾਂ ਜਾ ਚੁੱਕੀਆਂ ਨੇ। ਬਿਟਕੋਇਨ ਥੋੜ੍ਹਾ ਜਿਹਾ ਟੁੱਟਿਆ, ਕੱਚੇ ਲੋਹੇ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਰ ਇਸ ਦਰਮਿਆਨ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਡੋਮੀਨੋਜ਼ ਪੀਜ਼ਾ ਦੇ ਸ਼ੇਅਰ ਦੇ ਅੰਦਰ 1% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਸ ਦੀ ਵਜ੍ਹਾ ਇਹ ਰਹੀ ਕਿ ਸਰਕਾਰ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਇੱਕ ਜਜਮੈਂਟ ਡੋਮੀਨੋਜ਼ ਪੀਜ਼ਾ ਦੇ ਹਵਾਲੇ ਦੇ ਨਾਲ ਸਾਹਮਣੇ ਆਇਆ, ਉਸ ਦੇ ਚੱਲਦਿਆਂ ਡੋਮੀਨੋਜ਼ ਨੂੰ ਬਾਜ਼ਾਰ ਦੇ ਵਿੱਚ ਨੁਕਸਾਨ ਸਹਿਣਾ ਪਿਆ। ਦੱਸ ਦਈਏ ਕਿ ਡੋਮੀਨੋਜ਼ ਦੇ ਪੀਜ਼ਾ ਐਂਟਰਪ੍ਰਾਈਜ਼ ਨਿਯਮ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋ ਪੇਡ ਜਿਹੜੇ ਫਰੈਂਚਾਈਜ਼ ਵਰਕਰ ਸੀ, ਉਹਨਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇਣ ਦਾ ਫੈਸਲਾ ਫੈਡਰਲ ਕੋਰਟ ਨੇ ਡੋਮੀਨੋਜ਼ ਪੀਜ਼ਾ ਚੇਨ ਨੂੰ ਸੁਣਾਇਆ ਹੈ। ਕਿਹਾ ਹੈ ਕਿ ਪਿਛਲੇ 50 ਸਾਲਾਂ ਤੋਂ ਜਿਨ੍ਹਾਂ ਨੂੰ ਐਂਟਾਈਟਲਮੈਂਟ ਨਹੀਂ ਸੀ ਦਿੱਤੇ ਗਏ, ਉਹਨਾਂ ਨੂੰ ਹੁਣ ਦਿੱਤੇ ਜਾਣੇ ਚਾਹੀਦੇ ਹਨ। ਡੋਮੀਨੋਜ਼ ਹੁਣ ਤੱਕ ਇਸ ਤੋਂ ਬਚ ਰਿਹਾ ਸੀ। ਡਿਲੀਵਰੀ ਡਰਾਈਵਰਸ ਤੋਂ ਲੈ ਕੇ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਦੇ ਤਹਿਤ ਇਹ ਪੈਸੇ ਜਿਹੜੇ ਨੇ ਮਿਲਣੇ ਨੇ। ਡੋਮੀਨੋਜ਼ ਨੇ ਸਾਲ 2013 ਤੋਂ 2018 ਦੇ ਦਰਮਿਆਨ ਆਪਣੇ ਸਟੋਰਾਂ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਡਿਲੀਵਰੀ ਡਰਾਈਵਰ ਜਾਂ ਇਨ ਸਟੋਰ ਵਰਕਰ ਸੀ, ਉਹਨਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ, ਉਹ ਹੁਣ ਬਣਦੇ ਬਕਾਇਆ ਰਕਮ ਜਿਹੜੀ ਉਹ ਦਿੱਤੀ ਜਾਏਗੀ। ਦੱਸ ਦਈਏ ਕਿ ਇਹਨਾਂ ਨੂੰ ਦੂਸਰੇ ਭੱਤੇ ਵੀ ਮਿਲਣਗੇ, 25% ਲੋਡ ਵੀ ਮਿਲੇਗਾ ਕੈਜੂਅਲ ਵਰਕਰ ਨੂੰ, ਅਤੇ ਜਿਹੜੇ ਦੂਸਰੇ ਵੀ ਅਵਾਰਡਸ ਸੀ ਉਹ ਵੀ ਬਣਦੇ ਦਿੱਤੇ ਜਾਣਗੇ, ਜਿਨ੍ਹਾਂ ਦੇ ਵਿੱਚ ਪਬਲਿਕ ਹੋਲੀਡੇ ਜਾਂ ਮਿਨੀਮਮ 3 ਘੰਟੇ ਦੀ ਸ਼ਿਫਟ ਦਾ ਜਿਹੜਾ ਇੱਕ ਲੋਡ ਹੈ ਇਹ ਸਾਰਾ ਵੀ ਦੇਣਾ ਹੋਏਗਾ। ਰਿਟੇਲ ਐਂਡ ਫਾਸਟ ਫੂਡ ਵਰਕਰ ਯੂਨੀਅਨ ਦੀ ਤਰਫ ਤੋਂ ਫੈਡਰਲ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉੱਥੇ ਜਦੋਂ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈ ਹੋਈ ਹੈ, ਤਾਂ ਅਗਲੀ ਖਬਰ ਜਿਹੜੀ ਉਹ ਐਨਰਜੀ ਕੰਪਨੀ ਓਰੀਜਨ ਦੇ ਨਾਲ ਜੁੜੀ ਹੋਈ, ਜਿਸ ਦੇ ਇਸ ਕੰਪਨੀ ਦੇ ਕਈ ਸੈਂਕੜਿਆਂ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡੇਟਾ ਬ੍ਰੀਚ ਦੇ ਵਿੱਚ ਚੋਰੀ ਹੋਈਆਂ ਹੋ ਸਕਦੀਆਂ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਕਿਸਮ ਦੀ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕੀਤੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਅਤੇ AFP ਦੀ ਤਰਫ ਤੋਂ ਇਹ ਸਾਂਝੇ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਓਰੀਜਨ ਐਨਰਜੀ ਨਾਮ ਦੀ ਜਿਹੜੀ ਇਹ ਕੰਪਨੀ ਹੈ, ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡਾਰਕ ਵੈੱਬ ਦੇ ਉੱਤੇ ਵੀ ਪਾਈਆਂ ਗਈਆਂ ਨੇ। ਇਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਨੇ। ਮੰਨਿਆ ਜਾ ਰਿਹਾ ਹੈ ਕਿ ਹਜ਼ਾਰਾਂ ਹੀ ਨਹੀਂ ਬਲਕਿ 4.7 million ਕਸਟਮਰਸ ਨੇ ਜਿਨ੍ਹਾਂ ਦੀਆਂ ਇਹ ਜਿਹੜੇ ਮੌਜੂਦਾ ਜਾਂ ਸਭ ਪੁਰਾਣੇ ਕਸਟਮਰਸ ਹੋ ਸਕਦੇ ਨੇ ਕੰਪਨੀ ਦੇ, ਜਿਨ੍ਹਾਂ ਦੀਆਂ ਜਾਣਕਾਰੀਆਂ ਲੀਕ ਹੋਈਆਂ ਨੇ। ਵੈਸੇ ਇਹ ਦੇਸ਼ ਦੇ ਸਭ ਤੋਂ ਵੱਡੇ ਡੇਟਾ ਬ੍ਰੀਚ ਦੇ ਵਿੱਚੋਂ ਇੱਕ ਹੋ ਸਕਦਾ। ਇਸ ਤੋਂ ਪਹਿਲਾਂ ਮੈਡੀਬੈਂਕ ਅਤੇ ਆਪਟਸ ਵਰਗੀਆਂ ਕੰਪਨੀਆਂ 'ਚ ਸਾਲ 2022-23 ਦੇ ਅੰਦਰ ਵੀ ਹੋਏ ਜਿਹੜੇ ਡੇਟਾ ਬ੍ਰੀਚ ਸੀ, ਉਹ ਦੇਸ਼ ਦੇ ਅੰਦਰ ਹੋਏ ਸਭ ਤੋਂ ਵੱਡੇ ਜਿਹੜੇ ਸਾਈਬਰ ਹਮਲੇ ਦੱਸੇ ਗਏ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਆਸਟ੍ਰੇਲੀਅਨ ਲੋਕਾਂ ਦੀਆਂ ਜਾਣਕਾਰੀਆਂ ਕਿਹੜੀ ਕੰਪਨੀ ਦੇ ਕੋਲ ਸੁਰੱਖਿਅਤ ਨੇ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਗਿਆ। ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਕਿਸੇ ਇੱਕ ਵਿਅਕਤੀ ਦੀ ਤਰਫ ਤੋਂ ਨਹੀਂ ਕੀਤੀ ਜਾਂਦੀ, ਬਲਕਿ ਇਹ 2-way street ਹੈ, ਯਾਨੀ ਕਿ ਹਿੰਸਾ ਕਰਵਾਉਣ ਵਾਲਾ ਅਤੇ ਹਿੰਸਾ ਕਰਨ ਵਾਲਾ ਦੋਵੇਂ ਜ਼ਿੰਮੇਦਾਰ ਹੁੰਦੇ ਨੇ। ਅਦਾਰੇ 4BC ਰੇਡੀਓ ਦੇ ਨਾਲ, ਜਿਹੜਾ ਕਿ ਬ੍ਰਿਸਬੇਨ ਦੇ ਵਿੱਚ ਸਥਾਪਿਤ ਇੱਕ ਰੇਡੀਓ ਹੈ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋਇਆਂ ਪੌਲਿਨ ਹੈਨਸਨ ਨੇ ਇਹ ਵਿਵਾਦਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਇਸ ਨੂੰ ਕੇਵਲ ਇੱਕ ਤਰਫਾ ਨਹੀਂ ਮੰਨਿਆ ਜਾਣਾ ਚਾਹੀਦਾ, ਪੁਰਸ਼ ਹੀ ਨਹੀਂ ਮਹਿਲਾਵਾਂ ਵੀ ਆਪਣਾ ਕੰਟਰੋਲ ਖੋ ਬੈਠਦੀਆਂ ਨੇ, ਜਿਸ ਤੋਂ ਬਾਅਦ ਇਸ ਕਿਸਮ ਦੇ ਘਰੇਲੂ ਝਗੜੇ ਅਤੇ ਫਿਰ ਉਹ ਹਿੰਸਾ ਦਾ ਰੂਪ ਧਾਰਨ ਕਰ ਜਾਂਦੇ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ, ਜਿਹੜੇ ਕਿ ਖੁਦ ਆਪਣੇ ਇੱਕ ਗੈਰ ਤਸੱਲੀਸ਼ੁਦਾ ਵਿਆਹਤਾ ਜੀਵਨ ਦੇ ਵਿੱਚੋਂ ਗੁਜ਼ਰ ਕੇ ਆਏ ਨੇ, ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਦਿੱਤਾ ਇਹ ਬਿਆਨ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਇੱਧਰ ਸਰਕਾਰ ਦੀ ਤਰਫ ਤੋਂ ਹੁਣ
ਨੈਸ਼ਨਲ ਵਾਰਨਿੰਗ ਸਿਸਟਮ ਹੈ ਜਿਹੜਾ, ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹ ਕੋਈ ਬਿਹਤਰ ਸਿਸਟਮ ਨਹੀਂ ਹੈ, ਇਸ ਦੇ ਅੰਦਰ ਪੈਦਾ ਹੋ ਰਹੇ ਵਿਵਾਦਾਂ ਦੇ ਬਾਵਜੂਦ ਇਸ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ 27 ਜੁਲਾਈ ਨੂੰ ਆਸਟ੍ਰੇਲੀਆ ਭਰ ਦੇ ਵਿੱਚ ਤੁਹਾਡੇ ਸਾਰਿਆਂ ਦੇ ਫੋਨਾਂ ਦੇ ਉੱਤੇ ਸ਼ਾਮੀ 2 ਵਜੇ ਦੇ ਆਸ ਪਾਸ ਇੱਕ ਅਲਰਟ ਵਜੇਗਾ, ਜਿਸ ਨੂੰ ਔਜ ਅਲਰਟ ਟੈਸਟ ਕਿਹਾ ਜਾ ਰਿਹਾ। ਬਹਿਰਾਲ ਇਹ ਫਿਲਹਾਲ ਸਿਰਫ ਟੈਸਟ ਹੈ, ਪਰ ਇਸ ਨੂੰ ਅਕਤੂਬਰ ਮਹੀਨੇ ਤੋਂ ਬਾਅਦ ਹੌਲੀ ਹੌਲੀ ਕਰਕੇ ਲਾਗੂ ਕਰ ਦਿੱਤਾ ਜਾਣਾ। ਆਸਟ੍ਰੇਲੀਆ ਦੇ ਵਿੱਚ ਇਸ ਟੈਸਟ ਨੂੰ ਜੀਓ ਟੈਗਿੰਗ ਦੇ ਜ਼ਰੀਏ ਲਾਗੂ ਕੀਤਾ ਜਾਏਗਾ, ਯਾਨੀ ਕਿ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਹੈ, ਕੋਈ ਕਿਸੇ ਕਿਸਮ ਦਾ ਹਮਲਾ, ਕੋਈ ਕੁਦਰਤੀ ਆਫਤ, ਕੋਈ ਮਨੁੱਖੀ ਆਫਤ, ਤਾਂ ਉਸਦਾ ਇੱਕ ਅਲਰਟ ਤੁਹਾਡੇ ਫੋਨ ਦੇ ਉੱਤੇ ਆਏਗਾ। ਇਸ ਨੂੰ ਲਾਲ ਰੰਗ ਦੇ ਇੱਕ ਟ੍ਰਾਇੰਗੂਲਰ ਦੇ ਸ਼ੇਪ ਦੇ ਵਿੱਚ ਇਮੋਜੀ ਦੇ ਨਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ, ਜਿਸ ਨੂੰ ਕ੍ਰਿਟੀਕਲ ਔਜ ਅਲਰਟ ਦੇ ਨਾਮ ਨਾਲ ਕੈਪੀਟਲ ਅੱਖਰਾਂ ਦੇ ਵਿੱਚ ਤੁਹਾਡੇ ਫੋਨਾਂ ਦੇ ਉੱਤੇ ਭੇਜਿਆ ਜਾਏਗਾ। ਹਾਲਾਂਕਿ ਸ਼ੁਰੂਆਤੀ ਮੈਸੇਜ ਦੇ ਵਿੱਚ ਇਹ ਵੀ ਲਿਖਿਆ ਜਾਣਾ ਹੈ ਕਿ ਨੋ ਐਕਸ਼ਨ ਇਜ਼ ਰਿਕੁਆਇਰਡ, ਪਰ ਅੱਗੇ ਤੋਂ ਜੋ ਵੀ ਮੈਸੇਜ ਆਉਣਗੇ ਉਹਨਾਂ ਦੇ ਉੱਤੇ ਤੁਹਾਨੂੰ ਧਿਆਨ ਰੱਖਣਾ ਜ਼ਰੂਰ ਹੋਏਗਾ। ਹਾਲਾਂਕਿ ਅਲੱਗ ਅਲੱਗ ਐਮਰਜੈਂਸੀ ਸੇਵਾਵਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਦੇ ਵਿੱਚ ਹਾਈਪਰ ਲਿੰਕ ਤਾਂ ਘੱਟੋ ਘੱਟ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇੱਕ ਵਿਅਕਤੀ ਜਿਹੜਾ ਇੱਕ ਵਾਰ ਹੀ ਦੇਖਣ ਵਾਲਾ ਇਹ ਮੈਸੇਜ ਦੇਖਦਾ ਅਤੇ ਬਾਈ ਚਾਂਸ ਜੇ ਉਹਦੇ ਤੋਂ ਇੱਧਰ ਉੱਧਰ ਹੋ ਜਾਂਦਾ ਜਾਂ ਹੱਥ ਵੱਜ ਜਾਂਦਾ, ਤਾਂ ਮੁੜ ਕੇ ਔਜ ਅਲਰਟ ਨੂੰ ਹਾਸਲ ਵੀ ਨਹੀਂ ਕਰ ਸਕਦਾ, ਦੇਖ ਵੀ ਨਹੀਂ ਸਕਦਾ, ਪੜ੍ਹ ਵੀ ਨਹੀਂ ਸਕਦਾ। ਅਜਿਹੇ ਦੇ ਵਿੱਚ ਇਹ ਸਸੋਪੰਜ ਪੈਦਾ ਕਰਨ ਵਾਲੀ ਇੱਕ ਸਥਿਤੀ ਬਣ ਜਾਏਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਤਰਮੀਮਾਂ ਜਾਂ ਉਹ ਸੋਧਾਂ ਜਿਹੜੀਆਂ ਮੁੜ ਕੇ ਹੁੰਦੀਆਂ ਰਹਿਣਗੀਆਂ ਇੱਕ ਵਾਰ ਇਸ ਸਿਸਟਮ ਨੂੰ ਤਾਂ ਲਾਗੂ ਕਰ ਦਈਏ। ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਉੱਚੀਆਂ ਜਿਹੜੀਆਂ ਟਿੰਬਰ ਇਮਾਰਤਾਂ ਨੇ ਉਹਨਾਂ ਦੇ ਵਿੱਚੋਂ ਸਿਡਨੀ ਦੇ ਸੈਂਟਰਲ ਸਟੇਸ਼ਨ ਦੇ ਕੋਲ ਬਣੀ ਐਟਲੀਜੀਅਨ ਇਮਾਰਤ ਦਾ ਛੇਤੀ ਹੀ ਸ਼ੁਭਾਰੰਭ ਹੋਣ ਜਾ ਰਿਹਾ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸਾਲ 2027 ਦੇ ਸ਼ੁਰੂਆਤ ਤੱਕ ਇਹ ਇਮਾਰਤ ਬਣ ਕੇ ਤਿਆਰ ਹੋ ਜਾਏਗੀ। 180 ਮੀਟਰ ਲੰਮੀ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਟਿੰਬਰ ਸਟਰਕਚਰ ਹੋਏਗੀ। ਦੱਸ ਦਈਏ ਕਿ ਇਸ ਦੇ ਵਿੱਚ ਬਿਲਕੁਲ ਵੀ, ਹਾਲਾਂਕਿ ਥੋੜ੍ਹਾ ਬਹੁਤ ਤਾਂ ਇਸ ਦੇ ਵਿੱਚ ਕੌਂਕਰੀਟ ਦਾ ਇਸਤੇਮਾਲ ਕੀਤਾ ਗਿਆ, ਪਰ ਇਸ ਨੂੰ ਆਸਮਾਨ ਵੱਲ ਚੁੱਕਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਟਿੰਬਰ ਦਾ ਇਸਤੇਮਾਲ ਕੀਤਾ ਗਿਆ। 500 ਦੇ ਕਰੀਬ ਲੋਕਾਂ ਨੇ ਇਸ ਇਮਾਰਤ ਨੂੰ ਖੜ੍ਹਾ ਕਰਨ ਦੇ ਲਈ ਦਿਨ ਰਾਤ ਦੀ ਮਿਹਨਤ ਕੀਤੀ ਔਰ ਹੁਣ ਵੀ ਚੱਲ ਰਹੀ ਹੈ। ਇਹ ਇਮਾਰਤ ਆਪਣੇ ਆਪ ਦੇ ਵਿੱਚ ਕਾਫ਼ੀ ਬਿਹਤਰੀਨ ਔਰ ਮਿਸਾਲੀ ਇਮਾਰਤ ਹੋਏਗੀ। ਇਸ ਦੇ ਵਿੱਚ ਰਿਹਾਇਸ਼ੀ ਘਰ ਹੋਣ ਦੇ ਨਾਲ ਨਾਲ ਕਮਰਸ਼ੀਅਲ ਇਮਾਰਤ ਦੇ ਤੌਰ ਦੇ ਉੱਤੇ ਵੀ ਇਸ ਨੂੰ ਵਰਤਿਆ ਜਾਏਗਾ। ਬਹਿਰਾਲ ਆਸਟ੍ਰੇਲੀਅਨ ਖਬਰਾਂ ਦੇ ਔਰ ਭਾਰਤੀ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਮੋਬਾਈਲ ਐਪ ਫ੍ਰੀਕੁਐਂਸੀ ਔਰ ਵੈਬਸਾਈਟ ਤੋਂ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1634 AM ਤੇ ਪ੍ਰੋਗਰਾਮ ਨਿਊਜ਼ ਰੂਮ।

ਦੇਖੋ ਕਈ ਵਾਰ ਨਾ ਕਾਹਲੀ ਕਾਹਲੀ ਦੇ ਵਿੱਚ ਜਾਂ ਬਿਨਾਂ ਸੋਚੇ ਸਮਝੇ ਦਿੱਤੇ ਬਿਆਨ ਵੀ ਭਾਰੀ ਪੈ ਜਾਂਦੇ ਨੇ ਕਲਾਕਾਰਾਂ ਨੂੰ ਤਾਂ ਖਾਸ ਤੌਰ 'ਤੇ ਇਹਦੀ ਧਿਆਨ ਰੱਖਣਾ ਚਾਹੀਦਾ ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ 'ਤੇ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਇੱਕ ਦੋ ਕਲਾਕਾਰਾਂ ਨੇ ਸਟੈਂਡ ਲਿਆ ਕਿ ਨਹੀਂ ਪੰਜਾਬ ਜਾਂ ਪੰਜਾਬੀ ਲੋਕਾਂ ਨੂੰ ਇਸ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ ਹਾਲਾਂਕਿ ਕੋਈ ਖਾਸ ਵਜ੍ਹਾ ਨਜ਼ਰ ਨਹੀਂ ਆਉਂਦੀ ਹੈਗੀ ਪਤਾ ਨਹੀਂ ਕਿਉਂ ਇਹੋ ਜਿਹਾ ਸਟੈਂਡ ਲੈ ਗਏ ਜੇ ਆਪ ਨਹੀਂ ਸ਼ਾਮਲ ਹੋਏ ਤਾਂ ਇੱਦਾਂ ਕਹਿ ਦਿੱਤਾ ਹੈ ਜਾਂ ਸ਼ਾਮਲ ਹੋਣ ਦਾ ਸਮਾਂ ਨਹੀਂ ਹੈ ਜਾਂ ਜਿਹੜੇ ਟੂਰ ਟਾਰ ਲਾਉਣ ਲੱਗੇ ਹੋਏ ਨੇ ਉਹ ਕਲਾਕਾਰ ਕਹਿ ਰਹੇ ਹੋਣਗੇ ਇੱਦਾਂ ਪਰ ਦਲਜੀਤ ਦੋਸਾਂਝ ਤਾਂ ਵਿਹਲੇ ਨੇ ਉਹ ਕਹਿੰਦੇ ਕਿ ਨਹੀਂ ਭਾਈ ਇਹ ਗਲਤ ਗੱਲ ਹੋ ਗਈ ਕਹਿੰਦੇ ਕਿ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਮਾਹੌਲ ਪੂਰਾ ਬਣਿਆ ਹੋਇਆ ਦਿੱਲੀ ਦੇ ਵਿੱਚ ਅਤੇ ਦਲਜੀਤ ਦੋਸਾਂਝ ਦੇ ਇਸ ਗਾਣੇ ਤੋਂ ਬਾਅਦ ਅੱਜ ਦਾ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਲੈ ਕੇ ਤੁਹਾਡੇ ਤੱਕ ਹੋਏ ਹਾਂ ਜੀ ਹਾਜ਼ਰ ਬੁੱਧਵਾਰ ਦਾ ਦਿਨ ਹੈਗਾ ਔਰ ਅੱਜ ਦੇ ਦਿਨ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੁਹਾਡੇ ਤੱਕ ਲੈ ਕੇ ਆਵਾਂਗੇ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਹੁੰਦਾ ਉਸ ਪ੍ਰੋਗਰਾਮ 'ਚ ਸਾਡੇ ਨਾਲ ਜ਼ਰੂਰ ਬਣਿਓ ਸ਼ਾਮੀ 5 ਵਜੇ ਜਦੋਂ ਆਰ ਜੇ ਮਨਤੇਜ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ ਖਬਰਾਂ ਦੇ ਇਸ ਹਿੱਸੇ ਤੋਂ ਬਾਅਦ ਹੁਣ ਲਗਾਤਾਰ ਬੈਕ ਟੂ ਬੈਕ ਗਾਣੇ ਕਰੋ ਇੰਜੋਏ ਤਾਜ਼ਾ ਤਰੀਨ ਗਾਣੇ

ਚੱਲਣ ਦਿੰਦਾ ਮੈਂ ਇਹ ਗਾਣਾ, ਪਰ ਪ੍ਰੇਮ ਢਿੱਲੋਂ ਸਾਹਿਬ ਇੱਕ ਬਾਉਂਡਰੀ ਕ੍ਰੋਸ ਕਰ ਜਾਂਦੇ ਉਹ ਕਮਰਿਆਂ ਗਾਣਿਆਂ ਦੀ। ਇਸ ਤੋਂ ਪਹਿਲਾਂ ਨਾ ਜਿਹੜੇ ਕੀ ਨਾਮ ਸੀਗਾ, ਇਸ ਤੋਂ ਪਹਿਲਾਂ ਵੀ ਜਿਹੜੇ ਗਾਣੇ ਹਨੀ ਸਿੰਘ ਨੇ ਕਰਦਾ ਹੁੰਦਾ ਸੀ ਉਹ ਵੀ ਇਹੋ ਜਿਹੀ ਗੱਲਾਂ, ਮੈਨੂੰ ਲੱਗਦਾ ਸ਼ੁਰੂਆਤ ਹੀ ਉਹਨੇ ਕੀਤੀ ਹੈਗੀ ਹੈ, ਗੰਦ ਸਾਰਾ ਪਾਣਾ ਹੀ ਹਨੀ ਸਿੰਘ ਨੇ ਸ਼ੁਰੂ ਕੀਤਾ ਹੈਗਾ। ਐਨੀਵੇਜ਼, ਇਹ ਅੰਗਰੇਜ਼ੀ ਦੀਆਂ ਹੋਣ ਚਾਹੇ ਪੰਜਾਬੀ ਦੀਆਂ ਹੋਣ, ਗਾਲਾਂ ਨਹੀਂ ਹੋਣੀਆਂ ਚਾਹੀਦੀਆਂ।

ਥੋੜ੍ਹੀ ਜਿਹੀ ਦੇਰ ਦੇ ਵਿੱਚ ਕਰਨ ਲੱਗੇ ਹਾਂ ਜੀ ਸ਼ੁਰੂ ਪ੍ਰੋਗਰਾਮ। ਅੱਜ ਦਾ ਖਬਰ ਬੜੀ ਬੇਕਾਰ ਹੈ ਅਤੇ ਉਦੋਂ ਤੱਕ ਤੁਸੀਂ ਹਾਲੇ ਆ 10 ਮਿੰਟ ਹੀ ਬਚੇ ਨੇ। ਮੈਲਬਨ ਦੀ ਐਪ ਤੋਂ ਜਿਹੜੇ ਜਿਹੜੇ ਗਾਣੇ ਸੁਣ ਰਹੇ ਹੈਗੇ ਨੇ ਉਹ ਡਰਾਈਵ ਬੈਕ ਸ਼ੋਅ ਨੂੰ ਹੁਣ ਇੱਧਰ

ਤਾਂ ਇਸ ਡਰਾਈਬੈਕ ਸ਼ੋਅ ਦੇ ਵਿੱਚੋਂ ਆਖਰੀ ਗਾਣਾ ਇੱਕ ਤੁਸੀਂ ਰੀਮਿਕਸ ਸੁਣ ਲਓ ਅਤੇ ਫਿਰ ਤੁਹਾਨੂੰ ਓਰੀਜਨਲ ਚੀਜ਼ਾਂ ਸੁਣਾਉਂਦੇ ਹਾਂ। ਓਰੀਜਨਲ ਆਰ ਜੇ ਮਨਤੇਜ ਸਟੂਡੀਓ ਦੇ ਵਿੱਚ ਹੈਗੇ ਨੇ ਔਰ ਓਰੀਜਨਲ ਖਬਰਾਂ ਲੈ ਕੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ।

0: ਮਾਣਤਾ ਨਾ ਕਰਾਂ ਮੈਂ ਜੇ ਰੁਪਈਆ ਹੋਵੇ
1: ਭਾਜੀ
0: ਮਾਣਤਾ ਤਾਂ
1: ਨਹੀਂ ਨਹੀਂ ਇਹ ਕਹਿਣ ਦਿਆ ਵੀ ਨਾ ਕਰ ਮਾਣ ਤਾਂ ਬਣਦਾ ਹੀ ਨਹੀਂ ਕੋਈ ਅੱਜ ਕੱਲ੍ਹ ਰੁਪਈਆ
0: ਮਾਣ ਕਾਹਦਾ ਕਰੀਏ
1: ਉਹ ਆ ਫਿਰ ਐ ਜੇ ਲੱਗਾ ਜੇ ਤਾਂ ਮਾਈਕ ਆ ਪਾਇਆ ਕਰਦਾ ਤਾਂ
0: ਮਾਣ ਕਾਹਦਾ ਕਰਨਾ
1: ਆਪਾਂ ਬੱਬੂ ਮਾਨ ਨੂੰ ਕਰ ਲੈਂਦੇ ਆ ਆਪਾਂ ਭਜਨ ਮਾਨ ਨੂੰ ਕਰ ਲੈਂਦੇ ਆ ਭਾਈ ਗੁਰਸੇਵਕ ਮਾਨ ਨੂੰ ਨਾ ਕਰ ਲਈਏ
0: ਤੁਹਾਨੂੰ ਯਾਦ ਹੈ
1: ਲੈ ਹੋਰ ਕੀ ਓਏ ਹੋਏ ਉਹ ਕੀ ਉਹਨਾਂ ਦੋਨਾਂ ਦਾ ਗਾਣਾ ਗੁਰਸੇਵਕ ਮਾਨ ਭਾਜੀ ਦਾ ਤੇ ਬੱਬੂ ਮਾਨ ਉਹਦਾ ਹਰਭਜਨ
0: ਮਾਨ ਦਾ
1: ਗੱਡੀ ਇੱਕ ਆਵੇ ਇੱਕ ਜਾਵੇ ਇਧਰ ਉਹ ਪੈਸੇ ਜਦੋਂ
0: ਜੰਕਸ਼ਨ ਮੇਲਾ
1: ਨਹੀਂ ਜਗ ਜੰਕਸ਼ਨ ਰੇਲਾਂ ਦਾ ਤੇ ਗੱਡੀ ਇੱਕ ਆਵੇ ਇੱਕ ਜਾਵੇ ਓਏ ਹੋਏ ਹੋਏ ਆ ਜਿਹੜਾ ਤੁਸੀਂ ਪਹਿਲਾਂ ਸਟਾਰਟ ਕੀਤਾ ਸੀ ਆਪਣਾ ਪ੍ਰੋਗਰਾਮ
0: ਹਾਂਜੀ
1: ਮੈਂ ਕਿਹਾ ਸੀ ਕਿਤੇ ਖਤਮ ਹੋ ਗਿਆ ਆ ਰਹੀ ਤੇਰੀ ਆਵਾਜ਼ ਆਇਆ ਕਰਕੇ ਜਦੋਂ ਕਿਦਾਂ ਕੀ ਥਾਣਾ ਕੀ ਕਹਿੰਦੀ ਸੀ ਉਹ ਕੀ ਕਹਿੰਦੀ ਸੀ
0: ਨਦੀਆਂ ਪਾਰ ਸੇ ਜਾਂਦਾ
1: ਥਾਣਾ ਇਹ ਥਾਣਾ ਉਹੀ ਹੈ ਜਿਹੜਾ ਆਪਣਾ ਥਾਣਾ ਪੰਜਾਬੀ ਵਾਲਾ ਥਾਣਾ ਹੁੰਦਾ
0: ਕਿਉਂਕਿ
1: ਨਦੀ ਤੋਂ ਪਾਰ ਕਿਉਂ ਬਣਾਇਆ ਤੁਸੀਂ ਇੱਧਰ ਕਿਉਂ ਨਹੀਂ ਬਣਾਇਆ ਦੱਸ
0: ਥਾਣਾ ਮਤਲਬ ਟਿਕਾਣਾ
1: ਅੱਛਾ ਇਹ ਉਹ ਮੈਂ ਉਹੀ ਥਾਣਾ ਲੰਬੀ
0: ਰਾਜਸਥਾਨੀ ਲੈਂਗੁਏਜ ਕਿਹੜੀ ਕਿਹੜੀ ਹੁੰਦੀ ਹੈ ਉਹ ਲੈਂਗੁਏਜ ਉਹਦੇ ਚ ਹੋਣਾ
1: ਅੱਛਾ ਮੈਂ ਥਾਣਾ ਆਪਣਾ ਦੂਜਾ ਥਾਣਾ ਸਮਝੀ ਜਾ ਰਿਹਾ ਹਾਂ ਜਿੱਥੇ ਜਿੱਥੇ ਪਟੇ ਵਰਦੇ ਆ
0: ਨਹੀਂ ਪਰ ਸੱਚੀ ਗੱਲ ਦੱਸੋ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਭਾਜੀ
1: ਹਾਊ
0: ਟੂ ਬੀ ਰਿਚ
1: ਭਾਜੀ ਇਹ ਤੁਸੀਂ ਸਵਾਲ ਫਿਰ ਕਿਉਂਕਿ ਪੁੱਛਿਆ ਕਿਉਂਕਿ ਮੈਨੂੰ ਤੇ ਆਪ ਨੀ ਕਮਾਉਣਾ ਹੁੰਦਾ ਇਹ ਤਾਂ ਤੁਸੀਂ ਉਹਨੂੰ ਅੰਬਾਨੀ ਭਾਜੀ ਨੂੰ
0: ਪੁੱਛੋ ਹਾਊ ਟੂ ਬੀ ਰਿਚ ਤਾਂ ਪਤਾ ਨੀ ਹਾਊ ਟੂ ਬੀ ਰਿਚ ਪਤਾ
1: ਹਾਊ ਟੂ
0: ਬਾਹਰ ਕਿੱਦਾਂ ਗਾਣੇ
1: ਓ ਯਾਰ ਭਾਜੀ ਉਹਦੀ ਅੰਗਰੇਜ਼ੀ ਕੀ ਹੋਏਗੀ ਬਈ ਜਿਹੜਾ ਰਿਸ਼ ਹੁੰਦਾ ਹੈ ਨਾ ਉਹ ਤੋਂ ਬਚਣ ਦੀ ਹਾਊ ਟੂ ਐਸਕੇਪ ਫਰਮ ਰਿਚ
0: ਹਾਂ
1: ਬਈ ਉੱਥੋਂ ਕਿੱਦਾਂ ਬਚਣਾ ਉਹ ਮੈਂ ਤੁਹਾਨੂੰ ਦੱਸ ਸਕਦਾ ਤੁਸੀਂ ਚੜ ਜਾਓ ਦਰਖਤ ਤੇ ਕਿਉਂਕਿ ਉਹ ਦਰਖਤ ਤੇ ਨਹੀਂ ਚੜਨਾ ਉਹਦਾ ਮੋਗਲੀ ਵਿੱਚ ਇੱਦਾਂ ਹੀ ਹੁੰਦਾ ਸੀ ਨਾ ਦਰਖਤ ਤੇ ਨਹੀਂ ਵਿਚਾਰਾ ਚੜਦਾ
0: ਭੇੜੀਏ ਹੁੰਦੇ ਸੀ
1: ਉਹ ਯਾਰ ਨਹੀਂ ਉਹ ਵੀ ਹੁੰਦਾ ਸੀ ਉਹ ਜਿਹੜਾ ਵੱਡਾ ਜਿਹਾ ਉਹਨੂੰ ਬਚਾਉਂਦਾ ਸੀ
0: ਰਿਛ ਬਗੀਰਾ
1: ਨਹੀਂ ਬਗੀਰਾ ਕਿ ਉਹੀ
0: ਬਗੀਰਾ ਤਾਂ ਜੈਗੁਆਰ ਹੁੰਦਾ ਸੀ
1: ਹਾਂ ਉਹ ਕੋਈ ਉਹਦਾ ਕੁਝ ਹੋਰ ਨਾਮ ਹੁੰਦਾ ਸੀ
0: ਹਾਂ
1: ਤੇ ਨਹੀਂ ਨਹੀਂ ਹੁਣ ਆਪਾਂ ਅੱਜ ਮੋਗਲੀ ਦੀ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਬਹੁਤ ਗੱਲਾਂ ਕਰ ਲਈਆਂ ਮੋਗਲੀ ਦੀਆਂ ਤੇ ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਨਿਊਜ਼ ਲੈ ਕੇ ਆਏ ਆ ਓਏ ਅੱਛਾ ਨਿਊਜ਼ ਤੋਂ ਯਾਦ ਆਇਆ ਇੱਕ ਤੁਸੀਂ ਵਿੱਚ ਐਡ ਕਰਾਉਂਦੇ ਹੋ ਦਿਸ ਪ੍ਰੋਗਰਾਮ ਇਜ਼ ਪਤਾ ਨੀ ਕੀ ਬਾਅਦ ਚੋ ਕਹਿੰਦੇ ਰੇਡੀਓ ਹਾਂਜੀ ਉਹ ਜਿਹੜਾ ਗੋਰਾ ਵਿੱਚ ਬੋਲਦਾ ਉਹ ਕਿੱਥੋਂ ਦਾ ਲਿਆ
0: ਮੈਂ ਸਰ ਮੈਂ
1: ਨਹੀਂ ਨਹੀਂ ਨਹੀਂ
0: ਰੇਡੀਓ
1: ਤੁਹਾਡੀ ਆਵਾਜ਼ ਆਉ
0: ਉਹ ਬੜੀ ਪੁਰਾਣੀ ਹੈ
1: ਬਹੁਤ ਪੁਰਾਣੀ
0: ਯੰਗ ਹੁੰਦੇ ਸੀਗੇ
1: ਅੱਛਾ ਉਹ
0: ਪਹਿਲੀ ਚੀਜ਼ ਮੈਂ ਕਿਹਾ ਚਲੋ ਕੀ ਬਣਾਣੀ ਹੈ ਰੇਡੀਓ ਤੇ ਰਿਕਾਰਡ ਕਰਕੇ ਐਡ ਬਣਾਤੀ ਸੀ
1: ਅੱਛਾ ਉਦੋਂ ਆਵਾਜ਼ ਵੀ ਯੰਗ ਹੁੰਦੀ ਸੀ
0: ਉਦੋਂ ਦੀ ਉਹ ਰੱਖੀ ਹੋਈ ਹੈ
1: ਹਾਂ ਲੈ ਠੀਕ ਆ ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਯਾਨੀ ਕਿ ਅੱਜ ਮਨਤੇਜ ਅਕਾ ਮੋਹੰਤੀ ਮੇਰੇ ਨਾਂ ਹੀ ਬੜੇ ਆ ਭਾਜੀ ਬੱਚੇ ਮੈਨੂੰ ਕਦੀ ਸਪਾਈਡਰਮੈਨ ਕਹਿ ਦਿੰਦੇ ਆ ਕਦੀ ਕੁਝ ਕਹਿ ਦਿੰਦੇ ਆ ਪਰ ਮੈਂ ਉਹਨਾਂ ਨੂੰ ਕਹਿੰਦਾ ਨਾ ਮੈਂ ਮੋਂਟੀ ਹੈਗਾ
0: ਪੁਲਿਸ ਵਾਲੇ ਤੁਹਾਨੂੰ ਵਾਂਟਿਡ ਕਹਿ ਦਿੰਦੇ
1: ਭਾਜੀ ਮੈਂ ਇੱਕ ਪੁਲਿਸ ਤੋਂ ਫਿਰ ਤੁਸੀਂ ਕਹਿ ਲਾ ਮੈਂ ਪਤਾ ਨੀ ਕੋਈ ਗੱਲ ਸੁਣਾਈ ਹੋਏਗੀ ਤੁਹਾਨੂੰ ਯਾਦ ਹੈ ਤੁਹਾਨੂੰ ਪਟਾ ਪਿਆ ਪੁਲਿਸ ਤੋਂ
0: ਸਰ
1: ਮੈਨੂੰ ਡੰਡੇ ਪਏ ਆ ਮੈਨੂੰ ਡੰਡੇ ਪਏ ਆ ਉਹ ਕੀ ਹੈ ਨੋਇਡਾ ਚ ਜਦੋਂ ਅਸੀਂ ਬੀਟਾ ਕਰਦੇ ਹੁੰਦੇ ਸੀ ਨਾ
0: ਤੁਸੀਂ ਮੈਂ ਦਰਸ਼ਨ ਕਰੀ ਸੀ
1: ਮੈਂ ਕਰਦਾ ਰਿਹਾ ਬੀਟਾ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਸਰੋਤਿਆਂ ਨੂੰ
0: ਇਹ ਦੱਸਣਾ
1: ਮੈਂ ਪੜ੍ਹਾਈ ਵੀ ਕੀਤੀ ਆ ਇਹ ਨੀ ਵੀ ਅਸੀਂ ਬਸ ਏਦਾਂ ਹੀ ਗੱਲਾਂ ਗੁੱਲਾਂ ਕਰਕੇ ਆ ਜਾਈਦਾ
0: ਪੜ੍ਹੇ ਵੀ ਆ
1: ਵੈਨ ਆਈ ਐਮ ਡੂਇੰਗ ਮਾਈ ਬੀਟੈਕ ਤੇ ਮੈਂ ਉਦੋਂ ਨਾ ਆਪਣੇ ਦੋਸਤ
0: ਵੈਨ ਆਈ ਐਮ ਡੂਇੰਗ
1: ਪਰ ਬੀਟੈਕ ਵਾਲੇ
0: ਐਡਮਿਸ਼ਨ ਲੈ ਲਈ ਪਾਸ ਹੋ ਗਏ ਸਰਕਾਰੀ ਸਕੂਲਾਂ ਵਾਲਾ ਕੰਮ
1: ਲੈ ਹੋਰ ਕੀ ਆ ਅੱਜ ਕੱਲ ਤੇ ਬੀਟੈਕ ਦੇ ਕਾਲਜ ਵੀ ਕਾਫੀ ਹੋ ਗਏ
0: ਪੀਟੀ ਵਾਲਿਆਂ ਦਾ ਹੁੰਦਾ ਸੀ ਜਦੋਂ ਪੀਟੀ ਨਵੀਂ ਨਵੀਂ ਬਣੀ ਸੀ ਉੱਥੋਂ ਬੜੇ ਜਾਣੇ ਬੀ ਐਸ ਸੀ ਬੀ ਟੈਕ ਐਮ ਟੈਕ ਕਰਕੇ ਨਿਕਲੇ ਨੇ
1: ਨਿਕਲਦੇ ਆ ਬਾਅਦ ਚ ਵਾਪਸ ਨੀ ਆਉਂਦੇ
0: ਮਤਲਬ ਪਹਿਲੀ ਵਾਰ ਸੁਣਿਆ ਸੀਗਾ ਇੰਡੀਆ ਦੇ ਵਿੱਚ ਵੀ ਬੀ ਐਸ ਸੀ ਆਈ ਟੀ ਮਤਲਬ ਹੁਣ ਤੱਕ ਤਾਂ ਇਹੀ ਸੁਣਿਆ ਸੀਗਾ ਵੀ ਬੀ ਐਸ ਸੀ ਸਾਇੰਸ ਦੀ ਹੁੰਦੀ ਹੈ
1: ਬੀ ਐਸ ਸੀ ਹਾਂਜੀ
0: ਉਹ ਕਹਿੰਦੇ ਬੀ ਐਸ ਸੀ ਆਈ ਟੀ
1: ਮੈਂ ਮੰਗ ਕੇ ਵਿਚਾਰਿਆ ਕਿਸੇ ਦਾ ਮੋਟਰਸਾਈਕਲ ਲੈ ਗਿਆ ਸੀ ਉਦੋਂ ਲੱਗਿਆ ਸੀ ਮੇਰੇ ਐਨਕਾਂ ਠੀਕ ਹੈ
0: ਤੇ
1: ਮੈਂ
0: ਉਦੋਂ
1: ਬੀਟੈਕ ਕਰਦੇ
0: ਨੋਇਡਾ
1: ਅੱਟਾ ਮਾਰਕੀਟ ਹਾਂ
0: ਅੱਟਾ ਮਾਰਕੀਟ ਅੱਛਾ
1: ਅੱਟਾ ਮਾਰਕੀਟ
0: 16 ਸੈਕਟਰ
1: ਉੱਥੇ ਗੁਰਦੁਆਰਾ ਵੀ ਹੈਗਾ
0: ਸਾਰੇ ਪਾਪੀ ਉੱਥੇ ਜਾਂਦੇ ਹੁੰਦੇ ਤੇ ਸੰਜੀਵ ਕਪੂਰ ਦਾ ਰੈਸਟੋਰੈਂਟ ਵੀ ਹੁੰਦਾ ਸੀ
1: ਉਹ ਪਹਿਲਾਂ ਕਿਉਂ ਨੀ ਦੱਸਿਆ ਆਪਾਂ ਰੋਟੀ ਰੋਟੀ ਖਾ ਲੈਂਦੇ ਉੱਥੇ
0: ਰੈਡ ਚਿਲੀ ਸਮਥਿੰਗ
1: ਰੈਡ ਚਿਲੀ
0: ਹਾਂ ਪਹਿਲਾ ਰੈਸਟੋਰੈਂਟ ਉਹਨੇ ਖੋਲਿਆ ਸੀ ਇੰਡੀਆ 'ਚ
1: ਓਹ ਵੈਰੀ
0: ਅੱਛਾ ਅੱਗੇ ਚਲੋ
1: ਤੇ ਮੈਂ ਲੈ ਗਿਆ ਮੋਟਰਸਾਈਕਲ ਮੰਗ ਕੇ ਤੇ ਨਾ ਮੇਰੇ ਕੋਲ ਹੈਗਾ ਸੀ ਲਾਇਸੈਂਸ ਅੱਗੇ ਦੋ ਖੜੋਤੇ ਪੁਲਿਸ ਵਾਲੇ ਭੱਜੂਗੀ ਅੱਗੇ ਜਾ ਕੇ ਕੋਈ ਟਰੱਕ ਖੁੱਲਾ ਹੋਏਗਾ ਤੇ ਮੈਂ ਗੱਡੀ ਮਾਰ ਲਾਂਗਾ ਤੇ ਮੈਨੂੰ ਪਤਾ ਨੀ ਲੱਗੇਗਾ ਪੁਲਿਸ ਵਾਲਿਆਂ ਨੂੰ ਕੀ ਹੋਏਗਾ। ਠੀਕ ਹੈ, ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਕਿਹਾ ਇੱਕ ਮਿੰਟ ਆਨਾ, ਮੈਂ ਹੌਲੀ ਜਿਹੀ ਐਕਟਿੰਗ ਜੀ ਕੀਤੀ, ਮੈਂ ਬਾਅਦ ਚ ਬਚਾਲੀ, ਉਹਨੇ ਮੈਨੂੰ ਨਾ ਥੋੜਾ ਜਿਹਾ ਫੜਿਆ, ਮੈਂ ਬਚਾਤਾ, ਮੈਂ ਕਿਹਾ ਲੈ ਇਹ ਤਾਂ ਗੁੱਡ ਹੋ ਗਿਆ। ਫਿਰ ਅਗਲੇ ਵਾਲੇ ਨੇ ਥੋੜਾ ਜਿਹਾ ਹੋਰ ਫੜਿਆ, ਮੈਂ ਕਿਹਾ ਇਹ ਤੋਂ ਵੀ ਬਚਾਤਾ। ਅੱਗੇ ਪਰ ਕੀ ਸੀ, ਅੱਗੇ ਟੀ ਪੁਆਇੰਟ ਹੈਗਾ ਸੀ, ਅੱਗੇ ਰੋਡ ਬੰਦ ਹੈਗੀ ਸੀ, ਮੈਂ ਇੱਧਰ ਵੀ ਨਹੀਂ ਜਾ ਸਕਦਾ, ਇੱਧਰ ਜਾ ਸਕਦਾ ਸਿੱਧਾ ਨਹੀਂ ਜਾ ਸਕਦਾ। ਉਹਨਾਂ ਨੇ ਮੈਨੂੰ ਫਿਰ ਇੰਨਾ ਧੂਇਆ ਨਾ, ਕਿਉਂਕਿ ਮੈਂ ਗੱਡੀ ਇੱਧਰ ਉੱਧਰ ਖੱਬੇ ਸੱਜੇ ਤੇ ਉਹ ਬੰਦੇ ਬੈਠੇ ਸੀ, ਮੈਂ ਸਿੱਧਾ ਜਾਵਾਂਗਾ। ਜਿੱਦਾਂ ਉਹਨਾਂ ਨੇ ਮੈਨੂੰ ਪਟ, ਉਹ ਡੰਡਾ ਉਹਨਾਂ ਕੋਲ ਡੰਡਾ ਹੁੰਦਾ ਸੀ, ਜਿੱਦਾਂ ਦਲਜੀਤ ਭਾਜੀ ਨੀ ਕਹਿੰਦੇ ਪੰਜਾਬ ਪੁਲਿਸ ਦਾ ਡੰਡਾ ਇੱਡਾ ਵੱਡਾ ਹੁੰਦਾ, ਉਹ ਤੇ ਸੱਚੀ ਵੱਡੇ ਹੁੰਦੇ ਆ,
0: ਯੂਪੀ ਪੁਲਿਸ ਦਾ ਤਾਂ ਹੋਰ ਵੀ ਵੱਡਾ।
1: ਜਦੋਂ ਉਹਨਾਂ ਨੇ ਮੈਨੂੰ ਕਰਾਲਾ ਜਿਹਾ ਇੱਥੇ ਮਾਰਿਆ ਨਾ ਕਰਕੇ, ਮੈਂ ਕਿਹਾ ਆਈ ਕਰਕੇ
0: ਕਹਿੰਦੇ ਕਹਿ ਫੁੱਪੜ,
1: ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਡੰਡੇ ਭਾਵੇਂ ਜਿੰਨੇ ਮਰਜ਼ੀ ਮਾਰ ਲਓ, ਪਰ ਮੈਨੂੰ ਇਹ ਦੱਸ ਦੋ ਮੇਰੀ ਯਾਦ ਕਿੱਥੇ ਥੱਲੇ ਡਿੱਗੀ, ਬਹਾਨੇ ਲਾਓ ਵੀ ਏਦਾਂ ਹੋਇਆ ਸੀ ਏਦਾਂ ਹੋਇਆ ਸੀ। ਇਸ ਕਰਕੇ ਡੰਡੇ ਆਰਾਮ ਨਾਲ ਦੋ ਕੁ ਮੈਂ ਖਾਧੇ ਆ।
0: ਅੱਛਾ,
1: ਫਿਰ ਕੀ ਹੁੰਦਾ ਉਹਨਾਂ ਨੂੰ ਤਰਸ ਵੀ ਆ ਜਾਂਦਾ, ਫਿਰ ਮੈਂ ਕਹਿੰਦਾ ਯਾਰ ਭਾਜੀ ਮੇਰੇ ਕੋਲ ਪੈਸੇ ਪੂਏ ਤਾਂ ਕੋਈ ਨੀ ਹੈਗੇ, ਤੇ ਮੈਂ ਆਪਣੇ ਦੋਸਤ ਨੂੰ ਬੁਲਾਉਣਾ, ਤੇ ਦੋਸਤ ਨੂੰ ਮੈਂ ਕਿਤੋਂ ਫੋਨ ਕਰਨਾ ਵੀ ਮੈਂ ਫੜਿਆ ਗਿਆ ਵਾ। ਹੌਲੀ ਜੀ ਉਹ ਕਹਿੰਦਾ ਘੰਟਾ ਕੁ ਕਹਿੰਦਾ ਭਈ ਆ ਯਾਰ ਭਾਜਾ ਦੋ, ਤੇਰੇ ਕੋਲ ਨਾ ਪੈਸੇ ਹੈਗੇ ਨਾ ਕੁਛ ਨੀ ਹੈਗਾ, ਤੇ ਸਾਡਾ ਟਾਈਮ ਨਾ ਵੇਸਟ ਕਰ। ਫਿਰ ਆਪਾਂ ਆਜ਼ਾਦ ਹੋ ਗਏ, ਪੰਛੀ ਆਜ਼ਾਦ ਹੋ ਗਿਆ,
0: ਛੱਡਤਾ
1: ਇੱਦਾਂ। ਹਾਂ, ਇਸ ਕਰਕੇ ਅੱਜ ਤੋਂ ਤੁਸੀਂ ਥਾਣੇ
0: ਦਾ ਹਵਾਲਾ ਚਲੇ ਜਾ ਕੇ ਨਹੀਂ ਨਾ ਹੋਈ ਤੁਹਾਡੀ ਖੜਕਾਈ।
1: ਮੈਂ ਹਾਂ, ਨਹੀਂ ਨਹੀਂ
0: ਉਹ ਵਾਲੀ ਵੀ
1: ਉਹ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ ਇੱਦਾਂ ਹੀ ਹੁੰਦੀਆਂ ਹਵਾਲਾਤਾਂ ਜਾਂ ਕੋਈ ਚੇਂਜ ਹੁੰਦਾ?
0: ਸਰ ਤੁਸੀਂ ਮੈਨੂੰ ਸਮਝਿਆ ਗਏ, ਪਹਿਲਾਂ ਮੇਰੇ ਤੋਂ ਪੁੱਛਿਆ ਵੀ ਤੁਹਾਡੀ ਖੜਕਾਈ ਹੋਈ ਹੈ, ਤੁਸੀਂ ਪੁੱਛ ਰਹੇ ਹੋ ਉੱਥੇ ਇੱਦਾਂ ਹੀ ਹੁੰਦਾ?
1: ਨਹੀਂ, ਤੁਸੀਂ
0: ਜਿਹੜੀ ਗੱਲ ਮਨਵਾਉਣਾ ਚਾਹੁੰਦੇ ਹੋ ਸਿੱਧੀ ਸਿੱਧੀ ਮਨਵਾ ਲਓ।
1: ਨਹੀਂ ਭਾਈ, ਦੱਸਾਂ ਕੀ ਆ, ਔਰ ਬੰਦਾ ਉਹਦੇ ਕੋਈ ਪੁੱਛੋ ਨਾ,
0: ਰਿਪੋਰਟਰ ਬੰਦੇ ਨੇ ਖਾਂਦੇ ਹੋਏ ਦੇਖਿਆ, ਖਾ ਕੇ ਨਹੀਂ ਦੇਖਿਆ।
1: ਤੁਸੀਂ ਕੋਈ ਇੰਟਰਵਿਊ ਲੈਣ ਗਿਆ ਹੋ ਕਿਸੇ ਵੱਡੇ,
0: ਉੱਥੇ ਕੁੜਦੇ ਬਥੇਰੇ ਦੇਖੇ ਨੇ। ਹਾਂ, ਉੱਥੇ ਨਹੀਂ ਕੁੜਦੇ, ਮਤਲਬ CIA ਸਟਾਫ ਦੇ ਵਿੱਚ ਜ਼ਰੂਰ ਦੇਖੇ, ਉੱਥੇ ਪੈਂਦੀਆਂ ਨੇ ਅਸਲੀ।
1: ਤਾਂ ਤੁਸੀਂ ਉੱਥੇ ਜਾ ਕੇ ਕਿਸੇ ਦੀ ਇੰਟਰਵਿਊ ਵਗੈਰਾ ਨਹੀਂ ਕੀਤੀ ਭਾਈ?
0: CIA ਸਟਾਫ 'ਚ ਕੈਮਰਾ ਲੈ ਜਾਣਾ ਅਲਾਊਡ ਨਹੀਂ ਹੁੰਦਾ।
1: ਅੱਛਾ, ਉੱਥੇ ਕੈਮਰਾ ਲੈ ਕੇ ਨਹੀਂ ਜਾ ਸਕਦੇ?
0: ਹਾਂ, ਤੁਸੀਂ ਆਹ ਜਿਹੜੇ ਥਾਣੇ ਥੋਣੇ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹਨਾਂ 'ਚ ਕਟਾਈ ਕਟੂਈ ਨਹੀਂ ਹੁੰਦੀ। ਥਾਣਿਆਂ ਦੇ ਵਿੱਚ ਨਹੀਂ ਹੁੰਦੀ
1: ਹੈਗੀ,
0: ਜੇਲ੍ਹਾਂ ਦੇ ਵਿੱਚ ਹੁੰਦੀ ਹੋ ਸਕਦੀ ਹੈ।
1: ਅੱਛਾ ਅੱਛਾ, ਜੇਲ੍ਹਾਂ 'ਚ ਥਾਣਿਆਂ 'ਚ ਨਹੀਂ ਹੁੰਦੀ, ਮਤਲਬ ਚਲੋ ਸ਼ੁਕਰ ਹੈ, ਮੈਂ ਨਹੀਂ ਇਹਨਾਂ ਨੂੰ ਥਾਣੇ 'ਚ ਲੈ ਜਾਣਾ ਸੀ। ਅੱਛਾ ਜੀ, ਹਾਂਜੀ ਭਾਈ, ਆਪਾਂ ਸਤਿ ਸ਼੍ਰੀ ਅਕਾਲ ਕਹਿਤੀ ਸੀ
0: ਯਾਦ ਨੀ ਅਕਸ਼ੇ ਕੁਮਾਰ ਵਾਲੀ ਫਿਲਮ 72-74।
1: ਅੱਜ ਕੱਲ ਅਕਸ਼ੇ ਕੁਮਾਰ ਭਾਜੀ ਕੀ ਕਰਦੇ ਪਏ? ਵਿਹਲੇ ਬੈਠੇ ਆ, ਸਾਡੇ
0: ਵਾਲੇ ਅਕਸ਼ੇ ਕੁਮਾਰ ਕਿਧਰੋਂ ਵਿਹਲਾ ਹੋ ਜੂ?
1: ਅੱਛਾ, ਉਹ ਉਹਨਾਂ ਦੀ ਫਿਲਮ ਆਈ ਸੀ ਇੱਕ,
0: ਕਿਸੇ ਦੇ ਮੁੰਡਨ ਚ ਨੱਚ ਰਿਹਾ, ਕਿਸੇ ਦੇ ਵਿਆਹ ਚ ਨੱਚ ਰਿਹਾ, ਉਹ ਛੱਡਦਾ ਬੰਦਾ।
1: ਉਹ ਸੱਚ,
0: ਉਹੀ ਬੰਦਾ ਜਿਹੜਾ ਪੈਸੇ ਕੁਮਾ ਰਿਹਾ, ਬਾਕੀ ਸਾਰੇ ਵਿਹਲੇ ਹੀ।
1: ਭਾਈ ਉਹ ਯਾਦ ਆਇਆ ਸੀ ਇੱਕ ਗੋਬਿੰਦੇ ਭਾਈ ਦੀ ਵੀ ਆਪਣੀ ਆਈ ਐਡ।
0: ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਭਾਜੀ ਤੁਹਾਨੂੰ ਕੀ ਲੱਗਦਾ, ਤੁਹਾਨੂੰ ਕਦੇ ਮਿਲਣਗੇ, ਤੁਹਾਨੂੰ ਕਹਿਣਗੇ ਵੀ ਮੁੰਤੇਜ ਉਹ ਤੂੰ ਮੈਨੂੰ ਇੱਜ਼ਤ ਨਹੀਂ ਸੀ ਦਿੱਤੀ?
1: ਗੋਬਿੰਦਾ ਜੀ
0: ਜੋ ਮਰਜ਼ੀ ਕਹਿ ਲਓ ਇਹਨੂੰ।
1: ਅੱਛਾ, ਹਾਂ ਉਹ ਇੱਕ ਵਾਰੀ ਉਹਨਾਂ ਦੀ ਇੱਕ ਆਈ ਨਾ ਖਬਰ ਬੜੀ ਕਿਤੇ ਵਾਇਰਲ ਹੋਈ ਵੀ ਸ਼ਾਦੀ 'ਚ ਨੱਚਣ ਡਿਆ ਸੀ, ਕਹਿੰਦੇ ਇਹਨਾਂ ਦਾ ਵੀ ਇਹ ਟਾਈਮ ਆ ਗਿਆ ਵੀ ਸ਼ਾਦੀਆਂ 'ਚ ਨੱਚਣਾ ਪਿਆ। ਮੈਂ ਆਖਿਆ ਯਾਰ ਹੱਦ ਹੋ ਗਈ, ਬੰਦੇ ਨੇ ਹੋ ਸਕਦਾ ਕਿ ਇਹਨੂੰ ਬੁਲਾਇਆ ਹੋਵੇ, ਮਤਲਬ ਠੀਕ ਆ ਆਪਣਾ ਆਪਣਾ ਕੰਮ ਆ ਇੱਦਾਂ। ਹੁਣ ਇਹ ਥੋੜੀ ਵੀ ਅੱਜ ਕੱਲ ਜਿਹੜੀ ਮੰਡੀਰ ਹੈ ਨਾ ਉਹ ਇੱਥੋਂ ਲੈ ਕੇ ਜੋ ਮਰਜ਼ੀ ਹੈ, ਜਿੱਦਾਂ
0: ਮੰਡੀਰ ਨਹੀਂ ਜਿਹੜੇ ਵਿਹਲੇ ਨੇ,
1: ਜਿਹੜੇ ਵਿਹਲੇ
0: ਜਿਹਨਾਂ ਨੂੰ ਆਪ ਕੋਈ ਆਪਣੇ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ, ਉਹ ਆਪਦੇ ਹੀ ਵਿਆਹ ਤੇ ਨਹੀਂ ਉਹਨਾਂ ਨੂੰ ਸਰਦ ਦੇ ਲੋਕੀ
1: ਲੈ ਜੀ
0: ਵੀ ਛੱਡ ਯਾਰ ਲਾੜਾ ਕੀ ਬੁਲਾਉਣਾ ਬਗੈਰ ਲਾੜਾ ਕੋਈ ਵਿਆਹ ਕਰ।
1: ਅੱਜ ਕੱਲ ਜਿਹੜੇ ਵਿਹਲੇ ਨਾ ਉਹ ਬਦਲ ਵੀ ਬੜੇ ਮੌਸਮ ਵਾਂਗੂ ਜਾਂਦੇ ਆ, ਪਹਿਲਾਂ ਤੇ ਕਹਿ ਦੇਣਗੇ ਵੀ ਆਹ ਚੀਜ਼ ਏਦਾਂ ਹੋ ਗਈ ਆ, ਬਾਅਦ ਚੁਣਗੇ ਨਾ ਨਾ ਆਪਾਂ ਤਾਂ ਨੀ ਕਿਹਾ, ਆਪਾਂ ਤਾਂ ਏਦਾਂ ਹੋ ਗਿਆ,
0: ਇਹ ਬੜਾ ਇਹ ਤੁਹਾਡੇ ਬੜੀ ਫਲੈਕਸੀਬਿਲਟੀ ਆ ਗਈ ਹੈ ਲੋਕਾਂ ਚ।
1: ਪਹਿਲਾਂ ਕਹਿਣਗੇ ਵੀ ਆਹ ਕਿਉਂ ਕੀਤਾ, ਫਿਰ ਕਹਿਣਗੇ ਨਹੀਂ ਨਹੀਂ ਠੀਕ ਹੈ ਏਦਾਂ ਹੋਣਾ ਜਾਣਾ ਚਾਹੀਦਾ ਸੀ।
0: ਏਦਾਂ ਇਹ ਜਿਹੜੇ ਅੱਜ ਕੱਲ ਕਿਹੜੇ ਕਹਿੰਦੇ ਇਹਨਾਂ ਨੂੰ
1: ਜੈਨ ਜੀ
0: ਜਿਹੜੇ ਹੋ ਗਏ
1: ਸਾਰੇ ਜੰਜੀਰਾਂ ਚ ਫਸੇ ਆ,
0: ਜੈਨ ਅਲਫਾ ਹੋ ਗਏ, ਇਹਨਾਂ ਦਾ ਕੋਈ ਦਿਨ ਧਰਮ ਨਹੀਂ ਹੈ।
1: ਉਹ ਅਲਫਾ ਫਿਲਮ ਵੀ ਆਈ ਸੀ ਨਾ,
0: ਹਾਂ
1: ਆ ਕੇ ਚੱਲ ਗਈ ਹੈ, ਹਲੇ ਹੈਗੀ ਆ।
0: ਅਲਫਾ ਦਾ ਬੀਟਾ ਗਾਮਾ ਹੋ ਗਿਆ।
1: ਅੱਛਾ, ਅਲਫਾ ਬੀਟਾ ਗਾਮਾ ਤਾਂ ਯਾਦ ਹੈ, ਉਹੀ ਨੋਇਡਾ ਪੜ੍ਹਦੇ ਹੁੰਦੇ ਨੇ, ਉੱਥੇ ਨਾ ਅਲਫਾ ਸੈਕਟਰ ਹੁੰਦਾ ਸੀ, ਅਲਫਾ ਬੀਟਾ ਗਾਮਾ।
0: ਆਪਣੀ ਅੱਗੇ ਹੋਈ ਸੀ ਗੱਲ,
1: ਅਲਫਾ ਬੀਟਾ ਗਾਮਾ,
0: ਮੈਂ ਤਾਂ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਮੈਂ ਗਾਮਾ ਚ ਰਹਿੰਦਾ, ਤੁਸੀਂ ਫਿਰ ਇਹ ਵੀ ਕਿਹਾ ਸੀ ਉਹ ਕਿੰਨੀ ਪਰੇ, ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਅੱਜ ਕੱਲ ਨਹੀਂ ਪਰੇ ਹੈਗਾ।
1: ਅੱਛਾ ਤੁਸੀਂ, ਅੱਛਾ ਵੈਰੀ ਗੁੱਡ। ਚਲੋ ਅੱਜ ਆਪਾਂ ਫਿਰ ਨਿਊਜ਼ ਹੀ ਆਪਾਂ ਦੱਸਾਂਗੇ, ਤੇ ਪਹਿਲਾਂ ਇਹ ਦੱਸੋ ਵੀ ਹੋਰ ਤੁਸੀਂ ਕੀ ਕਰਦੇ ਪਏ ਅੱਜ ਸਾਰਾ ਦਿਨ, ਕੀ ਕੀਤਾ?
0: ਬਿੱਲੇ साउथ इंडियन फिल्म दा कहिंदा हस्पताल च जांदा मुंडा कहिंदा डॉक्टर साहब मेरी मां का क्या हाल है कहिंदा तुम्हारी मां का ऑपरेशन करना पड़ेगा अच्छा वो तो मुझे नहीं आता
1: ਆਸਟ੍ਰੇਲੀਆ
0: ਚ ਤੁਸੀਂ ਕਹਿ ਰਹੇ ਹੋ ਵੀ ਕਮਾਈ ਕਿਵੇਂ ਕਰਨੀ ਹੈ ਹਨਾ ਸਭ ਤੋਂ ਸੌਖਾ ਤਰੀਕਾ ਦੱਸਦਾ ਘਰੇ ਰਹੋ
1: ਘਰੇ ਰਹੀਏ
0: ਵਰਕ ਫਰੋਮ ਹੋਮ ਹੈ
1: ਠੀਕ ਹੈ
0: ਰਹਿਣਾ ਵੀ ਘਰ ਦੇ ਆਪਣੇ ਪਿਛਲੇ ਪਾਸੇ
1: ਪਿਛਲੇ ਮਤਲਬ ਜਿੱਥੇ
0: ਰੀਅਲ ਲਾਂਚ
1: ਅੱਛਾ ਠੀਕ ਹੈ
0: ਪਿਛਲੇ
1: ਪਾਸੇ ਠੀਕ ਹੈ
0: ਉੱਥੇ ਉਗਾਣੀ ਹੈ ਤੁਸੀਂ ਕਾਫੀ
1: ਕਾਫੀ
0: ਕਾਫੀ
1: ਕਾਫੀ ਜਿਹੜੀ ਕਿ ਕਾਫੀ
0: ਜਿੰਨੀ ਕਾਫੀ ਹੋ ਸਕਦੀ ਹੈ ਤੁਹਾਨੂੰ ਉਨੀ ਕਾਫੀ ਉਗਾਓ
1: ਠੀਕ ਹੈ ਠੀਕ ਹੈ
0: ਕਾਫੀ ਉਗਾ ਕੇ ਵੇਚੋ ਕਹਿੰਦੇ ਕਹਿੰਦੇ ਆਸਟ੍ਰੇਲੀਆ ਚ ਫਿਊਚਰ ਹੀ ਕਾਫੀ ਦਾ
1: ਉਹ ਤੇਰੀ ਓਏ
0: ਹਾਂ ਕਹਿੰਦੇ ਲੋਕਾਂ ਨੇ ਅੱਜ ਕੱਲ ਕਾਫੀ ਉਗਾ ਉਗਾ ਕੇ ਵੇਚਣ ਲੱਗ ਗਏ ਨੇ
1: ਲੈ
0: ਤੇ ਇਹ ਇੱਕ ਨਵਾਂ ਧੰਦਾ ਤੁਰਿਆ ਹੈਗਾ ਅੱਜ ਕੱਲ ਹੁਣ ਪਤਾ ਨੀ ਏਦਾਂ ਪੋਸੀਬਲ ਹੈ ਕਿ ਨਹੀਂ ਹੈ ਪਰ ਆਪਣੇ ਰੀਅਲ ਲਾਂਚ ਤੋਂ ਮਨਤੇਜ ਭਾਜੀ ਨੇ ਕਾਫੀ ਦਾ ਕੈਫੇ ਜ਼ਰੂਰ ਖੋਲ ਲੈਣਾ ਭਾਈ ਤੁਸੀਂ ਤਾਂ ਖੋਲ ਸਕਦੇ ਹੋ ਕੈਫੇ
1: ਯਾਰ ਕੈਫੇ ਭਾਈ ਖੋਲਾਂਗੇ ਤਾਂ ਸਹੀ ਜੀ ਆਉਂਦੀ
0: ਤੁਸੀਂ ਕੈਫੇ ਨਾ ਖੋਲਿਓ ਤੁਸੀਂ ਕੈਫ ਖੋਲਿਓ
1: ਕੈਫ
0: ਕਟਰੀਨਾ ਕੈਫ ਮੁਹੰਮਦ ਕੈਫ ਇੱਥੋਂ ਕੈਫ ਮਿਲਦੇ ਨੇ
1: ਕੈਫ ਹਾਂ ਕੈਫ ਮਿਲਦੇ ਪਰ ਨਹੀਂ ਮੈਂ ਇਸ ਕਰਕੇ ਨਹੀਂ ਭਾਜੀ ਕਾਫੀ ਲਗਾ ਸਕਦਾ ਕਿਉਂਕਿ ਮੈਂ ਨਾ
0: ਕੋਸ਼ਿਸ਼ ਜਾਣੀ ਹੈ
1: ਛੋਟੇ
0: ਛੋਟੇ ਜੇ ਲੈਣੇ ਹੁੰਦੇ ਨਾ ਉਹ ਨੀ ਕਦੇ ਵੀ ਚੱਲਣਗੇ
1: ਮਤਲਬ ਪਤਾ ਨੀ ਲੱਗਦਾ
0: ਲਓ ਤਾਂ ਉੱਗੇ ਹੋਏ ਲਓ ਫਿਰ ਚੱਜ ਦੇ ਨਾਲ ਤੁਸੀਂ ਲੈਣੇ ਵੀ ਉਹ ਨੇ ਜਿਹੜੇ ਕਲੀਅਰੈਂਸ ਤੇ ਪਏ ਹੁੰਦੇ ਉਹਨਾਂ ਨੇ ਤਾਂ ਕੱਢਣੇ ਨੇ ਜਾਣ ਕੇ
1: ਨਹੀਂ ਨਹੀਂ ਐਕਚੁਅਲੀ ਕੀ ਉੱਗ ਵੀ ਪੈਂਦੇ ਆ ਪਰ ਬਾਅਦ ਚ ਮੈਨੂੰ ਚੇਤਾ ਭੁੱਲ ਜਾਂਦਾ ਹੈ ਕੀ ਆ
0: ਬਾਅਦ
1: ਚ ਨਾ ਉਗ ਉਗ ਗਿਆ ਮੈਨੂੰ ਪਤਾ ਨੀ ਲੱਗਾ ਵੀ ਇਹ ਖਾ ਵੀ ਸਕਦੇ ਆ ਕਿ ਨਹੀਂ ਖਾ ਸਕਦੇ
0: ਸੁੰਘ ਕੇ ਦੇਖ ਲੈਣੇ
1: ਯਾਰ ਨਾ ਤੇ ਮੈਨੂੰ ਪਤਾ ਨਾ ਮੇਰੀ ਘਰ ਦੀ ਪਤਾ ਉਹ ਤੇ ਕੋਈ ਕਰਦੀ ਵੀ ਨੀ ਹੈ
0: ਨਾ ਅਸੀਂ ਡੰਗਰ ਰੱਖੇ ਹੋਏ ਨੇ ਵੀ ਉਹਨਾਂ ਨੂੰ ਪਾ ਦਈਏ
1: ਤੇ ਫਿਰ ਵਿਚਾਰੇ ਜਦੋਂ ਵੱਡੇ ਹੁੰਦੇ ਆ ਉਹਨਾਂ ਨਾਲ ਹੋਰ ਵੀ ਘਾਹ ਘੂ ਆ ਜਾਂਦਾ ਫਿਰ ਇਹ ਸਾਰਾ ਕੁਝ ਕੱਟਦੇ ਆ
0: ਇੱਕ ਵਾਰੀ ਫਿਰ ਆਰਟੀਫਿਸ਼ੀਅਲ ਲਿਆ ਕੇ ਲਗਾ ਦਿੰਦੇ ਆ
1: ਇੱਕ ਵਾਰੀ ਆਪਾਂ ਨਾ ਉਹ ਗਏ ਸੀ ਯਾਰ ਜਿਹੜੇ ਬੀਟਰੂਟ
0: ਹਾਂਜੀ
1: ਬੀਟਰੂਟ ਦੇ ਵਿੱਚ ਨਾ ਛੋਟੇ ਛੋਟੇ ਬੀਟਰੂਟ ਦੇ ਪੱਤੇ ਬੜੇ ਵੱਡੇ ਵੱਡੇ ਨਹੀਂ ਨਹੀਂ ਸੱਚ ਬੀਟਰੂਟ ਨਹੀਂ ਉਹ ਪਾਲਕ ਹੀ ਸੱਚ
0: ਭਾਜੀ
1: ਪਾਲਕ ਵਿੱਚ ਤੇ ਕੀੜਾ ਪੈ ਗਿਆ ਸਾਡੇ ਉਹ ਹਰਾ ਜਿਹਾ ਕੀੜਾ ਉਹ ਹੁਣ ਸਾਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਕੀੜੇ ਨੂੰ ਠੀਕ ਕਿੱਦਾਂ ਕਰਨਾ ਵਾ
0: ਕੀੜੇ ਨਾਲ ਗੱਲ ਕਿੱਦਾਂ ਕਰਨੀ
1: ਹੈਲੋ ਭਾਈ
0: ਕਿੰਨੇ ਦਿਨ
1: ਉਹ ਬਾਂਦਰ ਦੇ ਦੱਸਾਂ ਕੀ ਕਰਦੇ ਆ ਉਹ ਨਾ
0: ਪਹਿਲੇ ਬਾਂਦਰ
1: ਸਾਨੂੰ ਨਾ ਪਹਿਲਾਂ ਤੇ ਪਤਾ ਨੀ ਲੱਗਾ ਮਤਲਬ ਮੈਨੂੰ ਪਹਿਲਾਂ ਪਤਾ ਨੀ ਲੱਗਾ ਉਹਨਾਂ ਵਿੱਚ ਏਦਾਂ ਛੇਕ ਕੇ ਕਰ ਦਿੰਦੇ ਆ ਹਨਾ
0: ਪੱਤਿਆਂ ਚ
1: ਯਾਰ ਮੈਂ ਕਿਹਾ ਯਾਰ ਇਹ ਤੇ ਕੋਈ ਅੱਗ ਵਿੱਚ ਲੱਗ ਰਹੀ ਹੈ ਇਹ ਕਿੱਦਾਂ ਮੋਰੀ ਹੈ ਕਿੱਦਾਂ ਹੋਈ ਜਾ ਰਹੀ ਹੈ ਮੈਨੂੰ ਉਹ ਜਿਹੜਾ ਬੰਦਾ
0: ਜਾਣ ਹੁੰਦਾ
1: ਜਿਹੜਾ ਬੰਦਾ ਜਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ ਹੈ ਤੇ ਮੈਂ
0: ਦੇਖੋ ਇਹ ਨਾ ਜਿਵੇਂ ਕਹਿੰਦੇ ਨੇ ਕਿ ਸਿਰ ਦੇ ਕੇ ਯਾਰੀ ਪਗਾਣੀ ਪੈਂਦੀ ਹੈ ਇਹ ਵੀ ਏਦਾਂ ਹੀ ਹੈ ਵੀ ਕੁਰਬਾਨੀਆਂ ਦੇ ਕੇ ਗਾਰਡਨਿੰਗ ਕਰਨੀ ਪੈਂਦੀ ਹੈ ਗਾਰਡਨਿੰਗ ਦੇ ਲਈ ਜਿਗਰਾ ਚਾਹੀਦਾ ਜਣਾ ਗਣਾ ਨਹੀਂ ਕਰ ਸਕਦਾ ਗਾਰਡਨਿੰਗ
1: ਅੱਜ ਮੈਂ ਨੀਤ ਨੂੰ ਕਿਹਾ ਮੈਂ ਕਿਹਾ ਦੇਖੋ ਆਹ ਜਿਹੜਾ ਗਾਰਡਨ ਤੁਸੀਂ ਕਰਵਾਇਆ ਨਾ ਇਹ ਤੁਸੀਂ ਸਪੈਸ਼ਲ ਕਰਵਾਇਆ ਸੀ ਅੱਜ ਤੱਕ ਇੱਕ ਵੀ ਪਤਾ
0: ਤੁਹਾਡਾ ਲੱਗਾ
1: ਇੱਕ ਵੀ ਜਿਹੜਾ ਵਿੱਚ ਉਹਦੇ ਕੋਲ ਆ ਜਾਂਦਾ
0: ਮੂਲੀ ਵੀ ਲਗਾਈ ਧਨੀਆ ਵੀ ਉਗਾਇਆ
1: ਮੈਂ ਅਲੱਗ ਅਲੱਗ ਚੀਜ਼ਾਂ ਉਗਾਈਆਂ ਤੇ ਜਿਹੜਾ ਪਤਾ ਲੱਗ ਜਾਂਦਾ ਹੁਣ
0: ਕਈ ਬੂਟੇ ਤਾਂ ਅਸੀਂ ਇੰਨੇ ਉਗਾਏ ਨੇ ਇੰਨੇ ਉਗਾਏ ਨੇ ਕੋਈ ਟਿਕਦਾ ਹੀ
1: ਇੱਕ ਵਿਚਾਰਾ ਨਾ ਮੈਂ ਉਹ ਲਿਆਂਦਾ ਸੀ ਸੰਤਰਿਆਂ ਦਾ ਉਹ ਪੌਦਾ ਜਿਹਾ ਹਨਾ ਉਹ ਉਦੋਂ ਦਾ ਉਦਾਂ ਹੀ ਆ ਉਹਨੂੰ ਮੇਰੇ ਗੱਲ ਸਾਲ ਹੋ ਚੱਲਿਆ
0: ਗੱਲ ਗੁੱਲ ਕਰੋ ਉਹਨੂੰ ਕੋਈ ਲੈ ਕੇ ਜਾਓ ਡਾਕਟਰ ਦੇ
1: ਯਾਰ ਸਮਝ ਨੀ ਲੱਗਦੀ ਵੀ ਉਹ ਵੱਡਾ ਕਿਉਂ ਨੀ ਹੋ ਰਿਹਾ
0: ਮੈਂ ਤੁਹਾਨੂੰ ਤਕਨੀਕ ਦੱਸਦਾ ਰਾਤ ਨੂੰ ਨਾ ਜਾ ਕੇ
1: ਹਾਂਜੀ
0: ਸਵੇਰੇ ਉੱਠਦੇ ਆ
1: ਸਵੇਰੇ
0: ਰਾਤ ਨੂੰ ਉਹਨੂੰ ਸੌਣ ਦੋ ਉਹਨੂੰ ਕਹੋ ਵੀ ਸਵੇਰੇ ਆਪਾਂ ਗੱਲ ਕਰਦੇ
1: ਹਾਂ ਠੀਕ ਹੈ
0: ਸਵੇਰੇ ਉੱਠਦੇ ਹੀ ਬਾਨਵੀਟਾ ਲੈ ਕੇ ਉਹਨੂੰ ਪਾਓ
1: ਅੱਛਾ
0: ਹਾਂ ਤੇ ਬਾਨਵੀਟਾ ਦੇ ਨਾਲ ਫਿਰ ਗਰੋ ਹੁੰਦੇ ਨੇ
1: ਕਿਤੇ
0: ਅੱਜ ਕੱਲ ਉਹ ਨੀ ਆਉਂਦੀਆਂ ਰੀਲਾਂ ਜੀ ਆਉਂਦੀਆਂ ਨੇ ਉਹ ਕੇਲਾ ਲੈ ਕੇ ਉਹਨੂੰ ਐ ਕੱਟ ਕੇ ਵਿੱਚੋਂ ਉਹਦੇ ਚ
1: ਉਹ ਪਾ ਕੇ
0: ਲੌਂਗ ਪਾਤਾ,
1: ਬੜੀ ਛੇਤੀ ਉਗ ਜਾਂਦਾ,
0: ਉਹ ਕਲੀ ਪਾਤੀ ਲਸਣ ਦੀ ਜਾਂ ਪਿਆਜ ਵਾਲਾ ਉਹ ਰੱਖਦਾ ਇੱਦਾਂ, ਉਹ ਐ ਉਗ ਜਾਂਦਾ ਰਾਤ ਰਾਤ ਦੇ ਵਿੱਚ। ਵਨੇਲਾ ਤਾਂ ਲੈ ਕੇਲਾ ਹੀ ਆ ਸਾਰਾ ਕੁਝ,
1: ਸੱਚੀ ਹੁੰਦਾ। ਤੁਸੀਂ ਕਰਕੇ ਦੇਖਿਆ ਕਦੀ ਕਿ ਨਹੀਂ?
0: ਨਹੀਂ, ਸਾਡੇ ਜਿਹੜੇ ਅਸੀਂ ਤਾਂ ਫੁੱਲਾਂ ਫਲਾਂ ਲਈ ਲਗਾਏ ਹੈਗੇ ਨੇ ਜ਼ਿਆਦਾ।
1: ਅੱਛਾ ਅੱਛਾ।
0: ਐਤਕੀ ਪਹਿਲੀ ਵਾਰ ਜਿਹੜਾ ਉਹ ਲਗਾਇਆ ਅਸੀਂ ਧਨੀਆ, ਚਕਾਏ ਵੀ ਨੇ ਲੋਕਾਂ
1: ਨੇ ਉਹ ਜਦੋਂ ਤੁਸੀਂ ਕੋਈ ਵੀ
0: ਫੁੱਲ ਮਨੀ ਪਲਾਂਟ ਨਹੀਂ ਟਿਕਦਾ,
1: ਉਦੋਂ ਪਤਾ ਹੈ ਨਾ ਫਿਰ ਕਿੱਥੇ ਟਿਕਦਾ ਕਿੱਥੇ ਨਹੀਂ ਟਿਕਦਾ। ਮਨੀ
0: ਪਲਾਂਟ ਨਹੀਂ ਆਂਦਾ ਹੈਗਾ ਯਾਰ, ਉਹਦਾ ਕੋਈ ਹੱਲ ਕਰ
1: ਯਾਰ। ਮਨੀ ਪਲਾਂਟ ਇੰਡੀਆ ਵਿੱਚ ਬੜੀ ਹੈ, ਆਪਾਂ ਕਰ ਕਰ ਦਿੰਦੇ ਹਾਂ, ਲੱਗਦਾ ਪੈਸੇ ਸਾਰੇ ਇੰਡੀਆ 'ਚ ਹੀ ਰਹਿ ਗਏ ਆ।
0: ਪਲਾਂਟ ਵੀ ਬਥੇਰੇ ਲਗਾ ਕੇ ਦੇਖ ਲੇ।
1: ਨਹੀਂ ਨਹੀਂ, ਵੈਸੇ ਵੈਸੇ ਵੈਸੇ ਮਤਲਬ ਸਹੀ ਮੈਂ ਕਹਿ ਰਿਹਾ, ਜਿੱਦਾਂ ਕੀ ਆ, ਮੈਨੂੰ ਨਾ ਮੈਨੂੰ ਨੀ ਯਕੀਨ ਹੈਗਾ ਵੀ ਇਹ ਨੀ ਆ ਵੀ ਮਨੀ ਪਲਾਂਟ ਆਪਾਂ ਘਰ 'ਚ ਰੱਖਾਂਗੇ ਤੇ ਸਾਡੇ ਕੋਲ ਮਨੀ ਆ ਜਾਏਗੀ।
0: ਦੇਖੋ ਇਹ ਨਾ ਏਦਾਂ ਨੀ ਹੁੰਦਾ ਮੇਰੇ ਖਿਆਲ ਦੇ ਨਾਲ, ਨਾ ਪੋਜ਼ਿਟਿਵਿਟੀ ਵਾਲੇ ਹੁੰਦੇ ਹੁੰਦੇ ਜਿਹੜੇ ਪਲਾਂਟਸ ਹੁੰਦੇ ਨੇ ਨਾ, ਪੌਦੇ ਹੁੰਦੇ ਜਿਹੜੇ ਇਨਡੋਰ ਪਲਾਂਟਸ ਆ, ਜਿਵੇਂ ਅਸੀਂ ਪੀਸ ਲੀਲੀ ਲਗਾਇਆ, ਇਹੋ ਜਿਹੀ ਗੱਲ ਨੀ। ਹਾਂ, ਏਦਾਂ ਨੀ ਸੀ ਵੀ ਪਹਿਲਾਂ ਕਲੇਸ਼ ਹੁੰਦੇ ਸੀ ਘਰ 'ਚ, ਪਰ ਐਂ ਕਹਿ ਕੇ ਵੀ ਉਹ ਜਿਵੇਂ ਇੱਕ ਆਪਾਂ ਕਹਿੰਦੇ ਕਹਿੰਦੇ ਨੀ ਹੁੰਦੇ ਹੈਗੇ ਵੀ ਆਹ ਪੈਨਾਡੋਲ ਲੈ ਲਈ, ਪੈਰਾਸੀਟਾਮੋਲ ਲੈ ਲਈ, ਹੁਣ ਠੀਕ ਹੋ ਜਾਣਗੇ।
1: ਹਾਂ ਠੀਕ ਹੈ।
0: ਹਨਾ, ਕਈਆਂ ਦਾ ਕਈ ਕਹਿੰਦੇ, ਤੁਸੀਂ ਸੁਣਿਆ ਹੋਊਗਾ ਵੀ ਮੈਂ ਤਾਂ ਨਿਊਰੋਫਨ ਦੇ ਨਾਲ ਹੀ ਠੀਕ ਹੁੰਦਾ, ਮੈਂ ਪੈਰਾਸੀਟਾਮੋਲ ਦੇ ਨਾਲ। ਇਹ ਯਕੀਨ ਹੁੰਦੇ ਨੇ, ਹੋਰ ਤਾਂ ਕੁਛ ਨੀ ਹੁੰਦਾ। ਫਲਾਣਾ ਬਾਬਾ ਉਹਨੂੰ ਠੀਕ ਕਰ ਗਿਆ, ਧਿਮਕਾ ਕਰ
1: ਗਿਆ,
0: ਯਕੀਨ ਦੇ ਨਾਲ ਹੈ। ਤੇ ਉਹ ਪੌਦੇ ਪੁਦੇ ਮੇਰੇ ਖਿਆਲ ਦੇ ਨਾਲ ਵੈਸੇ ਘਰ ਦੇ ਵਿੱਚ ਚੰਗੇ ਨੇ, ਇੱਕ ਪੋਜ਼ਿਟਿਵਿਟੀ ਜੀ ਬਣੀ। ਕਈ ਲੋਕਾਂ ਨੂੰ ਜਿਵੇਂ ਪੈਟਸ ਰੱਖਣੇ ਪਸੰਦ ਹੈ, ਕਈਆਂ ਨੂੰ ਪਲਾਂਟਸ ਅੰਦਰ ਇਨਡੋਰ ਲਗਾਉਣੇ ਪਸੰਦ ਨੇ, ਤੇ ਕਈ ਮਤਲਬ ਅਲੱਗ ਅਲੱਗ ਤਰੀਕੇ ਹੈਗੇ
1: ਨੇ। ਰੈਬਿਟ ਰੱਖਦੇ ਭਾਜੀ, ਰੈਬਿਟ ਉਹ
0: ਅਸੀਂ ਰੱਖਿਆ ਸੀ।
1: ਤੁਸੀਂ ਰੱਖਿਆ ਸੀ?
0: ਹਾਂ ਅਸੀਂ ਰੱਖਿਆ ਸੀ ਰੈਬਿਟ, ਤੇ ਇੱਕ ਮੁੰਡਾ ਦੇ ਗਿਆ ਸੀਗਾ ਜਾਣਕਾਰ,
1: ਵੈਰੀ ਗੁੱਡ।
0: ਤੇ ਉਹ ਇੱਕ ਇਟਾਲੀਅਨ ਸ਼ੈਫ ਦੇ ਕੋਲ ਕੰਮ ਕਰਦਾ ਸੀ, ਤੇ ਇਹ ਜਿਹੜੇ ਮਾਲਟਾ ਮੁਲਟਾ ਵਾਲੇ ਪਾਸੇ ਦੇ ਲੋਕ ਨੇ ਇਟਾਲੀਅਨ, ਇਹ ਬੜੇ ਰੱਖਦੇ ਨੇ।
1: ਅੱਛਾ।
0: ਇਹ ਰੱਖ ਰੱਖ ਕੇ ਵੱਡੇ ਕਰਕੇ, ਜਿਵੇਂ ਆਪਾਂ ਕੁੱਕੜ ਵੱਡੇ ਕਰਕੇ ਖਾਂਦੇ ਹਾਂ, ਇਹ ਖਰਗੋਸ਼ ਖਾਂਦੇ ਨੇ। ਮਾਲਟੇ ਵਾਲੇ ਜਿਹੜੇ ਪਾਸੇ ਰਹਿੰਦੇ ਨੇ, ਇਟਲੀ ਉਟਲੀ ਵਾਲੇ ਪਾਸੇ, ਜਿਹੜੇ ਉੱਧਰ ਦੇ ਆਈਲੈਂਡਰ ਲੋਕ ਨੇ,
1: ਪਹਿਲਾਂ ਪਾਲਦੇ ਆ
0: ਹਾਂ
1: ਫਿਰ ਖਾਂਦੇ ਆ।
0: ਤੇ ਉਹ ਕਹਿੰਦਾ ਵੀ ਉਹਨੂੰ ਦੇ ਦੇ, ਆਪਣੇ ਫਰੈਂਡ ਨੂੰ ਵੀ ਜੇ ਦੇਣਾ, ਸਾਡੇ ਕੋਲ ਤਾਂ ਬਥੇਰੇ ਹੈਗੇ ਨੇ, ਜੇ ਉਹਨੂੰ ਲੱਗਿਆ ਵੀ ਵੱਡਾ ਵੱਡਾ ਹੋ ਕੇ ਤੇ ਫਿਰ ਵਾਪਸ ਕਰਨਾ, ਕੋਈ ਨੀ ਦੇ ਦੇਵੇ।
1: ਅੱਛਾ,
0: ਟੈਪ ਹੋਏ ਨੀ ਉਹਨੇ ਕੋਈ ਲਏ,
1: ਠੀਕ ਹੈ ਠੀਕ ਹੈ,
0: ਨਾਲ ਹੀ ਕੇਜ ਵੀ ਦੇਤਾ।
1: ਅੱਛਾ, ਸਾਰਾ ਕੁਝ।
0: ਬੜੇ ਚਤੰਨ, ਬੜੇ ਤੇਜ਼ ਹੁੰਦੇ ਨੇ ਭਾਈ। ਤੇ ਉਹਦੀ ਤਾਂ ਅੱਛਾ, ਉਹ ਜਵਾਕ ਸੀਗਾ, ਤੇ ਉਹਦੀ ਤਾਂ ਕਈ ਦਿਨ ਸਾਡੇ ਨਾਲ ਬੌਂਡਿੰਗ ਹੀ ਨੀ ਬਣੀ। ਫਿਰ ਖੇਡਣ ਲੱਗ ਗਿਆ, ਬੜੇ ਤੇਜ਼ ਹੁੰਦੇ ਨੇ ਭਾਈ, ਬੜੇ ਤੇਜ਼ ਹੁੰਦੇ ਨੇ। ਆਹ ਕਰੀ ਗਏ ਅਸੀਂ, ਤੇ ਉਹ ਖਾਣ ਬਹੁਤ ਲੱਗ ਗਿਆ।
1: ਅੱਛਾ,
0: ਹਨਾ, ਬਹੁਤ ਜ਼ਿਆਦਾ ਡਾਈਟ ਉਹਦੀ ਹੋ ਗਈ,
1: ਰੋਟੀਆਂ ਬਾਈ।
0: ਜਦੋਂ ਡਾਈਟ ਹੋ ਗਈ ਤੇ ਡਾਈਟ ਦੇ ਨਾਲ ਫਿਰ ਉਹ ਜਿਹੜੇ ਸਮਝਦੇ ਕਾਫੀ ਬੀਨਸ ਜਿਹੜੇ ਹੁੰਦੇ ਨੇ, ਉਹ ਪੂਰੇ ਘਰ ਚ ਫੈਲਣ ਲੱਗ
1: ਗਏ।
0: ਕਦੇ ਇੱਥੇ ਕਾਫੀ ਬੀਨਸ ਛੱਡ ਜਾਵੇ, ਕਦੇ ਉੱਥੇ ਛੱਡ ਜਾਵੇ, ਛਿਟ ਛਿਟ ਛਿਟ।
1: ਉਹਨਾਂ ਨੂੰ ਕਹਿਣਾ ਸੀ ਨਾ ਬੇਟਾ ਅੰਦਰ ਜਾ ਕੇ
0: ਆਪਣੇ ਕਮਰੇ ਚ ਜਾ ਕੇ। ਤੇ ਪਰ ਉਹਦੇ ਨਾਲ ਕੀ ਹੋਇਆ ਫਿਰ, ਕਿ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਹੁਣ ਬੱਸ ਹੋ ਗਈ ਇਹਦੀ, ਤੇ ਸਾਡੀ ਵੀ ਬੱਸ ਹੋ ਗਈ,
1: ਆਊਟਪੁੱਟ ਜ਼ਿਆਦਾ ਹੋ ਲੱਗ ਪਿਆ,
0: ਆਊਟਪੁੱਟ ਜ਼ਿਆਦਾ ਆਉਣ ਲੱਗ ਪਈ, ਤੇ ਤੂੰ ਲੈ ਲਾ। ਉੱਥੇ ਉਹ ਗਿਆ ਨੀ, ਤੇ ਦਸਵਾਂ ਇੱਕ ਦਿਨ ਸਾਨੂੰ ਪਤਾ ਲੱਗਿਆ, ਕਹਿੰਦਾ ਭਾਜੀ ਤੁਸੀਂ ਇਹਨੂੰ, ਉਹਦਾ ਨਾਂ ਸੀ ਬੌਬ ਰੱਖਿਆ ਸੀ।
1: ਅੱਛਾ, ਉਹਦਾ ਖਰਗੋਸ਼
0: ਖਰਗੋਸ਼ ਦਾ,
1: ਠੀਕ ਹੈ।
0: ਕਹਿੰਦਾ ਤੁਸੀਂ ਐਵੇਂ ਬੌਬ ਬੌਬ ਕਹੀ ਗਏ, ਇਹ ਤਾਂ ਬੀਬੀ ਸੀਗੀ, ਤੇ ਉਹ ਖਾਣ ਇਸ ਕਰਕੇ ਜ਼ਿਆਦਾ ਲੱਗ ਗਈ ਸੀ ਕਿਉਂਕਿ ਉਹ ਪ੍ਰੈਗਨੈਂਟ ਹੋਈ ਹੋਈ ਸੀ। ਸਾਨੂੰ ਇਹੀ ਨੀ ਪਤਾ ਵੀ ਉਹ ਪ੍ਰੈਗਨੈਂਟ ਕਿੱਥੋਂ ਹੋ ਕੇ ਆਈ।
1: ਓ ਯਾਰ,
0: ਕਿਉਂਕਿ ਸਾਡੇ ਗੁਆਂਢੀਆਂ ਦੇ ਵੀ ਸੀ ਖਰਗੋਸ਼।
1: ਅੱਛਾ, ਉਹ ਫਿਰ ਬੌਬ ਹੋਣਾ ਵਾ।
0: ਪਰ ਇੰਨਾ ਅਸੀਂ ਕਦੇ ਬਾਹਰ ਛੱਡਿਆ ਨੀ ਸੀ ਉਹਨੂੰ, ਕਿਉਂਕਿ ਪਤਾ ਵੀ ਉਹ ਬਾਹਰ ਗਏ ਤੇ ਫਿਰ
1: ਸਾਡਾ
0: ਉਦਾਂ ਹੋ ਜਾ ਇਲਾਕਾ
1: ਹੋ ਗਿਆ,
0: ਦੇਖਿਆ ਹੀ ਉਹੋ ਜਿਹਾ ਹੈ ਵੀ ਨੀ ਇਲਾਕਾ।
1: ਸਹੀ ਗੱਲ ਆ।
0: ਐਨੀਵੇਸ, ਚਲੋ ਹੋ ਜਾਂਦਾ।
1: ਅੱਛਾ,
0: ਪ੍ਰੈਗਨੈਂਸੀ ਤੋਂ ਗੱਲ ਯਾਦ ਆਈ ਭਾਜੀ, ਅੱਜ ਦੀ ਖਬਰ ਵੀ ਤੁਹਾਨੂੰ ਦੱਸ ਦਈਏ ਫਿਰ।
1: ਲੈ, ਖਬਰ ਵੀ ਇਹਦੇ ਨਾਲ ਦੀ ਹੈ।
0: ਲੈ, ਜਮਾਂ ਹੀ ਖਬਰ ਵੀ ਆਪਾਂ ਟੱਚ ਕਰਕੇ ਇਹਦੇ ਨਾਲ ਦੀ ਲੈ ਕੇ।
1: ਅੱਛਾ, ਮੈਂ ਕਹਿ ਲੱਗੇ ਜਮਾਂ ਹੀ ਖਬਰ ਬੜੀ ਬੇਕਾਰ ਆ।
0: ਖਬਰ ਬੜੀ ਬੇਕਾਰ ਹੈ ਤੇ ਖਬਰ ਬੜੀ ਬੇਕਾਰ ਕਿਵੇਂ ਪਤਾ ਚੱਲਦੀ ਹੈ?
1: ਹਾਂਜੀ,
0: ਸਾਡੇ ਅੱਜ ਦੇ ਖਬਰਾਂ ਦੇ ਮਿਊਜ਼ਿਕ ਦੇ ਨਾਲ ਜੀ। ਖਬਰ ਕੀ ਹੈਗੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਗਾ ਛੱਡੀ ਹੈ ਵੈਸੇ ਤਾਂ।
1: ਅੱਛਾ ਜੀ।
0: ਆਸਟ੍ਰੇਲੀਆ ਦੀ ਇੱਕ 34 ਈਅਰ ਓਲਡ ਜਨਾਨੀ ਨੇ, ਇੱਕ ਨਹੀਂ ਦੋ ਨਹੀਂ,
1: ਓਕੇ,
0: ਤਿੰਨ ਨਹੀਂ, ਚਾਰ ਬੱਚੇ ਪੈਦਾ ਕੀਤੇ ਨੇ ਇਕੱਠੇ ਹੀ, ਔਰ ਚਾਰਾਂ ਦੀ ਸਿਹਤ ਬੜੀ ਚੰਗੀ ਹੈਗੀ ਹੈ।
1: ਓਏ ਹੋਏ ਹੋਏ।
0: ਜੱਚਾ ਤੇ ਬੱਚੇ ਸਾਰੇ ਠੀਕ ਹੈਗੇ ਨੇ। ਔਰ ਇਹ ਕਹਿੰਦੇ 15 million ਦੇ ਵਿੱਚ 1.5 crore ਕੇਸਾਂ ਦੇ ਵਿੱਚ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ ਜਿਹੜਾ ਇਹੋ ਜਿਹੇ ਸਕਸੈਸ, ਮਤਲਬ ਏਦਾਂ ਨਹੀਂ ਕਿ ਹੋਏ ਨਹੀਂ ਹੋਣਗੇ, ਹੋਏ ਹੋਣਗੇ, ਪਰ ਪੈਦਾ ਹੋਣ ਤੋਂ ਬਾਅਦ ਬੱਚੇ ਵੀ ਬਚੇ ਰਹਿ ਜਾਣ ਤੇ ਮਾਂ ਵੀ ਠੀਕ ਹੋਵੇ। ਤੇ ਪਹਿਲੀ ਵਾਰ ਹੋਇਆ ਹੈਗਾ ਆਸਟ੍ਰੇਲੀਆ 'ਚ ਤਾਂ ਘੱਟੋ ਘੱਟ, ਆਸਟ੍ਰੇਲੀਆ ਦੀ ਹਿਸਟਰੀ 'ਚ ਨਹੀਂ ਹੋਇਆ ਕਿ 4 ਬੱਚੇ ਇਕੱਠੇ ਇਕੱਠੇ, ਮਤਲਬ 2-2 ਜੋੜੇ
1: ਡਾਕਟਰਾਂ
0: ਨੂੰ ਖਤਰਾ ਸੀਗਾ ਕਿਉਂਕਿ 5ਵੇਂ ਹਫਤੇ ਹੀ ਬੀਬੀ ਭਰਤੀ ਹੋ ਗਈ ਸੀਗੀ ਹੋਸਪਿਟਲ ਦੇ ਵਿੱਚ, 28 ਹਫ਼ਤਿਆਂ ਦੇ ਵਿੱਚ ਹੋਏ ਹੈਗੇ ਨੇ ਬੱਚੇ। ਤੇ ਅੱਛਾ ਹੁਣ ਹੈਰਾਨੀ ਦੀ ਗੱਲ ਪਤਾ ਕੀ ਹੈ ਕਿ ਉਹਨਾਂ ਦੇ ਕੋਲ ਆਲਰੇਡੀ 4 ਬੱਚੇ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ 5ਵਾਂ ਹੋਊਗਾ ਸਾਡੇ।
1: ਅੱਛਾ 4 ਤੋਂ ਬਾਅਦ
0: 4-5 ਬੱਚੇ ਹੁੰਦੇ ਨੇ ਇੱਥੇ ਇਹਨਾਂ ਦੇ ਜਿਹੜੇ ਯੂਰੋਪੀਅਨ ਕਲਚਰ ਦੇ ਲੋਕ ਹੈਗੇ ਨੇ ਹਨਾ, ਤੇ ਆਹ ਹੋਰ ਹੋ ਗਏ
1: 8।
0: ਤੇ ਹੁਣ ਉਹ ਉਹਨਾਂ ਨੇ ਨਾ ਗੋ ਫੰਡ ਪੇਜ ਸ਼ੁਰੂ ਕੀਤਾ ਬੱਚੇ ਪਾਲਣ ਦੇ ਲਈ, ਨਹੀਂ ਕਹਿੰਦੇ ਸਾਨੂੰ ਇੱਕ ਸਪੈਸ਼ਲ ਕਾਰ ਚਾਹੀਦੀ ਹੈ ਜਿਹਦੇ 10 ਬੱਚੇ ਢੋ ਸਕੀਏ, 10 ਜਣੇ ਆ ਸਕੀਏ, ਤੇ ਤੁਸੀਂ ਕਹਿੰਦੇ ਸਾਨੂੰ ਪੈਸੇ ਦੀ ਮਦਦ ਕਰੋ, ਚਾਹੇ $10,000-20,000 ਜਿੰਨੇ ਵੀ ਹੁੰਦੇ
1: ਨੇ, ਉਹਨਾਂ ਕੋਲ ਤੁਸੀਂ ਵੈਨ ਹੀ ਲੈ ਲਓ,
0: ਬੱਸ ਹੀ ਲੈ ਲਓ,
1: ਛੋਟੀ ਵੈਨ
0: ਬੱਸ ਲੈ ਲਓ,
1: ਉੱਥੇ 8 ਸੀਟਾਂ ਵਾਲੀ ਥਰੇ ਪਿੱਛੇ,
0: ਉਹਨਾਂ ਕੋਲ ਤੁਸੀਂ ਸਕੂਲ ਚ ਕਾਤੇ ਭਰਤੀ ਕਰਨਾ, ਤੁਸੀਂ ਪ੍ਰਿੰਸੀਪਲ ਹਾਇਰ ਕਰ ਲਓ,
1: ਨਹੀਂ ਨਹੀਂ ਤੁਸੀਂ ਆਪਣਾ ਸਕੂਲ
0: ਆਪਣਾ ਸਕੂਲ ਬਣਾਓ,
1: ਉਹਦੇ ਵਿੱਚ ਆਪਣੇ 8 ਬੱਚੇ,
0: ਤੁਸੀਂ ਰੈਸਟੋਰੈਂਟ 'ਚ ਨਾ ਜਾਇਆ ਕਰੋ, ਤੁਸੀਂ ਆਪਣਾ ਰੈਸਟੋਰੈਂਟ ਵੀ ਆਓ ਬੱਚੇ ਅੱਜ
1: ਯਾਰ
0: ਬਾਹਰਲੇ ਲੋਕਾਂ ਨੂੰ ਬੁਲਾਉਂਦੇ
1: ਆ, ਸਾਡੇ ਕੋਲ ਤਾਂ ਇੱਕ ਨਹੀਂ ਸੰਭਾਲਿਆ ਜਾਂਦਾ ਤੇ 8 ਕਿੱਦਾਂ ਸੰਭਾਲਣ ਗਏ ਹੋ,
0: ਜਿਹੜੀ ਗੱਡੀ ਉਹਨਾਂ ਨੇ ਲੈਣੀ ਆ ਆਪਣੇ 10-20,000 ਆਪਣੇ ਪਾਓ, ਤੁਸੀਂ ਇਹ ਲਾਓ,
1: ਅੱਛਾ ਗੱਡੀ
0: ਲੈ ਸਕਦੇ ਨੇ, ਕਿਹੜੀ ਗੱਲ ਹੈਗੀ ਹੈ,
1: ਸਹੀ ਗੱਲ,
0: ਤੁਹਾਡੇ ਵਾਲੀ ਵੈਨ ਦਈਏ,
1: ਮੇਰੇ ਵਾਲੇ ਪਿੱਛੇ ਸੀਟਾਂ ਲਵਾ ਦੇ
0: ਦੇ ਦਿੰਦੇ ਆ, ਕਹਿੰਦੇ ਬਾਹਰ ਆਰਜੇ ਮੰਤੇਜ ਲਿਖਣਾ,
1: ਮੇਰੇ ਬੱਚੇ ਆ
0: ਆਰਜੇ ਮੰਤੇਜ ਦੇ ਬੱਚੇ।
1: ਪਰ ਯਾਰ ਭਾਈ ਇਹਦੇ ਕੋਲ 8 ਬੱਚੇ ਹੋ ਗਏ ਆ, ਆਪਾਂ ਨਾ ਅੱਖਾਂ ਬੰਦ ਕਰਕੇ ਕਹੀਏ ਵੀ 8 ਬੱਚੇ ਨੂੰ ਆਪਾਂ ਸੰਭਾਲਣਾ ਹੈ, ਠੀਕ ਹੈ ਯਾਰ, ਕਿੰਨਾ ਜੇਰਾ ਚਾਹੀਦਾ ਹੈ ਨਾ। ਹੁਣ ਇੱਕ ਤਾਂ ਉਹਨਾਂ
0: ਦਾ ਥੋੜੀ ਬਹੁਤ ਏਜ ਦਾ ਫਰਕ ਹੋਵੇ ਨਾ ਸਾਰਿਆਂ 'ਚ, ਫੇਰ ਵੀ ਹੈ,
1: ਉਹ ਹੈ ਵੀ ਸੇਮ,
0: 4 ਤਾਂ ਇੱਕੋ ਜਿਹੀ ਏਜ ਦੇ ਨੇ,
1: ਉਹ
0: 4 ਕੁੜੀਆਂ ਨੇ।
1: ਗੱਲਾਂ ਗੱਲਾਂ ਸੁਣਦੇ ਹੁੰਦੇ ਹਾਂ ਵੀ ਯਾਰ ਪੂਰੀ ਕ੍ਰਿਕਟ ਟੀਮ ਤਿਆਰ ਕਰ ਲਈ, ਇਹਨਾਂ ਨੇ ਸਹੀ ਗੱਲ 3 ਗੋਲ ਹੁੰਦੇ ਤੇ ਆ ਜਾਣੀ ਟੀਮ ਇਹਨਾਂ ਦੀ ਪੂਰੀ।
0: ਚਲੋ ਐਨੀਵੇਜ਼
1: ਆਪਾਂ ਨਾ ਰੱਖਾਂਗੇ ਇਹਨਾਂ ਦੇ, ਵੈਸੇ ਇਦਾਂ
0: ਨਹੀਂ ਨਾ ਉਹਨਾਂ ਨੇ ਰੱਖਤੇ ਨੇ ਸਰ, ਤੁਸੀਂ ਟੈਨਸ਼ਨ ਨਾ ਲਓ,
1: ਚੰਗੂ ਮੰਗੂ ਟੰਗੂ
0: ਜੇ ਰੇਡੀਓ, ਹਾਂਜੀ 1674 AM ਦੇ ਫੇਸਬੁੱਕ ਪੇਜ ਤੇ ਜਾਓ, ਉੱਥੇ ਖਬਰ ਪਈ ਹੋਈ ਹੈ, 4 ਦੇ ਨਾਂ ਰੱਖੇ ਹੋਏ ਨੇ।
1: ਵਾਹ,
0: 4th ਕੁੜੀ ਦਾ ਨਾਂ ਉਹਨਾਂ ਨੇ ਜਿਹੜੀ ਡਾਕਟਰ ਨੇ ਜਨੇਪਾ ਕਰਵਾਇਆ ਉਹਦੇ ਨਾਂ ਤੇ ਰੱਖਿਆ, ਡਾਕਟਰ ਐਲੈਕਸ ਸੀਗਾ ਤੇ 4th ਕੁੜੀ ਦਾ ਨਾਂ ਉਹਨਾਂ ਨੇ ਐਲੈਕਸ ਰੱਖਿਆ,
1: ਐਲੈਕਸ, ਹਾਂ ਲੈ ਐਲੈਕਸ, ਗੁੱਡ, ਕੀ ਕਹੀਏ, ਜਦੋਂ
0: ਰਹਿਣ ਦੋ ਤੁਹਾਡੀ ਆਈ ਵਾਜ਼,
1: ਰਹਿਣ ਦੋ ਐਲੈਕਸ, ਰਹਿਣ ਦੋ।

0: ਜੀ ਹਾਂ ਜੀ 1674
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
2: ਇਹ ਕੱਲਾ ਕੱਪੜਾ ਨਹੀਂ ਆ ਇਹ ਕਹਾਣੀਆਂ ਕਈ ਸਦੀਆਂ ਦੀ
1: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ
3: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ ਵੀ ਹੈਵ ਕਿੰਗਸ਼ਿਪ ਇਨ ਆਰਸ
2: ਕ੍ਰੀਏਟ ਟੈਰਰ
4: ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਲਿੰਟ ਨਹੀਂ ਚਾਹਤਾ ਹੈ ਕਿ ਆਪਕਾ ਬਕਾਇਆ ਟੋਲ ਆਪਕੀ ਰਫਤਾਰ ਕੋ ਧੀਮਾ ਕਰੇ ਇਸੀ ਲਈ ਹਮਨੇ NSW ਗਵਰਨਮੈਂਟ ਕੇ ਸਾਥ ਮਿਲਕਰ ਬਕਾਇਆ ਟੋਲ ਪ੍ਰਕਿਰਿਆ ਮੇਂ ਬੜੇ ਬਦਲਾਵ ਕੀਏ ਹੈਂ ਅਬ ਹਮ ਡਾਕ ਕੀ ਜਗਹ ਸਮੇਂ ਰਹਤੇ ਡਿਜੀਟਲ ਰਿਮਾਇੰਡਰ ਭੇਜ ਰਹੇ ਹੈਂ ਸਾਥ ਹੀ ਟੋਲ ਨੋਟਿਸ ਪਰ ਲਗਨੇ ਵਾਲੀ ਐਡਮਿਨ ਫੀਸ ਵੀ ਹਟਾ ਦੀ ਗਈ ਹੈ ਤਾਕਿ ਭੁਗਤਾਨ ਕਰਨਾ ਆਪਕੇ ਲਈ ਆਸਾਨ ਹੋ ਸਕੇ ਜੁਰਮਾਨੇ ਕਾ ਜੋਖਿਮ ਨਾ ਉਠਾਏ ਆਜ ਹੀ ਲਿੰਕਡ ਟੈਗ ਅਕਾਊਂਟ ਖੋਲੇ ਔਰ ਆਪਣੇ ਬਕਾਇਆ ਟੋਲ ਕਾ ਜਲਦੀ ਸਮਾਧਾਨ ਕਰੇ ਅਧਿਕ ਜਾਣਕਾਰੀ ਕੇ ਲਿਏ ਦੇਖੇ linkedcom.au/nswtolls
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
8: ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
9: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
10: This station is now the ultimate power in the universe.
11: Radio Haji 16748.

0: ਕਾਲਰ
1: ਟਿਊਨਿੰਗ ਖਰਾਬ ਹੋ ਗਈ ਸੀਗੀ ਦੋ ਕੁ ਹਫ਼ਤੇ ਪਹਿਲਾਂ ਭਾਜੀ। ਮੈਂ ਨਾ ਆਪਣਾ ਨਾ ਇਹ ਚਲੋ ਜ਼ਿਆਦਾ ਡਿਟੇਲ ਚ ਨਾ ਜਾਇਓ, ਮੈਂ ਹੋ ਗਿਆ ਬਿਮਾਰ।
0: ਅੱਛਾ ਹਾਂ।
1: ਮੈਂ ਐਂਬੂਲੈਂਸ 'ਚ ਗਿਆ ਤੇ ਹੋਸਪਿਟਲ, ਤੇ ਐਂਬੂਲੈਂਸ ਵਾਲੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜਦੋਂ ਟੈਲਸਟਰਾ ਦਾ 000 ਆਊਟੇਜ ਹੋਇਆ ਸੀ ਨਜ਼ਾਰੇ ਆਏ ਕਿ ਨਹੀਂ? ਉਹ ਬੜੀ ਖੁਸ਼ ਹੋ ਕੇ ਦੱਸੀ ਉਹਨੇ ਸਾਰੀ ਸਟੋਰੀ। ਕਹਿੰਦੀ ਦੋ ਘੰਟੇ ਕੁਛ ਨਾ ਪੁੱਛ, ਕਹਿੰਦੀ ਅਸੀਂ ਨਜ਼ਾਰੇ ਲੈ ਰਹੇ ਸੀਗੇ,
0: ਕੋਈ ਕੰਮ ਨਹੀਂ ਸੀ।
1: ਦੋ ਘੰਟੇ ਬਸ, ਦੋ ਘੰਟੇ ਤੁਹਾਨੂੰ, ਕਹਿੰਦੀ ਪੈਰਾਮੈਡਿਕਸ ਨੂੰ ਜੇ ਦੋ ਘੰਟੇ ਵੀ ਮਿਲ ਜਾਣ, ਉਹ ਛੁੱਟੀ ਵਰਗਾ ਦਿਨ ਹੁੰਦਾ।
0: ਅੱਛਾ।
1: ਨਹੀਂ ਤਾਂ ਕਹਿੰਦੇ ਅਸੀਂ ਕੋਨਸਟੈਂਟ ਐਂ ਚੱਲਦੇ ਹਾਂ, ਭਮੀਰੀ ਦੇ ਉੱਤੇ ਪਏ ਹੁੰਦੇ,
0: ਬਿਜ਼ੀ ਚੱਲਦੇ
1: ਰਹਿੰਦੇ ਦੇ ਉੱਤੇ ਹੀ। ਹਾਂ ਬਈ, ਇੱਧਰ ਆ ਗਏ, ਉੱਧਰ ਆ ਗਏ ਮਰੀਜ਼, ਇੱਕ ਮਰੀਜ਼ ਨੂੰ ਛੱਡ ਕੇ ਹੋਸਪਿਟਲ ਗਏ, ਨਾਲ ਦੀ ਨਾਲ ਫੇਰ ਕਾਲ ਆ ਗਈ। ਤੇ ਫੇਰ ਉਹਨਾਂ ਦੇ ਅਲਰਟ ਸਿਸਟਮ ਹੁੰਦੇ ਆ ਵੀ ਰੈਡ ਅਲਰਟ ਹੈ, ਔਰੇਂਜ ਅਲਰਟ ਹੈ, ਯੈਲੋ ਅਲਰਟ ਹੈ, ਹਨਾ।
0: ਅੱਛਾ।
1: ਰੈਡ ਅਲਰਟ ਤੇ ਤਾਂ ਫਿਰ ਚਾਹੇ ਇੱਕ ਦੀਆਂ ਦੋ ਵੀ ਕਈ ਵਾਰ ਐਂਬੂਲੈਂਸਾਂ ਚਲੀ ਜਾਂਦੀਆਂ ਨੇ।
0: ਤੇ ਉਹਨਾਂ ਨੂੰ ਕਹੋ ਜੇ ਤੁਹਾਨੂੰ ਰੈਸਟ ਨਹੀਂ ਦਿੰਦੇ ਤੇ ਬੰਦੇ ਹੀ ਭਰਤੀ ਕਰ ਲਓ, ਸਾਨੂੰ ਹੀ ਦੱਸ ਦਿਓ ਤੁਹਾਨੂੰ ਰੈਸਟ ਨਹੀਂ ਦਿਆ ਕਰਾਂਗੇ।
1: ਤੁਹਾਡੀ ਫਿਰ ਚੱਕਰ ਤਾਂ ਇਹ, ਤੁਹਾਨੂੰ ਭਰਤੀ ਤਾਂ ਕਰ ਲੈਣ, ਤੁਸੀਂ ਬੀ ਟੈਕ ਕੀਤੀ ਹੋਈ, ਮਤਲਬ ਆਈ ਟੀ ਵਾਲੇ ਉਧਰਲੇ ਪਾਸੇ ਨਾ ਲੈ ਕੇ ਜਾਓ, ਆਈ ਟੀ ਵਾਲੇ ਇਹ
0: ਬੜਾ ਪੰਗਾ ਹੈ।
1: ਇੱਕ ਪੜ੍ਹਾਈ ਕੀਤੀ ਤੁਸੀਂ, ਬੀ ਐਸ ਸੀ ਕੀਤੀ ਹੁੰਦੀ ਨਾ,
0: ਬੀ ਐਸ ਸੀ
1: ਪੀਟੀ ਤੋਂ, ਫਿਰ ਤੁਹਾਨੂੰ ਭਰਤੀ ਕਰ ਲੈਂਦੇ।
0: ਯਾਰ ਭਾਜੀ, ਅੱਜ ਕੱਲ੍ਹ ਪੀਟੀਯੂ ਕੀ, ਅੱਜ ਕੱਲ੍ਹ ਇੰਡੀਆ ਚ ਕਿੰਨਾ ਚੱਲਣ ਡਿਆ ਐਜੂਕੇਸ਼ਨ ਦੇ ਹਿਸਾਬ ਤੇ, ਜੰਤਰ ਮੰਤਰ ਤੇ ਹੜਤਾਲ, ਇਹ
1: ਨਜ਼ਾਰੇ ਆ ਰਹੇ ਨਜ਼ਾਰੇ ਨੇ
0: ਯਾਰ। ਮਤਲਬ ਕੀ
1: ਹੈ ਤੁਹਾਡਾ, ਕੀ ਉਹਦੇ ਤੇ ਤੁਹਾਡੀ ਟਿੱਪਣੀ ਕੀ ਹੈ, ਲਓ ਦੱਸੋ ਤੁਸੀਂ, ਮਤਲਬ ਖੁੱਲ ਕੇ ਆਪਣਾ ਬਿਆਨ ਦੋ। ਬੱਬੂ ਮਾਨ ਨੇ ਤਾਂ ਨਹੀਂ ਦਿੱਤਾ, ਉਹ ਤਾਂ ਡਰ ਗਿਆ, ਤੁਸੀਂ ਦੱਸੋ
0: ਨਹੀਂ
1: ਤੁਹਾਡਾ ਕੀ ਬਿਆਨ ਹੈਗਾ।
0: ਯਾਰ ਮੈਂ ਬਿਲਕੁਲ ਸਹਿਮਤ ਹਾਂ। ਦੇਖੋ ਭਾਜੀ, ਇੱਥੇ ਵੀ ਇੱਥੇ ਅਸੀਂ ਤਰੱਕੀ ਕਿਉਂ ਨਹੀਂ ਕਰ ਪਾਉਂਦੇ, ਕਿਉਂਕਿ ਉੱਥੇ ਅਮੀਰ ਜਿਹੜਾ ਵਾ ਉਹਦੇ ਕੋਲ ਪੈਸੇ ਕਰਕੇ ਉਹ ਕਹਿੰਦੇ ਵੀ ਜ਼ਿਆਦਾ ਪੜ੍ਹ ਲਓ, ਗਰੀਬ ਕੋ, ਮਤਲਬ ਪੜ੍ਹਾਈ ਸਾਰਿਆਂ ਲਈ ਨਾ ਸੇਮ ਹੋਣੀ ਚਾਹੀਦੀ ਹੈ। ਮਤਲਬ ਇਹ ਤਾਂ ਬਿਲਕੁਲ ਸਹੀ ਗੱਲ ਆ, ਮਤਲਬ ਫ੍ਰੀ ਹੋਵੇ ਪੜ੍ਹਾਈ, ਕਿਉਂ ਨਾ ਅਸੀਂ ਤਰੱਕੀ ਕਰੀਏ।
1: ਦੁਬਈ ਚ ਫ੍ਰੀ ਹੁੰਦੀ ਸੀ ਹਨਾ,
0: ਦੁਬਈ ਜਿਹਦੇ ਮੈਂ ਪੜ੍ਹਾਈ ਨੀ ਕੀਤੀ,
1: ਨਹੀਂ ਜਵਾਕਾਂ ਨੇ ਤਾਂ ਕਰਨੀ ਸੀ,
0: ਨਾ ਨਾ ਮੇਰੇ ਖਿਆਲ ਦੁਬਈ ਚ ਫ੍ਰੀ ਤੇ ਨੀ ਹੈਗੀ, ਉਹ ਜਿਹੜੇ ਉੱਥੋਂ ਦੇ ਪੱਕੇ ਹੈ
1: ਉਹਨਾਂ ਨੂੰ ਫ੍ਰੀ,
0: ਉਹਨਾਂ ਲਈ ਫ੍ਰੀ ਹੈ।
1: ਕੱਚਿਆਂ ਲਈ
0: ਹਾਂ, ਕੱਚਿਆਂ ਲਈ ਨੀ ਫ੍ਰੀ, ਪਰ ਜਿਹੜੇ ਉੱਥੋਂ ਦੇ ਪੱਕੇ ਆ ਉਹਦੇ ਪੜ੍ਹਦੇ ਵੀ ਨੀ ਆ, ਫਿਰ ਵੀ ਵਧੀਆ ਵਾ।
1: ਤੇ
0: ਪਰ ਮੈਂ ਇਹ ਕਹਿਣ ਡਿਆ ਵਾ ਵੀ ਇਹ ਗੱਲ ਸਹੀ ਹੈਗੀ ਆ ਵੀ ਜਿਹੜੀ ਐਜੂਕੇਸ਼ਨ ਹੈ ਨਾ,
1: ਹਾਂਜੀ,
0: ਉਹ ਸਾਰਿਆਂ ਲਈ ਸਾਨੂੰ, ਮਤਲਬ ਇਹ ਹੋਣਾ ਚਾਹੀਦਾ ਹੈ ਵੀ ਯਾਰ ਆਪਾਂ ਐਜੂਕੇਸ਼ਨ ਸਾਰੇ ਲਈ ਸਾਂਝੀ ਹੋਣੀ ਚਾਹੀਦੀ ਹੈ, ਸਾਰਿਆਂ ਨੂੰ, ਉਹਨਾਂ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਹੈ। ਹੁਣ ਆਓ ਪਿੱਛੇ ਜੇ ਭਾਜੀ,
1: ਐਜੂਕੇਸ਼ਨ ਤਾਂ ਉੱਥੇ ਵੀ ਸਾਂਝੀ ਹੋ, ਐਜੂਕੇਸ਼ਨ ਦੀ ਤਾਂ ਕੋਈ
0: ਨਹੀਂ ਹੋ
1: ਨਹੀਂ ਪ੍ਰੋਬਲਮ, ਪ੍ਰੋਬਲਮ ਤਾਂ ਨੀਟ ਦੀ ਹੈ, ਪੇਪਰ ਲੀਕ
0: ਦੇ,
1: ਕਹਿੰਦੇ 150 ਪੇਪਰ ਲੀਕ ਹੋਏ ਨੇ ਇੰਡੀਆ ਦੇ ਵਿੱਚ, ਨਾਟ ਓਨਲੀ ਨੀਟ, ਪਰ ਜਿਹੜੀ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਵੀ ਬਾਕੀ ਕਿਹੜਾ ਸਾਡੇ ਨੇ, ਬਾਕੀ ਤਾਂ ਸਟੇਟ ਗਵਰਨਮੈਂਟ ਦੇ ਨੇ, ਕਿਸੇ ਸਟੇਟ ਗਵਰਨਮੈਂਟ ਦੇ ਵੀ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਇੱਦਾਂ ਕਰਕੇ। ਪਰ ਇੱਦਾਂ ਕਰਕੇ ਇਹ ਕਿ ਸਿਸਟਮ, ਤੁਹਾਡੀ ਗੱਲ ਠੀਕ ਹੈ, ਇੱਕ ਓਵਰਹਾਲ ਦੀ ਲੋੜ ਹੈ, ਓਵਰਹਾਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ, ਢਾਂਚਾ ਹੀ ਬਦਲਣ ਦੀ ਲੋੜ ਹੈ।
0: ਹਾਂ ਬਿਲਕੁਲ। ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ, ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ। ਹੁਣ ਜੇ ਸ਼ੁਰੂਆਤ ਹੋ ਰਹੀ ਆ ਤੇ ਇਹਨੂੰ ਫਿਰ ਆਵਾਜ਼ ਨੂੰ ਦਬਾਇਆ ਜਾ ਰਿਹਾ, ਮਤਲਬ ਸਾਰੇ ਵੈਸੇ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ। ਅੱਛਾ, ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਕੀ ਸੀ ਬੱਚੇ, ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ, ਉਹ ਨਾ 5 ਮਿੰਟ ਦੋ ਕੁੜੀਆਂ ਲੇਟ ਹੋ ਗਈਆਂ, ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨਹੀਂ
1: ਦਿੱਤੇ ਕਹੀ ਸੀ।
0: ਮਤਲਬ ਦੇਖੋ ਕੀ
1: ਨੀਟ ਦਾ ਐਗਜ਼ਾਮ ਜਿਹੜਾ ਨਾ, ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ, ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ, ਬਟ ਮੈਂ ਦੱਸ ਦਿੰਦਾ, ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ। ਸੋ ਜੇ ਤੁਸੀਂ ਡਾਕਟਰੀ ਕਰਨੀ ਹੈ, MBBS ਵਗੈਰਾ ਕਰਨੀ ਹੈ, ਹਨਾ, ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ।
0: ਠੀਕ ਹੈ।
1: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ ਤੁਸੀਂ
0: ਡਿਪਲੋਮਾ
1: ਕਰਕੇ ਹੈਗੇ ਨੇ, ਜਾਂ ਫਿਰ BED ਦੇ ਲਈ ਐਗਜ਼ਾਮ ਹੁੰਦਾ, ਐਂਟਰੈਂਸ ਐਗਜ਼ਾਮ ਹੁੰਦਾ, ਹਰ ਇੱਕ ਦੇ ਲਈ ਹੁੰਦਾ। ਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ, ਹਾਂ, ਜੇ ਤੁਸੀਂ BAMS ਵਗੈਰਾ ਕਰਨੀ ਹੈ, ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ। ਜੇ ਤੁਸੀਂ ਆਯੁਰਵੇਦਾ ਕਰਨੀ ਹੈ, BHMS ਕਰਨੀ ਹੈ, ਹੋਮਿਓਪੈਥੀ ਦੀ, ਆਯੁਰਵੇਦਾ ਦੀ ਕਰਨੀ ਹੈ, BAMS, ਫੇਰ ਨਹੀਂ ਹੈਗਾ ਨੀਟ ਦਾ ਐਗਜ਼ਾਮ।
0: ਅੱਛਾ, ਠੀਕ ਹੈ।
1: ਫਿਰ ਤੁਸੀਂ ਉਹਦੇ ਤੋਂ, ਪਰ BAMS ਦਾ ਇੱਕ ਅਲੱਗ ਐਗਜ਼ਾਮ ਹੁੰਦਾ, ਬਟ ਐਨੀਵੇਜ਼ MBBS ਦੇ ਲਈ ਉਹ ਐਗਜ਼ਾਮ ਹੁੰਦਾ। ਉਹਦੇ ਤੋਂ ਬਾਅਦ ਫਿਰ ਬੱਚਾ ਪੜ੍ਹਾਈ, ਮਤਲਬ ਐਂਟਰੈਂਸ, ਪਹਿਲਾਂ ਤਾਂ ਐਂਟਰੈਂਸ ਦੀ ਪੜ੍ਹਾਈ ਕਰੀ ਜਾਂਦੇ ਨੇ,
0: ਪਹਿਲਾਂ ਨੀਟ ਉਹੀ
1: ਐਂਟਰੈਂਸ ਹੀ ਨਹੀਂ ਕਲੀਅਰ ਹੁੰਦਾ, ਹਨਾ, ਜਿਵੇਂ MBA ਵਾਲੇ ਕਰਦੇ ਨੇ, ਕੈਟ ਦੀ ਪ੍ਰੈਪਰੇਸ਼ਨ ਕਰੀ ਜਾਂਦੇ ਨੇ ਪਹਿਲਾਂ ਉਹ ਐਗਜ਼ਾਮ ਨਹੀਂ ਕਲੀਅਰ ਹੁੰਦਾ। ਜਦੋਂ ਉਹ ਐਗਜ਼ਾਮ ਕਲੀਅਰ ਹੁੰਦਾ, ਫਿਰ ਉਹਦੇ 'ਚ ਜਿੰਨੀ ਹਾਈ ਰੈਂਕਿੰਗ ਹੋਏਗੀ, ਉਹਨਾਂ ਕਾਲਜ ਉਹਨਾਂ ਨੂੰ ਸਸਤਾ ਮਿਲੇਗਾ।
0: ਹਾਂ,
1: ਨਹੀਂ ਤੇ ਫੇਰ MBBS ਤਾਂ ਵੀ ਕਰਨੀ ਹੋਇਆ ਉਹਨਾਂ ਨੇ, ਪਰ ਇਹ ਹੈ ਵੀ ਫੇਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ, ਪੰਜ ਦਸ ਦਸ ਬਾਰਾਂ ਪੰਦਰਾਂ ਪੰਦਰਾਂ ਲੱਖ ਡੋਨੇਸ਼ਨਾਂ ਹੀ ਨੇ ਉਹਨਾਂ ਦੇ, ਫੇਰ ਪੇਰੈਂਟ ਦਾ ਧੂੰਆਂ ਨਿਕਲ ਜਾਂਦਾ। ਫਿਰ ਡਾਕਟਰ, ਫਿਰ ਤੁਸੀਂ ਡਾਕਟਰ ਜਦੋਂ ਮੋਟੀਆਂ ਕਮਾਈਆਂ ਕਰਦੇ ਆ, ਫਿਰ ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ, ਉਹ ਕਹਿੰਦਾ ਤੁਹਾਨੂੰ 100 ਰੁਪਿਆ, ਅਸਾਂ ਠੀਕ ਠੀਕ ਲਗਾ ਲਓ ਕਹਿ ਦੋਗੇ। ਅਗਲੇ ਨੇ 15 ਲੱਖ ਲਗਾ ਕੇ MBBS ਕੀਤੀ ਹੈ, ਹੁਣ ਵਸੂਲ ਵੀ ਤਾਂ ਕਰਨਾ ਹੀ ਹੈ, ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ। ਵੈਸੇ ਉੱਥੇ ਨੀ, ਪੂਰੇ ਦੁਨੀਆ ਚ ਨੇ ਇਹ
0: ਡਾਕਟਰ।
1: ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ, ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ, ਉਹ ਇਹ ਥੋੜ੍ਹਾ ਜਿਹਾ ਔਖਾ। ਇੰਡੀਆ ਦੇ ਵਿੱਚ ਨਾ ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ, ਚਾਹੇ UPSC ਹੈ, ਹਨਾ IAS IPS ਬਣਨ ਦੇ ਲਈ, ਚਾਹੇ ਆ ਕੈਟ ਐਗਜ਼ਾਮ ਹੈ MBA ਵਗੈਰਾ ਕਰਨ ਦੇ ਲਈ, ਚਾਹੇ ਆ ਨੀਟ ਐਗਜ਼ਾਮ ਹੈ, ਚਾਹੇ JEE ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ, ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
0: ਜੀ,
1: ਹਨਾ ਬੜੇ, ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ, ਉਹ ਬੜੇ ਔਖੇ ਨੇ, ਸੌਖਾ ਨਹੀਂ ਹੈਗਾ ਉਹਨਾਂ ਨੂੰ ਕਰਨਾ।
0: ਔਖੇ ਤੇ ਬਿਲਕੁਲ, ਹਾਂ ਇਹ ਤਾਂ ਸਹੀ ਗੱਲ ਆ, ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ।
1: ਹਾਂ, ਔਰ ਉਹ ਦੁਨੀਆ ਦੇ ਮੇਰੇ ਖਿਆਲ ਦੇ ਨਾਲ ਟਫੈਸਟ, ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ। ਸੋ
0: ਇਹੋ ਜਿਹੇ ਐਗਜ਼ਾਮ ਇੱਥੇ ਵੀ ਹੁੰਦੇ ਆ ਬਾਹਰਲੇ ਕੰਟਰੀਆਂ ਚ,
1: ਇੱਥੇ ਵਾਲੇ ਨੀ, ਇੱਥੇ ਨੈਪਲੈਂਡ ਦੇ ਸਕੋਰ ਹੀ ਨੀ ਪੂਰੇ ਹੁੰਦੇ ਇਹਨਾਂ ਨੂੰ।
0: ਹੱਥੀ
1: ਸਕਿੱਲ ਦੀ ਇੱਥੇ ਵੈਲਿਊ ਹੈ ਕਿ ਤੁਸੀਂ ਪੜ੍ਹਾਈ ਚਾਹੇ 10ਵੀਂ ਤੱਕ ਕਰ ਲਓ, ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ, ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ। ਆਪਣੇ ਉੱਥੇ MA ਕਰਨ ਤੋਂ ਬਾਅਦ ਵੀ ਨਹੀਂ ਪੁੱਛਿਆ ਜਾਂਦਾ ਹੈਗਾ, ਕਿਉਂਕਿ MA ਤੱਕ ਕੋਈ ਸਕਿੱਲ ਥੋੜ੍ਹੇ ਤੁਸੀਂ ਲੈ ਰਹੇ ਹੋ, ਐਵੇਂ ਹੀ ਕਰ ਰਹੇ ਹੋ। ਕਹਿੰਦਾ ਕਿੱਥੇ ਤੱਕ ਪੜ੍ਹਿਆ, ਕਹਿੰਦਾ ਜੀ BL ਹੈ, ਦੋ ਅੱਖਰ ਉਹ ਵੀ ਪੁੱਠੇ, ਉਹ ABC ਹੁੰਦਾ ਹੈ, BA ਨਹੀਂ ਹੁੰਦਾ।
0: ਹਲੇ ਚਲੋ ਕੋਈ ਨੀ, ਆਪਾਂ ਵਿੱਚ ਵਿੱਚ ਥੋੜੀ ਐਜੂਕੇਸ਼ਨ ਵਾਲੀਆਂ ਵੀ ਗੱਲਾਂ ਕਰਦੇ ਆ।
1: ਹਾਂਜੀ,
0: ਤੇ ਬੇਕਾਰ ਤੇ ਚਲੋ ਕਰ ਹੀ ਲੈਂਦੇ ਆ, ਕੋਈ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ, ਜਦੋਂ ਸਾਡੇ ਦਿਮਾਗ 'ਚ ਜਿਹੜਾ ਕੀੜਾ ਹੈਗਾ ਨਾ, ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਦੇ ਹਾਂ।
1: ਐਜੂਕੇਸ਼ਨ ਦੀ ਗੱਲਾਂ ਕਰਦੇ ਆ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ।
0: ਅੱਛਾ ਜੀ,
1: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਆਪਣੇ
0: ਪ੍ਰੋਗਰਾਮ।
1: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ ਹਾਂ, ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ ਉੱਥੇ ਦੀ ਸਟੇਟ ਹੈਗੀ, ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ, ਜਿਹੜੇ ਆਡੀਓਲੋਜਿਸਟ ਹੁੰਦੇ ਨੇ, ਆਡੀਓ ਵੈਸਟਫੀਲਡ ਚ ਗਏ ਹੋ ਕਦੇ?
0: ਵੈਸਟਫੀਲਡ, ਹਾਂ,
1: ਕਹਿੰਦੇ ਹੁੰਦੇ ਫ੍ਰੀ ਆਡੀਓ ਟੈਸਟ, ਫ੍ਰੀ ਟੈਸਟ,
0: ਅੱਛਾ
1: ਜਿਹੜੇ ਬ੍ਰਾਊਸ਼ਰ ਜੀ ਫੜਾਉਂਦੀਆਂ ਨੇ,
0: ਲੱਗੇ
1: ਹਾਂ, ਟੈਸਟ ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ
0: ਜਿਹੜੇ, ਮਤਲਬ ਜਿਹੜੇ ਕੰਨਾਂ ਦਾ ਜਿਹੜਾ ਸੋਚ,
1: ਯਾ ਕੰਨਾਂ ਵਾਲਾ,
0: ਕੰਨਾਂ ਆ ਜਪਨ ਜਾਂਦਾ ਹੁੰਦਾ ਉੱਥੇ JEE ਚ ਜਾਂ ਕਿੱਦਾਂ, ਨਹੀਂ JEE ਨੀ, JBHi-Fi, ਉਹਦੇ ਤੇ ਉਹੀ ਗਾਣੇ ਜਿਹੇ ਸੁਣ ਕੇ ਆ ਜਾਂਦਾ ਹੁੰਦਾ, ਉੱਥੇ ਲਾਏ ਹੁੰਦੇ ਉਹਨਾਂ ਨੇ। ਹਾਂ,
1: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ,
0: ਅੱਛਾ,
1: ਤੇ ਉਹ ਵਾਪਸ ਨਹੀਂ ਆ ਸਕਦੀ। ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ, ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ, ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ। ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ।
0: ਝਿੱਲੀਆਂ ਕੇ ਪੜਦੇ ਹੁੰਦੇ ਸੀ ਇੱਕ, ਜਿਹੜੇ ਉਹ ਕਿਹੜੇ?
1: ਝਿੱਲੀਆਂ ਪੜਦੇ,
0: ਅੱਛਾ, ਉਹੀ ਹੁੰਦੇ।
1: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ, ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ। ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਜਿਹੜੀ ਚੀਜ਼, ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ, ਮਤਲਬ ਕੈਂਸਰ ਤੱਕ ਦਾ ਇਲਾਜ ਹੈ, ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ। ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ, ਜਿਹੜੇ ਪਰਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ ਚ ਕਹਿੰਦੇ
0: ਹੋ, ਏਅਰ ਡਰਮਸ,
1: ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ।
0: ਅੱਛਾ ਜੀ,
1: ਉਹਨੂੰ ਕਹਿੰਦੇ ਆ ਕੋਕਲੀਆ। ਆਡੀਟਰੀ ਨਰਵਸ, ਉਹ ਜਿਹੜੇ ਸੈਲਸ ਜਿਹਦੇ ਜਿਹੜੀਆਂ, ਮਤਲਬ ਉਹ ਸੈਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ, ਜਿਹਨੂੰ ਨਿਊਰੋਨਸ ਕਹਿੰਦੇ, ਉਹਨਾਂ ਨੂੰ ਆਡੀਟਰੀ ਨਰਵਸ ਕਿਹਾ ਜਾਂਦਾ।
0: ਅੱਛਾ,
1: ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ, ਹੈ ਕੰਨਾਂ ਦੇ ਵਿੱਚ, ਹੈ ਨਾ?
0: ਅੱਛਾ ਜੀ,
1: ਉਹਨੂੰ ਕਹਿੰਦੇ ਆ ਕਿ ਸਿਗਨਲ। ਹੁਣ ਜਦੋਂ ਜੋ ਵੀ ਤੁਹਾਨੂੰ ਮਿਲ ਰਿਹਾ ਤੁਹਾਡੇ ਦਿਮਾਗ ਨੇ ਸਿਗਨਲ ਦਿੱਤਾ ਕਿ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹ ਭਾਜੀ, ਤੁਸੀਂ, ਤੁਹਾਡਾ ਧਿਆਨ ਗਿਆ ਨਾ, ਸਿਰਫ ਤੁਹਾਡੇ ਕੰਨਾਂ ਨੇ ਹੀ ਨਹੀਂ ਸੁਣਿਆ, ਤੁਹਾਡੇ ਮਾਇੰਡ ਨੇ ਵੀ ਸੁਣਿਆ, ਨਹੀਂ ਤੇ ਜਿਵੇਂ ਸਬਕੌਨਸ਼ੀਅਸ ਹੁੰਦੇ ਨੇ ਜਿਹੜੇ ਬੇਹੋਸ਼ੀ ਚ ਲੋਕ ਪਏ ਹੁੰਦੇ ਨੇ, ਉਹ ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ, आप कोशिश करते रहिए
0: इनको दुखा नहीं इनको दिखा अच्छा
1: सुनाई चलते सुनते रहते होंगे ना
0: अच्छा
1: तब पर वो उन्हों का दिमाग नहीं चल रहा होता सबकॉन्शियस अवस्था च होंगे कॉन्शियस अवस्था होंगी जो दिमाग भी चल रहा है जो दिमाग चलता है तो हाथ पैर चलते होंगे ने अखा चल दी हाथ कन्न चलते ने सबकॉन्शियस माइंड स्टेट दे विच तुहाडा शरीर एक अवस्था च चला जांदा वो हरकत नहीं कर पांदा क्योंकि तुहाडा दिमाग सिग्नल नहीं दे रहा पर तुहाडे दिमाग नूं सिग्नल जरूर मिल रहे ने इट्स लाइक रिसीवर तुसी तां पढ़े होए हो कम्युनिकेशन वाले बंदे हो ट्रांस ट्रांस की कहंदे हुंदे
0: ट्रांस ट्रांस रिसीवर
1: दिमाग सिर्फ एक पासे दा सिग्नल रिसीव कर रहा हुंदा
0: अच्छा
1: ओनू इंटरप्रेट करके ओदे ते एक्शन नहीं लै पा रहा हुंदा ते सुनन वाली गल जिहड़ी हैगी उत्थे वापस आईए तो ओदे च इह कहिंदे ने कि ओह जदों झिल्ली दे विचों हौली हौली सुकन लग जांदा है लिक्विड ते ओह जिहड़े न्यूरॉन्स ने उन्नी बहा दे विच नहीं बहिंदे ते ऑडिटरी नर्व्स जिहड़ियां ने ओह ढिड्डियां जिहियां पै जांदियां ने झुर्रियां नहीं पै जांदियां शरीर दे उत्ते ओह भी ढिल्लियां पै जांदियां ते फिर ओह दिमाग तक सिग्नल नहीं जांदा हैगा ते फिर जदों नहीं जांदा ते ओह रिकवर नहीं हो सकदा बाकी सारियां चीज़ां रिकवर हो जांदियां ने बट दिस इज़ द थिंग बाकी कह रहे ने कि अजकल इहदे ते थोड़ी चल रही है खोज बई किस तरीके दे नाल इहनूं दुबारा रिकवर कर दिता जावे इट वुड टेक टाइम चंगा समा लगेगा
0: डॉक्टर साहब बाकी होर तुसी पेट दे बारे भी दस दो जो सारा कुछ
1: मेरा भी खराब है
0: एक गल समझ आ गई जे कल आपां सोना चल जांदी है शक्ति तो वापस नहीं आती इस करके
1: देखिए फिल्म कोशिश संजीव कुमार वैसे एक ना होर आई सी फिल्म मेरे नाम नहीं
0: याद बोले
1: बंदा जेड़ा डीजे डूजे का काम करता हुंदा हेडफोन लगा के काम करता मुंडा अज सीरियल च आया सीगा बाद चो फिल्मां च भी मैं देख के दसदा तुहानूं
0: ठीक है
1: वो इन्ना ज्यादा ऑब्सेस हो जांदा अपने काम नूं लैके डीजेइंग नूं लैके तुसीं आरजेइंग हो ना
0: घर
1: दे मैं तां तुहानूं दस रहा
0: हां
1: डीजेइंग नूं लैके इन्ना ऑब्सेस हो जांदा हौली हौली हौली हौली ओहदे ईयर ड्रम्स जिहड़े ने ओह कमजोर हो जांदे उहनूं डॉक्टर भी कहिंदे ने वी हुण तूं डीजेइंग ना कर म्यूजिक ना बना बट ओह पागलपन की हद तक चला जाता है सुनने की शक्ति खत्म हो जाती
0: है एक्चुअली इदा ही होता ना भाई जी
1: राजीव खंडेलवाल मैं दसदा
0: असली कहानी
1: मेरे दिमाग च किवें आ गई मतलब ना यू कांट मतलब मैं तुहानू की ओ दसां
0: राजीव खंडेलवाल राजीव आ सारा दिन ही अपना डीजिंग कर रहा पिया ओदे फटने फटने बी एदा क्योंकि इन्नी तगड़े सब बूफर इन्नी वे स्पीकर होंगे और ती ते कहने बच्चे जेडे छोटे बच्चे है ना उन्होंने लागे ना लैके जाओ क्योंकि हो सकता चलो ये अज ते गल वधिया लगी है भी आपां नूं मतलब न्यू आपां इनफॉर्मेटिव जिहड़ी न्यूज़ है किसी साडी भाई हुण जिन्ने भी छोटे बच्चे आ प्लीज ज्यादा जदों वॉल्यूम हुंदा है ते ओदो ना जाओ ते जदों घर दी ज्यादा चीख के बोलदी ओदो नहीं पढ़दे फटदे
1: ओदो तां फिर
0: ओदो ते सा
1: पिछली बार भी गल की चपेड़ा कंपीटीशन
0: नहीं मैं गल कर
1: रहा
0: जो सवेरे सवेरे मेरा
1: बड़िया रसीद हुई
0: मेरे वे भरा ने एकदम मेरे मार दी जिदा
1: हाँ हुई
0: यार बड़ा करके सही गल हो जाता
1: हाँ।
0: दो दिन मतलब
1: गर्म हो जाता
0: ਮੈਨੂੰ ਤੇ ਬਹੁਤ ਪਈ
1: ਲੱਗਦਾ ਵੀ ਕੰਨ ਚੋਂ ਪਾਣੀ ਆ, ਮਤਲਬ ਲਿਕੁਇਡ ਜਿਹਾ ਹੋ ਗਿਆ,
0: ਵੱਡਾ ਭਰਾ ਸੋਦਾ ਦਾ ਪਿਆ ਹੋਵੇ। ਨਹੀਂ ਵੀਰ ਜੀ ਕੁਛ ਨੀ, ਮੈਂ ਤੈਨੂੰ ਕਹਿ ਰਿਹਾ
1: ਸਾਹ ਸਾਹ ਹੋਣ ਲੱਗ ਜਾਂਦਾ।
0: ਹੁਣ ਤਾਂ ਮੈਂ ਚੀਜ਼ ਭੁੱਲ ਗਿਆ ਵਾ, ਉਹ ਤਾਂ ਬਚਪਨ ਚ ਹੀ ਹੁੰਦਾ ਸੀ।
1: ਤੁਹਾਡੇ ਮਾਸਟਰ ਨੇ ਮਾਰੀ ਹੈ ਕਦੇ?
0: ਮਾਸਟਰ ਨੇ ਨਹੀਂ, ਮਾਸਟਰ ਮੈਂ ਉਹ ਹੁੰਦਾ ਸੀ, ਇੰਟੈਲੀਜੈਂਟ ਹੁੰਦਾ ਸੀ ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ, ਉਹ ਕੀ ਸੀ ਜਦੋਂ ਆਪਾਂ ਸਾਰੀ ਮਤਲਬ
1: ਕਲਾਸ ਦੇ
0: ਗੜਬੜ ਕਰਦੀ ਹੈ ਨਾ,
1: ਉਹ ਤਾਂ ਪੈਂਦੀ
0: ਹੁੰਦੀ ਇੱਕ ਤੇ ਉਦੋਂ ਪਈਆਂ ਸੀ। ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ ਪ੍ਰੇਅਰ, ਜਦੋਂ ਆਪਾਂ ਨਾ
1: ਉਦੋਂ ਮਾਰਨਿੰਗ ਪ੍ਰੇਅਰ, ਨਹੀਂ ਮੈਂ ਜਦ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ,
0: ਹਾਂਜੀ
1: ਪ੍ਰਾਈਵੇਟ ਦਾ ਵੀ ਯਾਦ ਹੈ ਮੇਰੇ, ਪਰ ਜਿਹੜਾ ਸਰਕਾਰੀ ਸਕੂਲ ਚ ਵੀ ਤੇ ਪ੍ਰਾਈਵੇਟ ਚ ਵੀ ਮੈਨੂੰ ਮਿਸ ਮੈਂ ਕਰ ਨਹੀਂ ਸੀ ਸਕਦਾ ਹੁੰਦਾ।
0: ਅੱਛਾ,
1: ਉਹਦੀ ਵਜ੍ਹਾ ਇਹ ਸੀਗੀ ਕਿ ਜਦੋਂ ਤਾਂ ਅਸੀਂ ਪ੍ਰਾਈਵੇਟ ਸਕੂਲ ਚ ਹੁੰਦੇ ਸੀ ਉਦੋਂ ਉਹ ਇਤਨੀ ਸ਼ਕਤੀ ਹਮੇ ਦੇ ਨਾ ਦਾਤਾ, ਉਹ ਗਾਣ ਦੇ ਲਈ ਮੈਂ ਮੂਹਰੇ ਖੜਾ ਹੁੰਦਾ ਸੀ।
0: ਅੱਛਾ,
1: ਕਿਉਂਕਿ ਸਾਡੇ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਤਿੰਨ ਕੁੜੀਆਂ ਤੇ ਇੱਕ ਮੁੰਡਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ।
0: ਅੱਛਾ,
1: ਹਾਂ ਮੈਂ ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ ਜ਼ਿਆਦਾਤਰ।
0: ਤੁਸੀਂ ਆਪਣੇ ਪ੍ਰੇਅਰ ਤੇ
1: ਜਦੋਂ ਸਰਕਾਰੀ ਸਕੂਲ ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ, ਪਰ ਜਿਹੜੇ ਜਿਹਨਾਂ ਦੀ ਵਰਦੀਆਂ ਵਰਦੀਆਂ, ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਹਰੇ ਖੜਾਉਣਾ ਹੁੰਦਾ ਸੀਗਾ ਉਹਨਾਂ ਨੇ, ਫਿਰ ਉਹਦੇ ਚ ਫਿਰ ਦੇਸ਼ ਬਾਵਰ ਮੋਹੇ।
0: ਸਾਡੇ ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ, ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ ਜਦੋਂ ਨੌਵੀਂ
1: ਦਸਵੀਂ,
0: ਪ੍ਰਾਈਵੇਟ ਸਕੂਲ ਚ ਵੀ ਮਤਲਬ ਜਿਹਨਾਂ ਨੇ ਮਤਲਬ ਨੌਵੀਂ ਦਸਵੀਂ ਚ ਆ ਗਏ ਹੈ ਨਾ ਤੇ ਅੱਠਵੀਂ ਤੋਂ ਬਾਅਦ ਪੱਗ ਬੰਨਣੀ ਸਟਾਰਟ ਕਰ ਦੋ ਬਈ। ਅਸੀਂ ਕੀ ਕਰਦੇ ਹੁੰਦੇ ਹਾਂ, ਅਸੀਂ
1: ਨਨਕਾਣਾ ਸਾਹਿਬ ਸਕੂਲ ਚ ਪੜੇ?
0: ਨਹੀਂ ਨਹੀਂ ਨਹੀਂ, ਸਾਡਾ ਹੈ ਖਾਲਸਾ ਕਾਲਜ ਪਬਲਿਕ ਸਕੂਲ, ਉੱਥੇ ਜ਼ਰੂਰੀ ਹੁੰਦੀ ਸੀ, ਠੀਕ ਹੈ। ਤੇ ਉਹ ਕੀ ਹੁੰਦਾ ਸੀ ਯਾਰ, ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਵੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ, ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ, ਤੇ ਸਾਡੇ ਡੀਪੀ ਸਰ ਨੇ ਨਾ ਉਹਨਾਂ ਨੇ ਆ ਜਾਣਾ, ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ, ਉਹ ਡੀਪੀ ਸਰ ਨੇ ਬਹੁਤ ਡੰਡੇ ਮਾਰੇ ਆ ਸਾਡੇ।
1: ਧੰਨਵਾਦ ਜੀ। ਤੇ ਆਪਾਂ, ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ, ਟਾਈਮ ਨੋਟ ਕਰ ਲਈਏ, ਬਾ ਹੋਰ 3-4 ਮਿੰਟ ਕੀ ਨੇ ਹੈਗੇ ਆਪਣੇ ਕੋਲ, ਕੁਇਕਲੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ।

0: ਘੁਮਾਣ ਦੀ ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁਮਾਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ ਚ ਰਹਿ ਰਹੇ ਹਾਂ ਤਾਂ ਵੀ ਆਪਾਂ ਇੰਡੀਅਨ ਹੈਗੇ, ਜਿਹੜੇ ਇੰਡੀਆ ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ। ਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ, ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕੀ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ ਹਨਾ, ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ, ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਨਾ ਜਾਇਓ ਐਵੇਂ ਕਿਤੇ ਉੱਥੇ ਨਾ ਰਹਿ ਜਾਓ, ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ,
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ,
0: ਨਾ ਉਹ ਗਏ ਜ਼ਮਾਨੇ ਦੀ ਗੱਲ ਹੈ।

0: ਕਹਿੰਦੇ ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ, ਵੀਅਤਨਾਮ ਸਸਤਾ ਬਹੁਤ ਹੈ ਭਾਜੀ ਘੁੰਮਣ ਘੁਮਾਣ ਦੇ ਮਾਮਲੇ ਦੇ ਵਿੱਚ, ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਬਾਹਰ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ, ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ ਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਦਾਂ ਹੀ ਜਾ ਸਕਦੇ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨਸ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ, ਹੈ ਨਾ, ਸਿਡਨੀ ਤੋਂ ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ, ਅਤੇ ਜਿਹੜਾ ਟੂਰਿਜ਼ਮ ਹੈ ਉੱਥੇ ਮਤਲਬ ਨਜ਼ਾਰੇ ਹੀ ਨਜ਼ਾਰੇ ਨੇ। ਮੁੱਕਦੀ ਗੱਲ ਇਹ ਹੈਗੀ ਹੈ ਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤਾਂ, ਅੱਜ ਦੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ, ਠੀਕ ਹੈ।
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨੀ ਕੀ ਬਣਦੇ ਆ, ਮਲਟੀ ਰਿਲੇਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ ਹੈਗਾ ਨਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲੈਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 16748।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 में समा हो चुका लाफ्टर थैरेपी दा। कल दे गुस्से गले परेशानियां जो भी मन दे उत्ते बोझ सारा कुछ एक पासे रख के हसण दा हसाउण दा चुटकले सुणाउण दा समा हो चुका। बुझारतां बातां पाउण दा समा हो चुका ते बच्चियां दे नाल आपां लाफ्टर थैरेपी दी करदे हां शुरुआत। मैं वादा करदा कि जरूर जरूर जरूर हसूं ते तुसीं वी जरूर हसिओ क्योंकि इह समा साडा हसण दे लई आउण वाला ਪੌਣਾ ਕੁ ਘੰਟਾ ਆਪਾਂ ਹੱਸਣਾ ਅਤੇ ਰਲ ਮਿਲ ਕੇ ਹੱਸਣਾ ਬੱਚਿਆਂ ਦੇ ਨਾਲ ਹੱਸਣਾ ਅਤੇ ਫਿਰ ਵੇਖਿਓ ਤੁਹਾਡਾ ਬਾਕੀ ਦਾ ਦਿਨ ਆਪਣੇ ਆਪ ਹੀ ਹੱਸਦੇ ਖੇਡਦੇ ਲੰਘ ਜਾਣਾ। ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਥੋੜ੍ਹਾ ਜਿਹਾ ਹੱਸਣ ਦੀ ਆਦਤ ਪਾਈਏ ਅਤੇ ਇਸੇ ਆਦਤ ਦੇ ਲਈ ਸ਼ੁਕਰਾਨਾ ਕਰੀਏ ਆਪਾਂ ਬੱਚਿਆਂ ਦਾ ਜਿਹੜੇ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਇਹ ਹੱਸ ਦੇ ਜਾਂਦੇ ਨੇ। ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਲਾਫਟਰ ਥੈਰੇਪੀ ਦੀ ਕਰਦੇ ਹਾਂ ਸ਼ੁਰੂਆਤ। ਸੋ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਹੋਊਗਾ ਅਰਨਵ। ਸਤਿ ਸ੍ਰੀ ਅਕਾਲ ਅਰਨਵ, ਤੁਸੀਂ ਆਉਣੇ ਰਹੋ, ਕੀ ਹਾਲ ਹੈ?
3: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਅਰਨਵ, ਕੀ ਹਾਲ ਹੈ?
3: ਵਧੀਆ, ਤੁਹਾਡਾ ਕੀ ਹਾਲ ਹੈ?
2: ਮੇਰਾ ਵੀ ਠੀਕ ਹੈ ਪੁੱਤਰ ਜੀ, ਥੈਂਕ ਯੂ। ਹੋ ਗਏ ਤਿਆਰ?
3: ਹਾਂਜੀ।
2: ਓਕੇ,
3: ਦੂਜੇ ਅੰਕਲ ਨਹੀਂ
2: ਆਏ? ਨਹੀਂ, ਦੂਜੇ ਅੰਕਲ ਨਹੀਂ ਆਏ ਯਾਰ ਹਲੇ।
3: ਉਹਨਾਂ ਨੂੰ ਡਿਸਕਾਊਂਟ ਨਹੀਂ ਦੇਣਾ ਆਪਾਂ।
2: ਅੱਛਾ, ਡਿਸਕਾਊਂਟ ਨਹੀਂ ਦੇਣਾ? ਓਕੇ ਚਲੋ, ਫਾਈਨ ਤੋਂ ਤੁਸੀਂ ਪਰਹੇਜ ਕਰ ਲਿਆ, ਡਿਸਕਾਊਂਟ ਦੀ ਤਾਂ ਕੋਈ ਗੱਲ ਨਹੀਂ, ਪੂਰਾ ਪੂਰਾ ਫਾਈਨ ਹੋਊਗਾ ਫਿਰ।
3: ਹਾਂਜੀ
2: ਚਲੋ ਠੀਕ ਆ, ਫਿਰ ਰੱਖੋ ਤੁਸੀਂ ਬਣਾ ਕੇ ਫਾਈਨ ਫਿਰ ਵੱਡਾ ਜਿਹਾ। ਹੋਰ ਸੁਣਾਓ, ਕੀ ਲੈ ਕੇ ਆਏ ਅੱਜ?
3: ਅੱਜ ਲੈ ਕੇ ਆਇਆ ਇੱਕ ਬਜਾਰਤ।
2: ਹਾਂਜੀ,
3: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਕੰਨ ਨਾਲ ਫੜ ਸਕਦੇ ਪਰ ਹੱਥ ਨਾਲ ਨਹੀਂ?
2: ਅੱਛਾ, ਕੰਨ ਨਾਲ ਫੜ ਸਕਦੇ ਹਾਂ ਤੇ ਹੱਥ ਨਾਲ ਨਹੀਂ ਫੜ ਸਕਦੇ। ਓਕੇ,
3: ਹੱਥ ਨਾਲ ਨਹੀਂ।
2: ਅੱਛਾ, ਹੱਥ ਨਾਲ ਨਹੀਂ ਫੜ ਸਕਦੇ ਤੇ ਕੰਨ ਨਾਲ ਫੜ ਸਕਦੇ ਹਾਂ। ਓਕੇ, ਇਹ ਤੇ ਯਾਰ ਬੜੀ ਔਖੀ ਆ।
3: ਸੌਖੀ ਆ
2: ਹੈ?
3: ਸੌਖੀ ਆ।
2: ਅੱਛਾ, ਕੰਨ ਨਾਲ ਕਿਹੜੀ ਫੜ ਸਕਦੇ? ਮੈਲ
3: ਨਹੀਂ।
2: ਹਾਂ, ਗੱਲਾਂ
3: ਨਹੀਂ।
2: ਹਾਂ, ਆਵਾਜ਼
3: ਨਹੀਂ।
2: ਅੱਛਾ, ਹੋਰ ਕੀ ਆ ਫਿਰ?
3: ਸੌਖੀ
2: ਆ। ਗੁਰਜੀਤ ਆਂਟੀ ਕਹਿੰਦੇ ਆ ਸਾਊਂਡ
3: ਨਹੀਂ।
2: ਅੱਛਾ ਚਲ, ਹਾਰ ਗਏ ਫਿਰ ਯਾਰ।
3: ਆਨਸਰ ਹੈਗਾ ਐਨਕ।
2: ਓਕੇ ਓਕੇ ਓਕੇ, ਪਰ ਹੱਥ ਨਾਲ ਵੀ ਤੇ ਫੜ ਹੀ ਸਕਦੇ ਆ ਐਨਕ, ਆਪਾਂ ਹੱਥ ਨਾਲ ਫੜ ਕੇ ਲਾਉਂਦੇ
3: ਆ। ਨਹੀਂ, ਐਨਕ ਜਿੱਦਾਂ ਵੀ ਐਨਕ ਅੱਖਾਂ ਤੇ ਹੱਥ ਹੱਥ ਨਾਲ ਫੜ ਕੇ ਅੱਖਾਂ ਤੇ ਥੋੜੀ ਨਾਲ ਲਾ ਕੇ ਰੱਖਣੀ ਪਰ
2: ਓਕੇ ਓਕੇ ਓਕੇ ਓਕੇ ਚਲੋ, ਇਹ ਤੇ ਗੁੱਡ ਹੋ ਗਿਆ। ਬਾਕੀ ਜ਼ਿਆਦਾ ਜਣੇ ਆਵਾਜ਼ ਹੀ ਕਹਿਣ ਡੇ ਸੀ ਵੈ, ਤੁਸੀਂ
3: ਤੁਸੀਂ ਨਹੀਂ ਫੜ ਸਕਦੇ।
2: ਹਾਂ, ਆਵਾਜ਼ ਕੰਨ ਨਾਲ ਨਹੀਂ ਫੜ ਸਕਦੇ, ਸਹੀ ਗੱਲ ਹੈ, ਸਹੀ ਗੱਲ ਹੈ। ਥੈਂਕ ਯੂ ਅਰਨਵ।
3: ਥੈਂਕ ਯੂ, ਸਤਿ ਸ੍ਰੀ ਅਕਾਲ, ਹੈਵ ਅ ਨਾਈਸ ਡੇ।
2: ਥੈਂਕ ਯੂ। ਤੇ ਸੁਖਵਿੰਦਰ ਆਂਟੀ ਨੇ ਕਿਹਾ ਹੀ ਗਲਾਸ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ੍ਰੀ ਅਕਾਲ ਤੇਗ। ਉਸ ਤੋਂ ਬਾਅਦ ਮਨਨ ਫਤਿਹ, ਤੁਸੀਂ ਰੈਡੀ ਰਹੋ ਤੇਗ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੇਗ, ਕੀ ਹਾਲ ਆ ਤੁਹਾਡਾ?
4: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
2: ਮੇਰਾ ਵੀ ਠੀਕ ਆ। ਕੀ ਕਰਦੇ ਸੀ?
4: ਮੈਂ ਬੈਠੀ ਆ ਤੇ ਅੰਬਰ ਹਜੇ ਬ੍ਰੈਕਫਾਸਟ ਨੇ ਫਿਨਿਸ਼ ਕੀਤਾ ਸੀ ਤੇ ਫਿਰ ਮੰਮਾ ਨੇ ਹਜੇ ਤਾਂ ਅੰਬਰ ਨੂੰ ਗਾਲਾਂ ਪਾਏ ਸੀ।
2: ਜ਼ਿਆਦਾ ਟਾਈਮ ਲਾ ਦਿੰਦੀ ਆ
4: ਤੇ ਲਾਹੀ ਯਾ ਬਲੂਨ ਚੱਕੀ ਫੇਰਦੀ ਆ ਮੂੰਹ ਚ ਪਾਉਂਦੀ।
2: ਓ ਸਵੇਰੇ ਸਵੇਰੇ?
4: ਹਾਂਜੀ।
2: ਓ ਓ ਖੇਡਦੀ ਹੋਣੀ ਨਾ, ਜਦੋਂ ਆਪਾਂ ਬਲੂਨ ਮੂੰਹ ਚ ਪਾਉਂਦੇ ਆ ਤੇ ਉਹ ਚੀਂ ਚੀਂ ਦੀ ਆਵਾਜ਼ ਆਉਂਦੀ ਆ ਤੇ ਫਿਰ ਉਹਨੂੰ ਵਧੀਆ ਲੱਗਦਾ ਹੋਣਾ।
4: ਹਾਂਜੀ, ਤੇ ਨਾਲੇ ਉਹ ਬੋਲਦੀ ਵੀ ਹੈਗੀ ਆ ਨਾਲੇ।
2: ਆਇਆ ਉਹਨੂੰ ਲੱਗਦਾ ਵਾ ਵੀ ਬਲੂਨ ਮੇਰੇ ਨਾਲ ਗੱਲਾਂ ਕਰਦਾ ਵਾ।
4: ਹਾਂਜੀ,
2: ਇਹ ਤੇ
4: ਨਾਲੇ ਸੁੱਖ ਤੇ ਨਾਲੇ ਸੁੱਖ ਪਾਉਂਦੀ ਆ।
2: ਕੀ ਪਾਉਂਦੀ ਆ?
4: ਸੁੱਖ
2: ਹੈ? ਥੁੱਕ ਪਾਉਂਦੀ ਆ ਉਹ ਥੁੱਕ ਤੇ ਸਾਰੀਆਂ ਚੀਜ਼ਾਂ ਤੇ ਪਾਉਂਦੇ ਆ ਨਿੱਕੇ ਨਿੱਕੇ ਹਨਾ ਤੇ ਚੀ ਚੀ ਚੀ ਚੀ ਕਰਾਉਂਦੀ
4: ਹਾਂਜੀ ਤੇ ਸਵੇਰੇ ਸਵੇਰੇ ਅਲਾਹੀ ਮੇਰੇ ਗੋਡੀ ਦੇ ਵਿੱਚ ਬੈਠ ਕੇ ਮੈਨੂੰ ਜੁੱਪੀ ਪਾਈ ਸੀ
2: ਉਹ ਉਹ ਉਹ ਉਹ ਤਾਂ ਫਿਰ ਸਵੇਰੇ ਸਵੇਰੇ ਭੈਣ ਦੇ ਨਾਲ ਪਿਆਰ ਕਰਦੀ ਆ ਨਾ
4: ਹੈਲੋ
2: ਹੈਲੋ ਹਾਂਜੀ ਆਵਾਜ਼ ਨਹੀਂ ਆਉਂਦੀ
4: ਨਹੀਂ ਇੱਕ ਮਿੰਟ ਲਈ ਆਵਾਜ਼ ਖਤਮ ਹੋ ਗਈ ਸੀ
2: ਅੱਛਾ ਆਵਾਜ਼ ਖਤਮ ਹੋ ਗਈ ਸੀ ਓਹੋ ਆਵਾਜ਼ ਕਿਉਂ ਖਤਮ ਹੋ ਗਈ ਸੀ ਚਲੋ ਕੋਈ ਨੀ ਹੁਣ ਆਪਾਂ ਆਵਾਜ਼ ਨੀ ਖਤਮ ਹੋਣ ਦੇਣੀ ਤੇ ਕੀ ਸੁਣਾਓਗੇ ਤੁਸੀਂ
4: ਅੱਜ ਮੈਂ ਸੁਣਾਉਂਗੀ ਇੱਕ ਵਿਚਾਰਿਤ
2: ਓਕੇ
4: ਬਾਹਰੋਂ ਸਖਤ ਅੰਦਰੋਂ ਪਾਣੀ
2: ਬਾਹਰੋਂ ਸਖਤ ਤੇ ਅੰਦਰੋਂ ਪਾਣੀ
4: ਹਾਂਜੀ
2: ਬਾਹਰੋਂ ਸਖਤ ਤੇ ਅੰਦਰੋਂ ਪਾਣੀ ਤੇ ਨਾਲੇ ਪੀਣੀ ਤੇ ਨਾਲੇ ਖਾਣੀ ਨਾਲੇ ਪੀਣੀ ਤੇ ਨਾਲੇ ਖਾਣੀ ਓਹਨੂੰ ਪੀ ਵੀ ਲਈਦਾ ਤੇ ਖਾ ਵੀ ਲਈਦਾ ਭਲਾ ਹਾਂ ਫਿਰ ਤੇ ਮੈਨੂੰ ਪਤਾ ਲੱਗ ਗਿਆ ਇਹ ਹੈਗਾ ਵਾ ਕੋਕੋਨਟ ਇਹ ਚਲੋ ਇੱਕ ਤੇ ਮੈਨੂੰ ਆ ਗਿਆ ਥੈਂਕ ਯੂ ਤੁਸੀਂ ਬੜਾ ਸੌਖਾ ਜਿਹਾ ਲਿਆਂਦਾ ਤੇ ਇਹ ਮੈਨੂੰ ਆ ਗਿਆ ਨਾ
4: ਇੱਕ ਬੋਡੀ ਫੈਕਟ
2: ਹਾਂਜੀ ਹਾਂਜੀ ਬੋਡੀ ਫੈਕਟ
4: ਜਿਹੜੇ
2: ਇਲਾਹੀ ਕਹਿੰਦੀ ਮੈਂ ਦੱਸੂਗੀ ਬੋਡੀ ਫੈਕਟ
4: ਸਾਰੇ ਪਾਸੋ ਤੋਂ ਸੁਣ ਸਕਦੇ ਆ
2: ਓਕੇ ਕਣਕ ਤੁਹਾਨੂੰ ਫਨੀ ਸ਼ੇਪ ਲੱਗਦੇ ਆ
4: ਹਾਂਜੀ ਜਦੋਂ ਜਿਹੜੇ ਆਪਣੇ ਕੰਨ ਨੇ ਜਦੋਂ ਬੜਾ ਸਾਰੇ ਜਦੋਂ ਤੁਸੀਂ ਫੀਲ ਕਰਦੇ ਹੋ ਉਹਦੇ ਸਾਰੇ ਕਿਤੇ ਵੋਂਕੀ ਹੁੰਦੇ ਨੇ
2: ਸਹੀ ਗੱਲ ਆ ਹਨਾ ਅਲੱਗ ਅਲੱਗ ਤਰ੍ਹਾਂ ਦੀ ਸਿੱਧੇ ਸਿੱਧੇ ਜੇ ਵੀ ਹੋ ਸਕਦੇ ਹੈ ਨਾ ਤੇ ਕਿੱਦਾਂ ਕਿੱਦਾਂ ਦੀ ਸ਼ੇਪ ਹੁੰਦੀ ਹੈ ਨਾ
4: ਹਾਂਜੀ ਤੇ ਐਵੇਂ ਸੁਣ ਸਕਦਾ ਜੇ ਕੰਨ ਨਹੀਂ ਹੋਣਗੇ ਇੱਧਰ ਦੀ ਸ਼ੇਪ ਤੇ ਫਿਰ ਆਪਾਂ ਸੁਣ ਨਹੀਂ ਸਕਦੇ ਸਾਰੇ ਪਾਸੇ
2: ਫਿਰ ਤੇ ਸਿੱਧੀ ਆਵਾਜ਼ ਸਾਡੇ ਕੰਨ ਚ ਪੈ ਜੂਗੀ ਹਨਾ ਹਵਾ ਵੀ ਪੈ ਜੂਗੀ ਤੇ ਮੱਖੀ ਵੀ ਸਿੱਧੀ ਭੱਜ ਕੇ ਵੜ ਜਾ ਕਰਨੀ ਓਹੋ ਫਿਰ ਤੇ ਜਦੋਂ ਆਪਾਂ ਸੋਇਆ ਕਰਨਾ ਸੀ ਨਾ ਤੇ ਸਰਾਣੇ ਦੇ ਉੱਤੇ ਸਿੱਧਾ ਸਾਡਾ ਕੰਨ ਬੰਦ ਹੀ ਹੋ ਜਾ ਕਰਨਾ ਸੀ ਇਹ ਤੇ ਗੱਲ ਸਹੀ ਤੁਹਾਡੀ ਜਦੋਂ ਅਸੀਂ ਪੱਗ ਬੰਨਣੀ ਨਾ ਤੇ ਫਿਰ ਤੇ ਕੰਨ ਦੇ ਨਾਲ ਹੀ ਲੱਗ ਜਾਣੀ ਸੀ ਸਾਰਾ ਕੱਪੜਾ ਤੇ ਭਾਵੇਂ ਸੁਣਦਾ ਹੀ ਨਾ ਇਹ ਤੇ ਗੁੱਡ ਕੰਨ ਬਣਾਇਆ ਫਿਰ ਹੈ ਨਾ ਗੁੱਡ ਡਿਜ਼ਾਇਨਿੰਗ ਵੈਲ ਡਨ ਰੱਬ ਥੈਂਕ ਯੂ ਦੇ
4: ਬੜੀ ਬੜੀ ਰੱਬ ਨਾਲ ਬਣਿਆ ਹੁੰਦਾ ਬੜੀ ਐਵੋਲੂਸ਼ਨ ਤੋਂ ਬਣਿਆ ਹੁੰਦਾ
2: ਓ ਵੈਲ ਡਨ ਤੁਹਾਨੂੰ ਤੇ ਬਹੁਤ ਨੌਲੇਜ ਆ ਵੀ
4: ਹਾਂਜੀ
2: ਵਾਹ ਥੈਂਕ ਯੂ ਤੇ ਤੁਸੀਂ ਤੇ ਕਾਫੀ ਪੜ੍ਹਦੇ ਹੋ ਮੈਨੂੰ ਲੱਗਦਾ
4: ਤੁਸੀਂ
2: ਜਦੋਂ ਥੋੜਾ ਥੋੜਾ ਪੜ੍ਹੀ ਜਾਓਗੇ ਤੇ ਫਿਰ ਤੁਹਾਡੀ ਨੌਲੇਜ ਹੋਰ ਵਧੀ ਜਾਊਗੀ ਤੇ ਨਾਲੇ ਫਿਰ ਤੁਸੀਂ ਸਾਡੀ ਵੀ ਨੌਲੇਜ ਵਧਾਈ ਜਾਓਗੇ ਦੱਸ ਦੱਸ ਕੇ ਹਨਾ ਥੈਂਕ ਯੂ ਤੇ ਅੱਜ ਤੇ ਅੰਬਰ ਵੀ ਹੋਣੀ ਆ
4: ਹਾਂਜੀ
2: ਹਾਂਜੀ ਲਿਆਓ ਕਰਾਓ ਗੱਲ ਫਿਰ ਹੈਲੋ ਸਤਿ ਸ੍ਰੀ ਅਕਾਲ ਅੰਬਰ ਕੀ ਹਾਲ ਆ ਵਧੀਆ ਤੁਸੀਂ ਰੋਟੀ ਖਾ ਲਈ ਅਸੀਂ ਵੀ ਖਾ ਲਈ ਓਕੇ ਤਿਆਰ ਹੋ ਗਏ
4: ਹਾਂਜੀ
2: ਤਿਆਰ ਵੀ ਹੋ ਗਏ ਤੇ ਸੀਰੀਅਲ ਵੀ ਖਾ ਲਏ ਤੇ ਅੱਜ ਲੇਟ ਉੱਠੇ ਸੀ ਤੁਸੀਂ ਭਲਾ ਕਿਉਂ ਜੀ ਨਹੀਂ ਕਰਦਾ ਉੱਠਣ ਨੂੰ
4: ਮਾਂ ਆਵਾਜ਼ ਲੱਗੀ ਸੀ ਫਿਰ ਮਾਂ ਉੱਠੀ
2: ਓ ਸਵੇਰੇ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਹੈ ਨਾ ਠੰਡ ਬੜੀ ਲੱਗਦੀ ਆ ਫਿਰ ਤੁਹਾਨੂੰ ਇਲਾਹੀ ਨੇ ਠਾਇਆ
4: ਨਹੀਂ ਮੈਂ ਪਿੰਕ ਪੇਟੀ ਦੱਸ ਹੋਈ ਆ।
2: ਅੱਛਾ ਆਪੇ ਉੱਠ ਗਏ? ਓ ਮੈਨੂੰ ਪਤਾ ਲੱਗਾ ਸੀ ਵੀ ਇਹ ਲਾਹੀ ਉੱਠ ਕੇ ਗਈ ਸੀ ਵੀ ਉੱਠੋ ਉੱਠੋ ਅੱਜ ਜਾਣਾ ਵਾ ਭੈਣ ਜੀ। ਉਹਨੇ
4: ਮੰਮੀ ਕਹਿੰਦੀ ਆ।
2: ਅੱਛਾ ਮੰਮੀ ਨੇ? ਓਕੇ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਾ ਵੀ ਲਾਹੀ ਲੈ ਕੇ ਗਈ ਤੁਹਾਡੇ ਕਮਰੇ 'ਚ ਬਲੂਨ, ਅਤੇ ਉਹਨੇ ਚੀਂਚੀ ਚੀਂਚੀ ਬਲੂਨ ਦੇ ਉੱਤੇ ਕੀਤਾ ਅਤੇ ਫਿਰ ਤੁਹਾਨੂੰ ਜਾਗ ਆ ਗਈ। ਨਹੀਂ ਓ ਓਕੇ ਤੇ ਅੱਜ ਫਿਰ ਕੀ ਸੁਣਾਓਗੇ ਸਾਨੂੰ?
4: ਪਜਾਮੇ।
2: ਓਕੇ ਕਿਹੜੀ?
4: ਨਾ ਨਾ ਨਾ ਕਾਕ ਤੇ ਜਗਾਵੇ
2: ਇੱਕ ਵਾਰੀ ਫੇਰ। ਨਾ ਅਲਾਰਮ ਤੇ ਨਾ ਕਲੋਕ ਤੇ ਫਿਰ ਵੀ ਸਵੇਰੇ ਜਗਾਵੇ। ਓ ਇਹ ਤੇ ਮੈਨੂੰ ਪਾਉਂਦਾ ਵਾ। ਕੁੱਕਰ ਇਹ ਤੇ ਤੁਸੀਂ ਆਪੇ ਹੀ ਦੱਸਤਾ ਹੈ ਅੰਬਰ, ਹਾਲੇ ਤਾਂ ਮੈਂ ਬੁੱਝਣਾ ਸੀ। ਮੈਨੂੰ ਤਾਂ ਲੱਗਾ ਸੀ ਵੀ ਇਹਦਾ ਆਂਸਰ ਇਹ ਲਾਹੀ ਆ, ਉਹ ਸਵੇਰੇ ਸਵੇਰੇ ਸਾਰਿਆਂ ਨੂੰ ਉਠਾ ਦਿੰਦੀ ਉੱਠ ਕੇ ਅਰਲੀ ਅਰਲੀ ਮੋਰਨਿੰਗ ਜਦੋਂ ਉਹਨੂੰ ਭੁੱਖ ਲੱਗਦੀ ਆ ਕੁਆਂ ਕੁਆਂ ਕਰਕੇ। ਅੱਛਾ ਕੁੱਕਰ ਹੈਗਾ, ਓਕੇ ਓਕੇ ਚਲੋ ਥੈਂਕ ਯੂ ਪੁੱਤਰ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਤੁਸੀਂ ਬਹੁਤ ਇੰਜੋਏ ਕਰੋ ਅੱਜ ਸਕੂਲ। ਥੈਂਕ ਯੂ, ਹੈਵ ਅ ਨਾਈਸ ਡੇ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
5: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
2: ਮੈਂ ਵੀ ਠੀਕ ਹਾਂ। ਕਿੱਥੇ ਕ ਪਹੁੰਚੇ ਹੋ?
5: ਅਸੀਂ ਗੁਰਦੁਆਰਾ ਸਾਹਿਬ ਪਹੁੰਚ ਵੀ ਗਏ ਕਦੋਂ ਦੇ।
2: ਅੱਛਾ ਪਹੁੰਚ ਗਏ, ਮੱਥਾ ਟੇਕ ਲਿਆ ਕਿ ਟੇਕਣਾ ਹਲੇ?
5: ਹਜੇ ਟੇਕਣਾ ਸੀ।
2: ਓਕੇ ਅੱਛਾ, ਫਿਰ ਹਲੇ ਤੁਸੀਂ ਪਾਰਕਿੰਗ ਦੇ ਵਿੱਚ ਖੜੇ ਹੋ ਤੁਸੀਂ, ਹੈ ਤੇ ਹੈਗਾ ਤੁਹਾਡੇ ਕੋਲ ਇਨਫ ਟਾਈਮ ਹੈਗਾ ਨਾ?
5: ਹਾਂਜੀ, ਸਾਡਾ ਸਕੂਲ ਤਾਂ ਹਜੇ ਬਹੁਤ ਟਾਈਮ ਨੂੰ ਅੱਧੇ ਘੰਟੇ ਨੂੰ ਸ਼ੁਰੂ ਹੋਊਗਾ।
2: ਵੈਰੀ ਨਾਈਸ, ਤੁਸੀਂ ਫਿਰ ਜਿਹੜਾ ਪਹਿਲਾਂ ਚਲ ਜਾਂਦੇ ਹੋ ਨਾ ਤੇ ਉਹਦਾ ਕਿੰਨਾ ਫਾਇਦਾ ਹੁੰਦਾ ਹੈ ਨਾ?
5: ਹਾਂਜੀ।
2: ਵੈਰੀ ਗੁੱਡ, ਤੇ ਕੀ ਲਿਆਏ ਹੋ ਫਿਰ ਅੱਜ?
5: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
2: ਹੈਂ?
5: ਹਾਂਜੀ
2: ਬੱਲੇ, ਆਪੇ ਲਿਖੀ ਆ ਕਿ ਕਿਸੇ ਦੀ ਆ?
5: ਮੈਂ ਲੱਭੀ ਆ ਆਪੇ।
2: ਅੱਛਾ ਲੱਭੀ ਆ, ਓਕੇ ਕਿੱਥੋਂ ਲੱਭੀ ਆ? ਪੇਟੀ ਚੋਂ?
5: ਜਿਹੜੇ ਵਟਸਐਪ ਦੇ ਉੱਤੇ ਮੈਂ ਟਾਇਆ ਹੀ ਉਹਨੂੰ ਪੁੱਛਿਆ।
2: ਓ ਓ ਵਾ ਮਨਦ, ਤੁਹਾਨੂੰ ਤੇ ਟੈਕਨੋਲੋਜੀ ਵੀ ਆ ਗਈ ਆ ਕੁੜੀਏ।
5: ਹਾਂਜੀ,
2: ਇੰਨੀ ਸਮਾਰਟ ਹੁੰਦੀ ਜਾਂਦੀ ਆ ਤੂੰ। ਮੈਨੂੰ ਲੱਗਦਾ ਤੂੰ ਹੌਲੀ ਹੌਲੀ ਨਾ ਏ ਆਈ ਕੋ ਗੁੱਤਾਂ ਦੇ ਡਿਜ਼ਾਈਨ ਵੀ ਪੁੱਛ ਲਿਆ ਕਰਨੇ ਆ। ਹੈਲੋ ਏ ਆਈ, ਵਟ ਟਾਈਪ ਆਫ ਗੁੱਤ ਆਈ ਕੈਨ ਮੇਕ ਟੂਡੇ? Please suggest some nice looking ribbons. ਇੱਦਾਂ ਦੀਆਂ ਸਰਚਾਂ ਮਾਰਿਆ ਕਰਨੀਆਂ ਮੰਨਤ ਨੇ ਨਾ?
5: ਹਾਂਜੀ।
2: ਓਕੇ ਲਿਆਓ ਫਿਰ, ਕਿਹੜੀ ਕਵਿਤਾ ਲੱਭੀ ਅੱਜ?
5: ਮੇਰਾ ਭਰਾ ਦਿਨ ਭਰ ਤੰਗ ਕਰਦਾ, ਮੇਰਾ ਪਿੰਡ ਛੁਪਾ ਕੇ ਹੱਸਦਾ ਰਹਿੰਦਾ, ਪਰ ਜਦੋਂ ਦੁੱਖ ਆਵੇ ਮੇਰੇ ਉੱਤੇ ਸਭ ਤੋਂ ਪਹਿਲਾਂ ਉਹੀ ਨਾਲ ਖੜਾ ਰਹਿੰਦਾ।
2: ਓਏ ਵਾਹ, ਆ ਤੇ ਬੜੇ ਵਧੀਆ ਵਾ ਮੰਨਤ, ਬਸ ਇੰਨੀ ਕੀ ਆ?
5: ਹਾਂਜੀ।
2: ਓਕੇ ਵਾਹ, ਤੇ ਇਦਾਂ ਹੀ ਹੁੰਦਾ ਭਲਾ ਫਤਿਹ, ਇਦਾਂ ਹੀ ਕਰਦਾ?
5: ਹਾਂਜੀ।
2: ਸੱਚੀ? ਓਏ ਉਹ ਤਾਂ ਕਹਿੰਦਾ ਝੂਠ ਹੈ।
5: ਨਹੀਂ ਨਹੀਂ,
2: ਉਹ ਤਾਂ ਵੈਸੇ ਹੀ ਆਪਣਾ ਚੱਲਿਆ ਗੱਲ, ਫਿਰ ਪੁੱਛ ਲੈਣੇ ਇਹਨੂੰ।
4: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨੀ ਜੀ।
2: ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਹੈ ਫਿਰ ਭਰਾ ਦਾ?
4: ਮੈਂ ਵਧੀਆ, ਤੁਸੀਂ ਕਿਵੇਂ ਹੋ?
2: ਤਾਂ ਆਪਾਂ ਵੀ ਵਧੀਆ। ਫਿਰ ਉਹ ਕਵਿਤਾ ਸਹੀ ਹੈ ਕਿ ਨਹੀਂ?
4: ਨਹੀਂ
2: ਹੈ, ਨਹੀਂ ਖੜਦੇ ਨਾਲ ਫਿਰ ਮੰਨਣ ਤੇ?
4: ਨਹੀਂ ਦੀਦੀ, ਇਹ ਆਪੋਜ਼ਿਟ ਵੀ ਨਹੀਂ ਗੀ, ਕੋਈ ਨਹੀਂ ਗੀ।
2: ਕਿੱਦਾਂ?
4: ਥੋੜੀ ਜੀ ਹੈ ਪਰ ਦੀਦੀ ਜੇ ਆਪਾਂ ਆਪੋਜ਼ਿਟ ਕਰੀਏ ਤਾਂ ਨਹੀਂ, ਦੀਦੀ ਤਾਂ ਮੈਨੂੰ ਜਮਾ ਨਹੀਂ ਕਰਦੇ।
2: ਹਾਂ,
4: ਯਾਰ
2: ਤੇਰੀ ਕੋਈ ਹੈਲਪ ਨਹੀਂ ਕਰਦੇ?
4: ਯਾਰ ਦੀਦੀ ਦੀ ਹੈਲਪ, ਮੈਂ ਦੀਦੀ ਦਾ ਬੈਗ ਲੈ ਕੇ ਨਾ ਅੱਜ ਮੇਰਾ ਜਾਗ ਫਲ ਗਈ ਤੇ ਫਿਰ ਦੀਦੀ ਨੇ ਮੇਰਾ ਬੈਗ ਵੀ ਨਹੀਂ ਲੈ ਕੇ ਆਉਂਦਾ।
2: ਓ ਹੋ, ਮਤਲਬ ਤੁਹਾਡੀ ਹੈਲਪ ਨਹੀਂ ਕਰਦੇ? ਹੈ
4: ਹਾਂਜੀ
2: ਯਾਰ,
4: ਨੂੰ ਆਪੇ ਕਰਨੀ ਪੈਂਦੀ।
2: ਫਿਰ ਤੁਸੀਂ ਵੀ ਕਵਿਤਾ ਲਿਖ ਲਓ ਫਿਰ ਇੱਕ।
4: ਠੀਕ ਆ, ਪਰ ਕਦੇ ਕਦੇ ਦੀਦੀ ਕਰਦੇ ਆ।
2: ਆਹਾਂ, ਅੱਛਾ ਕਦੇ ਕਦੇ ਕਰਦੇ ਆ। ਕਰਦੀ ਤੇ ਬੜਾ ਪਿਆਰ ਬੜਾ ਕਰਦੀ ਤੈਨੂੰ ਉਹ। ਹਾਂ, ਉਹ ਤਾਂ ਬੜਾ ਕਰਦੀ ਤੇਰਾ, ਉਹ ਤੇ ਕਹਿੰਦੀ ਹੁੰਦੀ ਆ ਵੀ ਫਤਿਹ ਬਾਰੇ ਨੀ ਗੱਲ ਕਰਨੀ ਕਿਸੇ ਨੇ, ਹੈ ਨਾ? ਉਹ ਤੇ
4: ਦੀਦੀ ਨੂੰ ਮੈਂ ਬਹੁਤ ਪਿਆਰ ਕਰਦਾ ਵਾ, ਦੀਦੀ ਵੀ, ਪਰ ਮੈਂ ਦੀਦੀ ਨੂੰ ਵੱਧ ਕਰਦਾ ਵਾ।
2: ਹਾਂ, ਨਹੀਂ ਤੁਸੀਂ ਤੇ ਫਿਰ ਵੱਧ ਹੀ ਕਰਦੇ ਹੋ ਕੇ। ਤੇ ਫਤਿਹ ਫਿਰ ਵੱਧ ਹੀ ਕਰੂਗਾ ਨਾ, ਫਤਿਹ ਕੋ ਫਿਰ ਗਜ਼ਲੀਅਨ ਗਜ਼ਲੀਅਨ ਪਿਆਰ ਹੈਗਾ।
4: ਹਾਂ,
2: ਆਹ ਲੇਟ ਵਾਲੇ ਅੰਕਲ ਵੀ ਆ ਗਏ।
4: ਯਾਰ ਤਾਂ ਬਹੁਤ ਲੇਟ ਹੋ ਗਏ।
2: ਹੋਰ ਕੀ?
6: ਹਾਂ ਜੀ, ਫਿਰ ਟ੍ਰੈਫਿਕ ਬਹੁਤ ਹੋ ਜਾਂਦਾ ਫਤਿਹ।
2: ਇੰਨੇ ਤੇ ਗਜ਼ਲੀਅਨ ਵੀ ਨਹੀਂ ਹੈਗੇ ਸਾਡੇ ਕੋਲ, ਹੈ ਨਾ?
6: ਚੱਕੀ
2: ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
2: ਓਕੇ।
4: ਡਾਕਟਰ ਪੱਪੂ, ਤੂੰ ਸੜਕ ਦੇ ਕੋਲੇ ਕਿਉਂ ਖੜਿਆ ਈ ਜੇ ਤੈਨੂੰ ਪਤਾ ਕੁੜੀ ਗੱਡੀ ਚਲਾ ਰਹੀ ਆ? ਪੱਪੂ, ਮੈਂ ਤਾਂ ਖੇਤ ਰਾਮ ਨਾਲ ਚਾਹ ਪੀਂਦਾ ਸੀ।
6: ਮੰਦਰ ਚਲਾਉਂਦੀ ਸੀ?
4: ਨਹੀਂ, ਦੀਦੀ ਨੂੰ ਤਾਂ ਬਹੁਤ ਵਧੀਆ ਡਰਾਈਵਿੰਗ ਹੁੰਦੀ ਆ।
6: ਅੱਛਾ,
4: ਹੁਣ ਤਾਂ ਲੱਗਦਾ ਕੋਈ ਕੁੜੀ ਸੀ ਜਿਹੜੀ ਟੇਡੀ ਮੇਡੀ ਗੱਡੀ ਚਲਾਉਂਦੀ ਸੀ।
2: ਹਾਂ, ਅੱਛਾ ਮੰਨਤ ਗੱਡੀ ਚਲਾ ਲੈਂਦੀ ਆ?
4: ਗੱਡੀ ਦਾ ਬੰਪਰ ਵੀ ਪਹਿਲਾਂ ਦਾ ਟੁੱਟਿਆ ਹੋਇਆ ਸੀ।
2: ਓਹੋ, ਉਹ ਫਿਰ ਪਹਿਲਾਂ ਤੋਂ ਹੀ ਇਹੋ ਕੰਮ ਕਰਦਾ ਹੋਣਾ ਫਿਰ।
6: ਤਾਰਾ ਨਾ ਬੰਨਿਆ ਹੋਇਆ ਸੀ।
2: ਆਹਾ, ਉਹ ਕੁੜੀ ਪਹਿਲਾਂ ਤੋਂ ਹੀ ਇਹੋ ਕੰਮ ਕਰਦੀ ਸੀ ਫਿਰ।
6: ਗੱਡੀ ਮਾਰਨੀ ਜਾਂ ਚਲਾਉਣੀ?
2: ਨਹੀਂ ਮਾਰਨੀ, ਕਿ ਉਹਦਾ ਬੰਪਰ ਪਹਿਲਾਂ ਟੁੱਟਾ ਸੀ।
6: ਅੱਛਾ, ਠੀਕ ਹੈ, ਜਸਟੀਫਾਈ ਉਹ ਕਰਦੀ ਸੀ
2: ਹੋਰ
6: ਇੰਸ਼ੋਰੈਂਸ ਲੈਣ ਲਈ।
2: ਥੈਂਕ ਯੂ ਫਤਿਹ। ਤੁਸੀਂ ਬੜੇ ਅੱਜ ਸਲਾਬੇ ਜੇ ਲੱਗਣ ਡੇ ਹੋ।
6: ਥੋੜੀ ਬਾਰਿਸ਼ ਹੋ ਰਹੀ ਨਾ ਅੱਜ।
2: ਹੈਂ,
4: ਤੁਸੀਂ
2: ਨਮੋਸ਼ੀ ਦਿੱਤੀ ਆ ਨਾ?
6: ਉਹ ਨਹੀਂ, ਹੁਣ ਸਕੂਲ ਹੋਲੀਡੇਜ਼ ਹੋ ਗਈਆਂ ਫਿਨਿਸ਼।
2: ਚਾਰ ਗੱਲਾਂ ਕੱਠੀਆਂ ਕੀਤੀਆਂ ਸੀ ਤੇ ਦੋ ਮੇਰੇ ਨਾਲ ਕਰ ਲੋ, ਦੋ ਇਹਨਾਂ ਨਾਲ ਕਰ ਲੋ,
6: ਦੋ ਮੇਰੀਆਂ, ਦੋ ਤੇਰੀਆਂ,
2: ਆਹੋ
6: ਗੰਨੇ ਦੀਆਂ ਗਨੇਰੀਆਂ,
4: ਗੰਨੇ ਦੀ ਗਨੇਰੀਆਂ,
2: ਆਹੋ
6: ਦੋ ਤੇਰੀਆਂ ਦੋ ਮੇਰੀਆਂ, ਗੱਲ ਇੱਦਾਂ ਹੀ ਬਣਦੀ ਹੁੰਦੀ ਨਾ। ਇੱਕ ਤੁਸੀਂ ਸੁਣਾਓ, ਇੱਕ ਅਸੀਂ ਸੁਣਾਵਾਂਗੇ, ਫਿਰ ਦੋ ਹੋ ਜਾਣਗੀਆਂ ਟੋਟਲ।
2: ਲੱਗਦੀ ਸੀ ਸਮਝ, ਲੱਗਦੀ ਕਿ ਨਹੀਂ?
4: ਅੱਜ ਕੱਲ ਨਾ ਮੈਂ ਜਦੋਂ ਮੈਂ ਬਾਹਰ ਗਈ ਸੀ, ਮੈਂ ਸੁੱਤੀ ਉੱਠੀ ਸੀ ਹਨਾ, ਮੇਰੀ ਲੱਤ ਦੁੱਖ, ਮੇਰੀ ਦੋਨੇ ਲੱਤਾਂ ਥੋੜੀਆਂ ਜਿਹੀਆਂ ਦੁਖਣ ਲੱਗ ਗਿਆ, ਤੇ ਮੇਰਾ ਸਿਰ ਵੀ ਆਏ ਲੱਗਦਾ ਸੀ ਜਿਵੇਂ ਹੈਡੇਕ ਹੋ ਗਿਆ।
6: ਕਿਤੇ ਮੰਮਾ ਨੂੰ ਦੇਖ ਕੇ ਤਾਂ ਨੀ ਹੋ ਗਿਆ? ਇਹ ਵੀ ਲਾਗ ਦੀ ਬਿਮਾਰੀ ਹੁੰਦੀ।
2: ਫਿਰ ਤੁਸੀਂ ਕੀ ਕੀਤਾ, ਕਿੱਦਾਂ ਠੀਕ ਹੋਇਆ?
4: ਪਹਿਲਾਂ ਮੈਥੋਂ ਜਾਂਦੇ।
2: ਅੱਛਾ, ਫਿਰ ਕਿੱਦਾਂ ਠੀਕ ਕਿੱਦਾਂ ਕੀਤਾ ਤੁਸੀਂ?
6: ਠੰਡ ਲੱਗ ਗਈ ਮੈਨੂੰ,
4: ਠੰਡ ਲੱਗ ਗਈ ਸੀ ਨਾ ਕੱਲ।
2: ਅੱਛਾ, ਕੱਲ ਠੰਡ ਹੈਗੀ ਬੜੀ ਸੀ, ਤੇ
4: ਫਿਰ ਜਦੋਂ ਮੈਂ ਪਈ ਨਾ ਕੱਲ
6: ਘਰਦਿਆਂ ਨੂੰ,
4: ਤਾਂ ਫਿਰ ਅੱਜ ਮੇਰਾ ਸਿਰ ਤੇ ਲੱਤ ਠੀਕ ਹੋ ਗਿਆ। ਹਾਂ,
6: ਰਿਲੈਕਸ ਕਰਨ ਨਾਲ ਬਾਅਦ ਠੀਕ।
2: ਅੱਛਾ, ਮਤਲਬ ਰੈਸਟ ਕਰਕੇ ਠੀਕ ਹੋ ਗਿਆ?
4: ਹਾਂਜੀ।
2: ਤੁਸੀਂ ਨਾ ਸਖਾਫ ਬਨ ਕੇ ਜਾਇਆ ਕਰੋ ਸਿਰ ਤੇ,
4: ਕਿਉਂਕਿ ਮੈਂ ਸੁੱਤੀ ਉੱਠੀ ਸੀ, ਜੀ ਨਹੀਂ ਕੱਢਦਾ ਸੀ ਲੱਤਾਂ ਤੇ ਭਾਰ ਦੇਣ ਲਈ।
2: ਥੋੜਾ
4: ਜਿਹਾ ਜ਼ੁਕਾਮ ਲੱਗਿਆ।
2: ਅੱਛਾ,
6: ਹੋ ਜਾਂਦਾ
4: ਜ਼ੁਕਾਮ ਤਾਂ ਹਟ ਹੀ ਗਿਆ।
2: ਹਾਂ, ਕਿਤੇ ਸੂ ਸੂ ਜਿਹਾ ਹੁੰਦਾ ਹੋਣਾ ਵਾ ਠੰਡ ਕਰਕੇ।
4: ਉਹ ਤਾਂ ਮੈਂ
2: ਠੰਡ ਦੇ ਵਿੱਚੋਂ ਦੀ ਲੰਘ ਜਾ ਕਰੋ, ਉਹਨੂੰ ਪਤਾ ਹੀ ਨਾ ਲੱਗੇ ਵੀ ਲੰਘ ਗਈ ਅਸੀਸ, ਫਿਰ ਕਿੱਦਾਂ ਲੱਗ ਜੂਗੀ?
6: ਉਹਦੇ ਨਾਲ ਹੀ ਲੱਗੀ ਮੈਨੂੰ ਤਾਂ।
4: ਸੁਣੋ, ਪਤਾ ਠੰਡ ਸਾਰੀ ਕਿਤੇ ਹੁੰਦੀ
2: ਨਹੀਂ, ਪਰ ਜਦੋਂ
4: ਤੁਸੀਂ
2: ਨਹੀਂ ਤੁਸੀਂ ਜਦੋਂ ਬੂਹਾ ਖੋਲਣਾ ਨਾ, ਇੱਕ ਵਾਰੀ ਭੱਜ ਕੇ ਵਿੱਚੋਂ ਦੀ ਲੰਘ ਜਾਓ ਤੇ ਫਿਰ ਉਹਨੂੰ ਪਤਾ ਨਹੀਂ ਲੱਗਦਾ।
4: ਭੱਜਦੇ ਹੋ ਜਦ ਜੋ ਤੁਸੀਂ ਕੁਝ ਕਰ ਰਹੇ ਹੋ, ਤੁਸੀਂ ਬਹਿਰੇ ਨਹੀਂ, ਫਿਰ ਸੂ ਠੰਡ ਹੀ ਲੱਗਦੀ।
2: ਅੱਛਾ, ਫਿਰ ਠੰਡ ਲੱਗਦੀ
4: ਮੈਨੂੰ ਲੱਗਦਾ। ਜਿਹੜੇ ਉਹ ਤੁਰ ਰਹੇ ਹੋ, ਕੁਝ ਖੇਡ ਰਹੇ ਹੋ, ਫਿਰ ਸਾਨੂੰ ਠੰਡ ਨਹੀਂ ਲੱਗਦੀ।
6: ਮੈਨੂੰ ਲੱਗਦਾ ਸੀ ਸੇ ਧੁੰਦ ਨੂੰ ਹੀ ਰਣਜੋਧ ਅੰਕਲ ਠੰਡ ਕਹੀ ਜਾਂਦੇ ਵੀ ਵਿੱਚ ਦੀ ਭੱਜ ਕੇ ਲੰਘ ਜਾਓ।
2: ਆਹੋ,
6: ਧੁੰਦ ਥੋੜੀ ਠੰਡ ਹੁੰਦੀ, ਠੰਡ ਤਾਂ ਸਾਰੀ ਜਗ੍ਹਾ ਹੀ ਹੁੰਦੀ।
4: ਪਤਾ
2: ਸਾਰਾ ਕੁਛ ਹੀ ਅਸੀਸ ਨੂੰ।
6: ਹਾਂ, ਸਰਦੀਆਂ ਚ ਆਈਸਕ੍ਰੀਮ ਵੀ ਖਾ ਲੈਂਦੀ ਹੈ।
2: ਨਹੀਂ ਨਹੀਂ,
6: ਗਰਮੀ ਗਰਮੀ ਨੂੰ ਵੜਦੀ ਹੈ।
4: ਮੈਂ
2: ਗਲਾ ਗੁਲਾ ਖਰਾਬ ਕਰ
6: ਆਪਣੇ ਨਿਆਣਿਆਂ ਨੂੰ। ਅੱਜ ਮਨਾ ਕਰ,
4: ਹਜੇ ਤਾਂ ਆਟਮ ਚੱਲ ਰਿਹਾ, ਬਟ ਜ਼ੁਕਾਮ ਲੱਗ ਸਕਦਾ ਤਾਂ ਅਸੀਂ ਖਾਂਦੇ ਨੀ।
2: ਅੱਜ ਕੱਲ ਤੇ ਪਿੰਨੀਆਂ ਪੁੰਨੀਆਂ ਖਾ ਲੈਣੀਆਂ ਚਾਹੀਦੀਆਂ ਹਨ।
4: ਸਪਰਿੰਗ ਖਾਣੇ, ਆਟਮ ਖਾਣੇ, ਅਸੀਂ ਸਪਰਿੰਗ ਖਾਣੇ ਤੇ ਅਸੀਂ ਖਾਣੇ ਸਮਰ
6: ਸਪਰਿੰਗ ਅਨੀਅਨ ਤੇ।
2: ਅੱਛਾ, ਸਪਰਿੰਗ ਰੋਲ, ਸਪਰਿੰਗ ਰੋਲ
6: ਨਹੀਂ ਸਪਰਿੰਗ ਅਨੀਅਨ।
4: ਸਪਰਿੰਗ ਰੋਲ ਨਹੀਂ, ਆਲ ਸੀਜ਼ਨ ਸਪਰਿੰਗ ਹੁੰਦਾ।
2: ਅੱਛਾ, ਸੀਜ਼ਨ, ਓਕੇ ਓਕੇ ਓਕੇ, ਉਹਦੀ ਗੱਲ ਕਰਦੇ
6: ਹਾਂ। ਪਤਝੜ, ਸਾਵਨ, ਬਸੰਤ,
4: ਬਹਾਰ, ਸਮਰ, ਆਟਮ, ਵਿੰਟਰ, ਸਪਰਿੰਗ।
2: ਓ, ਇੰਨਾ ਕੁਝ ਕਿੱਥੋਂ ਪਤਾ ਤੁਹਾਨੂੰ?
6: ਇਹ ਤਾਂ ਉਂਗਲਾਂ ਤੇ ਆ ਗਿਆ ਮੇਰੇ,
4: ਮੈਂ ਹੁਣ ਵੱਡੇ ਸਕੂਲ ਚ।
2: ਇੰਨੀ ਨੌਲੇਜ ਹੋ ਗਈ ਤੁਹਾਨੂੰ, ਹੈ?
6: ਇੰਡੀਆ ਚ ਤਾਂ ਗਰਮੀ ਚੱਲਦੀ ਮੈਨੂੰ ਲੱਗਦਾ ਸੀ ਅੱਜ ਕੱਲ।
4: ਅੱਜ ਗਰਮੀ ਨਹੀਂ ਚੱਲਦੀ,
2: ਹਾਂ, ਇੱਥੇ ਤਾਂ ਪਰ ਠੰਡ ਹੈ।
6: ਇੰਡੀਆ ਉਲਟਾ ਪੁਲਟਾ ਹੁੰਦਾ,
4: ਅੱਜ ਥੋੜੀ ਥੋੜੀ ਠੰਡ ਹੀ ਹੈ ਤੇ।
2: ਅੱਛਾ,
4: ਥੋੜੀ ਧੁੱਪ ਵੀ ਆ ਜੂ ਲੱਗਦਾ।
2: ਆਹੋ, ਆ ਜਾਣੀ ਆ ਕਿ ਅੱਜ ਮੀਂਹ ਵੀ ਆ ਜਾਣਾ ਹੈ। ਚਲੋ, ਕੀ ਸੁਣਾਓਗੇ ਫਿਰ? ਉਹ ਜਾਣੇ, ਉਹ ਜਾਣੇ, ਮੀਂਹ ਆ।
4: ਮੈਂ ਸੁਣਾਉਗੀ ਗਾਣਾ।
2: ਅੱਛਾ,
4: ਸਕੀਏ ਸਹੇਲੀਏ, ਗੁੱਜੀਏ ਪਹੇਲੀਏ, ਮੱਥੇ ਉੱਤੇ ਲੈਣਾ ਚੱਲ ਸੂਰਜ ਸਜਾ। ਸਕੀਏ ਸਹੇਲੀਏ, ਗੁੱਜੀਏ ਪਹੇਲੀਏ, ਮੱਥੇ ਉੱਤੇ ਲੈਣਾ ਚੱਲ ਸੂਰਜ ਸਜਾ। ਨਵੀਏ ਨਵੇਲੀਏ, ਚੰਨ ਡਿਗੇਲੀਏ, ਬੜੇ ਪੱਚੀ ਛੁੱਟ ਲੱਭ ਖਾਬਾ ਮਾਰੇਗਾ। ਚੱਕ ਦੋ ਬੱਲੇ ਬੱਲੇ।
2: ਓ ਸ਼ਾਬਾਸ਼, ਸ਼ਾਬਾਸ਼। ਸਾਡੇ ਨਾਲ
6: ਬੱਲੇ ਬੱਲੇ
2: ਚਵਾ ਚਵਾ
6: ਚੱਕਦੇ ਸੀ ਸਕਰ
2: ਓ ਚਲੋ ਚਲੋ ਚਲੋ ਚਲੋ ਓਕੇ ਮੈਂ ਆਪਣੇ ਆਪ ਨੂੰ ਮੈਂ ਹੀ ਕਹਿ ਲੈਂਦਾ
6: ਮੈਂ
2: ਤੇ ਮੱਝ ਹੁੰਦੀ ਆ
6: ਮੈਂ ਉਹ ਹੁੰਦੀ ਬੱਕਰੀ
2: ਅੱਛਾ ਗੋਟ ਹੁੰਦੀ ਆ ਗੋਟ ਕਿੱਦਾਂ ਕਰਦੀ ਗੋਟ ਕਿੱਦਾਂ ਆਵਾਜ਼ ਕੱਢਦੀ ਪਰ ਇਹ ਤੇ ਇਹ ਤੇ ਇਹ ਇਹ ਵਾਲੀ ਆਵਾਜ਼ ਤੇ ਸ਼ੀਪ ਸ਼ੀਪ ਕੱਢਦੀ
4: ਨਹੀਂ
2: ਹਾਂ ਤੇ ਫਿਰ ਸ਼ੀਪ ਕਿੱਦਾਂ ਕਰਦੀ ਓਹ ਅੱਛਾ
6: ਨਾਲ ਫਿਰ ਕਾਓ ਵਾਲਾ ਵੀ ਸੈੱਟ ਪੂਰਾ ਹੀ ਕਰ ਦੋ ਕਾਓ ਮੂ
2: ਕਾਓ ਕਰਦੀ ਮੂ ਤੇ ਸ਼ੀਪ ਕਰਦੀ ਬਾ ਤੇ ਬੱਕਰੀ ਕਰਦੀ ਮੇ
6: ਨਹੀਂ ਮੈਂ ਦੀ ਸਪੈਲਿੰਗ ਗਲਤ ਸਾਡੇ ਜਿਹੜੇ
2: ਓਕੇ ਓਕੇ ਗੁੱਡ ਗੁੱਡ ਗੁੱਡ ਚਲੋ ਕੀ ਸੁਣਾਓਗੇ ਫਿਰ ਅੱਜ
4: ਸਟੋਰੀ
2: ਓਕੇ
4: ਉੱਪਰ ਪੰਖਾ ਚੱਲਦਾ ਹੈ ਫਿਰ ਨੀਚੇ ਬੇਬੀ ਸੋਤਾ ਹੈ ਤੇ ਸੋਤੇ ਭੁੱਖ ਲੱਗੀ ਖਾ ਲੋ ਬੇਟਾ ਮੂੰਗਫਲੀ ਮੂੰਗਫਲੀ ਦਾਣੇ ਨਹੀਂ ਮਾਰੇ ਮੰਮਾ ਨਹੀਂ ਮੰਮਾ ਗੱਲੀ ਮਾਂਸਲ ਬਿੱਲੀ ਲੀਨਾ
2: ਪੰਜਾ
6: ਨਿਕਲ
2: ਬਿੱਲੀ ਮਾਮਾ ਹੋ ਗਿਆ
4: ਗੰਦਾ
2: ਯੇ ਤੁਸੀਂ ਗੰਦਾ ਹੀ ਕਰਤਾ ਆ ਜੇ ਮੰਨ ਲਓ ਬਿੱਲੀ ਦਾ ਪੰਜਾ ਗੰਦਾ ਹੋਇਆ ਤੇ ਮਾਮਾ ਗੰਦਾ ਹੀ ਹੋਣਾ
6: ਨਹੀਂ ਗੰਜਾ ਗੰਜਾ
2: ਅੱਛਾ ਗੰਜਾ
4: ਅਸੀਸ
2: ਨਾਲ ਗੱਲ ਕਰੋ ਬੱਲੇ ਬੱਲੇ ਠੀਕ ਆ ਹੋ ਗਿਆ ਭਾਵੇਂ ਗੰਜਾ ਹੋਵੇ ਗੰਦਾ ਹੋਵੇ ਆਪਾਂ ਨੂੰ ਕੀ ਲੈਣਾ
6: ਕੋਈ ਗੱਲ ਹੈ ਜੀ
2: ਇੱਕੋ ਗੱਲ ਹੀ ਹੈਗੇ ਮਾਮਾ ਜਾਣੇ ਮਾਮੀ ਜਾਣੇ ਉਹ ਸਤਿ ਸ੍ਰੀ ਅਕਾਲ
6: ਕੀ ਹਾਲ ਆ ਜੀ ਦੋਨੇ ਹੀ ਅੰਕਲ ਨੇ ਅੱਜ ਤਾਂ
2: ਮਾਨੂੰ ਬਿੱਲੀ ਦਾ ਕੀ ਹਾਲ ਆ ਓਕੇ ਮਾਨੂੰ ਬਿੱਲੀ ਨੇ ਰੋਟੀ ਖਾ ਲਈ ਹਾਂ ਚਾਚੂ ਪੀ ਕੇ ਆਏ ਹਾਂਜੀ ਪਿੰਨੀ ਖਾ ਕੇ ਆਏ
4: ਗੁੱਡ ਦੋ ਪਿੰਨੀ ਹੋਏ ਇੱਕ ਪਿੰਨੀ
2: ਏ 1 ਐਂਡ ਹਾਫ ਪਿੰਨੀ
6: ਨਾ ਇੱਕ ਨਾ ਦੋ
4: ਓਕੇ ਗੁੱਡ
2: ਓ ਗੁੱਡ ਥੈਂਕ ਯੂ
4: ਗੈਸ ਕਰੋ ਮੈਂ ਅੱਜ ਕੀ ਖਾਦਾ
2: ਅੱਛਾ ਤੁਸੀਂ ਕੀ ਖਾਦਾ ਮੈਨੂੰ ਲੱਗਦਾ ਤੁਸੀਂ ਵੀ ਸੀਰੀਅਲ ਖਾਦਾ
4: ਨਹੀਂ
6: ਦੇਖਿਆ ਤਾਂ
2: ਅੱਜ ਕੀ ਖਾਦਾ ਫਿਰ ਪਰੌਂਠੀ
4: ਫਰੂਟ
2: ਫਰੂਟ ਫਰੂਟ
6: ਅੱਛਾ ਸਵੇਰੇ ਸਵੇਰੇ ਚੰਗੀ ਆਤਾਂ
2: ਓਏ ਕਿਹੜਾ ਫਰੂਟ ਖਾਦਾ
4: ਤੁਸੀਂ ਗੈਸ ਕਰੋ
6: ਐਪਲ ਜਾਂ ਬਨਾਨਾ
2: ਬਨਾਨਾ
4: ਨਹੀਂ
2: ਸਟ੍ਰਾਬੇਰੀ ਸਟ੍ਰਾਬੇਰੀ
6: ਮੈਲਨ
2: ਸਟ੍ਰਾਬੇਰੀ
4: ਨਹੀਂ
6: ਗ੍ਰੇਪਸ
2: ਓਏ
4: ਐਪਲ
2: ਐਪਲ ਲੋ
6: ਆਪਾਂ ਸ਼ੁਰੂ ਹੀ ਐਪਲ ਬਨਾਨੇ ਤੋਂ ਕੀਤਾ ਸੀ
2: ਓ ਨਹੀਂ ਪਰ ਉਹਨਾਂ ਨੇ ਹਲੇ ਸੋਚਿਆ ਨਹੀਂ ਨਾ ਕਿ ਕੀ ਆਨਸਰ ਹੈ
6: ਓਕੇ ਓਕੇ
2: ਥੈਂਕ ਯੂ ਸੀਸ ਕੀ ਸੁਣਾਓਗੇ ਅੱਜ
4: ਇੱਕ ਬਜਾਰਤ
2: ਓਕੇ ਆ ਬਜਾਰਤ ਹੀ ਕੇ ਐਪਲ
6: ਬੁੱਝ ਤਾਂ ਲਿਆ
4: ਬਜਾਰ
2: ਓਕੇ ਓਕੇ
6: ਥੋੜੀ ਡਿਫਿਕਲਟ
4: ਅੱਜ ਮੇਰੇ ਕੋ 5 ਐਪਲ ਸੀ
2: ਹਾਂ
4: ਤੁਸੀਂ 3 ਕਾਲੇ
2: ਅੱਛਾ
4: ਕਿੰਨੇ ਰਹਿ ਗਏ ਮੇਰੇ ਕੋ ਐਪਲ
2: ਅੱਛਾ ਕਿੰਨੇ ਰਹਿ ਗਏ ਤੁਹਾਡੇ ਕੋ 2
4: Yes.
2: Yes. ਤੂੰ ਇੱਕ ਤੇ ਸ਼੍ਰੇਆ ਨੇ ਖਾ ਲਿਆ ਤੇ ਇੱਕ ਖਾ ਲਿਆ ਅਸੀਸ ਨੇ ਤੇ ਬਾਕੀ ਰਹਿ ਗਏ 3
6: ਰਣਜੋਤ ਅੰਕਲ ਨੂੰ ਵੀ ਹੁਣ ਮੈਥ ਦੀ ਟਿਊਸ਼ਨ ਰੱਖਣ ਦਾ ਫਰਕ ਥੋੜਾ ਜਿਹਾ ਪਿਆ
2: ਵਾ
6: ਸ਼ੁਕਰ ਕਰ ਆਪਦਾ ਨਹੀਂ ਸੀ ਵਿੱਚ ਰੱਖ ਲਿਆ
2: ਬਾਏ ਬਾਏ ਬਾਏ ਬਾਏ ਬਾਏ ਬਾਏ ਮਾਨੂੰ ਬਿੱਲੀ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਮਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਤਮਨੀਤ ਉਸ ਤੋਂ ਬਾਅਦ ਫਿਰ 295 ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤਮਨੀਤ
4: ਤੁਸੀਂ
2: ਬਾਹਰ ਗਏ ਕਿ ਨਹੀਂ ਹਲੇ
4: ਨਹੀਂ ਮੰਮਾ ਗਏ
2: ਅੱਛਾ ਮੰਮਾ ਗਏ ਓਕੇ
6: ਤੁਸੀਂ ਜਾਣਾ ਨਹੀਂ ਸਕੂਲ
4: ਜਾਣਾ
6: ਅੱਛਾ ਠੀਕ ਆ
2: ਹਲੇ ਲੇਟ ਜਾਣਾ
4: ਗੱਲ ਕਰਕੇ ਜਾਣਾ
2: ਓਕੇ ਓਕੇ ਓਕੇ
6: ਠੀਕ ਹੈ ਫਿਰ ਤੁਹਾਨੂੰ ਬਾਲੀ
2: ਦੇ ਦੇਣਾ ਜਾਵਾਂਗੇ ਹਾਂ ਤੁਸੀਂ ਤਾਂ ਕਹਿੰਦੇ ਅੱਜ ਗੱਲ ਕਰਕੇ ਹੀ ਜਾਵਾਂਗੇ ਹਾਂ
4: ਹਾਂਜੀ
2: ਓਕੇ ਕਿਹੜੀ ਗੱਲ ਕਰਨੀ ਫਿਰ ਅੱਜ
4: ਮੈਂ ਇੱਕ ਬੋਲੀ ਸਾਨੀ ਬਾ ਉਸ ਤੋਂ ਪਹਿਲਾਂ ਕੱਲ ਜਦੋਂ ਅਸੀਂ ਕੱਲ ਰੋਲਾ ਪਾ ਰਹੇ ਸੀ ਮਮਾ ਗੁੱਸੇ ਹੋ ਕੇ ਐਸ਼ਰੇ ਨੇ ਵੀਰ ਜੀ ਦੀ ਗਿੱਚੀ ਫੜੀ ਸੀ ਫਿਰ ਜਦੋਂ ਮਮਾ ਨੇ ਸਕਰੀਨ ਕੀਤਾ ਹੱਥ ਜੋ ਐਸ਼ਰੇ ਨੇ ਵੀਰ ਜੀ ਨੂੰ ਥੱਲੇ ਸੁੱਟਿਆ
6: ਇਹ ਤਾਂ ਪੂਰਾ ਘਰ ਵਾਲਾ ਮਾਹੌਲ ਬਣਿਆ ਤੁਹਾਡੇ
4: ਅਸੀਂ ਖੇਡੇ ਸੀ ਤੇ ਫਿਰ ਮੰਮਾ ਗੁੱਸੇ ਹੋ ਗਏ ਬਿਕੋਜ਼ ਮੰਮਾ ਡੈਡ ਨਾਲ ਗੱਲ ਕਰਦੇ ਸੀ ਫਿਰ ਡੈਡਾ ਵੀ ਗੁੱਸੇ ਹੋ ਗਏ
6: ਫਿਰ ਮੰਮਾ ਗੁੱਸੇ ਹੋ
4: ਗਏ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਤੇ ਫਿਰ ਹਾਂ ਤੇ ਫਿਰ ਮੰਮਾ ਕਹਿੰਦੇ ਹੱਥ ਜੋ ਫਿਰ ਜਿਵੇਂ ਸਕੂਲ ਕਹਿੰਦੇ ਸਟਾਪ ਫਿਰ ਟੀਚਰ ਫਿਰ ਤੁਸੀਂ ਜੋ ਵੀ ਹੁੰਦਾ ਤੁਹਾਡੇ ਤੁਸੀਂ ਡ੍ਰੌਪ ਕਰ ਦਿੰਦੇ ਸੋ ਐਸ਼ ਨੂੰ ਲੱਗਿਆ ਸੀ ਵੀਰ ਜੀ ਕੋਈ ਚੀਜ਼ ਹੈ ਸੋ ਵੀਰ ਜੀ
2: ਤੁਸੀਂ
6: ਐਨਕਰੇਜ ਨਾ ਕਰੋ
4: ਮੈਂ ਤਾਂ ਸਕੂਲੇ ਸੀ ਬਿਕੋਜ਼ ਐਸ਼ਨ ਤੇ ਵੀਰ ਜੀ ਮੈਨੂੰ ਚੇਸ ਕਰਦੇ ਸੀ ਤੇ ਫਿਰ ਜਦੋਂ ਮੈਂ ਕਿਹਾ ਹੱਥ ਚੋਂ ਸੀ ਮੈਂ ਸਲਿਪ ਹੋ ਗਏ ਸੀ ਤੇ ਐਸ਼ਨ ਤੇ ਵੀਰ ਜੀ
6: ਅੰਕਲ ਓਦੋ ਬਾਅਦ ਲੜੀ ਜੋੜਨ ਲਈ ਦੇਖੋ ਅਗਲਾ ਅੰਕ
4: ਸ਼ਾਦੀ ਵੀ ਸੀ ਫਿਰ ਮਾਮਾ ਕਹਿੰਦੇ ਕਿੰਨੀ ਵਾਰ ਕਿਹਾ ਰੋਟੀ ਖਾਣ ਤੋਂ ਬਾਅਦ ਖੇਡਦਾ ਨੀ
2: ਹਾਂ ਰੋਟੀ ਖਾਣ ਤੋਂ ਬਾਅਦ ਲੜਨਾ ਨੀ ਰੋਟੀ ਖਾਣ ਤੋਂ ਬਾਅਦ ਖੇਡਣਾ ਨੀ ਰੋਟੀ ਖਾਣ ਤੋਂ ਬਾਅਦ ਨਹਾਉਣਾ ਨੀ
6: ਆਜੋ ਰੋਟੀ ਖਾ ਲੋ ਅੱਧਾ ਦਿਨ ਤਾਂ ਆਈ ਲੰਘ ਜਾਂਦਾ
4: ਅਸੀਂ ਰੋਲਾ ਬਹੁਤ ਪਾ ਰਹੇ ਤੇ ਅਸੀਂ ਸੁਣ ਵੀ ਨੀ ਸਕਦੇ ਜੋ ਮੰਮਾ ਕੀ ਕਹਿ ਰਹੇ
2: ਹਾਂ ਚੰਗੀ ਗੱਲ ਹੈ ਕਿ ਹਾਂ ਪਾਈ ਜਾਓ ਰੋਲਾ
6: ਇਹ ਵੀ ਤੁਹਾਡਾ ਵਧੀਆ ਸੋਤਾ ਹੈ
4: ਬੈਡ ਗੱਲ ਹੈ ਮੰਮਾ ਫਿਰ ਬਾਅਦ ਤੋਂ ਸਾਨੂੰ ਚੀਕ ਰਹੇ ਸੀ
2: ਹਾਂ ਨਹੀਂ ਬੈਡ ਗੱਲ ਹੈ ਕਿ
6: ਹਾਂ ਮੰਮਾ ਦੀ ਵੀ ਬੈਡ ਗੱਲ ਹੈ ਤੁਹਾਡੀ ਵੀ ਹੈ ਕਰ ਪਤਾ ਤਾਂ ਕਰ ਲਓ ਪਹਿਲਾਂ ਤੁਸੀਂ ਕਿਹਦੇ ਵੱਲੋਂ
4: ਤੇ ਤਾਇਆ ਜੀ
2: ਹਾਂਜੀ
4: ਤੁਸੀਂ ਕਦੀ ਕੈਨੇਡਾ ਜਾਂਦੇ ਤੇ ਕਦੀ ਬੱਬੂ ਮਾਲ ਜਾਂਦੇ ਤੁਸੀਂ ਸਾਨੂੰ ਨੀ ਕਦੀ ਲੈ ਕੇ ਜਾਂਦੇ
6: ਅਸੀਂ ਲੈ ਕੇ ਜਾਵਾਂਗੇ ਹੁਣ ਨੈਕਸਟ ਟਾਈਮ ਦੱਸੋ
2: ਹੋਰ
6: ਹੁਣ ਇੰਨੇ ਸ਼ੋਅ ਆ ਰਹੇ ਹਰੇਕ ਹਫਤੇ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਨਾਲ ਤੁਸੀਂ ਦੱਸੋ ਤੁਹਾਡਾ ਇੰਟਰਸਟ ਕਿਹੜੇ ਸ਼ੋਅ ਵਿੱਚ ਆ
2: ਤੁਸੀਂ ਕਿੱਥੇ ਜਾਣਾ ਮੰਗਦਾ
6: ਮੇਲਾ ਤਾਂ ਹੁਣ ਹੁਣ ਆਪਾਂ ਕਿਸੇ ਹੋਰ ਕਲਾਕਾਰ ਦਾ ਨਾਂ ਨਾ ਲੈ ਹੋ ਜੇ ਆਪਾਂ ਮੀਡੀਆ ਸਪੌਂਸਰ ਨਾ ਆਈਏ ਚਾਚਾ ਜੀ ਤੁਸੀਂ ਦੱਸੋ
2: ਚਲੋ ਕੀ ਸੁਣਾਓਗੇ ਫਿਰ ਅੱਜ
4: ਇੱਕ ਬੋਲੀ
2: ਹਾਂਜੀ
4: ਬੱਲੇ ਬੱਲੇ ਸਾਡੇ ਤਾਏ ਦੀ ਚੜਾਈ ਆ ਸ਼ਾਵਾ ਸ਼ਾਵਾ
6: ਸਾਡੇ ਤਾਏ ਦੀ
4: ਚੜਾਈ ਆ ਕਾਲੀ ਐਨਕ ਲਾ ਕੇ ਉੱਤੇ ਸੂਹੀ ਪੱਗ
2: ਫੁੱਲਾਂ ਵਾਲੇ ਚੌਂਕ
6: ਫੁੱਲਾਂ ਵਾਲੇ ਚੌਂਕ ਚੜਾਈ ਆ।
2: ਅੱਛਾ ਅੱਛਾ ਅੱਛਾ ਅੱਛਾ ਓਕੇ ਓਕੇ
6: ਸੋਹਣੀ ਪੱਗ ਸਜਾਈ ਆ, ਕਾਲੀ ਐਨਕ ਵੀ ਲਾਈ ਆ।
2: ਵਾਹ, ਇਹ ਤੇ ਉਹ ਮਲਕੀਤ ਵਾਲਾ ਹੀ ਹੋ ਗਿਆ ਕੰਮ,
6: ਪੂਰੀ ਕਮਾਲ ਕਰਾਈ ਆ।
2: ਥੈਂਕ ਯੂ
4: ਅੰਕਲ ਜੀ।
2: ਹਾਂ ਜੀ, ਇੱਕ ਮਿੰਟ ਮੈਂ ਇੱਕ ਸਵਾਰੀ ਚੜਾ ਲਾਂ। ਚਲਦੇ ਚਲਦੇ ਗੱਡੀ ਚ ਉਤਰ ਗਈ
4: ਲੱਗੇ।
2: ਹਾਂ ਜੀ ਹਾਂ ਜੀ, ਨੈਕਸਟ ਕਿਹਦੀ ਵਾਰੀ ਆ?
4: ਮਾਸਰ
2: ਹੈ
4: ਕੁਛ ਨੀ, ਆਸ਼ਾ ਨਾਲ ਗੱਲ ਕਰ ਲੋ।
2: ਹਾਂ, ਮੰਮੀ ਨੇ ਰੋਕਤਾ ਹੈ ਨਾ।
6: ਇੱਕ ਤਾਂ ਨਾ ਮੰਮੀ ਆ, ਸੱਚ ਨਹੀਂ ਦੱਸਣ ਦਿੰਦੀਆਂ
4: ਨੇ। ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ
4: ਜੀ ਅੰਕਲ ਜੀ।
6: ਹਾਂ ਜੀ, ਤੁਹਾਡਾ ਕੀ ਹਾਲ ਆ ਜੀ? ਤਾਈ ਜੀ ਤਾਂ ਆਏ ਨੀ,
2: ਤੁਸੀਂ ਸਵੇਰੇ ਸਵੇਰੇ ਸਾੜੀਆਂ ਲਵਾ ਦਿੰਦੇ ਜੀ।
6: ਪਹਿਲਾਂ ਪੱਗ ਬਣਾਈ ਸੂਹੀ ਐ
2: ਕਹਿੰਦੀ। ਹਾਂ ਜੀ,
6: ਗੋਟਾ ਲਾ ਕੇ ਮਲਕੀਤ ਵਾਲੀ।
4: ਹਾਂ ਜੀ ਅੰਕਲ ਜੀ।
2: ਹਾਂ ਜੀ,
4: ਟਰੱਕ ਕਿੱਥੇ ਖਰਾਬ ਹੋਇਆ ਜਿੱਥੇ ਤੁਸੀਂ ਖਬਰੇ ਬੋਲਦੇ ਸੀ?
2: ਅੱਛਾ, ਟਰੱਕ ਕਿੱਥੇ ਖਰਾਬ ਹੋਇਆ?
4: ਹਾਂ ਜੀ, ਟਰੱਕ ਕਿਵੇਂ ਖਰਾਬ ਹੋਇਆ?
2: ਅੱਛਾ, ਕਿਵੇਂ ਖਰਾਬ ਹੋਇਆ? ਪਤਾ ਨਹੀਂ ਯਾਰ, ਕਿਵੇਂ ਖਰਾਬ ਹੋ ਗਿਆ?
4: ਤੁਸੀਂ ਬੋਲੇ ਸੀ ਉੱਥੇ,
6: ਐਵੇਂ ਬੋਲੀ ਜਾਂਦੇ ਹੋ
2: ਕਿੱਥੇ?
6: ਤੁਹਾਨੂੰ ਕੁਛ ਨਹੀਂ,
4: ਨਿਊਜ਼ ਨਿਊਜ਼।
2: ਅੱਛਾ, ਉਹ ਗੌਤਮ ਅੰਕਲ ਬੋਲੇ ਹੋਣੇ ਨਾ,
6: ਉਹ ਸਿਡਨੀ ਹੋਇਆ ਹੋਣਾ, ਲੇਟ ਪ੍ਰੀਤਿੰਦਰ ਅੰਕਲ ਹੋ ਗਏ ਸੀ।
4: ਟ੍ਰੈਫਿਕ,
2: ਹਾਂ ਟ੍ਰੈਫਿਕ। ਅੱਛਾ ਅੱਛਾ, ਓਕੇ, ਉਹ ਸਿਡਨੀ ਖਰਾਬ ਹੋਇਆ।
4: ਕਿਵੇਂ ਖਰਾਬ ਹੋਇਆ?
2: ਉਹ ਠੰਡ ਲੱਗੀ ਉਹਨੂੰ ਯਾਰ, ਉਹ ਤੁਰਿਆ ਜਾਂਦਾ ਸੀ
4: ਤੇ ਐਕਸੀਡੈਂਟ ਕਿੱਥੇ ਹੋਇਆ? ਜਿੱਥੇ ਬੈਲਟਰ ਤੇ
2: ਆ ਉਹ
4: ਐਕਸੀਡੈਂਟ ਕਿੱਥੇ ਹੋਇਆ?
2: ਨਹੀਂ, ਬੈਕਸਮਾਸ਼ ਤੇ ਨਹੀਂ ਹੋਇਆ,
4: ਕਿੱਥੇ ਹੋਇਆ?
2: ਤੁਸੀਂ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਦੱਸੋ। ਹਾਂ,
6: ਸਾਡੇ ਨਿਊਜ਼ ਕੋਰਸਪੋਂਡੈਂਟ
2: ਹੈ
6: ਮਿਲਟਨ ਵਾਲੇ ਪਾਸੇ ਹੋਇਆ।
2: ਨਹੀਂ, ਅੱਜ ਤੇ ਨਹੀਂ, ਮਿਲਟਨ ਹੋਇਆ।
4: ਕਿੱਥੇ ਹੋਇਆ ਫੇਰ?
2: ਪਤਾ ਨਹੀਂ ਯਾਰ ਕਿੱਥੇ ਹੋਇਆ,
6: ਕਰਕੇ ਦੱਸਦੇ ਆ ਪਤਾ।
2: ਹੈ ਕੋ ਖਾਸ ਗੱਲ? ਮਤਲਬ
4: ਲੱਗਾ ਟ੍ਰੈਫਿਕ ਤੇ ਹੋਣਾ, ਬਿਕੋ ਟ੍ਰੈਫਿਕ ਤੇ ਤੁਸੀਂ ਕਿਹਾ ਸੀ ਨਿਊਜ਼ ਤੇ ਟ੍ਰੈਫਿਕ ਤੇ ਹੋਇਆ ਤੇ ਉੱਥੇ ਟ੍ਰੈਫਿਕ ਤੇ ਐਕਸੀਡੈਂਟ ਹੋਇਆ।
2: ਤੁਸੀਂ ਕਿਤੇ ਇਹ ਤੇ ਨਹੀਂ ਕਹਿਣਾ ਮੰਮਾ ਨੂੰ ਵੀ ਸਕੂਲ ਵਾਲੇ ਪਾਸੇ ਐਕਸੀਡੈਂਟ ਹੋਇਆ ਤੇ ਅੱਜ ਰਹਿਣ ਦਈਏ?
4: ਦੇਖਿਆ ਇੱਕ ਗੱਡੀ ਤੋਂ ਐਕਸੀਡੈਂਟ ਆਈ ਸੀ, ਫੇਰ ਐਂਬੂਲੈਂਸ ਆਈ ਸੀ।
2: ਓਕੇ ਓਕੇ, ਵਾਵਾ ਹੀ ਖਲਾਰਾ ਪਿਆ ਕੇ
6: ਸੱਟ ਲੱਗੀ ਹੋਣੀ ਕਿਸੇ ਦੇ।
2: ਹਾਂ, ਗੱਡੀ ਨੂੰ ਸੱਟ ਲੱਗੀ ਹੋਣੀ ਆ,
6: ਨਹੀਂ ਬੰਦਿਆਂ ਦੇ ਵੀ ਲੱਗੀ ਆ, ਫਿਰ ਉਹ ਐਂਬੂਲੈਂਸ ਆਈ ਸੀ ਨਾ।
2: ਓ, ਤੁਸੀਂ ਵਾਵਾ ਹੀ ਜਾਣਕਾਰੀ ਰੱਖਦੇ ਹੋ ਯਾਰ, ਤੁਸੀਂ ਵਾਵਾ ਇੰਟੈਲੀਜੈਂਟ ਹੁੰਦੇ ਜਾਂਦੇ ਹੋ ਤੁਸੀਂ।
4: ਹਾਂ ਜੀ, ਮੈਂ ਇੰਟੈਲੀਜੈਂਟ ਹਾਂ
2: ਇੰਟੈਲੀਜੈਂਟ ਹੋ ਗਏ। ਕੀ ਸੁਣਾਓਗੇ ਫਿਰ?
4: ਇੱਕ ਬੋਲੀ।
2: ਹਾਂ ਜੀ,
4: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਬਟਾਉ ਰੇਡੀਓ। ਹਾਂਜੀ ਤੇ ਟਲੀਆਂ ਵਜਾਉਂਦਾ ਜਾ
2: ਰੇਡੀਓ, ਹਾਂਜੀ ਤੇ ਟਲੀਆਂ ਵਜਾਉਂਦਾ ਜਾ ਹੁਣ ਰੇਡੀਓ,
4: ਹਾਂਜੀ ਤੇ ਟਲੀਆਂ ਵਜਾਉਂਦਾ ਜਾ
6: ਟਲੇ
4: ਬਲੇ ਬਲੇ ਬਲੇ
2: ਬਲੇ ਬਲੇ ਬਲੇ
6: ਚੱਕ ਦੇ ਢੋਲੀਆ
2: ਸ਼ਵਾ ਸ਼ਵਾ
4: ਰੇਡੀਓ, ਹਾਂਜੀ ਸ਼ਵਾ ਸ਼ਵਾ
2: ਰੇਡੀਓ, ਹਾਂਜੀ
4: ਬਲੇ ਬਲੇ ਰੇਡੀਓ, ਹਾਂਜੀ
6: ਜਿੰਦਾਬਾਦ
2: ਜਿੰਦਾਬਾਦ। ਥੈਂਕ ਯੂ
4: ਸਰਦਾਰ ਜੀ, ਜਿੰਦਾਬਾਦ
2: ਸਰਦਾਰ ਜੀ, ਜਿੰਦਾਬਾਦ ਸਰਦਾਰ ਜੀ। ਸ਼ਾਗੇ ਸਤਿ ਸ੍ਰੀ ਅਕਾਲ,
4: ਛੋਟੀ ਦੀਦੀ ਨਾਲ ਗੱਲ ਕਰ ਲਓ।
2: ਹਾਂਜੀ ਹਾਂਜੀ ਹਾਂਜੀ,
6: ਅੱਜ ਤਾਂ ਮੇਲਾ ਲੁੱਟੀ ਜਾਂਦੇ ਆ ਵੀ।
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ
6: ਤਾਇਆ ਜੀ।
2: ਅੱਛਾ, ਤੁਹਾਨੂੰ ਤੇ ਨੀ ਲੱਗਾ ਵੀ ਇੱਕ ਆਂਟੀ ਆ? ਐਸ਼ਲੀਨ ਨੂੰ ਸਾਰਾ ਪਤਾ ਵਾ ਨਾ, ਇਹ ਧਿਆਨ ਰੱਖਦੀ ਆ
6: ਐਸ਼ਲੀਨ, ਵੱਡੀ ਹੋ ਗਈ ਨਾ, ਉਹਨੂੰ ਆਈਡੀਆ ਹੋ ਜਾਂਦਾ।
2: ਧੋਣੋ ਫੜ ਕੇ ਕਿਉਂ ਸੁੱਟਿਆ ਵੀਰ ਨੂੰ?
6: ਸਾਨੂੰ ਰਿਪੋਰਟਾਂ ਮਿਲ ਲਈਆਂ।
2: ਹੈ
4: ਮੈਂ ਵੀਰ ਜੀ, ਅਸੀਂ ਖੇਡਣੇ ਸੀ ਵੀਰ ਜੀ ਤੇ ਦੀਦੀ ਟੀਮ ਚ ਸੀ ਤੇ ਮੈਂ ਵੀ ਇਕੱਲੀ ਸੀ ਤੇ ਮੈਂ ਵੀਰ ਜੀ ਨੂੰ ਲੈ ਲਿਆ, ਫਿਰ ਮੈਂ ਵੀਰ ਜੀ
2: ਨੂੰ ਆਪਣੇ
6: ਆਪਣਾ ਬੰਦਾ ਹੀ ਸੱਟ ਲਿਆ,
2: ਆਪਣੇ ਬੰਦਾ ਕੁੱਟ ਲਿਆ।
4: ਵੀਰ ਜੀ ਨੇ ਮੰਮਾ ਨੇ ਕਿਹਾ ਰੱਖ ਜਾ, ਫਿਰ ਮੈਂ ਵੀਰ ਜੀ ਨੂੰ ਥੱਲੇ ਸੁੱਟ
6: ਦਿੱਤਾ। ਰਾਹੀਂ ਰੋਕਣਾ ਸੀ ਵੀਰ ਜੀ, ਕਿਤੇ ਰੁਕਦਾ ਸੀ ਆਪਣੀ ਟੀਮ ਵਾਲੀ ਗੋਲ ਕਰ ਲਿਆ, ਦੂਜੇ ਕਰਨ ਨਹੀਂ ਸੀ ਨਾ ਦਿੰਦੇ,
2: ਆਪਣੇ ਮੋਰਚੇ ਚ ਮਾਰ ਲਈਆਂ ਗੋਲੀਆਂ। ਕੀ ਸੁਣਾਓਗੇ ਫਿਰ?
4: ਇੱਕ ਬੋਲੀ।
2: ਹਾਂਜੀ,
4: ਬਾਲੀ ਰਸੀ ਖਤਰ ਗਿਆ ਸੀ, ਬਾਲੀ ਰਸੀ ਖਤਰ ਗਿਆ, ਖਤ ਕੇ ਲਾਡੇ ਬੱਤਾ ਡਜੇ ਵਾਲੇ ਸਾਈਕਲ ਤੇ,
2: ਤਲੀਆਂ ਵਜਾਉਂਦਾ ਜਾਂ ਬੈਜ ਮੇਰੇ ਸਾਈਕਲ ਤੇ,
4: ਸਾਈਕਲ ਤੇ ਡੱਡੂ ਕਪੜਾ
2: ਡੱਡੂ ਕੱਪੜੇ ਧੋਂਦਾ ਨੀ ਬਹਿ ਕੇ ਸਾਈਕਲ ਤੇ।
6: ਤਿੰਨ ਚਾਰ ਬੋਲੀਆਂ ਨੀ ਇਕੱਠੀਆਂ ਕਰਤੀਆਂ ਵਿੱਚ, ਘਰੇਲੂ ਕੰਮ ਕਾਜ
2: ਸਤਿ ਸ੍ਰੀ ਅਕਾਲ
6: ਜੀ। ਵਧੀਆ ਹੂੰ।
2: ਅੱਛਾ ਵਧੀਆ, ਓਕੇ। ਤੁਹਾਡਾ ਨਾਂ ਕੀ ਆ?
7: ਨਾਮ ਬੋਲੋ।
2: ਹਾਂਜੀ,
7: ਦੁਬਾਰਾ ਬੋਲੋ।
8: ਦੁਬਾਰਾ
7: ਬੋਲੋ। ਉਹਨਾਂ
8: ਨੂੰ
7: ਸੁਣਿਆ?
2: ਨਾਮ ਲਾਊਡਰ ਲਾਊਡਰ। ਹਾਂਜੀ, ਲਾਊਡਰ ਜੰਗ ਬਹਾਦਰ ਸਿੰਘ ਹੈ। ਜਗ ਫਤਿਹ ਤੁਸੀਂ ਤਾਂ ਵੱਡੇ ਹੋ ਗਏ ਯਾਰ। ਇੰਨੇ ਵੱਡੇ ਹੋ ਗਏ ਤੁਸੀਂ ਤਾਂ ਬੜੀਆਂ ਗੱਲਾਂ ਕਰਨ ਲੱਗ ਪਏ ਹੋ। ਅਸੀਂ ਠੀਕ ਹਾਂ। ਤੁਹਾਡਾ ਕੀ ਹਾਲ ਹੈ? ਅੱਛਾ ਵਧੀਆ ਹੂੰ, ਓਕੇ। ਤੁਸੀਂ ਜਾਂਦੇ ਹੋ ਕਿੰਡੀ? ਜਾਂਦੇ ਕਿ ਨਹੀਂ ਹਲੇ? ਅੱਛਾ ਅੱਜ ਛੁੱਟੀ ਆ, ਓਕੇ ਓਕੇ। ਅੱਜ ਤੇ ਫਿਰ ਨਜ਼ਾਰੇ ਆ ਦੇ,
6: ਟੀਵੀ ਦੇਖਣਾ ਅੱਜ, ਅੱਜ ਕੁਛ ਖਾਣਾ ਪੀਣਾ ਕੁਛ ਯਮੀ ਯਮੀ।
2: ਖੰਘ ਲੱਗੀ ਜਾਪਦੀ? ਕੀ ਸੁਣਾਓਗੇ ਅੱਜ? ਸੁਣਾਓ।
4: ਮੰਮਾ ਉੱਠੀ ਗੋਲ ਗੋਲ, ਮੰਮਾ ਚਮਚਾ ਗੋਲ, ਮੰਮੀ ਉੱਠੀ ਗੋਲ ਗੋਲ, ਅਵਤੀ ਚਮਚਾ ਗੋਲ ਗੋਲ, ਮੰਮਾ ਪਿੰਡੀ ਗੋਲ ਗੋਲ, ਮੰਮਾ
2: ਪਾਪਾ ਦੀ ਢਿੱਡੀ ਗੋਲ ਗੋਲ।
6: ਤੁਸੀਂ ਵੀ ਕਦੋਂ ਕਹੇ ਸੇਮ ਟੂ ਯੂ ਅੰਕਲ।
2: ਪਾਪਾ ਨੇ ਤਲ ਕੇ ਖਾਣੀ ਹੈ,
4: ਮਛਲੀ ਜਲ ਕੀ ਰਾਣੀ ਹੈ, ਜੀਵੇ ਉਸਕਾ ਪਾਣੀ ਹੈ, ਹਾਥ
2: ਮਰ ਜਾਏਗੀ।
6: ਆ ਸੀ ਪੂਰੀ।
2: ਵਾਹ,
6: ਤੁਸੀਂ ਅੰਮ੍ਰਿਤਸਰੀ ਫਿਸ਼ ਵਾਲੇ,
2: ਓ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ ਗਏ ਯਾਰ। ਥੈਂਕ ਯੂ। ਓ ਕੱਲ ਮੰਮਾ ਵਾਈ ਯੂਰ ਲਾਫਿੰਗ।
6: ਇੰਨੀ ਸੀਰੀਅਸ ਮੈਂ ਪੋਇਮ ਸੁਣਾਉਣਾ ਐਵੇਂ ਜਗ ਹਸਾਈ ਬਣੀ ਗੱਲ ਹਾਏ ਤਾਂ ਮੈਂ ਟਵਿੰਕਲ ਟਵਿੰਕਲ ਲਿਟਲ ਸਟਾਰ ਨਹੀਂ ਬਣਾਇਆ
2: ਹਲੇ ਤੋਂ ਡੱਕਾ ਨੇ ਜਾਣਾ ਵਾ
6: ਸਤਿ ਸ਼੍ਰੀ ਅਕਾਲ ਜੀ ਘੋੜਾ ਕੈਸੇ ਦੌੜਤਾ ਹੈ ਤਕੜ ਤਕੜ ਤਕੜ ਤਕੜ ਤਕੜ ਤਕੜ ਤਕੜ
2: ਥੈਂਕ ਯੂ ਵੀ ਹੈਵ ਅ ਨਾਈਸ ਡੇ ਥੈਂਕ ਯੂ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਬਹੁਤ ਮਿਹਰਬਾਨੀ ਜੀ ਤੁਹਾਡੀ ਅਮਰਜੀਤ ਧੰਨਵਾਦ ਤੁਹਾਡਾ ਅੱਜ ਇੱਕ ਬਰਥਡੇ ਹੈ ਜੀ ਕਹਿੰਦੇ ਕਿ ਅੱਜ ਮੇਰੇ ਬੇਟੇ ਰਤਨ ਸਿੰਘ ਦਾ 7ਵਾਂ ਜਨਮ ਦਿਨ ਹੈ ਪਲੀਜ਼ ਵਿਸ਼ ਕਰ ਦਿਓ ਤੇ ਵੀ ਆਲਵੇਜ਼ ਲਿਸਨ ਲਾਫਟਰ ਥੈਰੇਪੀ ਟੂਗੈਦਰ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਰਤਨ ਸਿੰਘ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਰਤਨ ਜੀ ਸੱਤਵੇਂ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਹੁਤ ਬਹੁਤ ਤਰੱਕੀਆਂ ਦੇਵੇ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਰੁਪਿੰਦਰ ਜੀ ਧੰਨਵਾਦ ਹਰਚੰਦ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਵਪ੍ਰੀਤ ਜੀ ਧੰਨਵਾਦ ਤੁਹਾਡਾ ਅਤੇ ਐਸ ਪੀ ਧਾਰੀਵਾਲ ਜੀ ਕਹਿੰਦੇ ਨੇ ਇੱਕ ਜਨਮਦਿਨ ਹੈ ਟੂਡੇ ਮਾਈ ਬਿਊਟੀਫੁੱਲ ਵਾਈਫ ਹਰਮਨਦੀਪ ਕੌਰ ਧਾਲੀਵਾਲ ਦਾ ਵੀ ਜਨਮਦਿਨ ਹੈ ਪਲੀਜ਼ ਵਿਸ਼ ਕਰ ਦਿਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਹਰਮਨਦੀਪ ਕੌਰ ਧਾਲੀਵਾਲ ਜੀ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਐਸ ਪੀ ਜੀ ਤੁਹਾਨੂੰ ਵੀ ਵਧਾਈਆਂ ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਪਿਆਰ ਇਸੇ ਤਰ੍ਹਾਂ ਤੁਹਾਡਾ ਬਣਿਆ ਰਹੇ ਅਤੇ ਇੱਕ ਦੂਸਰੇ ਦੀਆਂ ਖੁਸ਼ੀਆਂ ਰੱਜ ਕੇ ਤੁਸੀਂ ਮਾਣੋ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾਇਕ ਅੱਜ ਦੀ ਕਹਾਣੀ ਅਤੇ ਸੰਜੇ ਪੂਜਾ ਜੀ ਧੰਨਵਾਦ ਬਲਜੀਤ ਵਾਲੀਆ ਜੀ ਤੁਹਾਡਾ ਵੀ ਧੰਨਵਾਦ ਸ਼ਿਵਾਨੀ ਗਰਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਦਿਨ ਦੀਆਂ ਤੁਹਾਨੂੰ ਵੀ ਸ਼ੁਭਕਾਮਨਾਵਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਨਾ ਕੋਈ ਦਵਾਈ ਲੱਗੇ ਅਤੇ ਨਾ ਕੋਈ ਫੀਸ ਲੱਗੇ ਬਸ ਹੱਸਣ ਹਸਾਉਣ ਦੇ ਨਾਲ ਤਨ ਮਨ ਦੇ ਰੋਗ ਭੱਜੇ ਅਤੇ ਇਹ ਮੁਫਤ ਦੀ ਮੈਡੀਸਿਨ ਸਾਰੇ ਜਣੇ ਅਪਣਾ ਲਵੋ ਕਹਿੰਦਾ ਘੁੰਮਣ ਹੱਸ ਟੱਪ ਕੇ ਲਾਫਟਰ ਥੈਰੇਪੀ ਦੇ ਦੌਰਾਨ ਸਾਰੇ ਰੋਗ ਭਜਾ ਲਵੋ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਚੜ੍ਹਦੀ ਕਲਾ 'ਚ ਰਹੋ ਹੱਸਦੇ ਖੇਡਦੇ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: Ashra Jeweler, apni duji location, 56 Garfield Road, East Riverston, which we tuhadi seva vich.
1: Yaar tu itthe niche thi aake pakka vi ho gaya? Ki jugaad laya hai?
2: Jugaad nahi, eh hai 8 saalan to vi vadda tajurba, Bansal Immigration da, jinna ne vadiya course vich admission karai ate fir mainu PR di raah vi vikhai. Inna hi nahi, e student visa, AAT appeals, skilled visas, PR, US visitor visa ate hor vi kai migration services provide karde ne.
1: Number ta de Bansal Immigration walyan da?
2: Haan ji, appointment book karwaun layi call karo 0406-660-960 de ya fir visit karo bansalimmigration.com.au.
3: White Hill Studios pesh karde han period action thriller The Star.
4: Ek kalla kapda nahi hai, ek kahaniyan kai sadiyan di.
3: Starring Tarseem Jassar, Geet Goraya te Yograj Singh.
5: They have slavery in their blood, we have kingship in ours.
6: Create terror.
3: देखो तुहाडे नेड़े सिनेमा घरां च 17 जुलाई नूं.
7: वड्डे भैन जी, भैन जी मैं तो 6 साल वड्डे सन, पर भैन भाइयां च लड़ाई झगड़े का कादा फर्क उम्र दा. ਮੈਨੂੰ ਭੈਣ ਜੀ ਕੋਲੋਂ ਉਹੀ ਪਿਆਰ ਮਿਲਦਾ ਰਿਹਾ ਜਿਹੜਾ ਭੈਣ ਭਾਈਆਂ 'ਚ ਹੁੰਦਾ, ਹਾਲਾਂਕਿ ਉਮਰ ਦਾ ਕਾਫੀ ਫਰਕ ਸੀ. ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ, ਇਹ ਗੱਲ ਦਾ ਮੈਨੂੰ ਬਾਅਦ 'ਚੋਂ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ. ਕਦੀ ਤਾਂ ਬਹੁਤ ਲਾਡ ਲਟਾਉਣੇ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ. ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ. ਹਾਲਾਂਕਿ ਕਈ ਵਾਰ ਲੜੇ ਹੋਣਾ, ਪਰ ਤਾਂ ਵੀ ਪੁੱਛ ਲੈਣਾ ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ. ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ. ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ. ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ. ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਹੋ. ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ 'ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ. ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ. ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ. ਮੇਰੀ ਹਰੇਕ ਟੈਨਸ਼ਨ, ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ. ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ, ਬੜੀ ਦੂਰ. ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ. ਉਦੋਂ ਤਾਂ ਮਹਿਸੂਸ ਨਹੀਂ ਹੋਇਆ, ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ, ਹੱਸਦੇ ਸੀ. ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਈ ਹੋਊ. ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ. ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ 'ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ. ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਾਰਿਆਂ ਘਰੇ ਕੋਈ ਹੋਈ ਘਟਨਾ ਕਰਕੇ. ਜਿੱਦਣ ਵਿਆਹ ਦਾ ਦਿਨ ਸੀ ਉਦਣ ਵੀ ਮੈਂ ਉਡੀਕਦਾ ਰਿਹਾ.

ਘੋੜੀ ਚੜਨ ਵੇਲੇ ਵਾਂ ਗੁੱਦਣ ਵਾਲੇ ਤਾਂ ਮੈਂ ਬਹੁਤ ਰੋਇਆ ਕਿ ਭੈਣ ਜੀ ਇੱਥੇ ਹੁੰਦੇ ਪਰ ਤਾਂ ਵੀ ਤਾਂਘ ਸੀ ਤਾਂਘ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ ਖਿੱਚ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ ਕਿ ਸ਼ਾਇਦ ਭੈਣ ਜੀ ਆਈ ਜਾਣ ਖੰਘ ਖੰਘ ਕੇ ਥੋੜ੍ਹਾ ਬੁਰਾ ਹਾਲ ਹੋ ਗਿਆ ਪਰ ਕੁਝ ਸਮੇਂ ਦੌਰਾਨ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ ਪਿੱਛੇ ਮੁੜੇ ਵੇਖਿਆ ਆਈ ਮੈਂ ਕਹਿ ਦਿੱਤਾ ਕਿ ਇਹ ਭੈਣ ਜੀ ਹੀ ਨੇ ਜਦ ਪਛਾਣ ਨੂੰ ਨਜ਼ਰ ਦੜਾਈ ਤਾਂ ਭੈਣ ਜੀ ਹੱਥ 'ਚ ਗਲਾਸ ਲਈ ਖੜੇ ਸਨ ਕਹਿੰਦੇ ਬਾਕੀ ਗੱਲਾਂ ਬਾਅਦ 'ਚ ਪਹਿਲੋਂ ਆ ਮਲੱਠੀ ਵਾਲਾ ਗਰਮ ਗਰਮ ਪਾਣੀ ਪੀ ਲਾ ਤੇਰੀ ਖੰਘ ਠੀਕ ਹੋ ਜੂ ਮੇਰੀਆਂ ਅੱਖਾਂ 'ਚ ਹੰਝੂ ਸਨ ਅਤੇ ਭੈਣ ਜੀ ਦੀਆਂ ਅੱਖਾਂ 'ਚ ਵੀ ਹੰਝੂ ਸਨ ਜਿਹੜੀ ਮੈਂ ਅੰਦਰ ਹੀ ਅੰਦਰ ਕੁਝ ਚਿਰ ਪਹਿਲਾਂ ਆਪਣੇ ਆਪ ਨਾਲ ਕਸਮ ਪਾਈ ਸੀ ਕਿ ਭੈਣ ਜੀ ਆ ਕੇ ਮੈਂ ਬੁਲਾਉਣਾ ਹੀ ਨਹੀਂ ਉਹ ਪਤਾ ਨਹੀਂ ਕਿੱਧਰੇ ਉੱਡ ਪੁੱਡ ਗਈ ਸੀ ਪਰ ਉਹ ਘਟਨਾ ਨੂੰ ਜੇ ਹੁਣ ਸੋਚਾਂ ਤੇ ਉਹੀ ਮੈਸੇਜਿਸ ਵਟਸਐਪ ਫੇਸਬੁੱਕ ਜਾਂ ਬਾਕੀ ਸੋਸ਼ਲ ਸਾਈਟਸ ਵਾਸਤੇ ਰਹਿ ਗਏ ਉਹ ਰਿਸ਼ਤੇ ਤਾਂ ਨਹੀਂ ਪਰ ਉਹ ਮੈਮਰੀਜ਼ ਹਾਲੇ ਵੀ ਕੋਲ ਨੇ ਹਰ ਇੱਕ ਕੋਲ ਨੇ ਉਹਨਾਂ ਨੂੰ ਬਹਿ ਕੇ ਕਦੀ ਦਿਲਾਂ ਨਾਲ ਦਿਲਾਂ ਦੀ ਤਾਰ ਜੋੜਨ ਦੀ ਕੋਸ਼ਿਸ਼ ਕਰਿਓ ਉਹ ਸੁੱਖ ਤੇ ਅਹਿਸਾਸ ਸਿਰਫ ਤੁਹਾਨੂੰ ਨਹੀਂ ਉਸ ਇਨਸਾਨ ਨੂੰ ਉਸ ਸੱਜਣ ਨੂੰ ਵੀ ਹੋਣਾ ਜਿਹਦੇ ਬਾਰੇ ਬਹਿ ਕੇ ਤੁਸੀਂ ਸੋਹਣਾ ਸਮਾਂ ਸੋਚਿਆ ਸੋਹਣੀਆਂ ਮੈਮਰੀ ਸੋਚੀਆਂ ਇਹ ਜਿਹੜੀ ਦਿਲਾਂ ਨੂੰ ਦਿਲਾਂ ਦੀ ਖਿੱਚ ਹੈ ਇਹ ਤਾਂ ਹੋਈ ਹੈ ਜੇ ਦਿਲੋਂ ਕਿਸੇ ਦਾ ਸੋਚੀਏ ਕਿਸੇ ਦਾ ਕਰੀਏ ਸੋ ਆਪਣਿਆਂ ਨੂੰ ਸਮਾਂ ਜ਼ਰੂਰ ਦਿਓ ਦਿਲੋਂ ਸਮਾਂ ਦਿਓ ਬਹਿ ਕੇ ਉਹਨਾਂ ਬਾਰੇ ਸੋਚੋ ਉਹਨਾਂ ਨਾਲ ਸੋਹਣੀਆਂ ਮੈਮਰੀਜ਼ ਸਾਰੇ ਸੋਹਣੇ ਕਾਰਜ ਜਿਹੜੇ ਹੋਏ ਹੰਡਾਏ ਉਹਨਾਂ ਬਾਰੇ ਸੋਚੋ ਉਹ ਸਮਾਂ ਤਾਂ ਨਹੀਂ ਪਰ ਉਹ ਸੋਹਣੇ ਸ਼ੁੱਧ ਰਿਸ਼ਤੇ ਉਹ ਸੋਹਣੀਆਂ ਮੈਮਰੀਜ਼ ਤੁਹਾਡੇ ਕੋਲ ਹੀ ਨੇ ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 22 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ ਸ਼ੁਰੂਆਤੀ ਕੁਝ ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਆਪਣੇ ਹੀ ਦੇਸ਼ ਦੇ ਸਰਕਾਰੀ ਨਿਊਜ਼ ਚੈਨਲ IRIB ਦੀ ਆਲੋਚਨਾ ਕੀਤੀ ਹੈ। ਮਸੂਦ ਪਜ਼ੇਸ਼ਕਿਆਨ ਨੇ ਕਿਹਾ ਹੈ ਕਿ ਸਰਕਾਰੀ ਨਿਊਜ਼ ਚੈਨਲ ਨੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਬਿਆਨ ਨੂੰ ਇੱਕ ਹਿੱਸੇ ਨੂੰ ਚਲਾ ਕੇ ਪੂਰਾ ਬਿਆਨ ਨਾ ਦਿਖਾ ਕੇ ਸਹੀ ਨਹੀਂ ਕੀਤਾ। ਮਸੂਦ ਪਜ਼ੇਸ਼ਕਿਆਨ ਦੇ ਮੁਤਾਬਕ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਸਿਰਫ ਉਹਨਾਂ ਬਿਆਨਾਂ ਦੇ ਉੱਤੇ ਹੀ ਧਿਆਨ ਦਿੱਤਾ ਹੈ ਤੇ ਜਿਸਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੀ ਚਲਾਇਆ ਜਾਣਾ ਚਾਹੀਦਾ, ਪਰ ਫਿਰ ਵੀ ਇਸ ਦੇ ਇੱਕ ਹਿੱਸੇ ਨੂੰ ਹੀ ਚਲਾਇਆ ਜਾ ਰਿਹਾ ਹੈ। ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਉਹਨਾਂ ਬਿਆਨਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਗੱਲਬਾਤ ਨੂੰ ਲੈ ਕੇ ਗਲਤ ਬਿਆਨੀਆਂ ਜਾਂ ਫਿਰ ਐਸੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਜਿਹੜੀਆਂ ਦੇਸ਼ ਦੀ ਏਕਤਾ ਦੇ ਲਈ ਖਤਰਾ ਬਣ ਸਕਦੀਆਂ ਨੇ। ਇਸ ਦਰਮਿਆਨ ਅਮਰੀਕੀ ਸੈਟਕੌਮ ਨੇ ਬੁੱਧਵਾਰ ਦੀ ਸਵੇਰ ਈਰਾਨ ਦੇ ਟਿਕਾਣਿਆਂ ਦੇ ਉੱਤੇ ਇੱਕ ਘੰਟੇ ਤੱਕ ਕੀਤੇ ਹਮਲਿਆਂ ਦੇ ਵਿੱਚ 11ਵੇਂ ਦੌਰ ਦੇ ਦਿਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਬਾਅਦ ਦੇ ਵਿੱਚ ਸੈਟਕੌਮ ਨੇ ਦੱਸਿਆ ਇਹ ਹਮਲੇ ਹੁਣ ਖਤਮ ਹੋ ਗਏ ਨੇ। ਉੱਥੇ ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਨੇ ਹੁਣ ਤੱਕ 3.5 ਲੱਖ ਕਰੋੜ ਲੁਟਾ ਦਿੱਤੇ ਨੇ, ਔਰ ਨਵਾਂ ਫੰਡ ਰੱਖਣ ਦੇ ਮੰਗਣ ਦੇ ਲਈ ਰੱਖਿਆ ਮੰਤਰੀ ਨੇ ਅਮਰੀਕੀ ਕਾਂਗਰਸ ਯਾਨੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ, ਇਸ ਕਰਕੇ ਲਗਾਤਾਰ ਇਹ ਹਮਲੇ ਕੀਤੇ ਜਾ ਰਹੇ ਨੇ। ਈਰਾਨ ਜੰਗ ਦੇ ਉੱਤੇ ਹੁਣ ਤੱਕ ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਦੇ ਮੁਤਾਬਕ 37.5 ਅਰਬ ਡਾਲਰ ਦੀ ਲਾਗਤ ਆ ਚੁੱਕੀ ਹੈ। ਰੱਖਿਆ ਮੰਤਰੀ ਹੈਗਸੇਥ ਨੇ ਅਮਰੀਕੀ ਪਾਰਲੀਮੈਂਟ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਅੱਗੇ ਇਹ ਗੱਲਬਾਤ ਰੱਖੀ। ਈਰਾਨ ਜੰਗ ਦੇ ਦਰਮਿਆਨ ਇਹ ਅਪ੍ਰੈਲ ਮਹੀਨੇ ਦੇ ਵਿੱਚ $25 ਬਿਲੀਅਨ ਦੇ ਅਨੁਮਾਨ ਤੋਂ ਲਗਭਗ $12 ਬਿਲੀਅਨ ਹੋਰ ਜ਼ਿਆਦਾ ਹੈ। ਅਮਰੀਕਾ ਇੰਨਾ ਖਰਚਾ ਜੰਗ ਦੇ ਉੱਤੇ ਕਰ ਰਿਹਾ, ਇਸ ਦੇ ਲਈ ਆਮ ਲੋਕਾਂ ਦੇ ਵਿੱਚ ਉੱਥੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਵੈਸੇ ਅਮਰੀਕਾ ਇਸ ਪੈਸੇ ਨੂੰ ਪੂਰਾ ਕਰਨ ਦੇ ਲਈ ਟੈਰਿਫ ਵਿਵਸਥਾ ਤੋਂ ਵਸੂਲਦਾ ਹੈ। ਅਮਰੀਕਾ ਨੇ ਅਗਸਤ 2028 ਤੋਂ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਜਨੈਰਿਕ ਦਵਾਈਆਂ ਦੇ ਉੱਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਉਹਨਾਂ ਦੇ ਇਸ ਕਦਮ ਦੇ ਨਾਲ ਫਾਰਮਾਸਿਊਟੀਕਲ ਦਵਾਈਆਂ ਦਾ ਉਤਪਾਦਨ ਅਮਰੀਕਾ ਦੇ ਵਿੱਚ ਹੀ ਸ਼ੁਰੂ ਹੋ ਸਕੇਗਾ, ਪਰ ਇਸ ਕਦਮ ਦਾ ਅਸਰ ਭਾਰਤ ਵਰਗੇ ਦੂਸਰੇ ਬਾਜ਼ਾਰਾਂ ਦੇ ਉੱਤੇ ਹੋਏਗਾ ਜੋ ਕਿ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਹੀ ਐਕਸਪੋਰਟ ਕਰਦੇ ਨੇ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਟਰੰਪ ਨੇ ਲਿਖਿਆ ਕਿ ਪੜਾਅਵਾਰ ਤਰੀਕੇ ਦੇ ਨਾਲ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ। ਸ਼ੁਰੂਆਤੀ 2 ਸਾਲਾਂ ਦੇ ਲਈ ਯਾਨੀ 2026 ਤੋਂ 2028 ਤੱਕ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਜਨੈਰਿਕ ਦਵਾਈਆਂ ਦੇ ਉੱਤੇ 0% ਟੈਰਿਫ ਰਹੇਗਾ। ਉਹਨਾਂ ਕਿਹਾ ਕਿ ਤੀਸਰੇ ਸਾਲ ਦੇ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵੱਧ ਕੇ 100% ਕਰ ਦਿੱਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ 200% ਹੋ ਜਾਏਗਾ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ 1 ਅਗਸਤ 2026 ਤੋਂ ਅਮਰੀਕਾ ਦੇ ਉੱਤੇ ਅਮਰੀਕਾ 'ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਟੈਰਿਫ ਦੇ ਵਿੱਚੋਂ ਗੁਜ਼ਰਨਗੀਆਂ। ਭਾਰਤ ਦੁਨੀਆ ਦੀ ਫਾਰਮੇਸੀ ਵੀ ਮੰਨਿਆ ਜਾਂਦਾ ਹੈ, ਔਰ ਵਾਲਿਮ ਦੇ ਹਿਸਾਬ ਦੇ ਨਾਲ ਭਾਰਤ ਜਨੈਰਿਕ ਦਵਾਈਆਂ ਦੀ ਹਿੱਸੇਦਾਰੀ ਦਾ ਲਗਭਗ 40% ਜਿਹੜਾ ਉਹ ਦਬਦਬਾ ਵੀ ਰੱਖਦਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦੇ ਮੁਤਾਬਕ ਸਾਲ 2024-25 'ਚ ਭਾਰਤ ਨੇ ਅਮਰੀਕਾ ਨੂੰ $9.7 ਬਿਲੀਅਨ ਦੇ ਫਾਰਮਾਸਿਊਟੀਕਲ ਪ੍ਰੋਡਕਟਸ ਭੇਜੇ ਸੀ। ਭਾਰਤ ਦੇ ਕੁੱਲ $25 ਬਿਲੀਅਨ ਦੇ ਗਲੋਬਲ ਐਕਸਪੋਰਟ ਦਾ ਇਹ 38% ਸਿਰਫ ਅਮਰੀਕਾ ਦੇ ਵਿੱਚ ਹੀ ਜਾ ਰਿਹਾ ਸੀ। ਉੱਥੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਨਾਲ ਇੱਕ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਹੁਣ ਆਪਣੇ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਤਹਿਤ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਕਾਬਲੀਅਤ ਮਿਲ ਸਕੇਗੀ। ਵਾਲ ਸਟ੍ਰੀਟ ਜਰਨਲ ਤੇ ਨਿਊਜ਼ ਏਜੰਸੀ AP ਦੀ ਖਬਰ ਦੇ ਹਵਾਲੇ ਦੇ ਨਾਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵੈਸੇ ਇਸ ਸਮਝੌਤੇ ਦਾ ਐਲਾਨ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ ਕੀਤਾ ਜਾਏਗਾ। ਰਿਪੋਰਟ ਦੇ ਮੁਤਾਬਕ ਇਹ ਸਮਝੌਤਾ 30 ਸਾਲਾਂ ਤੱਕ ਚੱਲੇਗਾ ਔਰ ਇਸ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੇ ਲਈ ਕਈ ਅਮਰੀਕੀ ਕੰਪਨੀਆਂ ਸ਼ਾਮਲ ਹੋਣਗੀਆਂ। ਅਮਰੀਕਾ ਅਤੇ ਸਾਊਦੀ ਅਰਬ ਦੀ ਸਾਂਝੀ ਸਟੱਡੀ ਤੋਂ ਬਾਅਦ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਧਾਰਨ ਯੂਰੇਨੀਅਮ ਦੇ ਵਿੱਚ ਕੰਮ ਆਉਣ ਵਾਲਾ ਯੂਰੇਨੀਅਮ U-235 ਇਸ ਦੀ ਮਾਤਰਾ ਵਧਾਉਣਾ, ਇਸ ਨੂੰ ਐਨਰਿਚਮੈਂਟ ਕਹਿੰਦੇ ਨੇ, ਇਸ ਦੀ ਆਸਾਨੀ ਹੋ ਜਾਏਗੀ।
ਵੈਸੇ ਅਮਰੀਕਾ ਇਸ ਕਿਸਮ ਦੀਆਂ ਪ੍ਰਵਾਨਗੀਆਂ ਦਿੰਦਾ। ਟਰੰਪ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੋਹਾਂ ਨੇ ਹੀ ਅਮਰੀਕਾ ਨੂੰ ਟੈਕਨੋਲੋਜੀ ਸ਼ੇਅਰ ਕਰਨ ਦੇ ਲਈ ਸਾਊਦੀ ਅਰਬ ਦੇ ਨਾਲ ਜਿਹੜਾ ਇਹ ਪ੍ਰਮਾਣੂ ਸਮਝੌਤਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਜਾ ਕੇ ਟਰੰਪ ਦੇ ਇਸ ਪ੍ਰਸ਼ਾਸਨ ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਵੈਸੇ ਉੱਧਰ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਕੌਮਾਂਤਰੀ ਖਿੱਤੇ ਦੇ ਵਿੱਚੋਂ, ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਪੈਟਰੋਲ ਪੰਪ ਮਾਲਕ ਜਿਹੜੇ ਨੇ ਗੈਰਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਗਏ ਨੇ। ਆਲ ਪਾਕਿਸਤਾਨ ਪੈਟਰੋਲ ਪੰਪ ਓਨਰਸ ਐਸੋਸੀਏਸ਼ਨ ਨੇ ਸਰਕਾਰ ਦੇ ਨਾਲ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਗੈਰਮਿੱਥੇ ਸਮੇਂ ਦੇ ਲਈ ਇਹ ਹੜਤਾਲ ਕਰ ਦਿੱਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਅੱਜ 22 ਤੇ ਭਲਕੇ 23 ਜੁਲਾਈ ਦੇ ਦਿਨ ਪਾਕਿਸਤਾਨ ਦੇ ਸਾਰੇ ਪੈਟਰੋਲ ਪੰਪ ਅਗਲੇ ਹੁਕਮ ਤੱਕ ਬੰਦ ਰਹਿਣਗੇ। ਐਸੋਸੀਏਸ਼ਨ ਦੀ ਤਰਫ ਤੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪੈਟਰੋਲ ਪੰਪ ਮਾਲਕਾਂ ਦੇ ਮਾਰਜਨ ਦੇ ਵਿੱਚ ਵਾਧਾ ਹੋਣਾ ਚਾਹੀਦਾ। ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਰੋਜ਼ ਤੈਅ ਕਰਨ ਨੂੰ ਲੈ ਕੇ ਵੀ ਜਿਹੜਾ ਪ੍ਰਸਤਾਵ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਦਿੱਤਾ ਸੀ, ਉਸ ਮਸਲੇ ਦੇ ਉੱਤੇ ਵੀ ਸੰਗਠਨ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਸੰਗਠਨ ਨੇ ਸਪਸ਼ਟ ਕੀਤਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦੀ। ਇਹਨਾਂ ਦੀ ਪ੍ਰਮੁੱਖ ਮੰਗ ਦੇ ਵਿੱਚ ਡੀਲਰਾਂ ਨੂੰ ਕਮਿਸ਼ਨ ਦੇ ਵਿੱਚ ਵਾਧਾ ਕਰਨ ਔਰ ਤੇਲ ਦੀਆਂ ਕੀਮਤਾਂ ਹਰ ਮਹੀਨੇ ਤੈਅ ਕਰਨ ਦੀ ਵਿਵਸਥਾ ਸ਼ਾਮਲ ਕਰਨਾ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਵਸਥਾ ਦੇ ਵਿੱਚ ਡੀਲਰਾਂ ਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਨੇ, ਉਹ ਓਨੀ ਕਮਾਈ ਨਹੀਂ ਕਰ ਪਾ ਰਹੇ। ਇਹ ਵੀ ਦਾਅਵਾ ਕੀਤਾ ਗਿਆ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਰੋਜ਼ਾਨਾ ਕੀਮਤਾਂ ਤੈਅ ਹੋਣ ਦੇ ਨਾਲ ਸਰਕਾਰ ਤੈਅ ਕਰਨ ਵਾਲਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਸਰਕਾਰ ਨੇ ਡੀਲਰਾਂ ਤੋਂ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ, ਆਪਣੀ ਮਰਜ਼ੀ ਦੇ ਨਾਲ ਇਸ ਨੂੰ ਲਾਗੂ ਕੀਤਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ 'ਚ ਸਭ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਨਾਲ ਜੁੜੀ ਖਬਰ, ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਤੀਸਰਾ ਦਿਨ ਹੈ। ਸ਼ੁਰੂਆਤ ਅੱਜ ਦੇ ਸੈਸ਼ਨ ਦੀ ਵੀ ਕੋਈ ਬਹੁਤੀ ਵਧੀਆ ਨਹੀਂ ਹੋਈ। ਕਾਂਗਰਸ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ। ਪਾਰਲੀਮੈਂਟ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ। ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਇੱਕ ਵਾਰ ਆਹ ਤੀਸਰਾ ਦਿਨ ਹੈ ਲਗਾਤਾਰ ਜਦੋਂ ਪਾਰਲੀਮੈਂਟ ਦੀ ਕਾਰਵਾਈ ਬਾਰ ਬਾਰ ਟਾਲੀ ਜਾ ਰਹੀ ਹੈ। ਇਸ ਦਰਮਿਆਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਸਣੇ ਕਈ MPs ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕੱਲ੍ਹ ਦੇ ਦਿਨ ਧਰਨਾ ਦਿੱਤਾ ਸੀ, ਜੋ ਕਿ ਕਾਫ਼ੀ ਹੰਗਾਮਾ ਭਰਪੂਰ ਹੋ ਗਿਆ ਸੀ। ਹੁਣ ਇਸ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਿਦਿਆਰਥੀ ਰਾਜਨੀਤੀ ਦਾ ਇਸਤੇਮਾਲ ਕਰ ਰਹੇ ਨੇ ਔਰ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਰੁਕਾਵਟਾਂ ਪਾਉਣਾ ਚਾਹੁੰਦੇ ਨੇ। ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਾਲ ਰਲ ਕੇ ਭਾਰਤ ਦੇ ਵਿਦਿਆਰਥੀਆਂ ਦੇ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਰਹੇ ਨੇ ਤਾਂ ਕਿ ਪਾਰਲੀਮੈਂਟ ਤੋਂ ਲੈ ਕੇ ਮਾਨਸੂਨ ਸੈਸ਼ਨ ਦੇ ਵਿੱਚ ਸੜਕਾਂ ਤੱਕ ਇੱਕ ਰੁਕਾਵਟ ਪੈਦਾ ਕੀਤੀ ਜਾ ਸਕੇ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਗਲਤ ਲਿਆ ਹੈ। ਇਸ ਦੇ ਨਾਲ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ, ਪਰ ਸੁਰੱਖਿਆ ਦੇ ਨਿਯਮਾਂ ਨੂੰ ਵੀ ਤਾਕ ਦੇ ਉੱਤੇ ਰੱਖਿਆ ਜਾ ਰਿਹਾ। ਸਰਕਾਰ ਨੇ ਪੂਰੀ ਚਰਚਾ ਦੇ ਲਈ ਆਪਣੀ ਤਿਆਰੀ ਸਪਸ਼ਟ ਕਰ ਦਿੱਤੀ ਸੀ। ਇਸ ਦੇ ਬਾਵਜੂਦ ਕਾਂਗਰਸ ਨੇ ਲੋਕਤੰਤਰੀ ਬਹਿਸ ਦੀ ਬਜਾਏ ਇਸ ਤਰੀਕੇ ਨੂੰ ਕਿਉਂ ਚੁਣਿਆ? ਇਸ ਦਰਮਿਆਨ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੀਟ ਦੇ ਉੱਤੇ ਚਰਚਾ ਕਰਨ ਦੇ ਲਈ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਪੂਰੀ ਮਦਦ ਦੇਣ ਦੇ ਲਈ ਤਿਆਰ ਹੈ। ਭਾਰਤ ਦੇ ਵਿਦਿਆਰਥੀ ਰਾਜਨੀਤਿਕ ਮੁਹਿੰਮ ਦਾ ਹਿੱਸਾ ਬਣ ਕੇ ਕੋਈ ਵੀ ਖਾਸ ਲਾਹਾ ਨਹੀਂ ਖੱਟ ਸਕਣਗੇ, ਜਦਕਿ ਉਹ ਇਸ ਤੋਂ ਬਿਹਤਰ ਦੇ ਹੱਕਦਾਰ ਨੇ। ਅਫੜਾ ਤਫੜੀ ਨਹੀਂ ਹੋਣੀ ਚਾਹੀਦੀ, ਭਰੋਸਾ ਹੋਣਾ ਚਾਹੀਦਾ, ਨਾਰੇ ਨਹੀਂ ਹੋਣੇ ਚਾਹੀਦੇ, ਹੱਲ ਹੋਣਾ ਚਾਹੀਦਾ। ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਰੁਕਾਵਟਾਂ ਨਹੀਂ ਜ਼ਿੰਮੇਦਾਰੀ ਹੋਣੀਆਂ ਚਾਹੀਦੀਆਂ। ਹਾਲਾਂਕਿ ਹੁਣ ਤੱਕ ਸਰਕਾਰ ਦੀ ਤਰਫ ਤੋਂ ਅਜਿਹਾ ਕੋਈ ਵਰਤਾਰਾ ਨਜ਼ਰ ਨਹੀਂ ਆਇਆ ਜਿਹੜਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਦਿੱਤੇ ਜਾਂਦੇ ਬਿਆਨਾਂ ਦੇ ਉੱਤੇ ਹੋਵੇ। ਵੈਸੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਫੇਰ ਵੀ ਜਾਰੀ ਹੈ। ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਪਰ ਪ੍ਰਦਰਸ਼ਨਕਾਰੀ ਇੱਥੇ ਜੁਟੇ ਹੋਏ ਨੇ, ਤਰਪਾਲ ਦਾ ਇਸਤੇਮਾਲ ਹੋ ਰਿਹਾ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਸ਼ਿਵ ਸੈਨਾ UBT ਦੇ ਨੇਤਾ ਉਧਵ ਠਾਕਰੇ ਤੇ TMC ਦੀ ਨੇਤਾ ਮਹੁਆ ਮੋਹਤਰਾ ਸਣੇ ਕਈ ਜਿਹੜੇ ਨੇਤਾ ਸੀ ਉਹ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ। ਦੱਸ ਦਈਏ ਕਿ ਦਿੱਲੀ ਪੁਲਿਸ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਿਹੜਾ ਲਾਠੀਚਾਰਜ ਕੀਤਾ ਗਿਆ ਸੀ ਉਸ ਦੀ ਵਿਰੋਧਤਾ ਵੀ ਬਾਲੀਵੁੱਡ ਤੋਂ ਲੈ ਕੇ ਕਈ ਸਾਰੀਆਂ ਸਿਆਸਤ ਦੀਆਂ ਹਸਤੀਆਂ ਦੀ ਤਰਫ ਤੋਂ ਕੀਤੀ ਗਈ ਸੀ। ਭਾਰਤ ਸਰਕਾਰ ਔਰ ਦਿੱਲੀ ਪੁਲਿਸ ਦੇ ਇਸ ਰਵੱਈਏ ਦੇ ਉੱਤੇ ਇਤਰਾਜ਼ ਜਤਾਏ ਗਏ ਸਨ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ
ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਜਿਸ ਵੇਲੇ ਲਾਈਵ ਖਬਰਾਂ ਪੜੀਆਂ ਜਾ ਰਹੀਆਂ ਨੇ, ਸ਼ੇਅਰ ਬਾਜ਼ਾਰ ਦੇ ਵਿੱਚ 0.25% ਦੀ ਮਜ਼ਬੂਤੀ ਹੈ। ਹਾਲਾਂਕਿ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ, ਪਰ ਆਸਟ੍ਰੇਲੀਅਨ ASX 200 ਦੇ ਵਿੱਚ 8,815 ਅੰਕਾਂ ਦੇ ਉੱਤੇ ਇਹ ਜਾਂਦਾ ਹੋਇਆ ਦਿਖਿਆ। ਡਾਲਰ ਦੇ ਮੁਕਾਬਲੇ, ਅਮਰੀਕੀ ਡਾਲਰ ਦੇ ਮੁਕਾਬਲੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ ਮਜ਼ਬੂਤੀ ਦਿਖੀ। ਇਸ ਦੇ ਨਾਲ ਨਾਲ ਅਮਰੀਕੀ ਡੋ ਜੋਨਸ ਅਤੇ S&P 500 ਦੇ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ। ਨੈਸਡੈਕ ਦੇ ਵਿੱਚ 1.3% ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਯੂਰਪੀ ਬਾਜ਼ਾਰ ਵੀ ਤੇਜ਼ੀ ਦੇ ਨਾਲ ਅੱਗੇ ਵਧੇ। ਉੱਧਰ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੌਮਾਂਤਰੀ ਬਾਜ਼ਾਰ ਦੇ ਲਈ ਕੋਈ ਚੰਗੀ ਖਬਰ ਨਹੀਂ ਹੁੰਦੀ। $92.14 ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ, ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਕੀਮਤਾਂ ਜਾ ਚੁੱਕੀਆਂ ਨੇ। ਬਿਟਕੋਇਨ ਥੋੜ੍ਹਾ ਜਿਹਾ ਟੁੱਟਿਆ, ਕੱਚੇ ਲੋਹੇ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਰ ਇਸ ਦਰਮਿਆਨ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਡੋਮੀਨੋਜ਼ ਪੀਜ਼ਾ ਦੇ ਸ਼ੇਅਰ ਦੇ ਅੰਦਰ 1% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਸ ਦੀ ਵਜ੍ਹਾ ਇਹ ਰਹੀ ਕਿ ਸਰਕਾਰ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਇੱਕ ਜਜਮੈਂਟ ਡੋਮੀਨੋਜ਼ ਪੀਜ਼ਾ ਦੇ ਹਵਾਲੇ ਦੇ ਨਾਲ ਸਾਹਮਣੇ ਆਇਆ, ਉਸ ਦੇ ਚੱਲਦਿਆਂ ਡੋਮੀਨੋਜ਼ ਨੂੰ ਬਾਜ਼ਾਰ ਦੇ ਵਿੱਚ ਨੁਕਸਾਨ ਸਹਿਣਾ ਪਿਆ। ਦੱਸ ਦਈਏ ਕਿ ਡੋਮੀਨੋਜ਼ ਦੇ ਪੀਜ਼ਾ ਇੰਟਰਪ੍ਰਾਈਜ਼ ਨਿਯਮ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਅ ਪੇਡ ਜਿਹੜੇ ਫਰੈਂਚਾਈਜ਼ ਵਰਕਰ ਸੀ, ਉਹਨਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇਣ ਦਾ ਫੈਸਲਾ ਫੈਡਰਲ ਕੋਰਟ ਨੇ ਡੋਮੀਨੋਜ਼ ਪੀਜ਼ਾ ਚੇਨ ਨੂੰ ਸੁਣਾਇਆ ਹੈ। ਕਿਹਾ ਹੈ ਕਿ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ ਐਂਟਾਈਟਲਮੈਂਟ ਨਹੀਂ ਸੀ ਦਿੱਤੇ ਗਏ, ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਡੋਮੀਨੋਜ਼ ਹੁਣ ਤੱਕ ਇਸ ਤੋਂ ਬਚ ਰਿਹਾ ਸੀ। ਡਿਲੀਵਰੀ ਡਰਾਈਵਰਸ ਤੋਂ ਲੈ ਕੇ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਦੇ ਤਹਿਤ ਇਹ ਪੈਸੇ ਜਿਹੜੇ ਨੇ ਮਿਲਣੇ ਨੇ। ਡੋਮੀਨੋਜ਼ ਨੇ ਸਾਲ 2013 ਤੋਂ 2018 ਦੇ ਦਰਮਿਆਨ ਆਪਣੇ ਸਟੋਰਾਂ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਡਿਲੀਵਰੀ ਡਰਾਈਵਰ ਜਾਂ ਇਨਸਟੋਰ ਵਰਕਰ ਸੀ, ਉਹਨਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ, ਉਹ ਹੁਣ ਬਣਦੇ ਬਕਾਇਆ ਰਕਮ ਜਿਹੜੀ ਉਹ ਦਿੱਤੀ ਜਾਏਗੀ। ਦੱਸ ਦਈਏ ਕਿ ਇਹਨਾਂ ਨੂੰ ਦੂਸਰੇ ਭੱਤੇ ਵੀ ਮਿਲਣਗੇ, 25% ਲੋਡ ਵੀ ਮਿਲੇਗਾ ਕੈਜੂਅਲ ਵਰਕਰ ਨੂੰ, ਅਤੇ ਜਿਹੜੇ ਦੂਸਰੇ ਵੀ ਅਵਾਰਡਸ ਸੀ ਉਹ ਵੀ ਬਣਦੇ ਦਿੱਤੇ ਜਾਣਗੇ, ਜਿਨ੍ਹਾਂ ਦੇ ਵਿੱਚ ਪਬਲਿਕ ਹੋਲੀਡੇ ਜਾਂ ਮਿਨੀਮਮ 3 ਘੰਟੇ ਦੀ ਸ਼ਿਫਟ ਦਾ ਜਿਹੜਾ ਇੱਕ ਲੋਡ ਹੈ ਇਹ ਸਾਰਾ ਵੀ ਦੇਣਾ ਹੋਏਗਾ। ਰਿਟੇਲ ਐਂਡ ਫਾਸਟ ਫੂਡ ਵਰਕਰ ਯੂਨੀਅਨ ਦੀ ਤਰਫ ਤੋਂ ਫੈਡਰਲ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉੱਥੇ ਜਦੋਂ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈ ਹੋਈ ਹੈ, ਤਾਂ ਅਗਲੀ ਖਬਰ ਜਿਹੜੀ ਉਹ ਐਨਰਜੀ ਕੰਪਨੀ ਓਰੀਜਨ ਦੇ ਨਾਲ ਜੁੜੀ ਹੋਈ, ਜਿਸ ਦੇ ਇਸ ਕੰਪਨੀ ਦੇ ਕਈ ਸੈਂਕੜਿਆਂ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡੇਟਾ ਬ੍ਰੀਚ ਦੇ ਵਿੱਚ ਚੋਰੀ ਹੋਈਆਂ ਹੋ ਸਕਦੀਆਂ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਕਿਸਮ ਦੀ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕੀਤੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਅਤੇ AFP ਦੀ ਤਰਫ ਤੋਂ ਇਹ ਸਾਂਝੇ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਐਨਰਜੀ ਓਰੀਜਨ ਐਨਰਜੀ ਨਾਮ ਦੀ ਜਿਹੜੀ ਇਹ ਕੰਪਨੀ ਹੈ, ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡਾਰਕ ਵੈਬ ਦੇ ਉੱਤੇ ਵੀ ਪਾਈਆਂ ਗਈਆਂ ਨੇ। ਇਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਨੇ। ਮੰਨਿਆ ਜਾ ਰਿਹਾ ਹੈ ਕਿ ਹਜ਼ਾਰਾਂ ਹੀ ਨਹੀਂ ਬਲਕਿ 4.7 million ਕਸਟਮਰਸ ਨੇ, ਜਿਨ੍ਹਾਂ ਦੀਆਂ ਇਹ ਜਿਹੜੇ ਮੌਜੂਦਾ ਜਾਂ 7 ਪੁਰਾਣੇ ਕਸਟਮਰਸ ਹੋ ਸਕਦੇ ਨੇ ਕੰਪਨੀ ਦੇ, ਜਿਨ੍ਹਾਂ ਦੀਆਂ ਜਾਣਕਾਰੀਆਂ ਲੀਕ ਹੋਈਆਂ ਨੇ। ਵੈਸੇ ਇਹ ਦੇਸ਼ ਦੇ ਸਭ ਤੋਂ ਵੱਡੇ ਡੇਟਾ ਬ੍ਰੀਚ ਦੇ ਵਿੱਚੋਂ ਇੱਕ ਹੋ ਸਕਦਾ। ਇਸ ਤੋਂ ਪਹਿਲਾਂ ਮੈਡੀਬੈਂਕ ਅਤੇ ਆਪਟਸ ਵਰਗੀਆਂ ਕੰਪਨੀਆਂ 'ਚ ਸਾਲ 2022-23 ਦੇ ਅੰਦਰ ਵੀ ਹੋਏ ਜਿਹੜੇ ਡੇਟਾ ਬ੍ਰੀਚ ਸੀ ਉਹ ਦੇਸ਼ ਦੇ ਅੰਦਰ ਹੋਏ ਸਭ ਤੋਂ ਵੱਡੇ ਜਿਹੜੇ ਸਾਈਬਰ ਹਮਲੇ ਦੱਸੇ ਗਏ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਆਸਟ੍ਰੇਲੀਅਨ ਲੋਕਾਂ ਦੀਆਂ ਜਾਣਕਾਰੀਆਂ ਕਿਹੜੀ ਕੰਪਨੀ ਦੇ ਕੋਲ ਸੁਰੱਖਿਅਤ ਨੇ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਗਿਆ। ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਕਿਸੇ ਇੱਕ ਵਿਅਕਤੀ ਦੀ ਤਰਫ ਤੋਂ ਨਹੀਂ ਕੀਤੀ ਜਾਂਦੀ, ਬਲਕਿ ਇਹ 2-way street ਹੈ, ਯਾਨੀ ਕਿ ਹਿੰਸਾ ਕਰਵਾਉਣ ਵਾਲਾ ਅਤੇ ਹਿੰਸਾ ਕਰਨ ਵਾਲਾ ਦੋਵੇਂ ਜ਼ਿੰਮੇਦਾਰ ਹੁੰਦੇ ਨੇ। ਅਦਾਰੇ 4BC ਰੇਡੀਓ ਦੇ ਨਾਲ, ਜਿਹੜਾ ਕਿ ਬ੍ਰਿਸਬੇਨ ਦੇ ਵਿੱਚ ਸਥਾਪਿਤ ਇੱਕ ਰੇਡੀਓ ਹੈ, ਇਹਨਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪੌਲਿਨ ਹੈਨਸਨ ਨੇ ਇਹ ਵਿਵਾਦਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਇਸਨੂੰ ਕੇਵਲ ਇੱਕ ਤਰਫਾ ਨਹੀਂ ਮੰਨਿਆ ਜਾਣਾ ਚਾਹੀਦਾ, ਪੁਰਸ਼ ਹੀ ਨਹੀਂ ਮਹਿਲਾਵਾਂ ਵੀ ਆਪਣਾ ਕੰਟਰੋਲ ਖੋ ਬੈਠਦੀਆਂ ਨੇ, ਜਿਸ ਤੋਂ ਬਾਅਦ ਇਸ ਕਿਸਮ ਦੇ ਘਰੇਲੂ ਝਗੜੇ ਅਤੇ ਫਿਰ ਉਹ ਹਿੰਸਾ ਦਾ ਰੂਪ ਧਾਰਨ ਕਰ ਜਾਂਦੇ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ, ਜਿਹੜੇ ਕਿ ਖੁਦ ਆਪਣੇ ਇੱਕ ਗੈਰ ਤਸੱਲੀਸ਼ੁਦਾ ਵਿਆਹਤਾ ਜੀਵਨ ਦੇ ਵਿੱਚੋਂ ਗੁਜ਼ਰ ਕੇ ਆਏ ਨੇ, ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਦਿੱਤਾ ਇਹ ਬਿਆਨ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਇੱਧਰ ਸਰਕਾਰ ਦੀ ਤਰਫ ਤੋਂ ਹੁਣ ਨੈਸ਼ਨਲ ਵਾਰਨਿੰਗ ਸਿਸਟਮ ਹੈ ਜਿਹੜਾ, ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹ ਕੋਈ ਬਿਹਤਰ ਸਿਸਟਮ ਨਹੀਂ ਹੈ, ਇਸ ਦੇ ਅੰਦਰ ਪੈਦਾ ਹੋ ਰਹੇ ਵਿਵਾਦਾਂ ਦੇ ਬਾਵਜੂਦ ਇਸ ਨੂੰ ਜਾਰੀ ਕਰਨ ਦਾ ਐਲਾਨ ਕੀਤਾ।
दस दिए कि 27 जुलाई आस्ट्रेलिया भर के थोड़े सारिया के फोनों के उत्ते शामी 2 बजे के आस पास एक अलर्ट बजेगा जिसनों ऑज अलर्ट टैसट किया जा रहा है। बहरहाल ये फिलहाल सिर्फ टैसट है पर इस अक्तूबर महीने तो बाद हौली हौली करके लागू कर दिता जाना। आस्ट्रेलिया के इस टैसट न जियो टैगिंग के जरिए लागू किया जाएगा यानी कि थोड़े इलाके जेकर किसी भी किस्म की कोई समस्या है कोई किसी किस्म का हमला कोई कुदरती आफत कोई मनुखी आफत तो उसका एक अलर्ट थोड़े फोन के उत्ते आएगा। इस लाल रंग के एक ट्रैंगुलर के शेप के इमोजी के नाल बनया हुआ तुसी देख सकते हो जिसनों क्रिटिकल ऑज अलर्ट के नाम नाल कैपिटल अखर फोनों के उत्ते भेजा जाएगा। हालांकि शुरुआती मैसेज दे विच ए भी लिखा जाना है कि नो एक्शन इज रिक्वायर्ड पर अगे तो जो भी मैसेज आएंगे उन्होंने उत्ते तुहानूं ध्यान रखना जरूर होएगा। हालांकि अलग अलग एमरजेंसी सेवावां दा यह कहना सी कि इन्हां दे विच हाइपर लिंक तां घट्टो घट दिता जाना चाहिए क्योंकि एक व्यक्ति जिहड़ा एक बार ही दिखन वाला यह मैसेज देखता है तो बाय चांस जे उहदे तो इधर उधर हो जाता या हाथ बज जाता तो मुड़ के ऑज अलर्ट नूं हासिल भी नहीं कर सकता देख भी नहीं सकता पढ़ भी नहीं सकता। अजे दे विच ये ससो पंज पैदा करन वाली एक स्थिति बन जाएगी पर सरकार का कहना है कि वह तरमीमा या सोधा जड़ियाँ मुड़ के होंदिया रहनगिया एक बार इस सिस्टम नूं तां लागू कर दईए। आस्ट्रेलिया ही नहीं बल्कि दुनिया की सब तो उच्चिया जड़ियाँ टिंबर इमारतां ने उन्हां दे विच्चों सिडनी दे सेंट्रल स्टेशन दे कोल बनी एटलीजियन इमारत का छेती ही शुभारंभ होण जा रहा है। हालांकि मनिया जा रहा है कि साल 2027 के शुरुआत तक यह इमारत बन के तैयार हो जाएगी। 180 मीटर लंबी यह इमारत दुनिया की सब तो उच्ची टिंबर स्ट्रक्चर होगी। दस दिए कि इस दे विच बिल्कुल भी हालांकि थोड़ा बहुत तो इस दे विच कॉन्क्रीट का इस्तेमाल किया गया पर इस नूं आसमान वाल चुकन दे लई पूरी तरह के नाल टिंबर का इस्तेमाल किया गया। 500 के करीब लोगों ने इस इमारत नूं खड़ा करन दे लई दिन रात की मेहनत की और हुण भी चल रही है। ये इमारत अपने आप दे विच काफ़ी बेहतरीन और मिसाली इमारत होएगी। इस दे विच रिहायशी घर होने दे नाल नाल कमर्शियल इमारत दे तौर दे उत्ते भी इस नूं वरत्या जाएगा। बहरहाल आस्ट्रेलियन खबरां दे और भारतीय खबरां दे इस सैगमेंट दे विच एना ही दे इजाजत धन्नवाद सुनते रहो रेडियो हाँ जी 1674 एम। बाकी दे प्रोग्राम खबरां जानकारियां इसे तरीके दे नाल साडी मोबाइल ऐप फ्रीकुएंसी और वैबसाइट तो जारी रहनगियां। रेडियो हाँ जी 1674 एम ते प्रोग्राम न्यूज़ रूम शुक्रिया।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: This station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮਾਨਤਾ ਨਾ ਕਰਾਂ ਮੈਂ ਜੇ ਰੁਪਈਆ ਹੋਵੇ
1: ਭਾਜੀ
0: ਮਾਨਤਾ ਤਾਂ
1: ਨਹੀਂ ਨਹੀਂ ਇਹ ਕਹਿੰਦੇ ਆ ਵੀ ਨਾ ਕਰ ਮਾਨਤ ਬਣਦਾ ਹੀ ਨੀ ਕੋਈ ਅੱਜ ਕੱਲ੍ਹ ਰੁਪਈਆ
0: ਮਾਣ ਕਾਹਦਾ ਕਰੀਏ
1: ਉਹ ਆ ਫਿਰ ਐ ਜ ਲੱਗਿਆ ਜਿਦਾਂ ਮਾਈਕ ਆਪਾਂ ਆਇਆ ਕਰਦਾ
0: ਮਾਣ ਕਾਹਦਾ ਕਰਨਾ
1: ਆਪਾਂ ਬੱਬੂ ਮਾਨ ਨੂੰ ਕਰ ਲੈਂਦੇ ਆ ਆਪਾਂ ਆਪ ਭਾਸ਼ਣ ਮਾਨ ਨੂੰ ਕਰ ਲੈਂਦੇ ਆ ਭਾਈ ਗੁਰਸੇਵਕ ਮਾਨ ਨੂੰ ਨਾ ਕਰ ਲਈਏ ਤੁਹਾਨੂੰ ਯਾਦ ਹੈ ਹੋਰ ਕੀ ਜੰਕਸ਼ਨ ਰੇਲਾਂ ਦਾ ਤੇ ਗੱਡੀ ਇੱਕ ਆਵੇ ਇੱਕ ਜਾਵੇ ਓਏ ਹੋਏ ਹੋਏ ਆਹ ਜਿਹੜਾ ਤੁਸੀਂ ਪਹਿਲਾਂ ਸਟਾਰਟ ਕੀਤਾ ਸੀ ਆਪਣਾ ਪ੍ਰੋਗਰਾਮ ਮੈਂ ਕਿਹਾ ਸੀ ਕਿਤੇ ਖਤਮ ਹੋ ਗਿਆ ਆ ਰਹੀ ਤੇਰੀ ਆਵਾਜ਼ ਆਇਆ ਕਰਕੇ ਜਦੋਂ ਕਿੱਦਾਂ ਨਦੀ ਤੋਂ ਪਾਰ ਕਿਉਂ ਬਣਾਇਆ ਤੁਸੀਂ ਇੱਧਰ ਕਿਉਂ ਨੀ ਬਣਾਇਆ
0: ਮਤਲਬ ਟਿਕਾਣਾ
1: ਅੱਛਾ ਇਹ ਉਹ ਮੈਂ ਉਹੀ ਥਾਣਾ ਲੱਭੀ
0: ਰਾਜਸਥਾਨੀ ਲੈਂਗੁਏਜ ਕਿਹੜੀ ਕਿਹੜੀ ਹੁੰਦੀ ਹੈ ਉਹ ਲੈਂਗੁਏਜ ਉਹਦੇ ਚ ਹੋਣਾ
1: ਅੱਛਾ ਮੈਂ ਥਾਣਾ ਆਪਣਾ ਦੂਜਾ ਥਾਣਾ ਸਮਝੀ ਜਾ ਰਿਹਾ ਜਿੱਦਾਂ ਜਿੱਥੇ ਪਟੇ ਵਰਦੇ ਆ
0: ਨਹੀਂ ਪਰ ਸੱਚੀ ਗੱਲ ਦੱਸੋ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਭਾਜੀ ਹਾਊ ਟੂ ਬੀ ਰਿਚ
1: ਭਾਜੀ ਇਹ ਤੁਸੀਂ ਸਵਾਲ ਮੇਰੇ ਕੋਲ ਕਿਉਂ ਪੁੱਛਿਆ ਕਿਉਂਕਿ ਮੈਨੂੰ ਤੇ ਆਪ ਨੀ ਕਮਾਉਣਾ ਹੁੰਦਾ ਇਹ ਤਾਂ ਤੁਸੀਂ ਉਹਨੂੰ ਅੰਬਾਨੀ ਭਾਜੀ ਨੂੰ
0: ਪੁੱਛੋ ਹਾਊ ਟੂ ਬੀ ਰਿਚ ਤਾਂ ਪਤਾ ਨੀ ਹਾਊ ਟੂ ਬੀ ਰਿਚ ਪਤਾ ਹੈ
1: ਤੁਸੀਂ ਚੜ ਜਾਓ ਦਰਖਤ ਤੇ ਕਿਉਂਕਿ ਦਰਖਤ ਤੇ ਨਹੀਂ ਚੜਨਾ ਉਹਦਾ ਮੋਗਲੀ ਵਿੱਚ ਏਦਾਂ ਹੀ ਹੁੰਦਾ ਨਾ ਦਰਖਤ ਤੇ ਨਹੀਂ ਵਿਚਾਰਾ ਚੜਦਾ ਉਹ ਯਾਰ ਨਹੀਂ ਉਹ ਵੀ ਹੁੰਦਾ ਸੀ ਉਹ ਜਿਹੜਾ ਵੱਡਾ ਜਾ ਨੂੰ ਬਚਾਉਂਦਾ ਸੀ
0: ਬਗੀਰਾ
1: ਨਹੀਂ ਬਗੀਰਾ ਕੇ ਉਹੀ
0: ਬਗੀਰਾ ਜੈਗੁਆਰ ਹੁੰਦਾ ਸੀ
1: ਹਾਂ ਉਹ ਕੋਈ ਇਹਦਾ ਕੁਝ ਹੋਰ ਨਾਮ ਹੁੰਦਾ ਸੀ ਤੇ ਨਹੀਂ ਨਹੀਂ ਹੁਣ ਆਪਾਂ ਅੱਜ ਮੋਗਲੀ ਦੀ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਬਹੁਤ ਗੱਲਾਂ ਕਰਨੀਆਂ ਮੋਗਲੀ ਦੀਆਂ ਤੇ ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਨਿਊਜ਼ ਲੈ ਕੇ ਆਏ ਆ ਅੱਛਾ ਨਿਊਜ਼ ਤੋਂ ਯਾਦ ਆਇਆ ਇੱਕ ਤੁਸੀਂ ਵਿੱਚ ਐਡ ਕਰਾਉਂਦੇ ਹੋ ਦਿਸ ਪ੍ਰੋਗਰਾਮ ਇਜ਼ ਪਤਾ ਨੀ ਕੀ ਬਾਅਦ ਚੋ ਕਹਿੰਦੇ ਰੇਡੀਓ ਹਾਂਜੀ ਉਹ ਜਿਹੜਾ ਗੋਰਾ ਵਿੱਚ ਬੋਲਦਾ ਉਹ ਕਿੱਥੋਂ ਦਾ ਲਿਆ
0: ਸਰ ਮੈਂ
1: ਨਹੀਂ ਨਹੀਂ ਨਹੀਂ ਤੁਹਾਡੀ ਆਵਾਜ਼ ਉਹ
0: ਉਹ ਬੜੀ ਪੁਰਾਣੀ ਹੈ
1: ਪਤਾ ਬਹੁਤ ਪੁਰਾਣੀ
0: ਯੰਗ ਹੁੰਦੇ ਸੀਗੇ
1: ਅੱਛਾ
0: ਪਹਿਲੀ ਚੀਜ਼ ਮੈਂ ਕਿਹਾ ਚਲੋ ਕੀ ਬਣਾਉਣੀ ਹੈ ਰੇਡੀਓ ਤੇ ਰਿਕਾਰਡ ਕਰਕੇ ਐਡ ਬਣਾਤੀ ਸੀ
1: ਅੱਛਾ ਉਦੋਂ ਆਵਾਜ਼ ਵੀ ਯੰਗ ਹੁੰਦੀ ਸੀ
0: ਉਦੋਂ ਦੀ ਉਹ ਰੱਖੀ ਹੋਈ ਹੈ
1: ਹਾਂ ਲੈ ਵੀ ਠੀਕ ਆ ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਨੀ ਕਿ ਆਰਜੇ ਮਨਤੇਜ ਆਕਾ ਮੋਹਨਤੀ ਮੇਰੇ ਨਾਂ ਹੀ ਬੜੇ ਆ ਭਾਜੀ ਬੱਚੇ ਮੈਨੂੰ ਕਦੀ ਸਪਾਈਡਰਮੈਨ ਕਹਿ ਦਿੰਦੇ ਆ ਕਦੀ ਕੁਝ ਕਹਿ ਦਿੰਦੇ ਆ ਪਰ ਮੈਂ ਤੁਹਾਨੂੰ ਕਹਿੰਦਾ ਹੁੰਦਾ ਮੈਂ ਮੋਂਟੀ ਹੈਗਾ
0: ਸਾਰੇ ਤੁਹਾਨੂੰ ਵਾਂਟਿਡ ਕਹਿ ਦਿੰਦੇ
1: ਭਾਜੀ ਮੈਂ ਇੱਕ ਪੁਲਿਸ ਤੋਂ ਫੇਰ ਤੁਸੀਂ ਕਹਿ ਲਾ ਮੈਂ ਪਤਾ ਨੀ ਗੱਲ ਸੁਣਾਈ ਹੋਏਗੀ ਤੁਹਾਨੂੰ ਯਾਦ
0: ਹੈ
1: ਤੁਹਾਨੂੰ ਪਤਾ ਪਿਆ ਪੁਲਿਸ ਤੋਂ
0: ਸਰ
1: ਮੈਨੂੰ ਡੰਡੇ ਪਏ ਮੈਨੂੰ ਡੰਡੇ ਪਏ ਉਹ ਕੀ ਹੈ ਨੋਇਡਾ ਚ ਜਦੋਂ ਅਸੀਂ ਬੀਟੈਕ ਕਰਦੇ ਹੁੰਦੇ ਸੀ ਨਾ
0: ਤੁਸੀਂ ਮੈਂ ਕਰਦਰਸ਼ਨ ਕਰੀ ਸੀ
1: ਮੈਂ ਕਰਦਾ ਰਿਹਾ ਬੀਟੈਕ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਸਰੋਤਿਆਂ
0: ਨੂੰ
1: ਮੈਂ ਪੜ੍ਹਾਈ ਵੀ ਕੀਤੀ ਆ ਇਹ ਨੀ ਵੀ ਬਸ ਏਦਾਂ ਹੀ ਗੱਲਾਂ ਗੁੱਲਾਂ ਕਰਕੇ ਆ ਜਾਈਦਾ
0: ਪੜ੍ਹੇ ਵੀ
1: ਹੈ ਵੈਨ ਆਈ ਐਮ ਡੂਇੰਗ ਮਾਈ ਬੀਟੈਕ ਤੇ ਮੈਂ ਉਦੋਂ ਨਾ ਆਪਣੇ ਦੋਸਤ
0: ਵੈਨ ਆਈ ਐਮ ਡੂਇੰਗ
1: ਬੀਟੈਕ ਵਿੱਚ ਕੀ ਪੜ੍ਹਾਈ ਹੁੰਦੀ ਆ ਕੁਝ ਹੁੰਦੀ ਤਿਹਾੜੀ ਪਰ ਬੀਟੈਕ ਵਾਲੇ
0: ਐਡਮਿਸ਼ਨ ਲੈ ਲਈ ਪਾਸ
1: ਹੋਰ ਕੀ ਆ ਅੱਜ ਕੱਲ੍ਹ ਬੀਟੈਕ ਦੇ ਕਾਲਜ ਕਾਫੀ ਹੋ ਗਏ
0: ਪੀਟੀਯੂ ਵਾਲਿਆਂ ਦਾ ਹੁੰਦਾ ਸੀ ਜਦੋਂ ਪੀਟੀਯੂ ਨਵੀਂ ਨਵੀਂ ਬਣੀ ਸੀ ਉੱਥੋਂ ਬੜੇ ਜਾਣੇ ਬੀ ਐਸ ਸੀ ਬੀ ਟੈਕ ਐਮ ਟੈਕ ਨਿਕਲੇ ਨੇ
1: ਨਿਕਲਦੇ ਆ ਬਾਅਦ ਚ ਵਾਪਸ ਨਹੀਂ ਆਉਂਦੇ ਹੋਣੇ
0: ਮਤਲਬ ਪਹਿਲੀ ਵਾਰ ਸੁਣਿਆ ਸੀਗਾ ਇੰਡੀਆ ਦੇ ਵਿੱਚ ਵੀ ਬੀ ਐਸ ਸੀ ਆਈ ਟੀ ਮਤਲਬ ਹੁਣ ਤੱਕ ਤਾਂ ਇਹੀ ਸੁਣਿਆ ਸੀਗਾ ਵੀ ਬੀ ਐਸ ਸੀ ਸਾਇੰਸ ਦੀ ਹੁੰਦੀ ਹੈ
1: ਬੀ ਐਸ ਸੀ ਹਾਂਜੀ
0: ਉਹ ਕਹਿੰਦੇ ਬੀ ਐਸ ਸੀ ਆਈ ਟੀ
1: ਮੈਂ ਮੰਗ ਕੇ ਵਿਚਾਰਿਆ ਕਿਸੇ ਦਾ ਮੋਟਰਸਾਈਕਲ ਲੈ ਗਿਆ ਸੀ ਉਦੋਂ ਲੱਗਿਆ ਸੀ ਮੇਰੇ ਐਨਕਾ ਠੀਕ ਹੈ ਤੇ ਮੈਂ ਉਦੋਂ ਬੀਟੈਕ ਕਰਦੇ ਨੋਇਡਾ ਨੋਇਡਾ ਨੋਇਡਾ ਆਟਾ ਮਾਰਕੀਟ ਹਾਂ
0: ਆਟਾ ਮਾਰਕੀਟ ਅੱਛਾ
1: ਆਟਾ ਮਾਰਕੀਟ ਉੱਥੇ ਗੁਰਦੁਆਰਾ ਵੀ ਹੈਗਾ
0: ਤੇ
1: ਮੈਂ ਲੈ ਗਿਆ ਮੋਟਰਸਾਈਕਲ ਮੰਗ ਕੇ ਤੇ ਨਾ ਮੇਰੇ ਕੋਲ ਹੈਗਾ ਸੀ ਲਾਇਸੈਂਸ ਅੱਗੇ ਦੋ ਖੜੋਤੇ ਪੁਲਿਸ ਵਾਲੇ
0: ਠੀਕ ਹੈ
1: ਤੇ ਤੁਹਾਨੂੰ ਪਤਾ ਉਦੋਂ ਫਿਲਮਾਂ ਫੁਲਮਾਂ ਆਪਾਂ ਬਹੁਤ ਵੇਖਦੇ ਹੁੰਦੇ ਹਾਂ ਕਿ ਲੈ ਇਹਨੂੰ ਤਾਂ ਮੈਂ ਇਹ ਭਜਾ ਦੇਣਾ ਇਹ ਏਦਾਂ ਹੀ ਚੱਲੂਗੀ ਭੱਜੂਗੀ ਅੱਗੇ ਜਾ ਕੇ ਕੋਈ ਟਰੱਕ ਖੁੱਲਾ ਹੋਏਗਾ ਤੇ ਮੈਂ ਗੱਡੀ ਮਾਰ ਦਾਂਗੇ ਤੇ ਮੈਨੂੰ ਪਤਾ ਨੀ ਲੱਗੇਗਾ ਪੁਲਿਸ ਵਾਲਿਆਂ ਨੂੰ ਕੀ ਹੋਏਗਾ, ਠੀਕ ਹੈ। ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਕਿਹਾ ਇੱਕ ਮਿੰਟ ਇਹਦਾ, ਮੈਂ ਹੌਲੀ ਜਿਹੀ ਐਕਟਿੰਗ ਜੀ ਕੀਤੀ, ਮੈਂ ਬਾਅਦ ਚ ਬਚਾ ਲਈ, ਉਹਨੇ ਮੈਨੂੰ ਥੋੜਾ ਜਿਹਾ ਫੜਿਆ, ਮੈਂ ਬਚਾਤਾ, ਮੈਂ ਕਿਹਾ ਲੈ ਇਹ ਤਾਂ ਗੁੱਡ ਹੋ ਗਿਆ। ਫਿਰ ਅਗਲੇ ਵਾਲੇ ਨੇ ਥੋੜਾ ਜਿਹਾ ਹੋਰ ਫੜਿਆ, ਮੈਂ ਕਿਹਾ ਇਹ ਤੋਂ ਵੀ ਬਚਾਤਾ। ਅੱਗੇ ਭਰ ਗਈ ਸੀ, ਅੱਗੇ ਟੀ ਪੁਆਇੰਟ ਹੈਗਾ ਸੀ, ਅੱਗੇ ਰੋਡ ਬੰਦ ਹੈਗੀ ਸੀ, ਮੈਂ ਇੱਧਰ ਵੀ ਨਹੀਂ ਜਾ ਸਕਦਾ, ਇੱਧਰ ਜਾ ਸਕਦਾ, ਸਿੱਧਾ ਨਹੀਂ ਜਾ ਸਕਦਾ। ਉਹਨਾਂ ਨੇ ਮੈਨੂੰ ਫਿਰ ਇੰਨਾ ਧੂਇਆ ਨਾ, ਕਿਉਂਕਿ ਮੈਂ ਗੱਡੀ ਇੱਧਰ ਉੱਧਰ ਖੱਬੇ ਸੱਜੇ ਤੇ ਉਹ ਬੰਦੇ ਬੈਠੇ ਸੀ, ਮੈਂ ਕਿਹਾ ਮੈਂ ਸਿੱਧਾ ਜਾਵਾਂਗਾ। ਜਿੰਨਾ ਉਹਨਾਂ ਨੇ ਮੈਨੂੰ ਉਹ ਡੰਡਾ, ਉਹਨਾਂ ਕੋਲ ਡੰਡਾ ਹੁੰਦਾ ਜਿੱਦਾਂ ਦਲਜੀਤ ਭਾਜੀ ਨੀ ਕਹਿੰਦੇ ਪੰਜਾਬ ਪੁਲਿਸ ਦਾ ਡੰਡਾ ਇੱਡਾ ਵੱਡਾ ਹੁੰਦਾ, ਉਹਦੇ ਸੱਚੀ ਵੱਡੇ ਹੁੰਦੇ ਆ,
0: ਯੂਪੀ ਪੁਲਿਸ ਦਾ ਤਾਂ ਹੋਰ ਵੀ ਵੱਡਾ।
1: ਜਦੋਂ ਉਹਨਾਂ ਨੇ ਮੈਨੂੰ ਕਰਾਣਾ ਜਿਹਾ ਇੱਥੇ ਮਾਰਿਆ ਨਾ ਕਰਕੇ, ਮੈਂ ਕਿਹਾ ਕਰਕੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਡੰਡੇ ਭਾਵ ਜਿੰਨੇ ਮਰਜ਼ੀ ਮਾਰ ਲਓ, ਪਰ ਮੈਨੂੰ ਇਹ ਦੱਸ ਦੋ ਮੇਰੀ ਯਾਰ ਕਿੱਥੇ ਥੱਲੇ ਡਿੱਗੀ। ਬਹਾਨੇ ਲਾਓ ਵੀ ਏਦਾਂ ਹੋਇਆ ਸੀ, ਏਦਾਂ ਹੋਇਆ ਸੀ, ਇਸ ਕਰਕੇ ਡੰਡੇ ਆਰਾਮ ਨਾਲ ਦੋ ਕੁ ਮੈਂ ਖਾਧੇ ਆ। ਫਿਰ ਕੀ ਹੁੰਦਾ ਉਹਨਾਂ ਨੂੰ ਤਰਸ ਵੀ ਆ ਜਾਂਦਾ, ਫਿਰ ਮੈਂ ਕਹਿੰਦਾ ਯਾਰ ਭਾਜੀ ਮੇਰੇ ਕੋਲ ਪੈਸੇ ਪੂਏ ਤਾਂ ਕੋਈ ਨੀ ਹੈਗੇ, ਤੇ ਮੈਂ ਆਪਣੇ ਦੋਸਤ ਨੂੰ ਬੁਲਾਉਣਾ, ਤੇ ਦੋਸਤ ਨੂੰ ਮੈਂ ਕਿਤੋਂ ਫੋਨ ਕਰਦੇ ਵੀ ਮੈਂ ਫੜਿਆ ਗਿਆ ਵਾ। ਹੌਲੀ ਜੀ ਉਹ ਕਹਿੰਦਾ ਘੰਟਾ ਕੁ ਕਹਿੰਦਾ ਭਈ ਆ ਯਾਰ ਭਾਜਾ ਦੋ, ਤੇਰੇ ਕੋਲ ਨਾ ਪੈਸੇ ਹੈਗੇ ਨਾ ਕੁਛ ਨੀ ਹੈਗਾ, ਤੇ ਸਾਡਾ ਟਾਈਮ ਨਾ ਵੇਸਟ ਕਰ। ਫਿਰ ਆਪਾਂ ਆਜ਼ਾਦ ਹੋ ਗਏ, ਪੰਛੀ ਆਜ਼ਾਦ ਹੋ ਗਿਆ,
0: ਛੱਡਤਾ
1: ਇੱਦਾਂ। ਹਾਂ ਇਸ ਕਰਕੇ ਅੱਜ ਤੋਂ ਤੁਸੀਂ ਠਾਣੇ
0: ਦਾ ਹਵਾਲਾ ਚਲੇ ਜਾ ਕੇ ਨਹੀਂ ਨਾ ਹੋਈ ਤੁਹਾਡੀ ਖੜਕਾਈ।
1: ਮੈਂ ਹਾਂ ਨਹੀਂ ਨਹੀਂ
0: ਉਹ ਵਾਲੀ ਵੀ
1: ਉਹ ਜਿੱਦਾਂ ਫਿਲਮਾਂ ਚ ਦਿਖਾਇਆ ਜਾਂਦਾ ਇੱਦਾਂ ਹੀ ਹੁੰਦੀਆਂ ਹਵਾਲਾ, ਤਾਂ ਜਾਂ ਕੋਈ ਚੇਂਜ
0: ਹੁੰਦਾ। ਸਰ ਤੁਸੀਂ ਮੈਨੂੰ ਸਮਝ ਗਏ ਤੁਸੀਂ ਪਹਿਲਾਂ ਮੇਰੇ ਤੋਂ ਪੁੱਛਿਆ ਵੀ ਤੁਹਾਡੀ ਖੜਕਾਈ
1: ਹੋਈ ਹੈ। ਨਹੀਂ ਨਹੀਂ
0: ਮੈਂ ਤੁਸੀਂ ਪੁੱਛ ਰਹੇ ਹੋ ਉੱਥੇ ਇੱਦਾਂ ਹੀ
1: ਨਹੀਂ, ਤੁਸੀਂ
0: ਤੁਸੀਂ ਜਿਹੜੀ ਗੱਲ ਮਨਵਾਉਣਾ ਚਾਹੁੰਦੇ ਹੋ ਸਿੱਧੀ ਸਿੱਧੀ ਮਨਵਾ ਲਓ।
1: ਨਹੀਂ ਨਹੀਂ ਭਾਈ ਦੱਸਾਂ ਕੀ ਆ, ਔਰ ਬੰਦਾ ਉਹਦੇ ਕੋਈ ਪੁੱਛੋ ਨਾ,
0: ਰਿਪੋਰਟਰ ਬੰਦੇ ਨੇ ਖਾਂਦੇ ਹੋਏ ਦੇਖਿਆ, ਖਾ ਕੇ ਨਹੀਂ ਦੇਖਿਆ।
1: ਭਾਈ ਤੁਸੀਂ ਕੋਈ ਇੰਟਰਵਿਊ ਲੈਣ ਗਿਆ ਹੋ ਕਿਸੇ ਵੱਡੇ
0: ਕੁੜਦੇ ਬਥੇਰੇ ਦੇਖੇ ਨੇ, ਹਾਂ ਉੱਥੇ ਨਹੀਂ ਕੁੜਦੇ, ਮਤਲਬ CIA ਸਟਾਫ ਦੇ ਵਿੱਚ ਜ਼ਰੂਰ ਦੇਤੇ, ਉੱਥੇ ਪੈਂਦੀਆਂ ਨੇ ਅਸਲੀ।
1: ਤਾਂ ਤੁਸੀਂ ਉੱਥੇ ਜਾ ਕੇ ਕਿਸੇ ਦੀ ਇੰਟਰਵਿਊ ਵਗੈਰਾ ਨਹੀਂ ਕੀਤੀ ਭਾਈ?
0: CIA ਸਟਾਫ ਦੇ ਕੈਮਰਾ ਲੈ ਜਾਣਾ ਅਲਾਊਡ ਨਹੀਂ ਹੁੰਦਾ।
1: ਅੱਛਾ ਉੱਥੇ ਕੈਮਰਾ ਲੈ ਕੇ ਨਹੀਂ ਜਾ ਸਕਦੇ?
0: ਹਾਂ ਤੁਸੀਂ ਆਹ ਜਿਹੜੇ ਥਾਣੇ ਥੋਣੇ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹਨਾਂ 'ਚ ਕਟਾਈ ਕਟੂਈ ਨਹੀਂ ਹੁੰਦੀ।
1: ਅੱਛਾ
0: ਹਾਂ, ਥਾਣਿਆਂ ਦੇ ਵਿੱਚ ਨਹੀਂ ਹੁੰਦੀ, ਜੇਲ੍ਹਾਂ ਦੇ ਵਿੱਚ ਹੁੰਦੀ, ਹੋ ਸਕਦੀ ਹੈ।
1: ਅੱਛਾ ਅੱਛਾ, ਜੇਲ੍ਹਾਂ 'ਚ ਥਾਣਿਆਂ 'ਚ, ਥਾਣਿਆਂ 'ਚ ਨਹੀਂ ਹੁੰਦੀ ਮਤਲਬ? ਚਲੋ ਸ਼ੁਕਰ ਹੈ, ਮੈਂ ਨਹੀਂ ਇਹਨਾਂ ਨੂੰ ਥਾਣੇ 'ਚ ਲੈ ਜਾਣਾ ਸੀ। ਅੱਛਾ ਜੀ, ਹਾਂਜੀ ਉਹ ਭਾਈ ਆਪਾਂ ਸਤਿ ਸ਼੍ਰੀ ਅਕਾਲ ਕਹਿਤੀ ਸੀ,
0: ਕਹੋ ਕਹੋ
1: ਜੀ ਯਾਰ, ਇੱਦਾਂ ਨਾ ਕਰਿਆ ਕਰੋ, ਇੱਦਾਂ ਨਾ ਕਰਿਆ ਕਰੋ। ਹਾਂਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ, ਹੁਣ ਅਸੀਂ ਤੁਹਾਨੂੰ ਖਬਰਾਂ ਦੱਸਾਂਗੇ, ਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਕਿਹੜਾ ਨੰਬਰ ਸੀ ਆਪਣਾ?
0: 0472 0472 64 74 74 74 74
1: ਹਾਂ ਹਾਂ ਹਾਂ ਭਾਈ, ਨੰਬਰ ਤੁਸੀਂ ਵਧੀਆ ਰੱਖਿਆ,
0: ਯਾਦ ਨੀ ਉਹ ਅਕਸ਼ੇ ਕੁਮਾਰ ਵਾਲੀ ਫਿਲਮ 73 74
1: ਅੱਜ ਕੱਲ ਅਕਸ਼ੇ ਕੁਮਾਰ ਭਾਜੀ ਕੀ ਕਰਦੇ ਪਏ? ਵਿਹਲੇ ਬੈਠੇ ਆ ਸਾਡੇ
0: ਵਾਲੇ? ਅਕਸ਼ੇ ਕੁਮਾਰ ਕਿਧਰੋਂ ਵਿਹਲਾ ਹੋ ਜੂ?
1: ਅੱਛਾ, ਉਹ ਉਹਨਾਂ ਦੀ ਫਿਲਮ ਆਈ ਸੀ ਇੱਕ,
0: ਕਿਸੇ ਦੇ ਮੁੰਡਨ ਚ ਨੱਚ ਰਿਹਾ, ਕਿਸੇ ਦੇ ਵਿਆਹ ਚ ਨੱਚ ਰਿਹਾ, ਉਹ ਛੱਡਦਾ ਬੰਦਾ।
1: ਉਹ ਸੱਚ
0: ਉਹੀ ਬੰਦਾ ਜਿਹੜਾ ਪੈਸੇ ਕਮਾ ਰਿਹਾ, ਬਾਕੀ ਸਾਰੇ ਵਿਹਲੇ ਹੀ।
1: ਭਾਜੀ ਉਹ ਯਾਦ ਆਇਆ ਸੀ ਇੱਕ ਗੋਬਿੰਦੇ ਭਾਜੀ ਦੀ ਵੀ ਆਪਣੀ ਆਈ ਐਡ।
0: ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਭਾਜੀ ਤੁਹਾਨੂੰ ਕੀ ਲੱਗਦਾ, ਤੁਹਾਨੂੰ ਕਦੇ ਮਿਲਣਗੇ, ਤੁਹਾਨੂੰ ਕਹਿਣਗੇ ਵੀ ਮੁੰਤੇ ਜੋ ਮੈਨੂੰ ਇੱਜ਼ਤ ਨਹੀਂ ਦਿੰਦਾ?
1: ਸ਼ਾਦੀ ਚ ਨੱਚਣ ਡਾ ਸੀ, ਕਹਿੰਦੇ ਇਹਨਾਂ ਦਾ ਵੀ ਇਹ ਟਾਈਮ ਆ ਗਿਆ ਵੀ ਸ਼ਾਦੀਆਂ ਚ ਨੱਚਣ ਲੱਗ ਪਏ ਆ। ਮੈਂ ਆਖਿਆ ਯਾਰ ਹੱਦ ਹੋ ਗਈ, ਬੰਦੇ ਨੇ ਹੋ ਸਕਦਾ ਕਿਸੇ ਨੂੰ ਬੁਲਾਇਆ ਹੋਵੇ, ਮਤਲਬ ਠੀਕ ਆ ਆਪਣਾ ਆਪਣਾ ਕੰਮ ਆ ਏਦਾਂ। ਹੁਣ ਇਹ ਥੋੜੀ ਅੱਜ ਕੱਲ ਜਿਹੜੀ ਮੰਡੀਰ ਹੈ ਨਾ, ਉਹ ਇੱਥੋਂ ਲੈ ਕੇ ਜੋ ਮਰਜ਼ੀ ਹੈ, ਜਿੱਦਾਂ
0: ਮੰਡੀਰ ਨੀ ਜਿਹੜੇ ਵੇਲੇ ਨੇ,
1: ਜਿਹੜੇ ਵੇਲੇ
0: ਜਿਹਨਾਂ ਨੂੰ ਆਪ ਕੋਈ ਆਪਣੇ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ, ਉਹ ਆਪਣੇ ਵਿਆਹ ਤੇ ਨਹੀਂ ਉਹਨਾਂ ਨੂੰ ਸੱਦਦੇ ਲੋਕੀ।
1: ਲੈ ਜੀ ਲੈ,
0: ਸਾਡੇ ਯਾਰ ਲਾੜਾ ਕੀ ਬੁਲਾਣਾ ਵਿਆਹ ਕਰ,
1: ਅੱਜ ਕੱਲ ਜਿਹੜੇ ਵਿਹਲੇ ਨੇ ਉਹ ਬਦਲ ਵੀ ਬੜੇ ਮੌਸਮ ਵਾਂਗੂ ਜਾਂਦੇ ਆ। ਪਹਿਲਾਂ ਤੇ ਕਹਿ ਦੇਣਗੇ ਵੀ ਆਹ ਚੀਜ਼ ਏਦਾਂ ਹੋ ਗਈ ਆ, ਬਾਅਦ ਚੜ੍ਹਗੇ ਨਾ ਨਾ ਆਪਾਂ ਤੇ ਨੀ ਕਿਹਾ, ਆਪਾਂ ਤੇ ਏਦਾਂ ਹੋ ਗਿਆ, ਇਹ ਹੋ ਗਿਆ।
0: ਇਹ ਬੜਾ ਇਹ ਤੁਹਾਡੇ ਬੜੀ ਫਲੈਕਸੀਬਿਲਟੀ ਆ ਗਈ ਹੈ ਲੋਕਾਂ ਚ,
1: ਪਹਿਲਾਂ ਕਹਿਣਗੇ ਵੀ ਆਹ ਕਿਉਂ ਕੀਤਾ, ਫਿਰ ਕਹਿਣਗੇ ਨਹੀਂ ਨਹੀਂ ਠੀਕ ਹੈ ਏਦਾਂ ਹੋਣਾ ਜਾਣਾ ਚਾਹੀਦਾ ਸੀ।
0: ਅਲਫਾ
1: ਫਿਲਮ ਵੀ ਆਈ ਸੀ ਨਾ, ਆ ਕੇ ਚਲ ਗਈ ਹੈਗੀ ਆ,
0: ਅਲਫਾ ਦਾ ਬੀਟਾ ਗਾਮਾ ਹੋ ਗਿਆ।
1: ਅੱਛਾ ਅਲਫਾ ਬੀਟਾ ਗਾਮਾ ਤਾਂ ਯਾਦ ਹੈ, ਉਹੀ ਨੋਇਡਾ ਪੜ੍ਹਦੇ ਹੁੰਦੇ ਨੇ, ਉੱਥੇ ਨਾ ਅਲਫਾ ਸੈਕਟਰ ਹੁੰਦਾ ਸੀ, ਅਲਫਾ ਬੀਟਾ ਗਾਮਾ।
0: ਆਪਣੀ ਅੱਗੇ ਹੋਈ ਸੀ ਗੱਲ
1: ਅਲਫਾ ਬੀਟਾ ਗਾਮਾ,
0: ਮੈਂ ਤਾਂ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਮੈਂ ਗਾਮਾ ਚ ਰਹਿੰਦਾ, ਤੁਸੀਂ ਫਿਰ ਇਹ ਵੀ ਕਿਹਾ ਸੀ ਉਹ ਕਿੰਨੀ ਪਰੇ, ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਅੱਜ ਕੱਲ ਨਹੀਂ ਪਰੇ ਹੈਗਾ।
1: ਅੱਛਾ ਤੁਸੀਂ, ਅੱਛਾ ਵੈਰੀ ਗੁੱਡ। ਚਲੋ ਅੱਜ ਆਪਾਂ ਫਿਰ ਨਿਊਜ਼ ਹੀ ਆਪਾਂ ਦੱਸਾਂਗੇ, ਤੇ ਪਹਿਲਾਂ ਇਹ ਦੱਸੋ ਬਈ ਹੋਰ ਤੁਸੀਂ ਕੀ ਕਰਦੇ ਪਏ ਅੱਜ ਸਾਰਾ ਦਿਨ, ਕੀ ਕੀਤਾ?
0: ਵਿਹਲੇ
1: ਵੀਰੇ, ਕੀ ਕਰਦਾ ਪਿਆ? ਵਿਹਲਾ, ਕੀ ਕਿੱਥੇ ਜਾ ਰਿਹਾ? ਬਸ ਵਿਹਲਾ ਹੀ ਆ, ਕਦੀ ਇੱਧਰ ਤੇ ਕਦੀ ਉੱਧਰ।
0: ਉਹ ਨੀ ਇੱਕ ਨੈਟਫਲਿਕਸ ਦਾ ਟ੍ਰੇਲਰ ਆਇਆ ਬੜਾ ਵਧੀਆ ਸੀਗਾ, ਸਾਊਥ ਇੰਡੀਅਨ ਫਿਲਮ ਦਾ, ਕਹਿੰਦਾ ਹਸਪਤਾਲ ਚ ਜਾਂਦਾ ਮੁੰਡਾ, ਕਹਿੰਦਾ ਡਾਕਟਰ ਸਾਹਿਬ ਮੇਰੀ ਮਾਂ ਕਾ ਕਿਆ ਹਾਲ ਹੈ, ਕਹਿੰਦਾ ਤੁਹਾਡੀ ਮਾਂ ਕਾ ਆਪਰੇਸ਼ਨ ਕਰਨਾ ਪੜੇਗਾ. ਅੱਛਾ ਵੋ ਤੋ ਮੁਝੇ ਨਹੀਂ ਆਤਾ. ਉਹ ਗੱਲ ਮੈਂ ਵਿਹਲੇ ਆਉਂਦਾ
1: ਆਸਟ੍ਰੇਲੀਆ
0: ਚ ਤੁਸੀਂ ਕਹਿ ਰਹੇ ਹੋ ਵੀ ਕਮਾਈ ਕਿਵੇਂ ਕਰਨੀ ਹੈ, ਹਨਾ ਸਭ ਤੋਂ ਸੌਖਾ ਤਰੀਕਾ ਦੱਸਦਾ ਘਰੇ ਰਹੋ,
1: ਘਰੇ ਰਹੀਏ,
0: ਵਰਕ ਫਰੋਮ ਹੋਮ ਹੈ.
1: ਓਹ ਅੱਛਾ ਠੀਕ ਹੈ.
0: ਰਹਿਣਾ ਵੀ ਘਰ ਦੇ ਆਪਣੇ ਪਿਛਲੇ ਪਾਸੇ,
1: ਪਿਛਲੇ ਮਤਲਬ
0: ਜਿੱਥੇ ਲੌਂਚ.
1: ਅੱਛਾ ਠੀਕ ਹੈ,
0: ਪਿਛਲੇ ਪਾਸੇ,
1: ਪਿਛਲੇ ਪਾਸੇ ਠੀਕ ਹੈ.
0: ਉੱਥੇ ਉਗਾਉਣੀ ਹੈ ਤੁਸੀਂ ਕਾਫੀ,
1: ਕਾਫੀ
0: ਕਾਫੀ
1: ਕਾਫੀ, ਜਿਹੜੀ ਕਿ ਕਾਫੀ,
0: ਜਿੰਨੀ ਕਾਫੀ ਹੋ ਸਕਦੀ ਹੈ ਤੁਹਾਨੂੰ ਉਨੀ ਕਾਫੀ ਉਗਾਓ.
1: ਠੀਕ ਹੈ ਠੀਕ ਹੈ.
0: ਕਾਫੀ ਉਗਾ ਕੇ ਵਿੱਚ ਉਹ ਕਹਿੰਦੇ ਕਹਿੰਦੇ ਆਸਟ੍ਰੇਲੀਆ ਚ ਫਿਊਚਰ ਹੀ ਕਾਫੀ ਦਾ.
1: ਉਹ ਤੇਰੀ ਵੇ,
0: ਹਾਂ ਕਹਿੰਦੇ ਲੋਕਾਂ ਨੇ ਅੱਜ ਕੱਲ ਕਾਫੀ ਉਗਾ ਉਗਾ ਕੇ ਵੇਚਣ ਲੱਗ ਗਏ ਨੇ.
1: ਲੈ
0: ਤੇ ਇਹ ਇੱਕ ਨਵਾਂ ਧੰਦਾ ਤੁਰਿਆ ਹੈਗਾ ਅੱਜ ਕੱਲ, ਹੁਣ ਪਤਾ ਨੀ ਏਦਾਂ ਪੋਸੀਬਲ ਹੈ ਕਿ ਨਹੀਂ ਹੈ, ਪਰ ਆਪਣੇ ਰੀਅਲ ਲਾਉਣ ਤੋਂ ਮਨਤੇਜ ਭਾਜੀ ਨੇ ਕਾਫੀ ਦਾ ਕੈਫੇ ਜ਼ਰੂਰ ਲੈਣਾ. ਭਾਈ ਤੁਸੀਂ ਤਾਂ ਖੋਲ ਸਕਦੇ ਹੋ ਕੈਫੇ.
1: ਯਾਰ ਕੈਫੇ ਭਾਈ ਖੋਲੋਗੇ ਤਾਂ ਸਹੀ ਜੀ ਆਉਂਦੀ.
0: ਤੁਸੀਂ ਕੈਫੇ ਨਾ ਖੋਲਿਓ, ਤੁਸੀਂ ਕੈਫ ਖੋਲਿਓ.
1: ਕੈਫ
0: ਕਟਰੀਨਾ ਕੈਫ, ਮੁਹੰਮਦ ਕੈਫ, ਇੱਥੋਂ ਕੈਫ ਮਿਲਦੇ
1: ਨੇ. ਕੈਫ, ਹਾਂ ਕੈਫ ਮਿਲਦੇ. ਪਰ ਨਹੀਂ ਮੈਂ ਇਸ ਕਰਕੇ ਨਹੀਂ ਭਾਜੀ ਕਾਫੀ ਲਗਾ ਸਕਦਾ, ਕਿਉਂਕਿ ਮੈਂ ਨਾ ਆਪ ਤਾਂ ਵੀ ਜਿਹੜੀ ਮੈਂ ਨਾ ਦੋ ਕੁ ਵਾਰੀ ਕੋਸ਼ਿਸ਼ ਕੀਤੀ ਕੁਝ ਨਾ ਹੋਰ ਬੂਟੇ ਬਟੇ ਲਾਉਣ ਦੀ, ਜਿੱਦਾਂ ਜਿੱਦਾਂ ਪੁਦੀਨਾ ਹੋ ਗਿਆ, ਯਾਰ ਉਹ ਮੈਂ ਨਾ ਭੁੱਲ ਜਾਂਦਾ ਨਾ ਵੀ ਆਹ ਕੀ ਉਹ ਨਾ ਆਪਾਂ ਬਨਿਕਸ ਤੋਂ ਨਾ ਮੈਂ ਪਹਿਲਾਂ ਵੇਖ ਲਿਆ ਵੀ ਆਹ ਪਤੇ ਜੇ ਹੈਗੇ ਆ, ਜਿਹੜੀ ਤੁਸੀਂ
0: ਛੋਟੇ ਛੋਟੇ ਜੇ ਲੈਣੇ ਹੁੰਦੇ ਨਾ ਉਹ ਨੀ ਕਦੇ ਵੀ ਚੱਲਣਗੇ.
1: ਉਹ ਮਤਲਬ ਪਤਾ ਨੀ ਲੱਗਦਾ, ਉਹ
0: ਲਓ ਤਾਂ ਉੱਗੇ ਹੋਏ ਲਓ ਫਿਰ ਚੱਜ ਦੇ ਨਾਲ.
1: ਅੱਛਾ
0: ਤੁਸੀਂ ਲੈਣੇ ਵੀ ਉਹ ਨੇ ਜਿਹੜੇ ਕਲੀਅਰੈਂਸ ਤੇ ਪਏ ਹੋਏ ਨੇ, ਉਹਨਾਂ ਨੇ ਤਾਂ ਕੱਢਣੇ ਨੇ ਜਾਣ ਕੇ.
1: ਨਹੀਂ ਨਹੀਂ ਐਕਚੁਅਲੀ ਕੀ ਉੱਗ ਵੀ ਪੈਂਦੇ ਆ, ਪਰ ਬਾਅਦ ਚ ਮੈਨੂੰ ਚੇਤਾ ਭੁੱਲ ਜਾਂਦਾ ਹੈ ਕੀ ਹੈ.
0: ਮੈਂ
1: ਤਿੰਨ ਕੁ ਵਾਰੀ ਏਦਾਂ ਕੀਤਾ, ਉਹ ਬਾਅਦ ਚ ਨਾ ਉਗ ਉਗ ਗਿਆ, ਮੈਨੂੰ ਪਤਾ ਨੀ ਲੱਗਾ ਵੀ ਇਹ ਖਾ ਵੀ ਸਕਦੇ ਆ ਕਿ ਨਹੀਂ ਖਾ ਸਕਦੇ.
0: ਸੁੰਗ ਕੇ ਦੇਖ ਲੈਣੇ
1: ਯਾਰ, ਨਾ ਤੇ ਮੈਨੂੰ ਪਤਾ ਤੇ ਨਾ ਮੇਰੀ ਘਰ ਦੀ ਪਤਾ, ਉਹ ਤਾਂ ਕੋਈ ਕਰਦੀ ਵੀ ਨੀ ਹੈ
0: ਨਾ ਅਸੀਂ ਡੰਗਰ ਰੱਖਿਆ ਹੋਏ ਵੀ ਉਹਨਾਂ ਨੂੰ ਪਾ ਦਈਏ.
1: ਹਾਂ ਤੇ ਫਿਰ ਵਿਚਾਰੇ ਜਦੋਂ ਵੱਡੇ ਹੁੰਦੇ ਆ ਉਹਨਾਂ ਨਾਲ ਹੋਰ ਵੀ ਘਾਹ ਘੂ ਆ ਜਾਂਦਾ, ਫਿਰ ਇਹ ਸਾਰਾ ਕੁਝ ਕੱਟਦੇ ਆ.
0: ਇੱਕ ਵਾਰੀ ਫਿਰ ਆਰਟੀਫਿਸ਼ਲ ਲਿਆ ਕੇ ਲਗਾ ਦਿੰਦੇ.
1: ਇੱਕ ਵਾਰੀ ਆਪਾਂ ਨਾ ਉਹ ਗਏ ਸੀ ਯਾਰ ਜਿਹੜੇ ਬੀਟਰੂਟ,
0: ਹਾਂਜੀ
1: ਬੀਟਰੂਟ ਦੇ ਵਿੱਚ ਨਾ ਛੋਟੇ ਛੋਟੇ ਬੀਟਰੂਟ ਦੇ ਪੱਤੇ ਬੜੇ ਵੱਡੇ ਵੱਡੇ, ਤੇ ਨਹੀਂ ਸੱਚ ਬੀਟਰੂਟ ਨਹੀਂ ਉਹ ਪਾਲਕ ਹੀ ਸੱਚ
0: ਭਾਜੀ,
1: ਪਾਲਕ ਵਿੱਚ ਤੇ ਕੀੜਾ ਪੈ ਗਿਆ ਸਾਡੇ, ਉਹ ਹਰਾ ਜਿਹਾ ਕੀੜਾ, ਉਹ ਸਾਨੂੰ ਤਾਂ ਇੰਨਾ ਵੀ ਨੀ ਪਤਾ ਵੀ ਕੀੜੇ ਨੂੰ ਠੀਕ ਕਿੱਦਾਂ ਕਰਨਾ ਵਾ,
0: ਕੀੜੇ ਨਾਲ ਗੱਲ ਕਿੱਦਾਂ ਕਰਨੀ.
1: ਮੈਂ ਕਿਹਾ ਹੈਲੋ ਭਾਈ
0: ਕਿੰਨੇ ਦਿਨ ਰਹੋਗੇ,
1: ਉਹ ਬਾਂਦਰ ਦੇ ਦੱਸਾਂ ਕੀ ਕਰਦੇ ਆ ਉਹ ਨਾ
0: ਪਹਿਲੇ ਤਾਂ ਬਾਂਦਰ,
1: ਉਹ ਸਾਨੂੰ ਨਾ ਪਹਿਲਾਂ ਤੇ ਪਤਾ ਨੀ ਲੱਗਾ, ਮਤਲਬ ਮੈਨੂੰ ਪਹਿਲਾਂ ਪਤਾ ਨੀ ਲੱਗਾ ਉਹਨਾਂ ਵਿੱਚ ਏਦਾਂ ਛੇਕ ਕੇ ਕਰ ਦਿੰਦੇ ਆ ਹਨਾ
0: ਪੱਤੇ
1: ਯਾਰ. ਮੈਂ ਕਿਹਾ ਇਹ ਤੇ ਕੋਈ
0: ਆਗੂ ਤਾਂ ਲੱਗ ਗਿਆ,
1: ਇਹ ਕਿੱਦਾਂ ਮੋਰੀਏ ਕਿੱਦਾਂ ਹੋਈ ਜਾ ਰਹੀ ਹੈ ਮੈਨੂੰ. ਉਹ ਜਿਹੜਾ ਬੰਦਾ
0: ਜਾਣ ਹੁੰਦਾ,
1: ਜਿਹੜਾ ਬੰਦਾ ਜਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ ਹੈ.
0: ਜਿਵੇਂ ਕਹਿੰਦੇ ਨੇ ਕਿ ਸਿਰ ਦੇ ਕੇ ਯਾਰੀ ਪੁਗਾਣੀ ਪੈਂਦੀ ਹੈ, ਇਹ ਵੀ ਏਦਾਂ ਹੀ ਹੈ ਵੀ ਕੁਰਬਾਨੀਆਂ ਦੇ ਕੇ ਗਾਰਡਨਿੰਗ ਕਰਨੀ ਪੈਂਦੀ ਹੈ. ਗਾਰਡਨਿੰਗ ਦੇ ਲਈ ਜਿਗਰਾ ਚਾਹੀਦਾ, ਜਣਾ ਗਣਾ ਨਹੀਂ ਕਰ ਸਕਦਾ ਗਾਰਡਨਿੰਗ.
1: ਅੱਜ ਹੀ ਮੈਂ ਨੀਤੂ ਨੂੰ ਕਿਹਾ, ਮੈਂ ਕਿਹਾ ਦੇਖੋ ਆਹ ਜਿਹੜਾ ਗਾਰਡਨ ਤੁਸੀਂ ਕਰਵਾਇਆ ਨਾ ਇਹ ਤੁਸੀਂ ਸਪੈਸ਼ਲ ਕਰਵਾਇਆ ਸੀ, ਅੱਜ ਤੱਕ ਇੱਕ ਵੀ ਪਤਾ ਤੁਹਾਨੂੰ ਲੱਗਾ, ਇੱਕ ਵੀ ਜਿਹੜਾ ਵਿੱਚ ਉਹਦੇ ਕੋਲ ਆ ਜਾਂਦਾ,
0: ਮੂਲੀ ਵੀ ਲਗਾਈ, ਧਨੀਆ ਵੀ ਉਗਾਇਆ,
1: ਮੈਂ ਅਲੱਗ ਅਲੱਗ ਚੀਜ਼ਾਂ ਉਗਾਈਆਂ ਤੇ ਜਿਹੜਾ ਪਤਾ ਲੱਗ ਜਾਂਦਾ. ਹੁਣ
0: ਕਈ ਬੂਟੇ ਤਾਂ ਅਸੀਂ ਇੰਨੇ ਉਗਾਏ ਨੇ, ਇੰਨੇ ਉਗਾਏ ਨੇ, ਕੋਈ ਟਿਕਦਾ ਹੀ ਨਹੀਂ.
1: ਇੱਕ ਵਿਚਾਰਾ ਨਾ ਮੈਂ ਉਹ ਲਿਆਂਦਾ ਸੀ ਸੰਤਰਿਆਂ ਦਾ ਉਹ ਪੌਦਾ ਜਿਹਾ, ਉਹ ਉਦੋਂ ਦਾ ਓਦਾਂ ਹੀ ਆ, ਉਹਨੂੰ ਮੇਰੇ ਗੱਲ ਸਾਲ ਹੋ ਚੱਲਿਆ.
0: ਗੱਲ ਗੁੱਲ ਕਰੋ ਉਹਨੂੰ, ਕੋਈ ਲੈ ਕੇ ਜਾਓ ਡਾਕਟਰ ਦੇ.
1: ਯਾਰ ਸਮਝ ਨੀ ਲੱਗਦੀ ਵੀ ਉਹ ਵੱਡਾ ਕਿਉਂ ਨੀ ਹੋ ਰਿਹਾ.
0: ਮੈਂ ਤੁਹਾਨੂੰ ਤਕਨੀਕ ਦੱਸਦਾ, ਰਾਤ ਨੂੰ ਨਾ ਜਾ ਕੇ,
1: ਹਾਂਜੀ
0: ਸਵੇਰੇ ਉੱਠਦੇ ਹੀ,
1: ਸਵੇਰੇ
0: ਰਾਤ ਨੂੰ ਉਹਨੂੰ ਸੌਣ ਦੋ, ਉਹਨੂੰ ਕਹੋ ਵੀ ਸਵੇਰੇ ਆਪਾਂ ਗੱਲ ਕਰਦੇ
1: ਹਾਂ, ਠੀਕ ਹੈ.
0: ਸਵੇਰੇ ਉੱਠਦੇ ਹੀ ਬਾਰਨਵੀਟਾ ਲੈ ਕੇ ਉਹਨੂੰ ਪਾਓ.
1: ਅੱਛਾ
0: ਹਾਂ, ਤੇ ਬਾਰਨਵੀਟਾ ਦੇ ਨਾਲ ਫਿਰ ਗਰੋ ਹੁੰਦੇ ਨੇ
1: ਕਿਤੇ, ਕਿਤੇ ਇਹਨਾਂ ਚੋਕਲੇਟਾਂ ਹੀ ਉੱਗ ਜਾਣ.
0: ਦੇਖੋ ਤੁਹਾਡੇ ਕਾਫੀ ਉੱਗਿਆ ਨੀ.
1: ਓਏ ਭਾਜੀ ਗੁੱਡ ਪੁਆਇੰਟ, ਬੋਰਨਵੀਟਾ ਥੱਲੇ ਪਾਓ, ਹੋ ਸਕਦਾ ਕਾਫੀ ਉੱਗ ਜੇ ਹੈ.
0: ਅੱਜ ਕੱਲ ਉਹ ਨੀ ਆਉਂਦੀਆਂ ਉਹ ਰੀਲਾਂ ਜੀ ਆਉਂਦੀਆਂ ਨੇ, ਉਹ ਕੇਲਾ ਲੈ ਕੇ ਉਹਨੂੰ ਐ ਕੱਟ ਕੇ ਵਿੱਚੋਂ ਉਹਦੇ ਚ ਉਹ
1: ਪਾ ਕੇ ਬੜੀ ਛੇਤੀ ਉੱਗ ਜਾਂਦਾ,
0: ਉਹ ਕਲੀ ਪਾਤੀ ਲਸਣ ਦੀ ਜਾਂ ਪਿਆਜ ਪਾਤਾ ਰੱਖਦਾ ਏਦਾਂ, ਉਹ ਐ ਉੱਗ ਜਾਂਦਾ ਰਾਤ ਦੇ ਵਿੱਚ।
1: ਸਹੀ ਗੱਲ, ਸਹੀ ਗੱਲ,
0: ਲੈ ਲੈ ਕੇਲਾ ਹੀ ਆ ਸਾਰਾ ਕੁਛ।
1: ਮੈਂ ਸੱਚੀ ਹੁੰਦਾ ਤੁਸੀਂ ਕਰਕੇ ਦੇਖਿਆ ਕਦੀ ਕਿ ਨਹੀਂ?
0: ਨੀ ਸਾਡੇ ਜਿਹੜੇ ਅਸੀਂ ਤਾਂ ਫੁੱਲਾਂ ਫਾਲਾਂ ਲਈ ਲਗਾਏ ਹੈ, ਐਤਕੀ ਪਹਿਲੀ ਵਾਰ ਜਿਹੜਾ ਉਹ ਲਗਾਇਆ ਸੀ ਧਨੀਆ, ਚਕਾਏ ਵੀ ਨੇ ਲੋਕਾਂ
1: ਉਹ ਜਦੋਂ ਦੀ ਕੋਈ ਵੀ
0: ਮਨੀ ਪਲਾਂਟ ਨੀ ਟਿਕ,
1: ਉਹਨੂੰ ਪਤਾ ਹੈ ਨਾ ਫਿਰ ਕਿੱਥੇ ਟਿਕਣਾ ਕਿੱਥੇ ਨਹੀਂ।
0: ਮਨੀ ਪਲਾਂਟ ਨੀ ਆਉਂਦਾ ਹੈਗਾ ਯਾਰ, ਉਹਦਾ ਕੋਈ ਹੱਲ ਕਰ
1: ਯਾਰ। ਮਨੀ ਪਲਾਂਟ ਇੰਡੀਆ ਵਿੱਚ ਬੜੀ ਹੈ, ਆਪਾਂ ਕਰ ਕਰ ਦਿੰਦੇ ਨਾ, ਲੱਗਦਾ ਪੈਸੇ ਸਾਰੇ ਇੰਡੀਆ ਚ ਹੀ ਰਹਿ ਗਏ ਆ। ਮੈਨੂੰ ਨਾ ਮੈਨੂੰ ਨੀ ਯਕੀਨ ਹੈਗਾ ਵੀ ਇਹ ਨੀ ਆ ਵੀ ਮਨੀ ਪਲਾਂਟ ਆਪਾਂ ਘਰ ਚ ਲਗਾਂਗੇ ਤੇ ਸਾਡੇ ਕੋਲ ਮਨੀ ਆ ਜਾਏਗੀ।
0: ਦੇਖੋ ਇਹ ਨਾ ਏਦਾਂ ਨੀ ਹੁੰਦਾ ਮੇਰੇ ਖਿਆਲ ਦੇ ਨਾਲ, ਪੋਜ਼ਿਟਿਵਿਟੀ ਵਾਲੇ ਹੁੰਦੇ ਹੁੰਦੇ ਜਿਹੜੇ ਪਲਾਂਟਸ ਹੁੰਦੇ ਨੇ ਨਾ, ਪੌਦੇ
1: ਹੁੰਦੇ
0: ਜਿਹੜੇ ਇਨਡੋਰ ਪਲਾਂਟਸ ਆ, ਜਿਵੇਂ ਅਸੀਂ ਪੀਸ ਲੀਲੀ ਲਗਾਇਆ, ਇਹੀ ਗੱਲ ਨੀ। ਹਾਂ ਏਦਾਂ ਨੀ ਸੀ ਵੀ ਪਹਿਲਾਂ ਕਲੇਸ਼ ਹੁੰਦੇ ਸੀ ਘਰ ਚ, ਪਰ ਐਂ ਕਹਿ ਕੇ ਵੀ ਉਹ ਜਿਵੇਂ ਆਪਾਂ ਕਹਿੰਦੇ ਨੀ ਹੁੰਦੇ ਹੈਗੇ ਵੀ ਆਹ ਪੈਨਾਡੋਲ ਲੈ ਲਈ, ਪੈਰਾਸੀਟਾਮੋਲ ਲੈ ਲਈ, ਹੁਣ ਠੀਕ ਹੋ ਜਾਣਾ।
1: ਠੀਕ ਹੈ
0: ਹਨਾ, ਕਈਆਂ ਦਾ, ਕਈ ਕਹਿੰਦੇ ਤੁਸੀਂ ਸੁਣਿਆ ਹੋਊਗਾ ਵੀ ਮੈਂ ਤਾਂ ਨਿਊਰੋਫਨ ਦੇ ਨਾਲ ਹੀ ਠੀਕ ਹੁੰਦਾ, ਮੈਂ ਪੈਰਾਸੀਟਾਮੋਲ ਦੇ ਨਾਲ, ਇਹ ਯਕੀਨ ਹੁੰਦੇ ਨੇ, ਹੋਰ ਤਾਂ ਕੁਛ ਨੀ ਹੁੰਦਾ। ਫਲਾਣਾ ਬਾਬਾ ਉਹਨੂੰ ਠੀਕ ਕਰ ਗਿਆ, ਤੇ ਉਹ ਪੌਦੇ ਪੁਦੇ ਮੇਰੇ ਖਿਆਲ ਦੇ ਨਾਲ ਵੈਸੇ ਘਰ ਦੇ ਵਿੱਚ ਚੰਗੇ ਨੇ, ਇੱਕ ਪੋਜ਼ਿਟਿਵਿਟੀ ਜੀ ਬਣੀ। ਕਈ ਲੋਕਾਂ ਨੂੰ ਜਿਵੇਂ ਪੈਟਸ ਰੱਖਣੇ ਪਸੰਦ ਹੈ, ਕਈਆਂ ਨੂੰ ਪਲਾਂਟਸ ਅੰਦਰ ਇਨਡੋਰ ਲਗਾਉਣੇ ਪਸੰਦ ਨੇ, ਤੇ ਕਈ ਮਤਲਬ ਅਲੱਗ ਅਲੱਗ ਤਰੀਕੇ ਹੈਗੇ।
1: ਕਈ ਰੈਬਿਟ ਰੱਖਦੇ ਭਾਜੀ, ਰੈਬਿਟ ਉਹ ਕੁਛ
0: ਅਸੀਂ ਰੱਖਿਆ ਸੀ,
1: ਤੁਸੀਂ ਰੱਖਿਆ ਸੀ?
0: ਹਾਂ ਅਸੀਂ ਰੱਖਿਆ ਸੀ। ਤੇ ਇੱਕ ਮੁੰਡਾ ਦੇ ਗਿਆ ਸੀਗਾ ਜਾਣਕਾਰ,
1: ਉਹ ਵੈਰੀ ਗੁੱਡ,
0: ਤੇ ਉਹ ਇੱਕ ਇਟਾਲੀਅਨ ਸ਼ੈਫ ਦੇ ਕੋਲ ਕੰਮ ਕਰਦਾ ਸੀ, ਤੇ ਇਹ ਜਿਹੜੇ ਮਾਲਟਾ ਮੁਲਟਾ ਵਾਲੇ ਪਾਸੇ ਦੇ ਲੋਕ ਨੇ ਇਟਾਲੀਅਨ, ਇਹ ਬੜੇ ਰੱਖਦੇ ਨੇ।
1: ਅੱਛਾ,
0: ਇਹ ਰੱਖ ਰੱਖ ਕੇ ਵੱਡੇ ਕਰਕੇ, ਜਿਵੇਂ ਆਪਾਂ ਕੁੱਕੜ ਵੱਡੇ ਕਰਕੇ ਖਾਂਦੇ ਆ, ਇਹ ਖਰਗੋਸ਼ ਖਾਂਦੇ ਨੇ। ਮਾਲਟੇ ਵਾਲੇ ਜਿਹੜੇ ਪਾਸੇ ਰਹਿੰਦੇ ਨੇ, ਇਟਲੀ ਉਟਲੀ ਵਾਲੇ ਪਾਸੇ, ਜਿਹੜੇ ਉੱਧਰ ਦੇ ਆਈਲੈਂਡਰ ਲੋਕ ਨੇ,
1: ਪਹਿਲਾਂ ਪਾਲਦੇ ਆ
0: ਹਾਂ
1: ਫਿਰ ਖਾਂਦੇ ਆ।
0: ਤੇ ਉਹ ਕਹਿੰਦਾ ਵੀ ਉਹਨੂੰ ਦੇ ਦੇ, ਆਪਣੇ ਫਰੈਂਡ ਨੂੰ ਵੀ ਜੇ ਦੇਣਾ, ਸਾਡੇ ਕੋਲ ਤਾਂ ਬਥੇਰੇ ਹੈਗੇ ਨੇ, ਜੇ ਉਹਨੂੰ ਲੱਗਿਆ ਵੀ ਵੱਡਾ ਵੱਡਾ ਹੋ ਕੇ ਤੇ ਫਿਰ ਵਾਪਸ ਕਰਨਾ, ਕੋਈ ਨੀ ਦੇਦੇ। ਜਵਾਕ ਸੀਗਾ ਤੇ ਉਹਦੀ ਤਾਂ ਕਈ ਦਿਨ ਸਾਡੇ ਨਾਲ ਬੌਂਡਿੰਗ ਹੀ ਨੀ ਬਣੀ।
1: ਮਤਲਬ ਉਹਦਾ ਦਿਲ ਨੀ ਲੱਗਾ ਜਾਂ ਤੁਹਾਡਾ ਦਿਲ ਨੀ ਲੱਗਾ?
0: ਸਾਡਾ ਤਾਂ ਆਫਕੋਰਸ ਦਿਲ ਲੱਗਿਆ, ਪਰ ਉਹਦਾ ਦਿਲ ਨੀ
1: ਲੱਗਾ। ਏਦਾਂ ਕਰਦਾ ਕਿ ਏਦਾਂ ਦਾ
0: ਹੌਲੀ ਹੌਲੀ ਟਿਕਿਆ, ਮਤਲਬ 12-15 ਦਿਨ ਤੇ ਜਾ ਕੇ ਨਾ ਉਹ ਹੱਥ ਲਗਵਾਉਣ ਲੱਗਿਆ, ਆਉਣ ਲੱਗਿਆ, ਤੇ ਫਿਰ ਖੇਡਣ ਲੱਗ ਗਿਆ। ਬੜੇ ਤੇਜ਼ ਹੁੰਦੇ ਨੇ ਭਾਈ, ਬੜੇ ਤੇਜ਼ ਹੁੰਦੇ ਨੇ। ਆਇਆ ਕਰੀ ਗਏ ਅਸੀਂ, ਤੇ ਉਹ ਖਾਣ ਬਹੁਤ ਲੱਗ ਗਿਆ।
1: ਅੱਛਾ,
0: ਹਨਾ, ਬਹੁਤ ਜ਼ਿਆਦਾ ਡਾਈਟ ਉਹਦੀ ਹੋ ਗਈ,
1: ਰੋਟੀਆਂ ਬਾਈ
0: ਜਦੋਂ ਡਾਈਟ ਹੋ ਗਈ ਤੇ ਡਾਈਟ ਦੇ ਨਾਲ ਫਿਰ ਉਹ ਜਿਹੜੇ ਸਮਝਦੇ
1: ਆ ਉਹ ਸੇਮ ਸੇਮ ਹੀ ਲੱਗਦੇ ਆ,
0: ਕਾਫੀ ਬੀਨਸ ਜਿਹੜੇ ਹੁੰਦੇ ਨੇ ਉਹ ਪੂਰੇ ਘਰ ਚ ਫੈਲਣ ਲੱਗ ਗਏ। ਕਦੇ ਇੱਥੇ ਕਾਫੀ ਬੀਨਸ ਛੱਡ ਜਾਵੇ, ਕਦੇ ਉੱਥੇ ਛੱਡ ਜਾਵੇ, ਛਿਟ ਛਿਟ ਛਿਟ ਛਿਟ।
1: ਉਹਨਾਂ ਨੂੰ ਕਹਿਣਾ ਸੀ ਨਾ ਬੇਟਾ ਅੰਦਰ ਜਾ ਕੇ ਕਰੀਏ
0: ਕਮਰੇ ਚ ਜਾ ਕੇ। ਤੇ ਪਰ ਉਹਦੇ ਨਾਲ ਕੀ ਹੋਇਆ ਫਿਰ, ਕਿ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਹੁਣ ਬੱਸ ਹੋ ਗਈ ਇਹਦੀ, ਤੇ ਸਾਡੀ ਵੀ ਬੱਸ ਹੋ ਗਈ,
1: ਇਹਦਾ ਆਊਟਪੁੱਟ ਜ਼ਿਆਦਾ ਹੋ ਲੱਗ
0: ਪਿਆ, ਆਊਟਪੁੱਟ ਜ਼ਿਆਦਾ ਲੱਗ ਪਈ, ਤੇ ਤੂੰ ਲੈ ਲਾ। ਉੱਥੇ ਹੋ ਗਿਆ ਨੀ, ਤੇ 10-ਇੱਕ ਦਿਨ ਸਾਨੂੰ ਪਤਾ ਲੱਗਿਆ, ਕਹਿੰਦਾ ਭਾਜੀ ਤੁਸੀਂ ਇਹਨੂੰ, ਉਹਦਾ ਨਾਂ ਸੀ ਬੌਬ ਰੱਖਿਆ ਸੀ।
1: ਅੱਛਾ, ਉਹਦਾ ਖਰਗੋਸ਼
0: ਦਾ, ਠੀਕ ਹੈ। ਕਹਿੰਦਾ ਤੁਸੀਂ ਐਵੇਂ ਬੌਬ ਬੌਬ ਕਹੀ ਗਏ, ਇਹ ਤਾਂ ਬੀਬੀ ਸੀ, ਤੇ ਉਹ ਖਾਣ ਇਸ ਕਰਕੇ ਜ਼ਿਆਦਾ ਲੱਗ ਗਈ ਸੀ ਕਿਉਂਕਿ ਉਹ ਪ੍ਰੈਗਨੈਂਟ ਹੋਈ ਹੋਈ ਸੀ। ਸਾਨੂੰ ਇਹੀ ਨੀ ਪਤਾ ਵੀ ਉਹ ਪ੍ਰੈਗਨੈਂਟ ਕਿੱਥੋਂ ਹੋ ਕੇ ਆਈ। ਸਾਡੇ ਗੁਆਂਢੀਆਂ ਦੇ ਵੀ ਸੀ ਖਰਗੋਸ਼।
1: ਅੱਛਾ, ਉਹ ਫਿਰ ਬੌਬ ਹੋਣਾ ਵਾ।
0: ਪਰ ਇੰਨਾ ਅਸੀਂ ਕਦੇ ਬਾਹਰ ਛੱਡਿਆ ਨੀ ਸੀ ਉਹਨੂੰ, ਕਿਉਂਕਿ ਪਤਾ ਵੀ ਉਹ ਬਾਹਰ ਗਏ ਤੇ ਫਿਰ
1: ਸਾਡਾ
0: ਦੇਖਿਆ ਹੀ ਉਹ ਜਿਹਾ ਹੈ ਵੀ ਨੀ।
1: ਸਹੀ ਗੱਲ।
0: ਐਨੀਵੇਜ਼ ਚਲੋ ਹੋ
1: ਜਾਂਦਾ।
0: ਪ੍ਰੈਗਨੈਂਸੀ ਤੋਂ ਗੱਲ ਯਾਦ ਆਈ ਭਾਜੀ, ਅੱਜ ਦੀ ਖਬਰ ਵੀ ਤੁਹਾਨੂੰ ਦੱਸ ਦਈਏ ਫਿਰ।
1: ਖਬਰ ਵੀ ਨਾਲ ਦੀ
0: ਹੈ, ਜਮਾਂ ਹੀ ਖਬਰ ਟਿਚ ਕਰਕੇ ਇਹਦੇ ਨਾਲ।
1: ਮੈਂ ਕਦੇ ਕਹਿ ਲੱਗੇ ਜਮਾਂ ਹੀ ਖਬਰ ਬੜੀ ਬੇਕਾਰ ਆ।
0: ਖਬਰ ਬੜੀ ਬੇਕਾਰ ਹੈ ਤੇ ਖਬਰ ਬੜੀ ਬੇਕਾਰ ਕਿਵੇਂ ਪਤਾ ਚੱਲਦੀ ਹੈ? ਸਾਡੇ ਅੱਜ ਦੇ ਖਬਰਾਂ ਦੇ ਮਿਊਜ਼ਿਕ ਦੇ ਜੀ। ਖਬਰ ਕੀ ਹੈਗੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਗਾ ਛੱਡੀ ਹੈ ਵੈਸੇ ਤਾਂ।
1: ਅੱਛਾ ਜੀ।
0: ਆਸਟ੍ਰੇਲੀਆ ਦੀ ਇੱਕ 34 ਈਅਰ ਓਲਡ ਜਨਾਨੀ ਨੇ, ਇੱਕ ਨਹੀਂ ਦੋ ਨਹੀਂ
1: ਓਕੇ
0: ਤਿੰਨ ਨਹੀਂ ਚਾਰ ਬੱਚੇ ਪੈਦਾ ਕੀਤੇ ਨੇ ਇਕੱਠੇ, ਔਰ ਚਾਰਾਂ ਦੀ ਸਿਹਤ ਬੜੀ ਚੰਗੀ ਹੈਗੀ ਹੈ।
1: ਓਏ ਓਏ ਓਏ।
0: ਜੱਚਾ ਤੇ ਬੱਚੇ ਸਾਰੇ ਠੀਕ ਹੈ ਕਹਿੰਦੇ। ਔਰ ਇਹ ਕਹਿੰਦੇ 15 million ਦੇ ਵਿੱਚ 1.5 crore ਕੇਸਾਂ ਦੇ ਵਿੱਚ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ ਜਿਹੜਾ ਇਹੋ ਜਿਹੇ ਸਕਸੈਸ, ਮਤਲਬ ਏਦਾਂ ਨੀ ਕਿ ਹੋਏ ਨਹੀਂ ਹੋਣਗੇ, ਹੋਏ ਹੋਣਗੇ ਪਰ ਪੈਦਾ ਹੋਣ ਤੋਂ ਬਾਅਦ ਬੱਚੇ ਵੀ ਬਚੇ ਰਹਿ ਜਾਣ ਤੇ ਮਾਂ ਵੀ ਠੀਕ ਹੋਵੇ। ਤੇ ਪਹਿਲੀ ਵਾਰ ਹੋਇਆ ਹੈਗਾ ਆਸਟ੍ਰੇਲੀਆ ਚ ਤਾਂ ਘੱਟੋ ਘੱਟ।
1: ਅੱਛਾ ਜੀ,
0: ਆਸਟ੍ਰੇਲੀਆ ਦੀ ਹਿਸਟਰੀ ਚ ਨੀ ਹੋਇਆ ਕਿ 4 ਬੱਚੇ ਇਕੱਠੇ, ਮਤਲਬ 2-2 ਜੋੜੇ
1: ਤੇ
0: ਡਾਕਟਰਾਂ ਨੂੰ ਖਤਰਾ ਸੀਗਾ ਕਿਉਂਕਿ 5ਵੇਂ ਹਫ਼ਤੇ ਹੀ ਬੀਬੀ ਭਰਤੀ ਹੋ ਗਈ ਸੀਗੀ ਯੂਰੋਪੀਅਨ ਕਲਚਰ ਦੇ ਲੋਕ ਹੈਗੇ ਨੇ ਤੇ ਆਹ ਹੋਰ ਹੋ ਗਏ ਜਾ ਤੇ ਹੁਣ ਉਹ ਉਹਨਾਂ ਨੇ ਨਾ ਗੋਫੰਡ ਪੇਜ ਸ਼ੁਰੂ ਕੀਤਾ ਬੱਚੇ ਪਾਲਣ ਦੇ ਲਈ ਨੀ, ਕਹਿੰਦੇ ਸਾਨੂੰ ਇੱਕ ਸਪੈਸ਼ਲ ਕਾਰ ਚਾਹੀਦੀ ਜੋ ਤੁਸੀਂ 10 ਬੱਚੇ ਢੋ ਸਕੀਏ, 10 ਹਜ਼ਾਰ ਤੁਸੀਂ ਸਕੂਲ ਚ ਕਾਹਤੇ ਭਰਤੀ ਕਰਨਾ, ਤੁਸੀਂ ਪ੍ਰਿੰਸੀਪਲ ਹਾਇਰ ਕਰ ਲਓ।
1: ਨਹੀਂ ਨਹੀਂ ਤੁਸੀਂ ਆਪਣਾ ਸਕੂਲ ਆਪਣੇ 8 ਬੱਚੇ
0: ਤੁਸੀਂ ਰੈਸਟੋਰੈਂਟ ਚ ਨਾ ਜਾਇਆ ਕਰੋ, ਤੁਸੀਂ ਆਪਣਾ
1: ਗੱਡੀ
0: ਗੱਡੀ ਤਾਂ ਆ ਜਾਣੀ ਹੈ,
1: ਹੋਰ ਕੀ ਚਾਹੀਦਾ, ਹੋਰ ਬਾਕੀ ਸਾਨੂੰ ਭੇਜ ਦਿਓ।
0: ਨਹੀਂ ਮਤਲਬ ਜਿਹੜੀ ਗੱਡੀ ਉਹਨਾਂ ਨੇ ਲੈਣੀ ਹੈ ਆਪਣੇ 10-20 ਹਜ਼ਾਰ ਆਪਣੇ ਪਾਓ, ਤੁਸੀਂ ਇਹ ਲਾਓ।
1: ਅੱਛਾ ਗੱਡੀ
0: ਲੈ ਸਕਦੇ, ਕਿੱਡੀ ਗੱਲ ਹੈਗੀ ਹੈ,
1: ਸਹੀ ਗੱਲ।
0: ਤੁਹਾਡੇ ਵਾਲੀ ਵੈਨ ਦਈਏ,
1: ਮੇਰੇ ਵਾਲੀ ਪਿੱਛੇ ਸੀਟਾਂ ਲਵਾ ਦੇ
0: ਦੇ ਦਿੰਦੇ ਹਾਂ, ਕਹਿੰਦੇ ਬਾਹਰ ਆਰਜੇ ਮੰਤੇਜ ਲਿਖਣਾ।
1: ਵਾਹ, ਮੇਰੇ ਬੱਚੇ
0: ਆਰਜੇ ਮੰਤੇਜ ਦੇ ਬੱਚੇ।
1: ਪਰ ਯਾਰ ਭਾਈ ਇਹਦੇ ਕੋਲ 8 ਬੱਚੇ ਹੋ ਗਏ ਆ, ਆਪਾਂ ਨਾ ਅੱਖਾਂ ਬੰਦ ਕਰਕੇ ਕਹੀਏ ਵੀ 8 ਬੱਚੇ ਨੂੰ ਆਪਾਂ ਸੰਭਾਲਣਾ, ਠੀਕ ਹੈ ਯਾਰ, ਕਿੰਨਾ ਜੇਰਾ ਚਾਹੀਦਾ ਹੈ ਨਾ। ਹੁਣ ਇੱਕ ਤਾਂ ਉਹਨਾਂ
0: ਦਾ ਥੋੜੀ ਬਹੁਤ ਏਜ ਦਾ ਫਰਕ ਹੋਵੇ ਨਾ ਸਾਰਿਆਂ ਚ, ਫੇਰ ਵੀ ਹੈ,
1: ਉਹ ਹੈ ਵੀ ਸੇਮ,
0: 4 ਤਾਂ ਇੱਕੋ ਜਿਹੀ ਏਜ ਦੇ ਨੇ,
1: ਉਹ
0: 4 ਕੁੜੀਆਂ ਨੇ।
1: ਪੂਰੀ ਕ੍ਰਿਕਟ ਟੀਮ ਤਿਆਰ ਕਰ ਲਈ ਇਹਨਾਂ ਨੇ, ਸਹੀ ਗੱਲ, 3 ਹੋਰ ਹੁੰਦੇ ਤੇ ਆ ਜਾਣੀ ਟੀਮ ਇਹਨਾਂ ਦੀ ਪੂਰੀ।
0: ਚਲੋ ਐਨੀਵੇਜ਼,
1: ਆਪਾਂ ਨਾ ਰੱਖਾਂਗੇ ਇਹਨਾਂ ਦੇ, ਵੈਸੇ ਇਦਾਂ
0: ਨਾ ਉਹਨਾਂ ਨੇ ਰੱਖਤੇ ਨੇ ਸਰ, ਤੁਸੀਂ ਟੈਨਸ਼ਨ ਨਾ ਲਓ।
1: ਚੰਗੂ ਮੰਗੂ ਚੰਗੂ
0: ਜੇ ਰੇਡੀਓ ਹਾਂਜੀ 1674 AM ਦੇ ਫੇਸਬੁੱਕ ਪੇਜ ਤੇ ਜਾਓ, ਉੱਥੇ ਖਬਰ ਪਈ ਹੋਈ ਹੈ, 4 ਦੇ ਨਾਂ ਰੱਖੇ ਹੋਏ ਨੇ।
1: ਵਾਹ,
0: 4th ਕੁੜੀ ਦਾ ਨਾਂ ਉਹਨਾਂ ਨੇ ਜਿਹੜੀ ਡਾਕਟਰ ਨੇ ਜਨੇਪਾ ਕਰਵਾਇਆ ਹਾਂ ਉਹਦੇ ਨਾਂ ਤੇ ਰੱਖਿਆ, ਡਾਕਟਰ ਐਲੈਕਸ ਸੀਗਾ ਤੇ 4th ਕੁੜੀ ਦਾ ਨਾਂ ਉਹਨਾਂ ਨੇ ਐਲੈਕਸ ਰੱਖਿਆ।
1: ਐਲੈਕਸ, ਲੈ ਐਲੈਕਸ ਗੁੱਡ, ਕੀ ਕਹੀਏ ਜਦੋਂ
0: ਰਹਿਣ ਦੋ ਤੁਹਾਡੀ ਆਈ ਵਾਰ,
1: ਰਹਿਣ ਦੋ ਐਲੈਕਸ, ਰਹਿਣ ਦੋ,
0: ਬੀਟੈਕ ਕੀਤੀ ਹੋਈ
1: ਹੈ, ਰਹਿਣ ਦੋ ਐਲੈਕਸ, ਕੋਈ ਨਹੀਂ ਆ, ਬਾਅਦ ਚੋਂ ਕਰਦੇ ਆ ਤਾਂ ਗੱਲ।
0: ਕੀ ਚੱਕਰ ਹੈ ਯੇ?

0: ਇੱਕ ਹੋਰ ਖਬਰ ਦੱਸ ਕੇ ਭਾਜੀ, ਇੱਕ ਹੋਰ ਗੱਲ ਹੈ ਸੱਚ
1: ਜੀ
0: ਯਾਰ। ਭਾਜੀ ਕਹਿੰਦੇ ਕਿ 50-52 ਮਿੰਟ ਤੋਂ ਜ਼ਿਆਦਾ ਦਾ ਨਾ ਪ੍ਰੋਗਰਾਮ ਕਰਿਆ ਕਰੋ।
1: ਅੱਛਾ,
0: ਸੋ ਮੈਂ ਆਪਣੇ ਆਪ ਤੁਹਾਨੂੰ ਇਸ਼ਾਰਾ ਕਰ ਦੂੰਗਾ ਜਿੱਥੇ ਇੱਕ ਖਤਮ ਕਰਨਾ ਹੈਗਾ।
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: Here we go again.

0: ਨਾ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: You are listening.
4: Haji Haji, Haji Haji, Haji Haji, Radio Haji,
3: Radio Haji, 1674 AM, 24/7 Indian Radio, Sydney ka apna Indian Radio Station,
4: Radio Haji.
3: Stay tuned.
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: भाई 25 तरीक नू जे तुहाडा हैगा तां ठीक है, नहीं ओ मैनू दो तीन बार कह चुके आ अपना की नाम है अनुज, उहना दे ओह
2: अनुज विश्लेष
1: उहना दा बड़ा नज़ारे बनने ने, उहना ने ओह करवाना है इवेंट
2: 25 कड़ी नू
1: 25 आह जुलाई
2: 25 ओ नहीं नहीं 25 जुलाई
1: ए हैगा VIP इनवाइट उहने भेजे आपां नू डांसिंग स्टार ते इंडियन आइडल अपना आस्ट्रेलियन आइडल दा जे तुहाडा होया तां मैनू दस्स
2: ए शाम दा होएगा ना
1: प्रेम भाजी ने जो रखवाई है माता दी चौंकी 6 बजे वो शुरू होनी है
2: सेम 25 नूं
1: 25 दी। मैं तो बब्बू मान वाले शो ते भी नहीं जा रहा है, असल चोना ने पिछली बार दो भी पहला भी खंड पाठ रखा है सी उदो भी नहीं मैं जा सकया।
2: बब्बू मान तो शो भी 25 नूं ओ 25 नूं हां 25 नूं
1: बहुत कुछ ऐसा हां बहुत भारी है। मैं उन्हां नूं वादा किया मैं कह ऐतकी मैं आऊंगा ही आऊंगा, फिर मैनूं ये है भी अच्छा अनुज दे नाल किस्मत ये है भी उन्हें मैनू हर बार बुला जो फैशन शो हों या मैं इंडिया हूं या कुछ ना कुछ प्रोग्राम उन्हें लगना है कि जान के नहीं आता
2: नहीं
1: बस जाके दस दिता जाए और कोई बंदा है नहीं पर फेस भी फैमिलियर है चलो एम्बुलेंस वाली मैं पूछा मैं जो टेलस्ट्रा का 000 आउटेज होया सी नजारे आए कि नहीं
2: अच्छा
1: बड़ी खुश होके दसी उन्हें सारी स्टोरी कहते 2 घंटे कुछ ना पुछ कह दी असि नजारे ले रहे थे
2: कोई काम नहीं सी
1: 2 घंटे अच्छा। बस 2 घंटे थानू कहदी पैरामेडिक्स नू जे 2 घंटे भी मिल जाने छुट्टी वर्गा दिन हुंदा
2: अच्छा
1: नहीं तां कहंदे असीं कांस्टेंट आए चलदे आ भमीरी दे उत्ते पड़े हुंदे
2: बिजी पर चलदे रहिंदे
1: दे उत्ते ही हां भई इधर आ गए उधर आ गए मरी इक मरीज नू छड्ड के हॉस्पिटल के नाल दी नाल फिर कॉल आ गई फिर उन्हां दे अलर्ट सिस्टम हुंदे आ भी रेड अलर्ट है ऑरेंज अलर्ट है येलो अलर्ट है हां
2: अच्छा
1: रेड अलर्ट ते तां फिर चाहे इक दीआं दो भी कई वार एंबुलेंसां चली जांदीआं खुल के अपना बयान दो बब्बू मान ने तो नहीं दिता डर गया दसो
2: नहीं
1: की बयान है
2: यार मैं बिलकुल सहमत हां देखो भाजी इथे भी इथे अहीं तरक्की क्यों नहीं कर पाने क्योंकि उथे अमीर जेड़ा वा उसको पैसे करके वो कहते भी ज्यादा पढ़ लो गरीब को मतलब पढ़ाई सारे ना सेम होनी चाहिए मतलब ये बिल्कुल सही गल
1: है
2: मतलब फ्री हो पढ़ाई क्यों ना अही तरक्की करिए
1: दुबई च फ्री होंगी सी है ना
2: पर मैं कह दिया यह गल सही है जिड़ी एजुकेशन है ना सारे सानू मतलब ये होना चाहिए यार आप एजुकेशन सारे साझी होनी चाहिए सारे
1: इंडिया ਨਾਟ ਓਨਲੀ ਨੀਟ ਪਰ ਜਿਹੜੀ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਵੀ ਬਾਕੀ ਕਿਹੜਾ ਸਾਡੇ ਨੇ ਬਾਕੀ ਸਟੇਟ ਗਵਰਨਮੈਂਟ ਦੇ ਨੇ ਕਿਸੇ ਸਟੇਟ ਗਵਰਨਮੈਂਟ ਦੇ ਵੀ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਏਦਾਂ ਕਰਕੇ ਪਰ ਏਦਾਂ ਕਰਕੇ ਹੈ ਕਿ ਸਿਸਟਮ ਤੁਹਾਡੀ ਗੱਲ ਠੀਕ ਹੈ ਜਾਂ ਇੱਕ ਓਵਰਹਾਲ ਦੀ ਲੋੜ ਹੈ ਓਵਰਆਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ ਢਾਂਚਾ ਹੀ ਬਦਲਣ ਦੀ ਲੋੜ ਹੈ
2: ਹਾਂ ਬਿਲਕੁਲ ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ ਹੁਣ ਜੇ ਸ਼ੁਰੂਆਤ ਹੋ ਰਹੀ ਹੈ ਤੇ ਇਹਨੂੰ ਫਿਰ ਆਵਾਜ਼ ਨੂੰ ਦਬਾਇਆ ਜਾ ਰਿਹਾ ਮਤਲਬ ਸਾਰੇ ਵੈਸੇ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ ਅੱਛਾ ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਇਹੀ ਬੱਚੇ ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ ਉਹ ਨਾ 5 ਮਿੰਟ 2 ਕੁੜੀਆਂ ਲੇਟ ਹੋ ਗਈਆਂ ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨਹੀਂ ਦੇ
1: ਦਿੱਤੇ ਕਹੀ ਸੀ
2: ਮਤਲਬ ਦੇਖੋ ਕੀ
1: ਨੀਟ ਦਾ ਐਗਜ਼ਾਮ ਜਿਹੜਾ ਨਾ ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਬਟ ਮੈਂ ਦੱਸ ਦਿੰਦਾ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ ਜੇ ਤੁਸੀਂ ਡਾਕਟਰੀ ਕਰਨੀ ਹੈ MBBS ਵਗੈਰਾ ਕਰਨੀ ਹੈ ਹਨਾ ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ
2: ਠੀਕ ਹੈ
1: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ ਤੁਸੀਂ
2: JET ਕਰਕੇ ਡਿਪਲੋਮਾ
1: ਖਰੀਦਿਆ ਜਾਂ ਫਿਰ BED ਦੇ ਲਈ ਐਗਜ਼ਾਮ ਹੁੰਦਾ ਐਂਟਰੈਂਸ ਐਗਜ਼ਾਮ ਹੁੰਦਾ ਹਰ ਇੱਕ ਦੇ ਲਈ ਹੁੰਦਾ ਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ ਹਾਂ ਜੇ ਤੁਸੀਂ BAMS ਵਗੈਰਾ ਕਰਨੀ ਹੈ ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ ਜੇ ਤੁਸੀਂ ਆਯੁਰਵੇਦਾ ਕਰਨੀ ਹੈ BHMS ਕਰਨੀ ਹੈ ਹੋਮਿਓਪੈਥੀ ਦੀ ਪਹਿਲਾਂ ਉਹ ਐਗਜ਼ਾਮ ਨੀ ਕਲੀਅਰ ਹੁੰਦਾ ਜਦੋਂ ਉਹ ਐਗਜ਼ਾਮ ਕਲੀਅਰ ਹੁੰਦਾ ਫਿਰ ਉਹਦੇ ਚ ਜਿੰਨੀ ਹਾਈ ਰੈਂਕਿੰਗ ਹੋਏਗੀ ਓਨਾ ਕਾਲਜ ਉਹਨਾਂ ਨੂੰ ਸਸਤਾ ਮਿਲੇਗਾ ਨਹੀਂ ਤੇ ਫਿਰ MBBS ਤਾਂ ਵੀ ਕਰਨੀ ਹੋਇਆ ਉਹਨਾਂ ਨੇ ਪਰ ਇਹ ਹੈ ਵੀ ਫਿਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ 5-10-10-12-15 ਲੱਖ ਡੋਨੇਸ਼ਨਾਂ ਹੀ
2: ਨੇ
1: ਫਿਰ ਪੇਰੈਂਟ ਦਾ ਧੂਆਂ ਨਿਕਲ ਜਾਂਦਾ ਫਿਰ ਡਾਕਟਰ ਫਿਰ ਤੁਸੀਂ ਡਾਕਟਰ ਜਦੋਂ ਮੋਟੀਆਂ ਕਮਾਈਆਂ ਕਰਦੇ ਫਿਰ ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ ਉਹ ਕਹਿੰਦਾ ਤੁਹਾਨੂੰ 100 ਰੁਪਿਆ ਠੀਕ ਠੀਕ ਲਗਾ ਲਓ ਕਹਿ ਦੋਗੇ ਅਗਲੇ ਨੇ 15 ਲੱਖ ਲਗਾ ਕੇ MBBS ਕੀਤੀ ਹੈ ਹੁਣ ਵਸੂਲ ਵੀ ਤਾਂ ਕਰਨਾ ਹੀ ਹੈ ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ ਵੈਸੇ ਉੱਥੇ ਨੀ ਪੂਰੇ ਦੁਨੀਆ ਚ ਨੇ
2: ਇਹ
1: ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾਗ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ ਇਹ ਥੋੜਾ ਜਿਹਾ ਔਖਾ ਹੈ ਇੰਡੀਆ ਦੇ ਵਿੱਚ ਨਾ ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ ਚਾਹੇ UPSC ਹੈ ਹਨਾ IAS IPS ਬਣਨ ਦੇ ਲਈ ਚਾਹੇ ਆ ਕੈਟ ਐਗਜ਼ਾਮ ਹੈ MBA ਵਗੈਰਾ ਕਰਨ ਦੇ ਲਈ ਚਾਹੇ ਆ ਨੀਟ ਐਗਜ਼ਾਮ ਹੈ ਚਾਹੇ JEE ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
2: ਜੀ
1: ਹਨਾ ਬੜੇ ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ ਉਹ ਬੜੇ ਔਖੇ ਨੇ ਸੌਖਾ ਨਹੀਂ ਹੈਗਾ ਉਹਨਾਂ ਨੂੰ ਕਰਨਾ
2: ਨਹੀਂ ਔਖੇ ਤੇ ਬਿਲਕੁਲ ਹਾਂ ਇਹ ਤਾਂ ਸਹੀ ਗੱਲ ਹੈ ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ
1: ਔਰ ਦੁਨੀਆ ਦੇ ਮੇਰੇ ਖਿਆਲ ਦੇ ਨਾਲ ਟਫੈਸਟ ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ
2: ਸੋ ਇਹੋ ਜਿਹੇ ਐਗਜ਼ਾਮ ਇੱਥੇ ਵੀ ਹੁੰਦੇ ਆ ਬਾਹਰਲੇ ਕੰਟਰੀਆਂ ਚ
1: ਇੱਥੇ ਵਾਲੇ ਨੀ ਇੱਥੇ ਨੈਪਲੈਂਡ ਦੇ ਸਕੋਰ ਹੀ ਨੀ ਪੂਰੇ ਹੋਏ ਤੁਹਾਨੂੰ
2: ਹੱਥੀ
1: ਸਕਿੱਲ ਦੀ ਇੱਥੇ ਵੈਲਿਊ ਹੈ ਕਿ ਤੁਸੀਂ ਪੜ੍ਹਾਈ ਚਾਹੇ 10ਵੀਂ ਤੱਕ ਕਰ ਲਓ ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ ਆਪਣੇ ਉੱਥੇ MA ਕਰਨ ਤੋਂ ਬਾਅਦ ਵੀ ਨੀ ਪੁੱਛਿਆ ਜਾਂਦਾ ਹੈਗਾ ਕਿਉਂਕਿ MA ਤੱਕ ਕੋਈ ਸਕਿੱਲ ਥੋੜੇ ਤੁਸੀਂ ਲੈ ਰਹੇ ਹੋ MA ਕਰ ਰਹੇ ਹੋ
2: MA ਜਿਹੜੀ MA ਹੈ
1: ਕਹਿੰਦਾ ਕਿੱਥੇ ਤੱਕ ਪੜ੍ਹਿਆ ਕਹਿੰਦਾ ਜੀ BL ਹੈ ਦੋ ਅੱਖਰ ਉਹ ਵੀ ਪੁੱਠੇ ਉਹ ABC ਹੁੰਦਾ ਹੈ BA ਨਹੀਂ ਹੁੰਦਾ
2: ਹਲੇ ਚਲੋ ਕੋਈ ਨੀ ਆਪਾਂ ਵਿੱਚ ਵਿੱਚ ਥੋੜੀ ਐਜੂਕੇਸ਼ਨ ਵਾਲੀਆਂ ਵੀ ਗੱਲਾਂ ਕਰਦੇ ਆ
1: ਹਾਂਜੀ
2: ਤੇ ਬੇਕਾਰ ਤੇ ਚਲੋ ਕਰ ਹੀ ਲੈਂਦੇ ਆ ਕੋਈ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ ਜਦੋਂ ਸਾਡੇ ਦਿਮਾਗ 'ਚ ਜਿਹੜਾ ਕੀੜਾ ਹੈਗਾ ਨਾ ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਨੀਆਂ
1: ਐਜੂਕੇਸ਼ਨ ਦੀ ਗੱਲਾਂ ਕਰਦੇ ਹਾਂ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ
2: ਅੱਛਾ ਜੀ
1: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਹਾਂ ਆਪਣੇ
2: ਬਿਲਕੁਲ
1: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ ਹਾਂ ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ ਉੱਥੇ ਦੀ ਸਟੇਟ ਹੈਗੀ ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ ਜਿਹੜੇ ਆਡੀਓਲੋਜਿਸਟ ਹੁੰਦੇ ਨੇ ਆਡੀਓ ਆ ਵੈਸਟਫੀਲਡ ਚ ਗਏ ਹੋ ਕਦੇ
2: ਵੈਸਟਫੀਲਡ ਹਾਂ
1: ਕਹਿੰਦੇ ਹੁੰਦੇ ਫ੍ਰੀ ਆਡੀਓ ਟੈਸਟ ਫ੍ਰੀ ਟੈਸਟ
2: ਅੱਛਾ ਜਿਹੜੇ
1: ਅਫਸਰ ਜੀ ਫੜਾ ਦਿਆ
2: ਲੱਗੇ
1: ਹਾਂ ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ
2: ਜਿਹੜੇ ਮਤਲਬ ਜਿਹੜਾ ਕੰਨਾਂ ਦਾ ਜਿਹੜਾ ਸੋਚ
1: ਯਾ ਕੰਨਾਂ ਵਾਲਾ
2: ਕੰਨਾਂ ਆ ਜੰਮਣ ਜਾਂਦਾ ਹੁੰਦਾ ਉੱਥੇ ਜੇਕਰ ਚ ਜਾਂ ਕਿੱਦਾਂ ਨਹੀਂ ਜੇਕਰ ਨੀ ਜੇ ਵੀ ਆਈ ਫਾਈ ਉਹਦੇ ਉਹੀ ਗਾਣੇ ਜੇ ਸੁਣ ਕੇ ਆ ਜਾਂਦਾ ਹੁੰਦਾ ਉੱਥੇ ਲਾਏ ਹੁੰਦੇ ਉਹਨਾਂ ਨੇ ਹਾਂ
1: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ
2: ਅੱਛਾ
1: ਤੇ ਉਹ ਵਾਪਸ ਨਹੀਂ ਆ ਸਕਦੀ ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ
2: ਝਿੱਲੀਆਂ ਦੇ ਪੜਦੇ ਹੁੰਦੇ ਸੀ ਇੱਕ ਜਿਹੜੇ ਉਹ
1: ਝਿੱਲੀਆਂ ਪੜਦੇ
2: ਅੱਛਾ ਉਹੀ ਹੁੰਦੇ
1: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਜਿਹੜੀ ਚੀਜ਼ ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ ਮਤਲਬ ਕੈਂਸਰ ਤੱਕ ਦਾ ਇਲਾਜ ਹੈ ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ ਜਿਹੜੇ ਪੜਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ ਚ ਕਹਿੰਦੇ
2: ਏਅਰ ਡਰਮ
1: ਏਅਰ ਡਰਮਸ ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ
2: ਅੱਛਾ ਜੀ
1: ਉਹਨੂੰ ਕਹਿੰਦੇ ਆ ਕੋਕਲੀਆ ਆਡੀਟਰੀ ਨਰਵਸ ਉਹ ਜਿਹੜੇ ਸੈਲਸ ਜਿਹਦੇ ਜਿਹੜੀਆਂ ਮਤਲਬ ਸੈਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ ਜਿਹਨੂੰ ਨਿਊਰੋਨਸ ਕਹਿੰਦੇ ਆਡੀਟਰੀ ਨਰਵਸ ਕਿਹਾ ਜਾਂਦਾ ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ ਹੈ ਸਬਕੌਂਸ਼ੀਅਸ ਹੁੰਦੇ ਨੇ ਜਿਹੜੇ ਬੇਹੋਸ਼ੀ ਚ ਲੋਕ ਪਏ ਹੁੰਦੇ ਨੇ ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ ਆਪ ਕੋਸ਼ਿਸ਼ ਕਰਤੇ ਰਹੀਏ
2: ਇਨਕੋ ਦੁਖਾਈ
1: ਸੁਣਦੇ ਰਹਿੰਦੇ ਹੁੰਦੇ ਨਾ ਪਰ ਉਹ ਦਿਮਾਗ ਨੀ ਚੱਲ ਰਿਹਾ ਹੁੰਦਾ ਸਬਕੌਂਸ਼ੀਅਸ ਅਵਸਥਾ ਚ ਹੁੰਦੇ
2: ਜਿਹੜਾ
1: ਕੌਂਸ਼ੀਅਸ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਦਿਮਾਗ ਵੀ ਚੱਲ ਰਿਹਾ ਜਦੋਂ ਤੁਹਾਡਾ ਦਿਮਾਗ ਚੱਲਦਾ ਤਾਂ ਤੁਹਾਡੇ ਹੱਥ ਪੈਰ ਚੱਲਦੇ ਹੁੰਦੇ ਨੇ ਅੱਖਾਂ ਚੱਲਦੀਆਂ ਹੱਥ ਕੰਨ ਚੱਲਦੇ ਨੇ ਸਬਕੌਂਸ਼ੀਅਸ ਮਾਇੰਡ ਸਟੇਟ ਦੇ ਵਿੱਚ ਤੁਹਾਡਾ ਸਰੀਰ ਇੱਕ ਅਵਸਥਾ ਚ ਚਲਾ ਜਾਂਦਾ ਉਹ ਹਰਕਤ ਨਹੀਂ ਕਰ ਪਾਉਂਦਾ ਕਿਉਂਕਿ ਤੁਹਾਡਾ ਦਿਮਾਗ ਸਿਗਨਲ ਨਹੀਂ ਦੇ ਰਿਹਾ ਪਰ ਤੁਹਾਡੇ ਦਿਮਾਗ ਨੂੰ ਸਿਗਨਲ ਜ਼ਰੂਰ ਮਿਲ ਰਹੇ ਇਟਸ ਲਾਈਕ ਰਿਸੀਵਰ ਤੁਸੀਂ ਤਾਂ ਪੜ੍ਹੇ ਹੋਏ ਹੋ ਕਮਿਊਨੀਕੇਸ਼ਨ ਵਾਲੇ ਬੰਦੇ ਹੋ ਟ੍ਰਾਂਸ ਕੀ ਕਹਿੰਦੇ ਹੁੰਦੇ
2: ਟ੍ਰਾਂਸ ਰਿਸੀਵਰ
1: ਦਿਮਾਗ ਸਿਰਫ ਇੱਕ ਪਾਸੇ ਦਾ ਸਿਗਨਲ ਰਿਸੀਵ ਕਰ ਰਿਹਾ ਹੁੰਦਾ ਉਹਨੂੰ ਇੰਟਰਪ੍ਰੀਟੇਟ ਕਰਕੇ ਉਹਦੇ ਤੇ ਐਕਸ਼ਨ ਨਹੀਂ ਲੈ ਪਾ ਰਿਹਾ ਹੁੰਦਾ ਤੇ ਸੁਣਨ ਵਾਲੀ ਗੱਲ ਜਿਹੜੀ ਹੈਗੀ ਉੱਥੇ ਵਾਪਸ ਆਈਏ ਤਾਂ ਉਹਦੇ ਚ ਇਹ ਕਹਿੰਦੇ ਨੇ ਕਿ ਉਹ ਜਦੋਂ ਝਿੱਲੀ ਦੇ ਵਿੱਚ ਹੌਲੀ ਹੌਲੀ ਸੁੱਕਣ ਲੱਗ ਜਾਂਦਾ ਹੈ ਲਿਕੁਇਡ ਤੇ ਉਹ ਜਿਹੜੇ ਨਿਊਰੋਨਸ ਨੇ ਉਨੀ ਬਹਾ ਦੇ ਵਿੱਚ ਨਹੀਂ ਬਹਿੰਦੇ ਤੇ ਆਡੀਟਰੀ ਨਰਵਸ ਜਿਹੜੀਆਂ ਨੇ ਉਹ ਢਿੱਡੀਆਂ ਜਿਹੀਆਂ ਪੈ ਜਾਂਦੀਆਂ ਨੇ ਝੁਰੀਆਂ ਨੀ ਪੈ ਜਾਂਦੀਆਂ ਸਰੀਰ ਦੇ ਉੱਤੇ ਉਹ ਵੀ ਢਿੱਲੀਆਂ ਪੈ ਜਾਂਦੀਆਂ ਤੇ ਫਿਰ ਉਹ ਦਿਮਾਗ ਤੱਕ ਸਿਗਨਲ ਨਹੀਂ ਜਾਂਦਾ ਹੈਗਾ ਤੇ ਫਿਰ ਜਦੋਂ ਨਹੀਂ ਜਾਂਦਾ ਤੇ ਉਹ ਰਿਕਵਰ ਨਹੀਂ ਹੋ ਸਕਦਾ ਬਾਕੀ ਸਾਰੀਆਂ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ ਬਟ ਦਿਸ ਇਜ਼ ਦੀ ਥਿੰਗ ਬਾਕੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਇਹਦੇ ਤੇ ਥੋੜ੍ਹੀ ਚੱਲ ਰਹੀ ਹੈ ਖੋਜ
2: ਹਾਂਜੀ
1: ਬਈ ਕਿਸ ਤਰੀਕੇ ਦੇ ਨਾਲ ਇਹਨੂੰ ਦੁਬਾਰਾ ਰਿਕਵਰ ਕਰ ਦਿੱਤਾ ਜਾਵੇ ਇਟ ਵੁੱਡ ਟੇਕ ਟਾਈਮ
2: ਤੇ
1: ਚੰਗਾ ਸਮਾਂ ਲੱਗੇਗਾ
2: ਡਾਕਟਰ ਸਾਹਿਬ ਬਾਕੀ ਹੋਰ ਤੁਸੀਂ ਪੇਟ ਦੇ ਬਾਰੇ ਵੀ ਦੱਸ ਦਿਓ ਜੇ ਸਾਰਾ ਕੁਝ
1: ਮੇਰਾ ਵੀ ਖਰਾਬ ਹੈ
2: ਇੱਕ ਗੱਲ ਸਮਝ ਆ ਗਈ ਆ ਵੀ ਜੇ ਕੱਲ ਆਪਾਂ ਸੋਨਾ ਚਲ ਜਾਂਦੀ ਹੈ ਸ਼ਕਤੀ ਤੇ ਵਾਪਸ ਨਹੀਂ ਆਉਂਦੀ ਤੇ ਇਸ ਕਰਕੇ ਜਿਹੜੇ
1: ਇਹ ਦੇਖੀਏ ਫਿਲਮ ਕੋਸ਼ਿਸ਼ ਜਿਹੜੇ
2: ਬੋਲੇ ਹੁੰਦੇ ਆ
1: ਉਸ ਬੰਦਾ ਜਿਹੜਾ ਡੀਜੇ ਡੂਜੇ ਦਾ ਕੰਮ ਕਰਦਾ ਹੁੰਦਾ ਉਹ ਹੈਡਫੋਨ ਲਗਾ ਕੇ ਕੰਮ ਕਰਦਾ ਉਹ ਮੁੰਡਾ ਅੱਜ ਉਹ ਸੀਰੀਅਲ ਚ ਆਇਆ ਸੀਗਾ ਬਾਅਦ ਚੋ ਫਿਲਮਾਂ ਚ ਵੀ ਮੈਂ ਦੇਖ ਕੇ ਦੱਸਦਾ ਤੁਹਾਨੂੰ
2: ਠੀਕ ਹੈ
1: ਉਹ ਇੰਨਾ ਜ਼ਿਆਦਾ ਅਬਸੈਸ ਹੋ ਜਾਂਦਾ ਆਪਣੇ ਕੰਮ ਨੂੰ ਲੈ ਕੇ ਡੀਜੇਇੰਗ ਨੂੰ ਲੈ ਕੇ ਤੁਸੀਂ ਆਰਜੇਇੰਗੇ ਹੋ ਨਾ
2: ਕਰਦੇ ਮੈਂ ਤੁਹਾਨੂੰ ਦੱਸ ਰਿਹਾ
1: ਡੀਜੇਇੰਗ ਨੂੰ ਲੈ ਕੇ ਇੰਨਾ ਅਬਸੈਸ ਹੋ ਜਾਂਦਾ ਹੌਲੀ ਹੌਲੀ ਹੌਲੀ ਹੌਲੀ ਉਹਦੇ ਏਅਰ ਡਰਮਸ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਉਹਨੂੰ ਡਾਕਟਰ ਵੀ ਕਹਿੰਦੇ ਨੇ ਵੀ ਹੁਣ ਤੂੰ ਡੀਜਿੰਗ ਨਾ ਕਰ ਮਿਊਜ਼ਿਕ ਨਾ ਬਣਾ ਬਟ ਉਹ ਪਾਗਲਪਨ ਦੀ ਹੱਦ ਤੱਕ ਚਲਾ ਜਾਂਦਾ ਤੇ ਉਹਦੀ ਸੁਣਨ ਦੀ ਸ਼ਕਤੀ ਖਤਮ ਹੋ ਜਾਂਦੀ
2: ਉਹ ਐਕਚੁਅਲੀ ਏਦਾਂ ਹੀ ਹੁੰਦਾ ਨਾ ਭਾਈ ਜੀ ਉਹ
1: ਰਾਜੀਵ ਖੰਡੇਲਵਾਲ ਮੈਂ
2: ਅਸਲੀ ਕਹਾਣੀ
1: ਮੇਰੇ ਦਿਮਾਗ ਚ ਕਿਵੇਂ ਆ ਗਈ
2: ਮਤਲਬ
1: ਮੈਂ ਤੁਹਾਨੂੰ ਕੀ ਹੋ ਦੱਸ
2: ਜੀਵ ਖੰਡੇਵਾਲ
1: ਖੰਡੇਲਵਾਲ
2: ਖੰਡੇਲਵਾਲ ਭਾਈ ਇਹੋ ਹੀ ਆ ਨਿਊਜ਼ ਕੱਢੋ ਤੇ ਮੈਂ ਇਹ ਵੀ ਦੱਸਣਾ ਸਹੀ ਗੱਲ ਆ ਜਦੋਂ ਪਾਰਟੀ ਦੇ ਡੀਜੇ ਚੱਲਦਾ ਹੈ ਉਦੋਂ ਇੰਨਾ ਹੜਕਾ ਧੜਕਾ ਤੇ ਹੁਣ ਜਿਹੜਾ ਉਹ ਬੰਦਾ ਰਾਜੀਵ ਆ ਸਾਰਾ ਦਿਨ ਹੀ ਆਪਣਾ ਡੀਜਿੰਗ ਕਰਦਾ ਪਿਆ ਉਹਨਾਂ ਦੇ ਕੰਨ ਫਟਦੇ ਫਟਦੇ ਆ ਬਈ ਏਦਾਂ ਕਿਉਂਕਿ ਇੰਨੇ ਤਕੜੇ ਸਬ ਵੂਫਰ ਇੰਨੇ ਵੱਡੇ ਸਪੀਕਰ ਹੁੰਦੇ ਆ ਔਰ ਤਾਂ ਹੀ ਅਸੀਂ ਕਹਿੰਦੇ ਆ ਵੀ ਬੱਚੇ ਜਿਹੜੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਉਹਨਾਂ ਦੇ ਲਾਗੇ ਨਾ ਲੈ ਕੇ ਜਾਓ ਕਿਉਂਕਿ ਹੋ ਸਕਦਾ ਉਹਨਾਂ ਦਾ ਜਿਹੜਾ ਪੜਦਾ ਉਹ ਥੋੜਾ ਜਿਹਾ ਨਾਜ਼ੁਕ ਹੋਵੇ ਉਹ ਛੇਤੀ ਖਰਾਬ ਹੋ ਜਾਂਦਾ ਹੋਵੇ ਨਾ ਹੁਣ ਵੱਡੇ ਹੋਈ ਜਾ ਰਹੇ ਤੇ ਸਾਡਾ ਪੜਦਾ ਵੀ ਤੇ ਹੈਵੀ ਹੋ ਰਿਹਾ ਨਾ ਇਸ ਕਰਕੇ ਅਸੀਂ ਆਵਾਜ਼ ਨੂੰ ਚਾਲੀ ਪਾ ਰਹੇ ਆ ਅੱਛਾ ਪੜਦਾ ਹੈ ਪੜਦਾ ਆਏ ਪੜਦੇ ਕੇ ਪੀਛੇ ਹਰਜੀਤ ਭਾਜੀ ਆ ਗਏ ਨੇ
1: ਪੜਦਾ ਨਹੀਂ ਹੈ ਨਹੀਂ ਮੈਨੂੰ ਲੱਭਿਆ
2: ਨਹੀਂ ਅੱਛਾ ਤੇ ਚਲੋ ਇਹ ਅੱਜ ਤੇ ਗੱਲ ਵਧੀਆ ਲੱਗੀ ਆ ਵੀ ਆਪਾਂ ਨੂੰ ਮਤਲਬ ਨਿਊ ਆਪਾਂ ਇਨਫੋਰਮੇਟਿਵ ਜਿਹੜੀ ਨਿਊਜ਼ ਹੈਗੀ ਸੀ ਸਾਡੀ ਭਾਈ ਹੁਣ ਜਿੰਨੇ ਵੀ ਛੋਟੇ ਬੱਚੇ ਆ ਪਲੀਜ਼ ਜ਼ਿਆਦਾ ਜਦੋਂ ਵੋਲੀਅਮ ਹੁੰਦਾ ਹੈ ਤੇ ਉਦੋਂ ਨਾ ਜਾਓ ਤੇ ਜਦੋਂ ਘਰ ਦੀ ਜ਼ਿਆਦਾ ਚੀਕ ਕੇ ਬੋਲਦੀ ਉਦੋਂ ਨੀ ਪੜਦੇ ਫੜਦੇ
1: ਉਦੋਂ ਤਾਂ ਫਿਰ
2: ਉਦੋਂ ਤੇ ਹਾਂ
1: ਪਿਛਲੀ ਵਾਰ ਵੀ ਗੱਲ ਕੀਤੀ ਸੀ ਚਪੇੜਾਂ ਵਾਲੇ ਕੰਪੀਟੀਸ਼ਨ
2: ਨਹੀਂ ਨਹੀਂ ਨਹੀਂ ਉਹ ਨੀ ਉਹ ਨੀ ਮੈਂ ਗੱਲ ਕਹਿ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਆਪਾਂ ਜਦੋਂ ਸਵੇਰੇ ਸਵੇਰੇ ਮੇਰਾ ਵੱਡਾ ਭਰਾ
1: ਬੜੀਆਂ ਰਸੀਦ ਹੋਈਆਂ
2: ਹੁਣ ਮੇਰੇ ਵੱਡੇ ਭਰਾ ਨੇ ਇੱਕਦਮ ਮੇਰੇ ਮਾਰਦੇ ਜਿੱਦਾਂ ਉਹ
1: ਤਾਂ ਹੋਈਆਂ ਤੇ
2: ਯਾਰ ਉਹ ਬੜਾ ਕਰਕੇ ਸਹੀ ਗੱਲ ਹੋ
1: ਜਾਂਦਾ
2: ਹੁੰਦਾ ਦੋ ਦਿਨ ਮਤਲਬ ਐਂ ਲੱਗਦਾ ਕੰਨ
1: ਗਰਮ ਹੋ ਜਾਂਦਾ
2: ਮੈਨੂੰ ਤੇ ਬਹੁਤ ਪਈ
1: ਕੰਨ ਚੋਂ ਪਾਣੀ ਆ ਮਤਲਬ ਲਿਕੁਇਡ ਜਿਹਾ ਹੋ ਗਿਆ
2: ਵੱਡਾ ਭਰਾ ਸੋਦਾ ਦਾ ਪਿਆ ਹੋਵੇ ਨਹੀਂ ਵੀਜੀ ਵੀਜੀ ਕੁਛ ਨੀ ਮੈਂ ਤੈਨੂੰ ਕਹਿ ਰਿਹਾ ਹੁਣ ਤਾਂ ਮੈਂ ਚੀਜ਼ ਭੁੱਲ ਗਿਆ ਵਾ ਉਹ ਤਾਂ ਬਚਪਨ ਚ ਹੀ ਹੁੰਦਾ ਸੀ
1: ਤੁਹਾਡੇ ਮਾਸਟਰ ਨੇ ਮਾਰੀ ਹੈ ਕਦੇ
2: ਮਾਸਟਰ ਨੇ ਨਹੀਂ ਮਾਸਟਰ ਮੈਂ ਉਹ ਹੁੰਦਾ ਸੀ ਇੰਟੈਲੀਜੈਂਟ ਹੁੰਦਾ ਸੀ ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ ਉਹ ਕੀ ਸੀ ਜਦੋਂ ਆਪਾਂ ਸਾਰੀ ਮਤਲਬ ਕਲਾਸ ਗੜਬੜ ਕਰਦੀ ਹੈ ਨਾ
1: ਤੇ
2: ਇੱਕ ਤੇ ਉਦੋਂ ਪਈਆਂ ਸੀ ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ ਪ੍ਰੇਅਰ ਜਦੋਂ ਆਪਾਂ ਨਾ ਉਦੋਂ
1: ਮਾਰਨਿੰਗ ਪ੍ਰੇਅਰ
2: ਮਾਰਨਿੰਗ ਪ੍ਰੇਅਰ
1: ਮੈਂ ਜਦੋਂ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ
2: ਹਾਂਜੀ
1: ਪ੍ਰਾਈਵੇਟ

0: ਅੱਛਾ ਠੀਕ
1: ਹੈ, ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ,
0: ਠੀਕ ਹੈ, ਮਤਲਬ ਤੁਸੀਂ ਆਪਣੇ ਪ੍ਰੇਅਰ ਦੇ
1: ਜਦੋਂ ਸਰਕਾਰੀ ਸਕੂਲ ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ, ਪਰ ਜਿਹੜੇ ਜਿਹਨਾਂ ਦੀ ਵਰਦੀਆਂ ਵਰਦੀਆਂ ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਹਰੇ ਖੜਾਉਣਾ ਹੁੰਦਾ ਸੀਗਾ ਉਹਨਾਂ ਨੇ, ਫਿਰ ਉਹਦੇ ਚ ਫਿਰ
0: ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ ਜਦੋਂ ਨੌਵੀਂ ਦਸਵੀਂ, ਪ੍ਰਾਈਵੇਟ ਸਕੂਲ ਚ ਵੀ ਮਤਲਬ ਜਿਹਨਾਂ ਨੇ ਮਤਲਬ ਨੌਵੀਂ ਦਸਵੀਂ ਚ ਆ ਗਏ ਆ ਨਾ ਤੇ ਅੱਠਵੀਂ ਤੋਂ ਬਾਅਦ ਪੱਗ ਬੰਨਣੀ ਸਟਾਰਟ ਕਰ ਦੋ ਬਈ, ਅਸੀਂ ਕੀ ਕਰਦੇ ਹੁੰਦੇ ਆ ਅਸੀਂ
1: ਪੱਗ ਸਕੂਲ ਚ ਪੜੇ,
0: ਨਹੀਂ ਨਹੀਂ ਸਾਡਾ ਇਹ ਖਾਲਸਾ ਕਾਲਜ ਪਬਲਿਕ ਸਕੂਲ ਉੱਥੇ ਜ਼ਰੂਰੀ ਹੁੰਦੀ ਸੀ, ਠੀਕ ਹੈ, ਤੇ ਉਹ ਕੀ ਹੁੰਦਾ ਸੀ ਯਾਰ ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਵੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ, ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ, ਸਾਡੇ ਡੀਪੀ ਸਰ ਦੇ ਨਾ ਉਹਨਾਂ ਨੇ ਆ ਜਾਣਾ ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ, ਇਹ ਡੀਪੀ ਸਰ ਦੇ ਬਹੁਤ ਡੰਡੇ ਮਾਰੇ ਆ ਸਾਡੇ।
1: ਧੰਨਵਾਦ ਜੀ, ਤੇ ਆਪਾਂ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ, ਟਾਈਮ ਨੋਟ ਕਰ ਲਈਏ, ਬਾ ਹੋਰ 4 ਮਿੰਟ ਕੇ ਨੇ ਹੈਗੇ ਆਪਣੇ ਕੋਲ, ਕੁਇਕਲੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ ਇਸ ਗਾਣੇ ਦੇ ਬੇਸਡ ਹੈ।
0: ਆਹ ਹਾਏ

0: ਘੁੰਮਾਣ ਦੀ ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ 'ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁੰਮਾਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ 'ਚ ਰਹਿ ਰਹੇ ਹਾਂ ਤਾਂ ਵੀ ਆਪਾਂ ਇੰਡੀਅਨ ਹੈਗੇ ਹਾਂ, ਜਿਹੜੇ ਇੰਡੀਆ 'ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ, ਅਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ। ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ, ਹਨਾ, ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ, ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਨਾ ਜਾਏ, ਐਵੇਂ ਕਿਤੇ ਉੱਥੇ ਨਾ ਰਹਿ ਜਾਓ, ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ,
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ ਬਹੁਤ,
0: ਨਾ ਨਾ ਉਹ ਗਏ ਜ਼ਮਾਨੇ ਦੀ ਗੱਲ,
1: ਅੱਛਾ ਬਾਲੀ ਵੀ ਗਿਆ,
0: ਅੱਜ ਕੱਲ੍ਹ ਟ੍ਰੈਂਡ ਹੈਗਾ ਵੀਅਤਨਾਮ ਦਾ। ਸੋ ਵੀਅਤਨਾਮ ਹੁਣ ਹੌਟ ਸੈਲਿੰਗ ਮਾਰਕੀਟ ਹੈਗੀ ਆ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ। ਕਹਿੰਦੇ ਨੇ ਕਿ ਕੋਵਿਡ ਤੋਂ ਬਾਅਦ, ਆਫਟਰ ਕੋਵਿਡ, ਤੇ ਹੁਣ 2025 ਤੱਕ ਆਸਟ੍ਰੇਲੀਆ ਲੋਕਾਂ ਨੇ ਜੇ ਸਭ ਤੋਂ ਜ਼ਿਆਦਾ ਕਿਸੇ ਏਸ਼ੀਅਨ ਦੇਸ਼ 'ਚ ਗਏ ਨੇ ਤਾਂ ਉਹ ਵੀਅਤਨਾਮ ਹੈ, ਸਪੈਸ਼ਲੀ ਉੱਥੇ ਦਾ ਜਿਹੜਾ ਹਨੋਈ ਹੈਗਾ ਜਾਂ ਜਿਹੜਾ ਹੋਚੀਮਿਨ ਜਿਹੜੀ ਉੱਥੇ ਦੀ ਸਿਟੀ ਹੈਗੀ ਆ ਨਾ, ਵੱਡੀਆਂ ਵੱਡੀਆਂ ਸਿਟੀ ਨੇ ਹਨੋਈ, ਹੋਚੀਮਿਨ, ਦਾਨੋਂਗ, ਇਹ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਨੇ। ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ, ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ, ਵੀਅਤਨਾਮ ਸਸਤਾ ਬਹੁਤ ਹੈ ਭਾਜੀ ਘੁੰਮਣ ਘੁੰਮਾਉਣ ਦੇ ਮਾਮਲੇ ਦੇ ਵਿੱਚ, ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਬਾਹਰ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ, ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ, ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ ਅਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਥੇ ਜਾ ਸਕਦੇ ਹਾਂ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ, ਹਨਾ, ਸਿਡਨੀ ਤੋਂ, ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ, ਅਤੇ ਜਿਹੜਾ ਟੂਰਿਜ਼ਮ ਆ ਉੱਥੇ ਮਤਲਬ ਨਜ਼ਾਰੇ ਹੀ ਨਜ਼ਾਰੇ ਨੇ। ਮੁੱਖ ਦੀ ਗੱਲ ਇਹ ਹੈਗੀ ਹੈ ਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤਾਂ ਅੱਜ ਦੇ ਪ੍ਰੋਗਰਾਮ, ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ। ਠੀਕ ਹੈ,
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨੀ ਕੀ ਬਣਦੇ ਆ, ਮਲਟੀ ਟੈਲੈਂਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ ਹੈ ਗਾਣਾ?
0: ਤੈਨੂੰ ਲੈ, ਤੈਨੂੰ ਜਾ ਕੇ ਮਿਲ ਜਾਣਾ, ਆਓ
1: ਸ਼ੁਰੂ ਕੇ ਰੱਖਿਆ।
0: ਹਾਂ, ਜਾਇਆ ਜਾ
1: ਟਾਈਮ ਠੀਕ ਹੈ, ਛੋਟਾ ਹੋ ਗਿਆ?
0: ਨਹੀਂ ਨਹੀਂ, ਪੂਰਾ ਟਾਈਮ ਦੱਸਿਆ 50 ਮਿੰਟ ਦਾ ਕਰਨਾ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Radio Hanji, 1674 AM. Aas karde hain din tuhanu vadhiya ja raha hovega. Samaan ho chuka ajj di kahani da. ਇੱਕ ਵਾਰੀ ਇੱਕ ਵਪਾਰੀ ਨੂੰ ਕਹਿੰਦੇ ਕਾਰੋਬਾਰ 'ਚ ਚੰਗਾ ਘਾਟਾ ਪੈ ਗਿਆ। ਜਦੋਂ ਘਾਟੇ ਪੈਂਦੇ ਨੇ ਤਾਂ ਫਿਰ ਪਰਿਵਾਰ ਵੀ ਟੁੱਟ ਜਾਂਦਾ। ਕਈ ਪਰਿਵਾਰ ਵੀ ਸਿਰਫ ਪੈਸੇ ਕਰਕੇ, ਕਾਰੋਬਾਰ ਕਰਕੇ, ਸੁੱਖ ਸਹੂਲਤਾਂ ਕਰਕੇ ਜੁੜੇ ਹੁੰਦੇ ਆ। ਜਦੋਂ ਬਹੁਤਾ ਲੰਮਾ ਸਮਾਂ ਉਹ ਸੁੱਖ ਸਹੂਲਤਾਂ ਮਾਣ ਲਈਆਂ ਜਾਂਦੀਆਂ ਨੇ ਤਾਂ ਫਿਰ ਔਖਿਆਈ ਵਾਲੇ ਦਿਨ ਕੱਟਣੇ ਔਖੇ ਹੋ ਜਾਂਦੇ ਆ। ਫਿਰ ਇੱਕ ਦੂਸਰੇ ਦੇ ਸਿਰ ਦੋਸ਼ ਮੜੇ ਜਾਂਦੇ ਆ, ਇੱਕ ਦੂਸਰੇ ਦੇ ਵਿੱਚ ਕਸੂਰ ਕੱਢਿਆ ਜਾਂਦਾ। ਬਿਲਕੁਲ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਵੀ ਹੋਇਆ। ਬੜੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਿਤਾਉਂਦਿਆਂ ਬਿਤਾਉਂਦਿਆਂ ਹੁਣ ਬਿਲਕੁਲ ਸੜਕ ਦੇ ਉੱਤੇ ਆ ਗਿਆ ਲਾਲਾ ਜੀ। ਕਿਸੇ ਦੇ ਨਾਲ ਗੱਲਬਾਤ ਹੋਈ ਤੇ ਕਿਹਾ ਕਿ ਫਲਾਣੇ ਥਾਂ ਦੇ ਉੱਤੇ ਕਿਸੇ ਫਕੀਰ ਦੇ ਨਾਲ ਗੱਲ ਕਰ। ਜਦੋਂ ਸਾਨੂੰ ਘਾਟੇ ਪੈਂਦੇ ਨੇ, ਜਦੋਂ ਸਾਨੂੰ ਦੁੱਖ ਮਿਲਦਾ, ਜਾਂ ਫਿਰ ਉਹ ਹੁੰਦਾ ਜਿਹੜਾ ਆਪਾਂ ਕਦੀ ਸੋਚਿਆ ਨਹੀਂ ਹੁੰਦਾ, ਜਿਹੜਾ ਸਾਡੀ ਡਿਕਸ਼ਨਰੀ 'ਚ ਕਦੀ ਸ਼ਾਮਿਲ ਹੀ ਨਹੀਂ ਹੁੰਦਾ, ਜ਼ਿੰਦਗੀ ਦੇ ਵਿੱਚ ਜਦੋਂ ਉਹ ਸਾਡੇ ਨਾਲ ਵਾਪਰਦਾ ਤਾਂ ਫਿਰ ਆਪਾਂ ਥੋੜ੍ਹੇ ਜਿਹੇ ਧਾਰਮਿਕ ਹੋ ਜਾਂਦੇ। ਫਿਰ ਆਪਾਂ ਉੱਥੇ ਵੀ ਜਾਂਦੇ ਹਾਂ ਜਿੱਥੇ ਆਪਾਂ ਕਦੀ ਜਾਣ ਦਾ ਸੋਚਿਆ ਨਹੀਂ ਹੁੰਦਾ। ਫਿਰ ਇਨਸਾਨ ਹਰ ਇੱਕ ਪੱਲਾ ਫੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਲੱਗਦਾ ਕਿ ਸ਼ਾਇਦ ਕੋਈ ਟਾਣੀ ਝੁੱਕ ਜੇ, ਕਿਤੇ ਉਹ ਮੇਰੇ ਮਸਲੇ ਦਾ ਹੱਲ ਹੋ ਜਾਏ। ਅਤੇ ਕਿਸੇ ਦੀ ਕਈ ਗੱਲ ਦੇ ਉੱਤੇ ਫਕੀਰ ਦੀ ਕੁੱਲੀ ਦੇ ਵਿੱਚ ਜਾ ਵੜਿਆ, ਜਾ ਕੇ ਕਹਿਣ ਲੱਗਾ, ਫਕੀਰ ਜੀ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਬੁਰੇ ਹਾਲ ਨੇ, ਸੜਕ ਦੇ ਉੱਤੇ ਆ ਗਏ। ਇੱਕ ਸਮਾਂ ਸੀ ਉਸ ਰੱਬ ਦਾ ਦਿੱਤਾ ਸਾਰਾ ਕੁਛ, ਅੱਜ ਪਰਿਵਾਰ ਵੀ ਕੋਲ ਨਹੀਂ ਰਿਹਾ। ਬੜੀ ਆਸ਼ਾ ਲੈ ਕੇ ਆਇਆ ਜੇਕਰ ਕੋਈ ਹੱਲ ਹੋ ਸਕਦਾ ਹੋਵੇ। ਫਕੀਰ ਨੇ ਕਿਹਾ ਹੱਲ ਤੇ ਉਸ ਰੱਬ ਨੇ ਕਰਨਾ। ਉਹਦੇ ਅੱਗੇ ਅਰਦਾਸ ਕਰ ਜਾ ਕੇ, ਉਹਦੇ ਅੱਗੇ ਤੇ ਜੀ ਬਹੁਤ ਅਰਦਾਸਾਂ ਕੀਤੀਆਂ, ਪਰ ਮੇਰੀ ਅਰਦਾਸ ਸ਼ਾਇਦ ਉਹ ਕਬੂਲ ਨਹੀਂ ਕਰਦਾ, ਕਿਸੇ ਵਜ੍ਹਾ ਕਰਕੇ ਰੱਬ ਮੇਰੇ ਨਾਲ ਨਾਰਾਜ਼ ਹੈ। ਮੈਂ ਸੁਣਿਆ ਜਿਹੜੇ ਬੰਦੇ ਰੱਬ ਦੇ ਨੇੜੇ ਨੇ ਉਹਨਾਂ ਦੀ ਅਰਦਾਸ ਛੇਤੀ ਉਹ ਸੁਣ ਲੈਂਦਾ, ਜੇ ਤੁਸੀਂ ਮੇਰੇ ਲਈ ਅਰਦਾਸ ਕਰੋ। ਫਕੀਰ ਨੇ ਕਿਹਾ ਅਰਦਾਸ ਤਾਂ ਮੈਂ ਕੋਈ ਨਹੀਂ ਕਰ ਸਕਦਾ, ਪਰ ਤੇਰੀ ਸਾਰੀ ਗੱਲ ਸੁਣਨ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਮੈਂ ਤੇਰੀ ਮਦਦ ਕਰਨੀ ਚਾਹੀਦੀ, ਮੈਂ ਤੇਰੀ ਜ਼ਰੂਰ ਮਦਦ ਕਰੂੰਗਾ, ਪਰ ਇੱਕ ਮੁਸ਼ਕਲ ਹੈ। ਮੁਸ਼ਕਲ ਇਹ ਹੈ ਕਿ ਮੈਂ ਹੁਣ ਬਜ਼ੁਰਗ ਹੋ ਚੁੱਕਾ, ਬੁੱਢਾ ਸਰੀਰ ਹੈ, ਮੇਰੇ ਕੋਲੋਂ ਮਿਹਨਤ ਨਹੀਂ ਕੀਤੀ ਜਾਣੀ ਤੇਰੇ ਲਈ। ਆ ਲਾਗੇ ਜਿਹੜੀ ਨਦੀ ਵਗਦੀ ਹੈ ਨਾ, ਇਹਦੀ ਉਲਟ ਦਿਸ਼ਾ ਦੇ ਵਿੱਚ ਜਾਣਾ ਪਊਗਾ। ਉਲਟ ਦਿਸ਼ਾ ਦੇ ਵਿੱਚ ਐਡਾ ਸੌਖਾ ਨਹੀਂ ਜਾਣਾ, ਜੇ ਹਿੰਮਤ ਕਰ ਸਕਦਾ ਤੇ ਫਿਰ ਆਪਾਂ ਜਾਂਦੇ ਹਾਂ। ਉਧਰਲੇ ਪਾਸੇ ਤੇਰੇ ਮਸਲੇ ਦਾ ਹੱਲ ਹੋ ਜਾਊਗਾ, ਜਾਂ ਫਿਰ ਇੱਦਾਂ ਕਰ ਥੋੜ੍ਹੀ ਜਿਹੀ ਨਦੀ ਸ਼ਾਂਤ ਹੋ ਲੈਂਦੇ, ਤੂੰ ਫਿਰ ਕਦੀ ਆ ਜਾਏ। ਲਾਲਾ ਜੀ ਨੇ ਵਿਚਾਰ ਬਣਾਇਆ ਕਿ ਨਦੀ ਸ਼ਾਂਤ ਹੋਣ ਦਾ ਇੰਤਜ਼ਾਰ ਕਿਉਂ ਕਰਨਾ। ਹਾਂ ਕਰ ਦਿੱਤੀ, ਪਾਣੀ ਦੇ ਵਿੱਚ ਬੇੜੀ ਠਿੱਲ ਲਈ ਅਤੇ ਦੋਵੇਂ ਜਣੇ ਤੁਰ ਪਏ। ਬੜਾ ਔਖਾ ਸੌਖਾ ਹੋ ਕੇ ਹੁਣ ਚੱਪੂ ਮਾਰ ਰਿਹਾ, ਕਦੀ ਮਿਹਨਤ ਕੀਤੀ ਨਹੀਂ ਸੀ, ਬੜਾ ਚਿਰ ਸੋਨੇ ਦੇ ਚਮਚੇ 'ਚ ਖਾਧਾ। ਔਖਾ ਸੌਖਾ ਹੋ ਕੇ ਅਤੇ ਪਾਣੀ ਦੇ ਉਲਟ ਵਹਾਅ ਦੇ ਨਾਲ ਬੇੜੀ ਚਲਾ ਰਿਹਾ। ਥੋੜ੍ਹੀ ਜਿਹੀ ਗਾਂਹ ਨੂੰ ਜਾਂਦੀ ਹੈ, ਫਿਰ ਪਛਾਂਹ ਆ ਜਾਂਦੀ ਹੈ, ਹਫ ਗਿਆ, ਬੁਰੇ ਹਾਲ ਨੇ। ਅਤੇ ਫਕੀਰ ਨੇ ਫਿਰ ਯਾਦ ਕਰਾਇਆ, ਜੇ ਤੂੰ ਆਪਣੇ ਮਸਲੇ ਦਾ ਹੱਲ ਚਾਹੁੰਦਾ ਹੈ ਤਾਂ ਫਿਰ ਤੈਨੂੰ ਥੋੜ੍ਹੀ ਜਲਦੀ ਕਰਨੀ ਪੈਣੀ, ਜਿੰਨਾ ਕੁ ਅੱਗੇ ਜਾਣਾ ਉਨਾ ਕੁ ਪਿੱਛੇ ਆ ਜਾਣਾ, ਕਦੋਂ ਸਫ਼ਰ ਤੈਅ ਕਰਾਂਗੇ ਦਿਨ ਢਲ ਤੋਂ ਪਹਿਲਾਂ ਪਹਿਲਾਂ ਸਾਨੂੰ ਉਸ ਜਗ੍ਹਾ ਦੇ ਉੱਤੇ ਪੁੱਜਣਾ ਪੈਣਾ ਜਿੱਥੇ ਮੇਰਾ ਵੀ ਗੁਰੂ ਵੱਸਦਾ। ਤੇ ਉਹਨੇ ਅੱਜ ਤੱਕ ਕਦੀ ਕਿਸੇ ਨੂੰ ਨਾ ਨਹੀਂ ਕੀਤੀ। ਮੇਰੇ ਵਰਗਿਆਂ ਦਾ ਭਰਮ ਭਾਵ ਬਣਿਆ ਐਵੇਂ ਤੁਸੀਂ ਲੋਕ ਆ ਜਾਂਦੇ ਹੋ, ਇੱਜ਼ਤ ਮਾਣ ਦੇ ਦਿੰਦੇ ਹੋ ਤੇ ਮੈਂ ਕਬੂਲ ਕਰ ਲੈਣਾ। ਅਸਲ ਦੇ ਵਿੱਚ ਤੇਰਾ ਮਸਲਾ ਉੱਥੋਂ ਹੱਲ ਹੋਣਾ। ਫਕੀਰ ਇੱਦਾਂ ਦੀਆਂ ਗੱਲਾਂ ਕਰਕੇ ਉਹਨੂੰ ਥੋੜ੍ਹਾ ਜਿਹਾ ਉਹਦੇ ਵਿੱਚ ਜਜ਼ਬਾ ਭਰਦਾ, ਥੋੜ੍ਹੀ ਜਿਹੀ ਉਹਨੂੰ ਹਿੰਮਤ ਜਿਟਾਉਣ ਦੀ ਕੋਸ਼ਿਸ਼ ਕਰਦਾ। ਅਤੇ ਆਖਿਰਕਾਰ ਔਖੇ ਸੌਖੇ ਹੋ ਕੇ ਉਹ ਬੜੀਆਂ ਮੁਸ਼ਕਲਾਂ ਦੇ ਨਾਲ ਉੱਧਰ ਨੂੰ ਵਧਣਾ ਸ਼ੁਰੂ ਹੋ ਜਾਂਦਾ। ਕਾਫ਼ੀ ਅੱਗੇ ਚੱਲ ਕੇ ਫਕੀਰ ਦੱਸਦਾ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ ਪਾਣੀ ਬਹੁਤ ਡੂੰਘਾ, ਇਸ ਜਗ੍ਹਾ ਦੇ ਉੱਤੇ ਬੜੀਆਂ ਕਿਸ਼ਤੀਆਂ ਡੁੱਬੀਆਂ ਨੇ, ਵੱਡੇ ਵੱਡੇ ਮਲਾਹ ਇੱਥੇ ਆ ਕੇ ਡੁੱਬ ਜਾਂਦੇ ਆ, ਇੱਥੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਚੱਪੂ ਚਲਾਈ। ਮਨ ਦੇ ਵਿੱਚ ਡਰ ਪੈਦਾ ਹੋ ਗਿਆ। ਅਗਲੀ ਗੱਲ ਫਕੀਰ ਨੇ ਕਹੀ ਕਿ ਦੱਸ, ਤੂੰ ਆਪਣੇ ਕਾਰੋਬਾਰ ਦੇ ਵਿੱਚ ਬਿਲਕੁਲ ਇਮਾਨਦਾਰ ਸੀ? ਤੂੰ ਜਿਹੜੇ ਕਿੱਸੇ ਦੱਸ ਰਿਹਾ ਲੋਕਾਂ ਦੇ ਵਿੱਚ ਤੇਰਾ ਬਹੁਤ ਪਿਆਰ ਸੀ, ਬੜੇ ਵਾਜਬ ਕੀਮਤਾਂ ਦੇ ਉੱਤੇ ਤੂੰ ਚੀਜ਼ਾਂ ਵੇਚਦਾ ਰਿਹਾ, ਸਾਰੇ ਜਣੇ ਤੇਰੀ ਇਮਾਨਦਾਰੀ ਦੀ ਸ਼ੋਭਾ ਕਰਦੇ ਨੇ, ਦੂਰ ਦਰੇਡੇ ਦੇ ਵਪਾਰੀ ਵੀ ਇਸ ਕਰਕੇ ਤੇਰੇ ਤੋਂ ਔਖੇ ਸੀ ਕਿਉਂਕਿ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕੀਤਾ। ਹੁਣ ਇਸ ਪਾਣੀ ਦੇ ਵਿੱਚ ਆ ਕੇ ਮੈਨੂੰ ਇੱਕ ਗੱਲ ਦੱਸ, ਕੀ ਵਾਕਈ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਦਾ ਸੀ? ਕੀ ਰੱਬ ਨੂੰ ਤੂੰ ਯਾਦ ਰੱਖਦਾ ਸੀ ਕਾਰੋਬਾਰ ਕਰਨ ਲੱਗੇ? ਇੱਕ ਗੱਲ ਯਾਦ ਰੱਖੀ, ਜੇ ਤੂੰ ਝੂਠ ਬੋਲਿਆ ਤੇ ਇਹ ਪਾਣੀ ਤੈਨੂੰ ਉਸੇ ਵੇਲੇ ਨਿਕਲ ਜਾਣਗੇ, ਮੇਰੀ ਚਿੰਤਾ ਨਾ ਕਰੀ। ਮੈਨੂੰ ਤੈਰਨਾ ਆਉਂਦਾ, ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਢੇ ਜਾ ਲੱਗੂ, ਪਰ ਹਾਂ ਜੇ ਤੂੰ ਸੱਚ ਬੋਲੇਂਗਾ ਫਿਰ ਤੈਨੂੰ ਬਚਾਉਣ ਦੀ ਗਰੰਟੀ ਮੇਰੀ। ਤੇ ਹੁਣ ਲਾਲਾ ਝੂਠ ਨਹੀਂ ਬੋਲ ਸਕਿਆ, ਕਹਿਣ ਲੱਗਾ, ਜੀ ਝੂਠ ਛਲ ਕਪੜ ਤੋਂ ਬਿਨਾਂ ਤਾਂ ਕੋਈ ਵੀ ਕਾਰੋਬਾਰ ਚੱਲ ਹੀ ਨਹੀਂ ਸਕਦਾ। ਪਹਿਲੀ ਵਾਰ ਉਹਨੇ ਸੱਚ ਬੋਲਿਆ ਤੇ ਫਕੀਰ ਪੁੱਛਦਾ, ਥੋੜ੍ਹਾ ਹਲਕਾ ਮਹਿਸੂਸ ਕਰਦਾ? ਇੰਨੇ ਚਿਰ ਦਾ ਤੂੰ ਕੁਫਰ ਮਨ ਤੇ ਲੱਦੀ ਫਿਰਦਾ ਸੀ, ਇੰਨੇ ਤੂੰ ਝੂਠ ਮੈਨੂੰ ਬੋਲੇ, ਜਾਂ ਇੱਦਾਂ ਕਹਿ ਲਾ ਕਿ ਤੂੰ ਆਪਣੇ ਆਪ ਨੂੰ ਝੂਠ ਬੋਲਦਾ ਆ, ਕਿੰਨੇ ਚਿਰ ਤੋਂ ਬੋਲਦਾ ਆ, ਕਿੱਡੀ ਪੰਡ ਤੂੰ ਲੱਦੀ ਫਿਰੀ ਆਪਣੇ ਸਿਰ ਦੇ ਉੱਤੇ, ਹੁਣ ਦੱਸ ਥੋੜ੍ਹਾ ਹਲਕਾ ਮਹਿਸੂਸ ਕਰਦਾ? ਤੂੰ ਮੇਰੇ ਕੋਲੋਂ ਮਦਦ ਲੈਣ ਦੇ ਲਈ ਆਇਆ, ਮੈਨੂੰ ਤੂੰ ਰੱਬ ਦੱਸ ਰਿਹਾ ਤੇ ਮੈਨੂੰ ਹੀ ਇੰਨਾ ਚਿਰ ਝੂਠ ਬੋਲੀ ਗਿਆ, ਫਿਰ ਤੂੰ ਕਿੱਦਾਂ ਸੋਚਦਾ ਤੇਰਾ ਕਾਰੋਬਾਰ ਵਧੀਆ ਚੱਲ ਜਾਏ? ਚੁੱਪਚਾਪ ਬੇੜੀ ਇੱਕ ਪਾਸੇ ਨੂੰ ਲੈ ਕੇ ਜਾਣ ਦੇ ਲਈ ਇਸ਼ਾਰਾ ਕੀਤਾ ਫਕੀਰ ਨੇ। ਕੰਢੇ ਦੇ ਉੱਤੇ ਗਏ, ਸੁੱਖ ਦਾ ਸਾਹ ਲਿਆ, ਇੱਦਾਂ ਲੱਗਾ ਜਿੱਦਾਂ ਜ਼ਿੰਦਗੀ ਮਿਲ ਗਈ ਹੋਵੇ। ਜਿਹੜੇ ਬੰਦੇ ਨੇ ਕਦੀ ਬਹੁਤਾ ਹੱਥੀਂ ਕੰਮ ਨਾ ਕੀਤਾ ਹੋਵੇ ਉਹਨੂੰ ਇੰਨੀ ਜ਼ਿਆਦਾ ਮਿਹਨਤ ਮੁਸ਼ਕਤ ਕਰਨੀ ਪੈ ਜਾਵੇ। ਪਹਿਲਾਂ ਤਾਂ ਆਰਾਮ ਦੇ ਨਾਲ ਜਾ ਕੇ ਸੁੱਖ ਦਾ ਸਾਹ ਲਿਆ, ਰੱਬ ਦਾ ਸ਼ੁਕਰ ਕੀਤਾ ਕਿ ਜਾਨ ਬਚੀ। ਵਿੱਚ ਵਿੱਚ ਜੇ ਉਹ ਸੋਚਦਾ ਸੀ ਸ਼ਾਇਦ ਫਕੀਰ ਮੈਨੂੰ ਮਰਨ ਮਰਵਾਉਣ ਦੇ ਲਈ ਇੱਧਰ ਲੈ ਆਇਆ, ਕਰਨਾ ਇੰਨੇ ਕੁਛ ਹੈ ਨਹੀਂ ਆ, ਸ਼ਾਇਦ ਉੱਦਾਂ ਹੀ ਐਵੇਂ ਮੈਨੂੰ ਔਖਾ ਭਾਰਾ ਕਰੀ ਜਾਣ ਡਿਆ। ਜਾਨ 'ਚ ਜਾਨ ਆਈ ਤਾਂ ਫਿਰ ਪੁੱਛਿਆ, ਫਕੀਰ ਜੀ ਕਿਹੜੇ ਪਾਸੇ ਨੇ ਤੁਹਾਡੇ ਗੁਰੂ? ਤਾਂ ਫਕੀਰ ਕਹਿਣ ਲੱਗਾ, ਮੇਰੇ ਗੁਰੂ ਨੂੰ ਇਸ ਦੁਨੀਆ ਤੋਂ ਗਏ 40 ਵਰੇ ਹੋ ਗਏ ਨੇ। ਇੱਕਦਮ ਕੰਨ ਖੜੇ ਹੋ ਗਏ, ਤੇ ਫਿਰ ਤੂੰ ਮੈਨੂੰ ਇੱਥੇ ਕਿੱਧਰ ਲੈ ਕੇ ਆਇਆ? ਫਕੀਰ ਕਹਿਣ ਲੱਗਾ, ਅਸਲ ਦੇ ਵਿੱਚ ਤੈਨੂੰ ਮੈਂ ਆਪਣੇ ਗੁਰੂ ਕੋਲ ਨਹੀਂ ਲੈ ਕੇ ਆਇਆ, ਤੈਨੂੰ ਮੈਂ ਜ਼ਿੰਦਗੀ ਦਾ ਤਜਰਬਾ ਦੱਸਣਾ ਸੀ, ਤੈਨੂੰ ਮੈਂ ਇਹ ਦੱਸਣਾ ਸੀ ਕਿ ਤੂੰ ਗਲਤੀ ਕਿੱਥੇ ਕਰ ਰਿਹਾ। ਆਪਾਂ ਪਾਣੀ ਦੇ ਉਲਟ ਚੱਲ ਕੇ ਆਏ ਹਾਂ, ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਆ। ਬਹੁਤੇ ਲੋਕ ਪਾਣੀ ਦੇ ਵਹਾਅ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਆ। ਜ਼ਿੰਦਗੀ ਦਾ ਸਫ਼ਰ ਐਡਾ ਸੌਖਾ ਨਹੀਂ ਆ। ਤੂੰ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਨਹੀਂ ਚੱਲਦਾ ਤੇ ਪਰਿਵਾਰ ਵੀ ਨਹੀਂ ਚੱਲਦਾ, ਪਰਿਵਾਰ ਨਹੀਂ ਚੱਲਦਾ ਤੇ ਲੋਕ ਇੱਜ਼ਤ ਵੀ ਨਹੀਂ ਕਰਦੇ। ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ, ਤੂੰ ਇਕੱਲਾ ਨਹੀਂ, ਦੁਨੀਆਂ ਦੇ ਬੜੇ ਲੋਕ ਇਹ ਗਲਤੀ ਕਰਦੇ ਨੇ। ਪਾਣੀ ਦੇ ਉਲਟ ਚੱਲਣ ਦੀ ਬੜੇ ਘੱਟ ਲੋਕਾਂ ਦੇ ਵਿੱਚ ਫਿਤਰਤ ਹੁੰਦੀ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਚੱਪੂ ਮਾਰਾਂ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਬਹੁਤੀ ਮਿਹਨਤ ਕਰਾਂ। ਹੁਣ ਜਦੋਂ ਆਪਾਂ ਵਾਪਸ ਜਾਣਾ ਹੈ ਨਾ, ਅਤੇ ਜਿੰਨੀ ਮਿਹਨਤ ਤੂੰ ਹੁਣ ਕੀਤੀ ਹੈ ਉਹਦੀ 10% ਵੀ ਨਹੀਂ ਲੱਗਣੀ, ਆਪਣੇ ਆਪ ਬੇੜੀ ਨੇ ਸਾਨੂੰ ਲੈ ਜਾਣਾ, ਤੈਨੂੰ ਬਹੁਤ ਨਜ਼ਾਰਾ ਆਊਗਾ, ਬਹੁਤ ਆਨੰਦ ਮਾਣੇਗਾ ਤੂੰ ਇਸ ਸਫ਼ਰ ਦਾ। ਪਰ ਜਿਹੜਾ ਆਪਾਂ ਹੁਣ ਆਏ ਹਾਂ ਉਹ ਤੇਰੀ ਮਿਹਨਤ ਹੈ, ਉਹ ਆਪਾਂ ਪਾਣੀ ਦੇ ਵਹਾਅ ਦੇ ਉਲਟ ਚੱਲੇ ਹਾਂ, ਉੱਧਰ ਨੂੰ ਚੱਲੇ ਹਾਂ ਜਿੱਧਰ ਲੋਕ ਨਹੀਂ ਚੱਲਦੇ। ਬਸ ਇਹੋ ਜਿਹੀ ਮਿਹਨਤ ਕਰਨ ਤੋਂ ਤੂੰ ਪਹਿਲਾਂ ਸੰਕੋਚ ਕੀਤਾ, ਤੂੰ ਆਪਣੇ ਕਾਰੋਬਾਰ ਦੇ ਵਿੱਚ ਜਿਹੜੇ ਪਾਸੇ ਨੂੰ ਤੈਨੂੰ ਪਾਣੀ ਲੈ ਕੇ ਗਏ ਉਸੇ ਪਾਸੇ ਨੂੰ ਤੂੰ ਚਲੇ ਗਿਆ। ਜੇ ਤੈਨੂੰ ਲੱਗਾ ਕਿ ਬੇਈਮਾਨੀ ਕਰਕੇ ਸੌਖਾ ਪੈਸਾ ਬਣ ਜਾਂਦਾ ਤਾਂ ਤੂੰ ਬੇਈਮਾਨੀ ਕੀਤੀ, ਜਿੱਥੇ ਜਿੱਥੇ ਝੂਠ ਮਾਰਨ ਦੀ ਲੋੜ ਹੈ ਉੱਥੇ ਉੱਥੇ ਤੂੰ ਝੂਠ ਬੋਲਿਆ। ਲੋਕਾਂ ਦੀਆਂ ਨਜ਼ਰਾਂ 'ਚ ਤੂੰ ਜੋ ਮਰਜ਼ੀ ਹੋਵੇਂ, ਪਰ ਤੈਨੂੰ ਪਤਾ ਕਿ ਤੂੰ ਹਮੇਸ਼ਾ ਸੌਖਾ ਰਾਹ ਚੁਣਿਆ, ਸਾਰੀ ਦੁਨੀਆ ਚੁਣਦੀ ਹੈ, ਅਤੇ ਇਹੋ ਹੀ ਕਾਰਨ ਹੈ ਕਿ ਸਾਰੀ ਦੁਨੀਆ ਬਾਅਦ ਵਿੱਚ ਦੁੱਖ ਵੀ ਪਾਉਂਦੀ ਹੈ, ਜਿੱਦਾਂ ਹੁਣ ਤੂੰ ਦੁਖੀ ਹੈ। ਵੇਖਿਆ ਜਾਵੇ ਤਾਂ ਸਾਡਾ ਰਾਹ ਵੀ ਕੁਛ ਇਸੇ ਤਰ੍ਹਾਂ ਹੀ, ਅਸੀਂ ਕੋਈ ਕਾਰੋਬਾਰ ਨਹੀਂ ਕਰਦੇ, ਅਸੀਂ ਕੋਈ ਪੈਸਾ ਨਹੀਂ ਕਮਾਉਂਦੇ, ਪਰ ਸਾਨੂੰ ਵੀ ਦੁਨੀਆ ਦੇ ਤੌਰ ਤਰੀਕਿਆਂ ਤੋਂ ਉਲਟ ਚੱਲਣਾ ਪੈਂਦਾ। ਸਾਨੂੰ ਵੀ ਹਰ ਰੋਜ਼ ਆਪਣੇ ਆਪ ਨੂੰ ਯਾਦ ਕਰਾਉਣਾ ਪੈਂਦਾ ਕਿ ਉੱਠ, ਰੱਬ ਦੀ ਬੰਦਗੀ ਦਾ ਸਮਾਂ ਹੋ ਗਿਆ। ਅਤੇ ਜੇ ਸਾਡੇ ਵਿੱਚੋਂ ਵੀ ਬਹੁਤੇ ਉਸ ਵੇਲੇ ਰੱਬ ਦਾ ਥਾਪੜਾ ਸਮਝ ਕੇ ਸੁੱਤੇ ਰਹਿਣ ਤਾਂ ਰਾਹ ਸਾਡੇ ਵੀ ਬੜੇ ਔਖੇ ਨੇ। ਮੈਂ ਤਾਂ ਤੂੰ ਇੱਕੋ ਜਿਹੀ ਹਾਂ, ਸਾਡੇ ਮਨ 'ਚ ਵੀ ਬੜੀ ਵਾਰੀ ਬੇਈਮਾਨੀ ਆਉਂਦੀ ਹੈ, ਬੜੀ ਵਾਰੀ ਸਾਡੇ ਰਾਹ ਵੀ ਡੋਲਦੇ ਨੇ, ਪਰ ਜਿੱਤੂਗਾ ਉਹ ਜਿਹੜਾ ਉਲਟ ਦਿਸ਼ਾ ਦੇ ਵਿੱਚ ਆਇਆ। ਜਿੱਦਾਂ ਤੂੰ ਅੱਜ ਆਇਆ, ਆਪਣੇ ਕਾਰੋਬਾਰ ਦੇ ਵਿੱਚ ਔਖਾ ਭਾਰਾ ਸਮਾਂ ਹਰ ਕੋਈ ਵੇਖਦਾ, ਤੂੰ ਇਹ ਨਾ ਸੋਚ ਤੇਰਾ ਕਾਰੋਬਾਰ ਡੁੱਬ ਗਿਆ, ਇਹ ਸੋਚ ਕਿ ਇਹ ਸਮਾਂ ਤੇਰਾ ਉਲਟ ਦਿਸ਼ਾ ਦੇ ਵਿੱਚ ਜਾਣਦਾ। ਅਤੇ ਫਿਰ ਜਦੋਂ ਇੱਧਰਲੇ ਪਾਸੇ ਪਹੁੰਚ ਕੇ ਵਾਪਸ ਪਾਣੀ ਦੇ ਵਹਾਅ ਦੇ ਨਾਲ ਜਾਏਗਾ ਨਾ, ਤਾਂ ਵੇਖ ਕਿੱਦਾਂ ਨਜ਼ਾਰਾ ਆਉਂਦਾ, ਕਿੰਨੀ ਜ਼ਿੰਦਗੀ ਆਸਾਨ ਲੱਗਦੀ ਹੈ, ਕਿੱਦਾਂ ਪਰਿਵਾਰ ਖੁਸ਼ ਹੁੰਦਾ, ਕਿੱਦਾਂ ਇਹ ਸਮਾਜ ਵਾਹ ਵਾਹ ਕਰਦਾ ਤੇਰੀ। ਪਰ ਇੱਕ ਵਾਰੀ ਮਿਹਨਤ ਕਰਨੀ ਪੈਣੀ, ਜਦੋਂ ਸਾਡਾ ਤਨ ਦਾ ਕੱਪੜਾ ਗੰਦਾ ਹੋ ਜਾਂਦਾ ਨਾ ਤਾਂ ਸਾਨੂੰ ਧੋਣਾ ਪੈਂਦਾ, ਜੇ ਤੂੰ ਉਹ ਮੈਲਾ ਕਚਾਲਾ ਪਾਈ ਰੱਖੇਗਾ ਤਾਂ ਉਹ ਹੋਰ ਮੈਲਾ ਹੋਊਗਾ, ਕੱਲ੍ਹ ਹੋਰ ਜ਼ਿਆਦਾ ਮੈਲਾ ਹੋ ਜਾਊਗਾ, ਇੱਕ ਨਾ ਇੱਕ ਥਾਂ 'ਤੇ ਤਾਂ ਆ ਕੇ ਸਾਨੂੰ ਧੋਣਾ ਹੀ ਪੈਣਾ। ਸੋ ਇਸ ਕਰਕੇ ਔਖਾ ਭਾਰਾ ਸਮਾਂ ਜ਼ਿੰਦਗੀ ਦੇ ਵਿੱਚ ਕਾਰੋਬਾਰ ਦੇ ਵਿੱਚ ਆਉਂਦਾ ਹੀ ਰਹਿੰਦਾ, ਇਹ ਉਸੇ ਚੀਜ਼ ਦਾ ਇੱਕ ਪਾਰਟ ਹੈ। ਅਤੇ ਸਾਨੂੰ ਵੀ ਇਹ ਮੰਨ ਕੇ ਹਥਿਆਰ ਨਹੀਂ ਸੁੱਟ ਦੇਣੇ ਚਾਹੀਦੇ ਕਿ ਲੈ ਰੱਬ ਸਾਡੇ ਨਾਲ ਨਾਰਾਜ਼ ਹੋ ਗਿਆ, ਰੱਬ ਸਾਡੇ ਨਾਲ ਖਫਾ ਹੋ ਗਿਆ, ਅਸੀਂ ਤਾਂ ਬੜੇ ਇਮਾਨਦਾਰ ਹਾਂ, ਆਪ ਹੀ ਆਪਣੇ ਗਲ 'ਚ ਤਖਤੀਆਂ ਪਾ ਪਾ ਘੁੰਮਦੇ ਰਹਿੰਦੇ। ਕਿਸੇ ਨੂੰ ਪਤਾ ਹੋਵੇ ਨਾ ਹੋਵੇ ਸਾਨੂੰ ਪਤਾ, ਸਾਡੇ ਅੰਦਰ ਨੂੰ ਸਾਡੇ ਆਪੇ ਨੂੰ ਪਤਾ ਕਿੰਨੇ ਕੁ ਇਮਾਨਦਾਰ ਹਾਂ ਆਪਾਂ, ਕਿੰਨੀ ਕੁ ਇਮਾਨਦਾਰੀ ਦੇ ਨਾਲ ਆਪਾਂ ਕਾਰੋਬਾਰ ਕਰਦੇ ਹਾਂ, ਕਿੰਨੀ ਕੁ ਇਮਾਨਦਾਰੀ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ। ਇਹ ਤੁਹਾਡੇ ਤੋਂ ਬਿਹਤਰ ਤੁਹਾਡੇ ਬਾਰੇ ਹੋਰ ਕੋਈ ਨਹੀਂ ਜਾਣਦਾ। ਅਤੇ ਜਦੋਂ ਵੀ ਕਿਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਪਵੇ, ਸਟਰਗਲ ਕਰਨਾ ਪਵੇ, ਜ਼ਿੰਦਗੀ ਤੁਹਾਡੇ ਮੁਤਾਬਿਕ ਜਦੋਂ ਨਾ ਚੱਲ ਰਹੀ ਹੋਵੇ ਤਾਂ ਉਦੋਂ ਚੱਪੂ ਤੇਜ਼ ਮਾਰਨੇ ਚਾਹੀਦੇ ਆ, ਉਦੋਂ ਹਿੰਮਤ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਸਮਾਂ ਜਦੋਂ ਤੁਸੀਂ ਆਪਣੀ ਕਿਸਮਤ ਲਿਖ ਰਹੇ ਹੁੰਦੇ ਹੋ, ਜਦੋਂ ਤੁਸੀਂ ਉਸ ਪਾਸੇ ਜਾ ਰਹੇ ਹੁੰਦੇ ਹੋ ਜਿੱਧਰ ਕੋਈ ਵੀ ਜਾਣ ਦੀ ਹਿੰਮਤ ਨਹੀਂ ਕਰਦਾ, ਅਤੇ ਜਿਹੜੇ ਵਿਰਲੇ ਵਿਰਲੇ ਤੁਹਾਡੇ ਨਾਲ ਕਿਤੇ ਜਾ ਰਹੇ ਹੋਣਗੇ ਉਹੀ ਕਾਮਯਾਬ ਹੋਣਗੇ, ਨਹੀਂ ਤਾਂ ਫਿਰ ਉਹੀ ਆ ਬੇੜੀ ਸੁੱਟੀ ਪਾਣੀ ਦੇ ਵਿੱਚ, ਅਤੇ ਜਿੱਧਰ ਨੂੰ ਪਾਣੀ ਲੈ ਗਿਆ ਲੈ ਗਿਆ, ਜਿੰਨਾ ਚਿਰ ਲੈ ਗਿਆ ਲੈ ਗਿਆ, ਕਿੱਥੋਂ ਕੁ ਤੱਕ ਲੈ ਜੂਗਾ, ਕਿਉਂਕਿ ਉਹਦੇ ਵਿੱਚ ਤੁਹਾਡਾ ਕੰਟਰੋਲ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਉਹਨੇ ਤੁਹਾਨੂੰ ਕਿੱਥੇ ਲੈ ਕੇ ਜਾਣਾ। ਆਪਾਂ ਤਾਂ ਸਿਰਫ ਪਾਣੀ ਦੇ ਵਹਾਅ ਦੇ ਨਾਲ ਤੁਰੇ ਜਾਂਦੇ ਹਾਂ, ਅਤੇ ਸਾਨੂੰ ਲੱਗਦਾ ਕਿ ਆਪਾਂ ਹੀ ਸਾਰਾ ਕੁਛ ਕਰ ਰਹੇ ਹਾਂ, ਇਹ ਸਾਡੀ ਮਿਹਨਤ ਹੈ, ਅਸੀਂ ਬੜੇ ਦਿਮਾਗੀ ਹਾਂ, ਅਸੀਂ ਬੜੇ ਵੱਡੇ ਕਾਰੋਬਾਰੀ ਬਣ ਗਏ ਹਾਂ, ਬੜੀ ਸੋਹਣੀ ਅਸੀਂ ਨੌਕਰੀ ਕਰਦੇ ਹਾਂ, ਪਰ ਯਾਦ ਰਹੇ ਉਹ ਤੁਸੀਂ ਪਾਣੀ ਦੇ ਵਹਾਅ ਨਾਲ ਜਾ ਰਹੇ ਹੋ, ਜਿੱਤੂਗਾ ਉਹ ਜਿਹੜਾ ਥੋੜ੍ਹਾ ਉਲਟ ਚੱਪੂ ਚਲਾਊਗਾ, ਜਿਹੜਾ ਮਿਹਨਤ ਕਰੂਗਾ। ਸੋ ਜੇ ਔਖੇ ਭਾਰੇ ਕਿਤੇ ਦਿਨ ਚੱਲ ਰਹੇ ਨੇ ਤਾਂ ਯਾਦ ਰੱਖਿਓ ਇਹ ਤੁਹਾਡਾ ਉਲਟ ਦਿਸ਼ਾ 'ਚ ਜਾਣ ਦਾ ਸਮਾਂ, ਜੋ ਕਿ ਬਹੁਤ ਜ਼ਰੂਰੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ, 1674

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸੁਣੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀ

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ

0: मिल जाए, अमृत राम रिद महे समाए।
1: प्रभु जी बस है सार की रसना, नानक जन का दासन दसना।
0: प्रभु को सिमरै सी धनवंते, प्रभु को सिमरै सी पतवंते।
1: प्रभु को सिमरै सी जन परवान, प्रभु को सिमरै सी पुरख प्रधान।
0: प्रभु को सिमरै सी बेमुहता जी, प्रभु को सिमरै सी सर्व के राजे।
1: प्रभु को सिमरै सी सुखवासी, प्रभु को सिमरै सदा अविनाशी।
0: सिमरंते लागे जिन आप दयाला, नानक जन की मंगे रवाला।
1: प्रभु को सिमरै सी पर उपकारी, प्रभु को सिमरै तिन सद बलिहारी।
0: प्रभु को सिमरै सी मुख सुहावै, प्रभु को सिमरै तिन सुख बिहावै।
1: प्रभु को सिमरै तिन आत्म जीता, प्रभु को सिमरै तिन निर्मल रीता।
0: प्रभु को सिमरै तिन अंध घनेरे, प्रभु को सिमरै बसे हर नेरे।
1: संत कृपा ते अंधन जाग, नानक सिमरन पूरै भाग।
0: प्रभु कै सिमरन कारज पूरै, प्रभु कै सिमरन कबू न जूरै।
1: प्रभु कै सिमरन हर गुण बानी, प्रभु कै सिमरन सहज समानी।
0: प्रभु कै सिमरन निचल आसन, प्रभु कै सिमरन कमल विगासन।
1: प्रभु कै सिमरन अनहर चुनकार, सुख प्रभु सिमरन का अंत न पार।
0: सिमरै से जन जिन कृपा मैया, नानक तिन जन सरनी पैया।
1: हर सिमरन कर भत प्रगटाए, हर सिमरन लाग बेद उपाए।
0: हर सिमरन पैसे जति दाते, हर सिमरन नीचो कुण जाते।
1: हर सिमरन धारी सब धरना, सिमर सिमर हर कारण करना।
0: हर सिमरन क्यों सगल अकारा, हर सिमरन मैं आप निरंकारा।
1: कर कृपा जिसे आप बुझाया, नानक गुरमुख हर सिमरन तिन पाया।
0: सुखमनी सुख अमृत पब नाम, भगत जना कै मन विश्राम। अठ इक श्लोक।
1: दीन दर दुख भंजना, घट घट नाथ अनाथ। शरण तुम्हारी आयो नानक के प्रभु साथ। सत नाम श्री वाहिगुरु अष्टपदी।
0: या मात पिता सुत मीत ना भाई, मन उहा नाम तेरा संग सहाय।
1: जह महा भयान दूत जम दल, तह केवल नाम संग तेरा चले।
0: जह मुश्किल होवे अत भारी, हर को नाम खिन माहे उधारी।
1: अनक पुनः चरण करत नीतर, हर को नाम कूट पापर हरै।
0: गुरमुख नाम जपो मन मेरे, नानक पावो सुख नेरे।
1: सगल सृष्ट को राजा दुखिया, हर का नाम जपत हि सुखिया।
0: लाख करोड़ी बंधन परै, हर का नाम जपत निस्तरै।
1: अनक माया रंग तिख न बुझावै, हर का नाम जपत आगावै।
0: जे मार्ग हो जात गीला, तै हर नाम संग होत सुहेला।
1: ऐसा नामन सदा ध्याइयै, नानक गुरमुख परमगत पाइयै।
0: सूटत नाही को लख बाही, नाम जपै तै पार पराही।
1: अनक बगंजह आए संघारै, हर का नाम तत्काल उधारै।
0: अनक जून जन मैं मर जाम, नाम जोत पावै विश्राम।
1: हौं मैला मल कब हो ना धोवै, हर का नाम कूट पाप खोवै।
0: ऐसा नाम जपो मन रंग, नानक पाइयै साध कै संग।
1: जिह मार्ग के गन जाहे न पूसा, हर का नाम उहां संग तोसा।
0: जै पैंडे महा अंध गुबारा, हर का नाम संग उजियारा।
1: जहां पंथ तेरा को न सुजानू, हर का नाम तह नाल पछानू।
0: जा महा बयान तो प्रोघाम, ते हर के नाम की तू ऊपर छाम।
1: जहां तिरखा मन तुझा करखै, तह नानक हर हर अमृत बरखै।
0: भग जना की बर्तन नाम, संत जना कै मन विश्राम।
1: हर का नाम दास की ऊट, हर कै नाम उधरे जन कूट।
0: हर जस कर संत दिन रात, हर हर औखत साध कुमार।
1: हर जन कै हर नाम निदान, पार ब्रह्म जन की नो दान।
0: मंत्र रंग रते रंग एक है, नानक जन कै बिरद विवेक है।
1: हर का नाम जन को मुक्त जोत, हर कै नाम जन को तृप्त भुगत।
0: हर का नाम जन का रूप रंग, हर नाम जपत का परे न भंग।
1: हर का नाम जन की वडियाई, हर कै नाम जन शोभा पाई।
0: हर का नाम जन को भोगजो, हर नाम जपत कछ नाहि बिजो।
1: जन राता हर नाम की सेवा, नानक पूजै हर हर देवा।
0: हर हर जन के माल खजीना, हर धन जन को आप प्रभु दीना।
1: हर हर जन कै ओट सतानी, हर प्रताप जन अवर न जानी।
0: ओत पो जन हर सराते, सुन समाद नाम रसमाते।
1: आठ पहर जन हर हर जपै, हर का भत प्रगटनी छपै।
0: हर की भगत मत पौ करै, नानक जन संकेते तरै।
1: पार जात एहो हर को नाम, काम तीन हर हर गुण गाम।
0: सब ते उत्तम हर की कथा, नाम सुनत दर दुख लथा।
1: नाम की महिमा संत रिदवस है, संत प्रताप दुर सब नसै।
0: संत का संग उड़ भागी पाई है, संत की सेवा नाम धियाई है।
1: नाम तुल का छबर न हुए, नानक गुरमुख नाम पावे जन कुए।
0: सुखमनी सुख अमृत पब नाम, भगत जना कै मन विश्राम। अठ दो श्लोक।
1: बहुत शास्त्र बहुत सिमरती, पेखे सर्व टंडोल। पूजस नाही हर हरे, नानक नाम अमोल। सत नाम श्री वाहिगुरु अष्टपदी।
0: आप ताव ज्ञान सब ध्यान, खर शास्त्र सिमरत वख्यान।
1: योग अभ्यास कर्म धर्म क्रिया, सगल त्याग मन मध्ये फिरिया।
0: अनक प्रकार की है वो जितना, पुन दान हो मैं वो रत्ना।
1: शरीर कटाए हो मैं कर राती, वर्त नेम करे बहु भांति।
0: नहीं तुल राम नाम विचार, नानक गुरमुख नाम जपिए एक वार।
1: नौ खंड पृथ्वी फिरै चर जीवै, महा उदास तपीसर थीवै।
0: अगन माए हो प्राण, कनक अस है वो दान।
1: न्योली कर्म करै बहु आसन, जैन मार्ग संयमत साधन।
0: निमक निमक कर शीर कटावै, तो भी हो मैं मैल न जावै।
1: हर के नाम संसर कछ नाहे, नानक गुरमुख नाम जपत गत पाहे।
0: मन कामना तीरथ दे छुटै, गर्व गुमान न मन ते हुटै।
1: सोच करै दिन सा रात, मन की मैल न तन ते जात।
0: देही को वो साधना करे, मन ते कबू न बिख्या टरै।
1: जल तो वै बहु देह अनीत, शुद्ध कहा हुए काची पीत।
0: मन हर के नाम की महिमा ऊच, नानक नाम उदरे पतत बहु मूच।
1: बहुत स्यान जौ का भाव व्यापै, अनक जतन का तृष्णा त्रापै।
0: एक अनेक गन्नी बूझै, कूट पाव दरगै नीसी जै।
1: छूट सनाही उब पयाल, मोहे व्यापै माया जाल।
0: अवर करतु सगली जमडाने, गोविंद भजन बिन तिन नी माने।
1: हर का नाम जपत दुख जाए, नानक बोलै सह सुभाए।
0: चार पदार्थ जे को मांगै, साजना की सेवा लागै।
1: जे को अपना दुख मिटावै, हर हर नाम हृदय सरगावै।
0: जे को अपनी शोभा लोरे, सा सिंह ए हो मैं छोरे।
1: जे को जन मरण ते डारै, साजना की शरणी पारै।
0: जिस जन को पव दस प्यासा, नानक ता कै बल बल जासा।
1: सगल पुरख मैं पुरख प्रधान साध संग जाका मिटे बिमान
0: आपस को जो जाना नीचा सो उगनी है सब ते उचा
1: जाका मन हुए सगल कीरीना हर हर नाम तिन कट कट चीना
0: मन अपने ते बुरा मटाना पेख है सगल शिष्ट साजना
1: सुख दुख जन समदृष्टिता नानक पापों नहि लेपा
0: निर्धन को धन तेरो नाव निथावे को नाव तेरा थाओ
1: निमाने को प्राप्त तेरो मान सगल कटा को दे बहुदान
0: करन करावन हर स्वामी सगल कटा के अंतर जामी
1: अपनी गत मित जान हो आपे आपन संग आप प्रभ राते
0: तुमरी उस्त तुमते होए नानक अवर न जानस कोई
1: सर्व धर्म है श्रेष्ठ धर्म हर को नाम जप निर्मल कर्म
0: सगल क्रिया मैं उत्तम क्रिया साध संग दुर्मत मल हिरिया
1: सगल उद्यम मैं उद्यम भाला हर का नाम जपो जी सदा
0: सगल बानी मैं अमृत बानी हर को जस सुन रसन बखानी
1: सगल थान ते ओह उत्तम थान नानक जी घट बसै हर नाम
0: सुख मनी सुख अमृत पव नाम भगजना कै मन विश्राम अठ तीन श्लोक
1: निर्गुण यार ए आनिया सो प्राप्त सदा संभाल जिनकी आतिश्चित रख नानक निभि नाल सत नाम श्री वाहे गुरु अष्टपदी
0: मैया की गुणचेत परानी कवन मूल ते कवन दृष्टानी
1: जिंतु साठ सवार सिंगारिया गर्भ अगन मह जिने उबारिया
0: बार बस्ता तुझे प्यारा दूध पर जोबन भोजन सुख सूद
1: बिरध पया ऊपर साख सैन मुख पयाओ बैठ कौ दैन
0: एहो निर्गुण गुण कुछ न बुझे बख्श देहो तो नानक सीजै
1: जय प्रसाद धार ऊपर सुख बस है सुत परात मीत बनता संघस है
0: जय प्रसाद पीवे शीतल जला सुखदाई पवन पावक अमूला
1: जय प्रसाद भोगै सब रसा सगल समग्री संग साथ बसा
0: दीने हस्त पाव कर नेत्रसना तिसे त्याग अवर संगरचना
1: ऐसे दुख मूड अंध ब्यापे नानक काढ ले हो प्रभ आपे
0: आद अन जो राखन हा तिस्यो प्रीत न करे गवार
1: जाकी सेवा नम निध पावे तासो मूड़ा मन हिलावे
0: जो ठाकर ससदा हजूरे ताको अंधा जान दूरे
1: जाकी टहल पावे दरगै मान तिसह बसारे मुग्ध अजान
0: सदा सदा भूलन हार नानक राखन हार अपार
1: रतन त्या कौडी संग रचै साच छोड़ झूठ संग मचै
0: जो छना सुअस्त्र कर मान जो होवन सो दूर परान
1: छोड़ जाए तिसका शर्म कर संग सहाई तिस पर हार
0: चंदन ले पुधारे तोए घर तो पीर प्रसम संग होए
1: अंधकूप मैं पतत विकराल नानक काढ़ लेहो प्रभ दयाल
0: दूत पशु की मानस जात लोक पचारा करे दिन रात
1: बाहर भेख अंतर मल माया छप सनाहे कच करे छपाया
0: बाहर ज्ञान ध्यान स्नान अंतर व्यापै लो स्वान
1: अंतर अग्न बाहर तन स्वाहा गल पाथर कैसे तरह अथाह
0: जाके अंतर बसे प्रभा अपना तेजन सहज समा
1: सुन अंधा कैसे मार्ग पावे कर गह लेहो उड़न बिहावे
0: कहा बुजात बुजै डोरा निष्किय तो समझे भोरा
1: कहा विष्णु पद गावे गुंग जतन करे तो पीसुर भंग
0: कहा पिंगल पर्वत पर भवन नहीं होत उहा उस गवन
1: करतार करुणा मैं दीन बेनती करे नानक तुमरी कृपा तरै
0: संग सहाय सुवे न चीत जो बह राई ता सो प्रीत
1: बलुआ के ग्रह भीतर वसै आनंद केल माया रंग रसै
0: दृढ़ कर मन है मने प्रतीत काल न आवे मूड़े चीत
1: बैर विरोध काम क्रोध मोह झूठ विकार महा लोभ त्रोह
0: यह जुगत बिहाने कई जन्म नानक राख लिहो आपन कर कर्म
1: ठा कर तुम पह अरदास जियो पिंड सब तेरी रास
0: मात पिता हम भारत तेरे तुमरी कृपा मैं सुगनेरे
1: कोई न जाने तुमरांत ऊंचे ते ऊंचा भगवंत
0: सगल समगरी तुमरे सूत्रधारी तुम ते हो स्वाग्याकारी
1: तुमरी गत में तुम ही जानी नानक दास दा कुर्बानी
0: सुख मनी सुख अमृत पव नाम भगत जना कै मन विश्राम अठ चार श्लोक
1: दीन हार प्रभ छोड़ कह लागे आन सुआए नानक कहू न सी जई बिना वै पत जाए सत नाम श्री वाहे गुरु अष्टपदी
0: दस वस्तु ले पाछे पावे एक वस्त कारण भी खोट गवावे
1: एक पीना दे दस पीहर ले तो मूड़ा कहो कहां करे
0: जिस ठाकर सो नाही चारा ताको की जय सद नमस्कार
1: जाके मन लागा प्रा मीठा सर्व सुख ताहू मन बूठा
0: जिस जन अपना हुक्म मनाया सर्व थोक नानक तिन पाया
1: अगनत साहो अपनी दे रास खात पीत बरते आनंद उलास
0: अपनी अमान कछ बहुर साले अज्ञानी मन रोस करे
1: अपनी प्रति तापी खोवे बहुर उसका विश्वास न होवे
0: जिसकी बस सागे राख है पप की आज्ञा माने माथ है
1: उसते चौगन करे निहाल नानक साहिब सदा दयाल
0: अनक पात माया के हे सर पर होवत जान अनेक
1: बिर की छाया सो रंग लावे ओ बिन सह ओ मन पछतावे
0: जो दिसै सो चालन हार लपट रहो ते अंध अंधार
1: बटाऊ सो जो लावे नेह ताको हाथ नावे केहे
0: मन हर के नाम की प्रीत सुखदाई कर कृपा नानक आप लै लाए
1: मिथ्या तन धन कुटम सुबाया मिथ्या हो मैं ममता माया
0: मिथ्या राजु मन तन माल मिथ्या काम क्रोध विकराल
1: मिथ्या रथ हस्ती अस वस्त्रा मिथ्या रंग संग माया पे खस्ता
0: मिथ्या त्रो मोह अभिमान मिथ्या आपस ऊपर करत गुमान
1: अस्त्र भगत साध की शरण नानक जप जप जीवे हर के चरण
0: मिथ्या शरण पर निंदा सुने मिथ्या हस पर दरुक हिरे
1: मिथ्या नेत्र पेखत पर तिर रूपाद मिथ्या रसना भोजन अनुसवाद
0: मिथ्या चिन पर विकार कुतावे मिथ्या मन पर लोभ लुभावे
1: मिथ्या तन ही पर उपकारा मिथ्या बास लेत विकारा
0: बिन बूझे मिथ्या सब पै सफल दे नानक हर हर नाम लै
1: बिरथी साख्त की आर जा सच बिना कह होवत सूचा
0: बिरथा नाम बिना तन अंध मुखावता कह दुर्गंध
1: बिन सिमरन दिन रैन बिरथा बिहाई मेघ बिना ज्यों खेती जाए
0: गोविंद भजन बिन बिथे सब काम जो कर प्रते निरार धाम
1: तन तन ते जन जिह घट बस्यो हर नाउ नानक ताकै बल बल जाओ
0: रहत वर कछ अवर कमावत मानी पीत मुखो गंडलावत
1: जानन हार प्रभु परवीन बाहर पेख न काहू पीन
0: और उपदेश है अपना करै आवत जावत जन मैं मरै
1: जिसकै अंतर बसै निरंकार तिसकी सीख तरै संसार
0: जो तुम भाने तिन प्रभ जाता नानक उंजन चन प्राता
1: करो बेनती पार ब्रह्म सब जाने अपना किया आपह माने
0: आपे आप करत नवेरा किसे दूर जिनावत किसे बुझावत नेरा
1: उपाव स्यान सगल ते रहत सब कछ जाने आत्म की रहत
0: पावे तिसले लड़ लाए थान थन अंतर रहा समाए
1: सो सेवक जिस कृपा करी निमख निमख जप नानक हरी
0: सुख मनी सुख अमृत प्रभ नाम भग जना कै मन विश्राम अठ पंज सलोक
1: काम क्रोध अर लोभ मोह बिनस जाए अहमेव नानक प्रशर नागति कर प्रसाद गुरुदेव सत नाम श्री वाहे गुरु अष्टपति
0: जय प्रसाद छति अमृत खाहे तिस ठाकुर पूरख मन माहे
1: जय प्रसाद सुगंध तन लावे तिसको सिमरत परमगत पावे
0: जय प्रसाद वशिष्क मंदिर तिसे त्याज सदा मन अंदर
1: जय प्रसाद ग्रह संग सुख बसना आठ पहर सिमर हो तिस रसना
0: जय प्रसाद रंग रस भोग नानक सदा त्याई त्यावन जोग
1: जय प्रसाद पाठ पटम्बर हंडावे तिसे त्याका तब लुभावे
0: जय प्रसाद सुसे सुई जय मन आठ पहता का जस गवी जय
1: जय प्रसाद तुर सब को मान मुखता को जस रसन बखाने
0: जय प्रसाद तेरा धर्म मन सदा त्याय केवल पार ब्रह्म
1: प्रभु जी जपत दर गए मान पावे नानक पत सेती घर जावे
0: जय प्रसाद और कंचन देही लिव लाओ तिस नाम स्नेही
1: जय प्रसाद तेरा उला रहत मन सुख पावे हर हर जस कहत
0: जय प्रसाद तेरे सगल छिद्र ढाके मन सनी प्रभ ठाकर प्रभता कह
1: जय प्रसाद तुझ को न पहुंचे मन सास सास सिमरो प्रभु उचे
0: जय प्रसाद पाई दुर्लभ देहे नानक ताकी भगत करे
1: जय प्रसाद आभूखन पहरी जय मन तिन सिमरत क्यों आलस की जय
0: जय प्रसाद असुहस्त असवारी मन तिस पर को कबू ना बिसारी
1: जय प्रसाद बाग मिलक तना राख पुरोय प्रभ अपने मना
0: जिन तेरी मन बंत बनाई उठत बैठ सत सहते आई
1: सहते आजो एक अलख है इहा उहा नानक तेरी रख है
0: जय प्रसाद करे पुन बहुदान मन आठ पहर कर तिसका ध्यान
1: जय प्रसाद तू आचार बिहारी तिस प्रभ को सास सास चितारी
0: जय प्रसाद तेरा सुंदर रूप सो प्रभ सिमरो सदा अनूप
1: जय प्रसाद तेरी नीकी जात सो प्रभ सिमर सदा दिन रात
0: जय प्रसाद तेरी पत्र है गुर प्रसाद नानक जस कह
1: जय प्रसाद सुने करनाद जय प्रसाद पेख है बिस्माद
0: जय प्रसाद बोले अमृत रसना जय प्रसाद सो सहजे बसना
1: जय प्रसाद हस्त कर चल है जय प्रसाद संपूर्ण फल है
0: जय प्रसाद परम गत पावे जय प्रसाद सो सहज समावे
1: ऐसा प्रभु त्याग अवर कत लागो गुर प्रसाद नानक मन जागो
0: जय प्रसाद तू पर संसार तिस प्रभु को मूल न मनो विसार
1: जय प्रसाद तेरा प्रताप रे मन मूड तुता को जाप
0: जय प्रसाद तेरे कारज पूरे तिसे जान मन सदा हजूर है
1: जय प्रसाद तू पावे साच रे मन मेरे तू ता सुराच
0: जय प्रसाद सब कीरत होए नानक जाप जपे जप सोए
1: आप जपाए जपै सो नाओ आप गावे सो हर गुण गाओ
0: प्रभ कृपा ते होए प्रगास प्रभु दया ते कमल विगास
1: सब सो प्रसन्न बसै मन सोए प्रभ दया ते मत उत्तम होए
0: शर्म निधान प्रभ तेरी मैया आपो कछु ना किन्हु लया
1: जित जित लावो तित लगे हर नाथ नानक किन कह कछु न हाथ
0: सुख मनी सुख अमृत प्रभ नाम भगत जना कह मन विश्राम अठ छे श्लोक
1: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
0: साधक संग मखूजल होत साध संग मल सगली को
1: साधक संग मिटे अभिमान साधक संग प्रगटे सो ज्ञान
0: साधक संग पूजे पवनेरा साध संग सुबहुत नवेरा
1: साधक संग पाए नाम रतन साधक संगे कुपर जतन
0: साध की महिमा बरने कौन पुरानी नानक साध की शोभा ब्रह्म है समानी
1: साधक संग अगोचर मिले साधक संग सदा प्रफुल्ल
0: साधक संग आवे बस पंचा साध संग अमृत रस पुंचा
1: साध संग हो सब की रेन साधक संग मनोहर बैन
0: साधक संग न कतु धावे साध संग अस्तित मन पावे
1: साधक संग माया ते भिन्न साध संग नानक प्रभु सो प्रसन्न
0: साध संग दुश्मन समीर साधु के संग महापुनी
1: साध संग किसे नहीं बैर साधक संग न बींगा पैर
0: साधक संग नहीं को मंदा सत्संग जाने परमानंदा
1: साधक संग नहीं हो ताप साधक संग तजै सा बाप
0: आपे जाने साध वडाई नानक साध प्रभु बनियाई
1: साधक संग न तावे साधक संग सदा सुख पावे
0: साध संग बस अगोचर लह साधु के संग अजर सह
1: साधक संग बसै थानूचे साधु के संग महल पहुंचे
0: साधक संग दिड़े सब धर्म साधक संग केवल पार ब्रह्म
1: साधक संग पाए नाम निदान नानक साधु कै कुर्बान
0: साधक संग सब कुल उधारे साध संग साजन मीट कुटम निस्तारे
1: साधु कै संग सो धन पावे जिस धन ते सब को बरसावे
0: साध संग धर्म राय करे सेवा साधक संग सुबह सुर देवा
1: साधु कै संग पाप पलायन साध संग मृत गुण गायन
0: साधक संग ਸਰਬ ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
1: ਸਾਧਕੇ ਸੰਗ ਨਾਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
0: ਸਾਧਕੇ ਸੰਗ ਕਲੂਕਤ ਹਰੈ ਸਾਧਕੇ ਸੰਗ ਨਰ ਪਰ ਹਰੈ
1: ਸਾਧਕੇ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜ ਤਹਰ ਮੇਲਾ
0: ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
0: ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
0: ਸਾਧਕੇ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
1: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਓ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
1: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
0: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
1: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
0: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰ ਪੈ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਥੂਲ
1: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਾਥੋ ਏ ਸਾ ਸਾਧ ਸੰਗ ਪਾਵੈ ਜਨ ਪੂਏ
0: ਕਰ ਕਿਰਪਾ ਅੰਤੁਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮਦਾਸ
0: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
0: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਓ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
1: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹਦਾਸੀ
0: ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨ ਪਜਾਏ
0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ
0: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
0: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
1: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
0: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
1: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
0: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
1: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
1: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
0: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
0: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੋਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਜਾਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਾਮ ਸਰਵ ਕੁਨਾਥ
1: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
0: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
0: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ
0: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
0: ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਧਾਰੀ ਲਾਵੈ ਧਿਆਨ
1: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਾ ਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮਰ ਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
1: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
1: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ
0: ਸਰਬ ਕਿਰਿਅਨ ਜਾਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
1: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
0: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
1: ਸੰਤ ਕੇ ਨਿੰਦ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
0: ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
0: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰਨ ਅਰੰਕਾਰ ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗੈ ਦੂਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰ ਹੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਨ ਜਾਵਨ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
1: ਜਿਸ ਗੁਰਪ੍ਰਸਾ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਂਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਇਨ ਸੰਤਨ ਕੀ ਬਾਛੋ ਤੂਰ नानकी हर लोचा पूर
1: मन मूरख काहे बिल लागिया पुरब लिखे का लिखिया पागिया
0: दुख सुख प्रभ देव नहार अवर त्या तुत सह चितार
1: जो कछ करे सोई सुखमान भूला काहे फिर जान
0: कौन बस ताई तेरा संग लपट रहो रस डूबी पतंग
1: राम नाम जा फिर दे माहे नानक पद से ती कर जाहे
0: जिसव कर को लेन तू आया राम नाम संतन घर पाया
1: ताजब मान लेहो मन मूल राम नाम हृदय महतोल
0: लाद खेप संत संचाल अवर त्या विखिया जंजाल
1: धन धन कह सब कोए मुख उजल हर दर गै सोए
0: हो वापार बिरला वापार है नानकता कै सद बलिहार है
1: चरण साध के धोए धोए पियो अर्प साध को अपना जियो
0: साध की तूर करो स्नान साध उपर जाइए कुर्बान
1: साध सेवा वडभागी पाइए साध संग हर कीर्तन गाइए
0: अनक विगंते साधु राख है हर गुण गाए अमृत रस चाख
1: है उठ गही संत है दर आया सर्ब सुख नानक तेह पाया
0: मृतो को जीवा लनहार भूखे को देवत आधार
1: सर्ब निधान जाकी दृष्टि माहे पुरब लिखे का लहना पाहे
0: सब तिसका करने जोग तिस बिंदु सर हुआ न होग
1: जप जान सदा सदा दिन रहनी सब ते उच निर्मल एहे करनी
0: हर कृपा जिसको नाम दिया नानक सो जन निर्मल थिया
1: जाके मन गुर की परती तिस जन आवे हर प्रवचीत
0: भगत भगत सुनिए तिह लोए जाके हृदय एक होए
1: सच करनी सच ताकि रहत सच हृदय सतमुख कहत
0: साची दिसा चाया कार सच वर्ती साचा पासार
1: पार ब्रह्म जिन सच कर जाता नानक सो जन सच समाता
0: सुख मनी सुख अमृत प्रभ नाम भगत जना कै मन विश्राम अठ पंद्रह श्लोक
1: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहे गुरु अष्टपदी
0: अवनाशी ब्रह्मन में राख मान की तू प्रीत त्याग
1: तिसते परे नाही किछ कोए सर्व निरंतर एको सोए
0: आपे बिना आपे दाना गहर गंभीर गही सुजाना
1: पार ब्रह्म परमेश्वर गोविंद कृपा निधान दयाल बख्शंद
0: सात तरे की चरनी पाओ नानक कै मन इहो अनुराग
1: मनसा पूर्ण शरणा जोग जो कर पाया सोई होग
0: हरन परन जाका नेत्र फोर तिसका मंत्र न जाने होर
1: आनंद रूप मंगल सत जाकै सर्ब थोक सुनिए कर ताकै
0: राज मैं राज जोग मैं जोगी तब मैं तभी सरगस्त मैं भोगी
1: त्याय त्याय भगत है सुख पाया नानक तिस पुरख का किनै अंत न पाया
0: जाकी लीला कीमत नाहे सगल देव हारे वगाहे
1: पिता का जन्म के जानै पूत सगल परोई अपने सूत
0: सुमत ज्ञान ध्यान जन दे जन दास नाम ते आवै से
1: तेह गुण मैं जाको परमाए जन्म रह फिर आवै जाए
0: ऊंच नीच तिसके स्थान जैसा जनावे तैसा नानक जान
1: नाना रूप नाना जाके रंग नाना भेख करै करंग
0: नाना बितकीनो विस्तार प्रभ बनासी एक अंकार
1: नाना चलित करे खिनमाहे पूरहे पूर्ण सब ठाए
0: नाना बित कर बंत बनाई अपनी कीमत आपे पाई
1: सब कट तिसके सब तिसके ठाओ जप जप जीवै नानक हर नाओ
0: नाम के धारे सगले जंत नाम के धारे खंड ब्रह्मंड
1: नाम के धारे सिमरत वेद पुराण नाम के धारे सुनन ज्ञान ध्यान
0: नाम के धारे आकाश पताल नाम के धारे सगल आकार
1: नाम के तारे पुरिया सा पवन नाम कै संग उधरे सुन सरवन
0: कर कृपा जिस अपने नाम लाए नानक चौथे पद में सो जनगत पाए
1: रूप सत जाका सत स्थान पुरख सत केवल प्रधान
0: करतूत सत सत जाकी बाणी सत पुरख समय समाणी
1: सत कर्म जाकी रचना सत मूल सत सत उत्पत
0: सत करनी निर्मल निर्मली जिसे बुझाए तिसे सब भली
1: सत नाम प्रभु का सुखदाई विश्वास सत नानक गुर ते पाई
0: सत बचन साधु उपदेश सत जन जाके हृदय प्रवेश
1: सत निरत बूझे जे कोए नाम जपत ताकी गत होए
0: आप सत की आसव सत आपे जाने अपनी मित गत
1: जिसकी सृष्टि सो कर नहार अवर न बूझ करत विचार
0: करते की मीना जाने किया नानक जो तिस पावे सो वर्तिया
1: जिस मन बिसम भय बिसमाद जिन बूझा तिस आया स्वाद
0: प्रभ कै रंग राज जन रहे गुर के बचन पदार्थ लहे
1: कोई दाते दुख काटन हार जाकै संग तरे संसार
0: जन का सेवक सो वडभागी जन कै संग एक ले गुलागी
1: गुण गोविंद कीर्तन जन गावे गुर प्रसाद नानक फल पावे
0: सुखमनी सुख अमृत पव नाम भगत जना कै मन विश्राम अठ सोलह श्लोक
1: आद सच जुगाद सच है पे सच नानक हो सी पे सच सत नाम श्री वाहे गुरु अष्टपदी
0: चरण सत सत परसनहार पूजा सत सत सेवदार
1: दर्शन सत सत पेखनहार नाम सत सत आवनहार
0: आप सत सत सवतारी आपे गुणकारी
1: शब्द सत सत प्रभ वक्ता सुरत सत सत जा सुनता
0: पूजनहार को सत सब होए नानक सत सत प्रभ सोए
1: सत स्वरूप हृदय जिन मान्या करन करावन तिन मूल पछानिया
0: जाके हृदय विश्वास प्रभाया तत ज्ञान तिस्मन प्रगटाया
1: पैते निर्भव होए बसाना जिसते उपजा तिस माहे समाना
0: बस्त मैं ले बस्त गडाई ताको भिन्न कहना जाई
1: बूझे बूझन हार विवेक नारायण मिले नानके
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जाने संग प्रभ का सेवक नाम कै रंग
1: सेवको ਸੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ
0: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਊਚ ਤੇ ਊਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤੰਜਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਾਹੀਂ ਦਿਸਤਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
0: ਨਾਮ ਰਸ ਚੋ ਜੰਤ ਤਾਨੇ ਮਨ ਤਾਨਾ ਮੈਂ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
0: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਜ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦਸਤਾਵਤ ਆਵੈ ਠਾਏ
1: ਤਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ हर सोए
0: ताती ठंडा हर नाओ सिमर सिमर सदा सुख पाओ
1: भाव बिन सह पूर्ण होए आस भगत पाए आत्म प्रगास
0: सित कर जाए बसे अबनासी कहो नानक काटी जम फासी
1: तत विचार कहे जन साचा जन्म मरै सो काचो काचा
0: आवागमन मिटे प्रभ सेव आप त्याग शरण गुरुदेव
1: यो रतन जन्म का होए उदार हर हर सिमर प्राण आधार
0: अन को पावन छूटन हारे सिमर शास्त्र वेद विचारे
1: हर की भगत करू मन लाए मन वंचित नानक फल पाए
0: संग न चालस तेरे धना तू क्या लपटावै मूर्ख मना
1: सुत मीत कुटांबर बनता इन ते कहो तुम कवन सनाथा
0: राज रंग माया विस्तार इन ते कहो कवन छुटकार
1: आस हस्ती रथ सवारी झूठा डंफ झूठ पा सारी
0: जिन दिए तिस बुझे ना बिगाना नाम विसार नानक पछताना
1: गुर की मातू लिहे आने भगत बिना बहु डूबे स्याने
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिनस जाए हो मैं मिख फैल
1: होए अचिंत बसै सुख नाल सांस गिरा सर नाम संभाल
0: छाट सियान सगली मना सात संग पावे सजतना
1: हर पूंजी संच करो व्यवहार इहा सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्राभ्याप
0: अनक विस्तार एक ते भय एक अराध पराचित गए
1: मंतन अंतर एक प्रभ राता गुर प्रसाद नानक एक जाता
0: सुखमणि सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भक्ति लाए सत नाम श्री वाहेगुरु अष्टपदी
0: जाच जन जाचे प्रभदान कर कृपा दिवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल स्यों लागे प्रीत भगत करो प्रभ की नित नीत
0: एकोट एको आधार नानक मांगे ना प्रभ सार
1: प्रभ की दृष्ट महा सुख होए हर रस पावे बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: परे शरण आन सब त्याग अंतर प्रगास अंध निर्लाग
1: बडभागी जपया प्रसोए नानक नामर ते सुख होए
0: सेवक की मनसा पूरी भई सतगुर ते निर्मल मत लई
1: जन को प्रभ होए ओ दयाल सेवक कीनो सदा निहाल
0: बंधन काट मुकुत जन भया जन्म मरण दुख परम गया
1: पिछ पुनी शरदा सा पूरी रब रहया सत्संग हजूरी
0: जिसका सा तिन लिया मिलाए नानक भक्ति नाम सुमाए
1: सो क्यों बिसरै जे काल न भानै सो क्यों बिसरै जे किया जानै
0: सो क्यों बिसरै जिन सब कुछ दिया सो क्यों बिसरै जे जीवन जिया
1: सो क्यों बिसरै जे अगन महराख है गुर प्रसाद को बिरला लाख है
0: सो क्यों बिसरै जे बिकते काड है जन्म जन्म का टूटा गाड है
1: गुरपुर ताते है बुझाया प्रभ अपना नानक जनते आया
0: साजन संत करो हो काम अंत आग जपो हर नाम
1: सिमर सिमर सिमर सुख पावो आप जपो अवरह नाम जपावो
0: पाए त्रिय संसार बिन प्रकृति तन हो सी चार
1: सर्व कल्याण सुख निद नाम बूट जात पाए विश्राम
0: सगल दुख का हो तनास नानक नाम जपो गुणतास
1: उपजी प्रीत प्रेम रस चाओ मन तन अंतर यही सुहाओ
0: नेत्रों पे दरस सुख होए मन बिकसै साधु चरण तो
1: भक्त जना कै मंतन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभ क्षण दीन दयाल भगत उछल सदा कृपाल
1: नाथ नाथ गोविंद गोपाल सर्व कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूर्ण गुरुमंत
1: साध संग प्रभ देहो निवास सर्व सुख नानक प्रगास
0: सुख मणि सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहेगुरु अष्टपदी
0: जब अकार कुछ न दृष्टि पुन तब कहते होता
1: जब तारी आपन सुन समाद तब बैर विरोध के संग कमात
0: जब इसका वरन चिन्ह जापत तब हर सो को किसे व्याप्त
1: जब आपन आप अपार ब्रह्म तम हो कहां किस होवत परम
0: आपन खेले आवर्ती जा नानक करने हार न दूजा
1: जब होवत प्रभु केवल तानी तब बंद मुक्त कहो किसको गनी
0: जब एक हर गम अपार तब नरक सुर को कौन अवतार
1: जब निर्गुण प्रभु सहज सुभाए तब शिव शक्ति ਸਖਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤਿਆਰਾ ਤੈ ਕੌਣ ਕਥੈ ਗੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਉ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
1: ਪਾਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੁਹੁ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੁ ਬਨੀ
1: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਪ੍ਰਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਾਂ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾ ਇਹ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਹੈ ਨਾਦ ਕਹਿਣ ਨ ਜਾਈ ਅਚਾਰਜ ਬਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ
0: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਣੇ ਖੇਲ ਬਨਾ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ, ਬੁਝਾਰਤਾਂ ਬਾਤਾਂ ਪਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚਿਆਂ ਦੇ ਨਾਲ ਆਪਾਂ ਲਾਫਟਰ ਥੈਰੇਪੀ ਦੀ ਕਰਦੇ ਹਾਂ ਸ਼ੁਰੂਆਤ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਆ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ ਆਉਣ ਵਾਲਾ ਪੌਣਾ ਕੁ ਘੰਟਾ ਆਪਾਂ ਹੱਸਣਾ ਅਤੇ ਰਲ ਮਿਲ ਕੇ ਹੱਸਣਾ, ਬੱਚਿਆਂ ਦੇ ਨਾਲ ਹੱਸਣਾ ਅਤੇ ਫਿਰ ਵੇਖਿਓ ਤੁਹਾਡਾ ਬਾਕੀ ਦਾ ਦਿਨ ਆਪਣੇ ਆਪ ਹੀ ਹੱਸਦੇ ਖੇਡਦੇ ਲੰਘ ਜਾਣਾ। ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਥੋੜ੍ਹਾ ਜਿਹਾ ਹੱਸਣ ਦੀ ਆਦਤ ਪਾਈਏ ਅਤੇ ਇਸੇ ਆਦਤ ਦੇ ਲਈ ਸ਼ੁਕਰਾਨਾ ਕਰੀਏ ਆਪਾਂ ਬੱਚਿਆਂ ਦਾ, ਜਿਹੜੇ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਇਹ ਹੱਸ ਦੇ ਜਾਂਦੇ ਨੇ। ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਲਾਫਟਰ ਥੈਰੇਪੀ ਦੀ ਕਰਦੇ ਹਾਂ ਸ਼ੁਰੂਆਤ। ਸੋ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਹੋਊਗਾ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਣੇ ਰਹੋ, ਕੀ ਹਾਲ ਹੈ?
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
4: ਵਧੀਆ, ਤੁਹਾਡਾ ਕੀ ਹਾਲ ਹੈ?
3: ਮੇਰਾ ਵੀ ਠੀਕ ਹੈ ਪੁੱਤਰ ਜੀ, ਥੈਂਕ ਯੂ। ਹੋ ਗਏ ਤਿਆਰ?
4: ਹਾਂਜੀ।
3: ਓਕੇ,
4: ਅੱਜ ਦੂਜੇ ਅੰਕਲ ਨਹੀਂ ਆਏ?
3: ਨਹੀਂ, ਦੂਜੇ ਅੰਕਲ ਨਹੀਂ ਆਏ ਯਾਰ ਹਲੇ।
4: ਉਹਨਾਂ ਨੂੰ ਡਿਸਕਾਊਂਟ ਨਹੀਂ ਦੇਣਾ ਆਪਾਂ।
3: ਅੱਛਾ, ਡਿਸਕਾਊਂਟ ਨਹੀਂ ਦੇਣਾ, ਓਕੇ ਚਲੋ, ਫਾਈਨ ਤੋਂ ਤੁਸੀਂ ਪਰਹੇਜ ਕਰ ਲਿਆ, ਡਿਸਕਾਊਂਟ ਦੀ ਤਾਂ ਕੋਈ ਗੱਲ ਨਹੀਂ, ਪੂਰਾ ਪੂਰਾ ਫਾਈਨ ਹੋਊਗਾ ਫਿਰ।
4: ਹਾਂਜੀ
3: ਚਲੋ ਠੀਕ ਆ, ਫਿਰ ਰੱਖੋ ਤੁਸੀਂ ਬਣਾ ਕੇ ਫਾਈਨ ਫਿਰ ਵੱਡਾ ਜਿਹਾ। ਹੋਰ ਸੁਣਾਓ, ਕੀ ਲੈ ਕੇ ਆਏ ਅੱਜ?
4: ਅੱਜ ਲੈ ਕੇ ਆਇਆ ਇੱਕ ਬਜਾਰਤ।
3: ਹਾਂਜੀ,
4: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਕੰਨ ਨਾਲ ਫੜ ਸਕਦੇ ਪਰ ਹੱਥ ਨਾਲ ਨਹੀਂ?
3: ਅੱਛਾ, ਕੰਨ ਨਾਲ ਫੜ ਸਕਦੇ ਹਾਂ ਤੇ ਹੱਥ ਨਾਲ ਨਹੀਂ ਫੜ ਸਕਦੇ। ਓਕੇ,
4: ਹੱਥ ਨਾਲ ਨਹੀਂ।
3: ਅੱਛਾ, ਹੱਥ ਨਾਲ ਨਹੀਂ ਫੜ ਸਕਦੇ ਤੇ ਕੰਨ ਨਾਲ ਫੜ ਸਕਦੇ ਹਾਂ। ਓਕੇ, ਇਹ ਤੇ ਯਾਰ ਬੜੀ ਔਖੀ ਆ।
4: ਔਖੀ ਆ
3: ਹੈ?
4: ਔਖੀ ਆ।
3: ਅੱਛਾ, ਕੰਨ ਨਾਲ ਕਿਹੜੀ ਫੜ ਸਕਦੇ ਹਾਂ? ਮੈਲ
4: ਨਹੀਂ।
3: ਹਾਂ, ਗੱਲਾਂ
4: ਨਹੀਂ।
3: ਹਾਂ, ਆਵਾਜ਼
4: ਨਹੀਂ।
3: ਅੱਛਾ, ਹੋਰ ਕੀ ਆ ਫਿਰ?
4: ਓਕੇ,
3: ਗੁਰਜੀਤ ਆਂਟੀ ਕਹਿੰਦੇ ਆ ਸਾਊਂਡ
4: ਨਹੀਂ।
3: ਆਹ ਚਲ, ਹਾਰ ਗਏ ਫਿਰ ਯਾਰ।
4: ਆਨਸਰ ਹੈਗਾ ਐਨਕ।
3: ਓਕੇ ਓਕੇ ਓਕੇ, ਪਰ ਹੱਥ ਨਾਲ ਵੀ ਤੇ ਫੜ ਹੀ ਸਕਦੇ ਆ ਐਨਕ, ਆਪਾਂ ਹੱਥ ਨਾਲ ਫੜ ਕੇ ਲਾਉਨੇ ਆ।
4: ਨਹੀਂ, ਐਨਕ ਜਿੱਦਾਂ ਵੀ ਐਨਕ ਅੱਖਾਂ ਤੇ ਹੱਥ ਹੱਥ ਨਾਲ ਫੜ ਕੇ ਅੱਖਾਂ ਤੇ ਥੋੜੀ ਨਾ ਲਾ ਕੇ ਰੱਖਣੀ ਪਰ
3: ਓਕੇ ਓਕੇ ਓਕੇ ਓਕੇ ਚਲੋ, ਇਹ ਤੇ ਗੁੱਡ ਹੋ ਗਿਆ। ਬਾਕੀ ਜ਼ਿਆਦਾ ਜਣੇ ਆਵਾਜ਼ ਹੀ ਕਹਿਣ ਡੇ ਸੀ ਵੈ, ਪਰ ਤੁਸੀਂ
4: ਤੁਸੀਂ ਕੰਨ ਨਾਲ ਨਹੀਂ ਫੜ ਸਕਦੇ।
3: ਹਾਂ, ਆਵਾਜ਼ ਕੰਨ ਨਾਲ ਨਹੀਂ ਫੜ ਸਕਦੇ, ਸਹੀ ਗੱਲ ਹੈ, ਸਹੀ ਗੱਲ। ਥੈਂਕ ਯੂ ਅਰਨਵ।
4: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
3: ਥੈਂਕ ਯੂ, ਤੇ ਸੁਖਵਿੰਦਰ ਆਂਟੀ ਨੇ ਕਿਹਾ ਹੀ ਗਲਾਸ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ। ਉਸ ਤੋਂ ਬਾਅਦ ਮੰਨਣ ਫਤਿਹ, ਤੁਸੀਂ ਰੈਡੀ ਰਹੋ ਤੇਗ। ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਆ ਤੁਹਾਡਾ?
5: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
3: ਮੇਰਾ ਵੀ ਠੀਕ ਆ। ਕੀ ਕਰਦੇ ਸੀ?
5: ਮੈਂ ਬੈਠੀ ਆ ਤੇ ਅੰਬਰ ਹਜੇ ਬ੍ਰੇਕਫਾਸਟ ਨੇ ਫਿਨਿਸ਼ ਕੀਤਾ ਸੀ ਤੇ ਫਿਰ ਮੰਮਾ ਨੇ ਹਜੇ ਤਾਂ ਅੰਬਰ ਨੂੰ ਗਾਲਾਂ ਪਾਏ ਸੀ।
3: ਜ਼ਿਆਦਾ ਟਾਈਮ ਲਾ ਦਿੰਦੀ ਆ
5: ਤੇ ਲਾਹੀ ਯਾ ਬਲੂਨ ਚੱਕੀ ਫੇਰਦੀ ਆ ਮੂੰਹ ਚ ਪਾਉਂਦੀ।
3: ਓ, ਸਵੇਰੇ ਸਵੇਰੇ? ਖੇਡਦੀ ਹੋਣੀ ਨਾ, ਜਦੋਂ ਆਪਾਂ ਬਲੂਨ ਮੂੰਹ ਚ ਪਾਉਂਦੇ ਆ ਤੇ ਉਹ ਚੀਂ ਚੀਂ ਦੀ ਆਵਾਜ਼ ਆਉਂਦੀ ਆ ਤੇ ਫਿਰ ਉਹਨੂੰ ਵਧੀਆ ਲੱਗਦਾ ਹੋਣਾ।
5: ਹਾਂਜੀ, ਨਾਲੇ ਉਹ ਬੋਲਦੀ ਵੀ ਹੈਗੀ ਆ ਨਾਲੇ।
3: ਹਾਂ, ਉਹਨੂੰ ਲੱਗਦਾ ਵਾ ਵੀ ਬਲੂਨ ਮੇਰੇ ਨਾਲ ਗੱਲਾਂ ਕਰਦਾ ਵਾ।
5: ਹਾਂਜੀ,
3: ਇਹ ਤੇ
5: ਨਾਲੇ ਸੁੱਖ ਨਾਲੇ ਸੁੱਖ ਪਾਉਂਦੀ ਆ।
3: ਕੀ ਪਾਉਂਦੀ ਆ?
5: ਸੁੱਖ।
3: ਹੈਂ, ਥੁੱਕ ਪਾਉਂਦੀ ਆ ਉਹ ਥੁੱਕ ਤੇ ਸਾਰੀਆਂ ਚੀਜ਼ਾਂ ਤੇ ਪਾਉਂਦੇ ਆ ਨਿੱਕੇ ਨਿੱਕੇ ਹਨਾ ਤੇ ਚੀ ਚੀ ਚੀ ਚੀ ਕਰਾਉਂਦੀ
5: ਹਾਂਜੀ ਤੇ ਸਵੇਰੇ ਸਵੇਰੇ ਅਲਾਹੀ ਮੇਰੇ ਗੋਡੀ ਦੇ ਵਿੱਚ ਬੈਠ ਕੇ ਮੈਨੂੰ ਜੁੱਪੀ ਪਾਈ ਸੀ
3: ਉਹ ਉਹ ਉਹ ਉਹ ਤੇ ਫਿਰ ਸਵੇਰੇ ਸਵੇਰੇ ਭੈਣ ਦੇ ਨਾਲ ਪਿਆਰ ਕਰਦੀ ਆ ਨਾ
5: ਹੈਲੋ
3: ਹੈਲੋ ਹਾਂਜੀ ਆਵਾਜ਼ ਨਹੀਂ ਆਉਂਦੀ
5: ਨਹੀਂ ਇੱਕ ਮਿੰਟ ਲਈ ਆਵਾਜ਼ ਖਤਮ ਹੋ ਗਈ ਸੀ
3: ਅੱਛਾ ਆਵਾਜ਼ ਖਤਮ ਹੋ ਗਈ ਸੀ ਓਹੋ ਇਹ ਆਵਾਜ਼ ਕਿਉਂ ਖਤਮ ਹੋ ਗਈ ਸੀ ਚਲੋ ਕੋਈ ਨੀ ਹੁਣ ਆਪਾਂ ਆਵਾਜ਼ ਨਹੀਂ ਖਤਮ ਹੋਣ ਦੇਣੀ ਤੇ ਕੀ ਸੁਣਾਓਗੇ ਤੁਸੀਂ
5: ਅੱਜ ਮੈਂ ਸੁਣਾਉਂਗੀ ਇੱਕ ਵਿਜਾਰਤ
3: ਓਕੇ
5: ਬਾਹਰੋਂ ਸਖਤ ਅੰਦਰੋਂ ਪਾਣੀ
3: ਬਾਹਰੋਂ ਸਖਤ ਤੇ ਅੰਦਰੋਂ ਪਾਣੀ
5: ਹਾਂਜੀ
3: ਬਾਹਰੋਂ ਸਖਤ ਤੇ ਅੰਦਰੋਂ ਪਾਣੀ ਤੇ ਨਾਲੇ ਪੀਣੀ ਤੇ ਨਾਲੇ ਖਾਣੀ ਨਾਲੇ ਪੀਣੀ ਤੇ ਨਾਲੇ ਖਾਣੀ ਓਹਨੂੰ ਪੀ ਵੀ ਲਈਦਾ ਤੇ ਖਾ ਵੀ ਲਈਦਾ ਭਲਾ ਫਿਰ ਤੇ ਮੈਨੂੰ ਪਤਾ ਲੱਗ ਗਿਆ ਇਹ ਹੈਗਾ ਵਾ ਕੋਕੋਨਟ ਇਹ ਚਲੋ ਇੱਕ ਤੇ ਮੈਨੂੰ ਆ ਗਿਆ ਥੈਂਕ ਯੂ ਤੁਸੀਂ ਬੜਾ ਸੌਖਾ ਜਿਹਾ ਲਿਆਂਦਾ ਤੇ ਇਹ ਮੈਨੂੰ ਆ ਗਿਆ ਨਾ ਹਾਂਜੀ ਹਾਂਜੀ ਬੋਡੀ ਫੈਕਟ ਇਲਾਹੀ ਕਹਿੰਦੀ ਮੈਂ ਦੱਸੂਗੀ ਬੋਡੀ ਫੈਕਟ
5: ਆਪਣੇ ਕੰਨ ਹੁੰਦੇ ਨੇ ਉਹ ਫਨੀ ਸ਼ੇਪ ਦੇ ਸ਼ੇਪ ਹੁੰਦੇ ਨੇ ਤੇ ਫਿਰ ਆਪਾਂ ਸਾਰੇ ਪਾਸੋਂ ਤੋਂ ਸੁਣ ਸਕਦੇ ਆ
3: ਓਕੇ ਕੰਨ ਤੁਹਾਨੂੰ ਫਨੀ ਸ਼ੇਪ ਲੱਗਦੇ ਆ
5: ਹਾਂਜੀ ਜਦੋਂ ਜਿਹੜੇ ਆਪਣੇ ਕੰਨ ਨੇ ਜਦੋਂ ਬੜਾ ਸਾਰੇ ਜਦੋਂ ਤੁਸੀਂ ਫੀਲ ਕਰਦੇ ਹੋ ਉਹਦੇ ਸਾਰੇ ਕਿਤੇ ਵੋਂਕੀ ਹੁੰਦੇ ਨੇ
3: ਸਹੀ ਗੱਲ ਆ ਹਨਾ ਅਲੱਗ ਅਲੱਗ ਤਰ੍ਹਾਂ ਦੀ ਸਿੱਧੇ ਸਿੱਧੇ ਜੇ ਵੀ ਹੋ ਸਕਦੇ ਹਨ ਤੇ ਕਿੱਦਾਂ ਕਿੱਦਾਂ ਦੀ ਸ਼ੇਪ ਹੁੰਦੀ ਹੈ ਨਾ
5: ਹਾਂਜੀ ਤੇ ਐਵੇਂ ਸੁਣ ਸਕਦਾ ਜੇ ਕੰਨ ਨਹੀਂ ਹੋਣਗੇ ਇੱਧਰ ਦੀ ਸ਼ੇਪ ਤੇ ਫਿਰ ਆਪਾਂ ਸੁਣ ਨਹੀਂ ਸਕਦੇ ਸਾਰੇ ਪਾਸੇ
3: ਫਿਰ ਤੇ ਸਿੱਧੀ ਆਵਾਜ਼ ਸਾਡੇ ਕੰਨ ਚ ਪੈ ਜੂਗੀ ਹਨਾ
5: ਹਾਂਜੀ
3: ਤੇ ਹਵਾ ਵੀ ਪੈ ਜੂਗੀ ਤੇ ਮੱਖੀ ਵੀ ਸਿੱਧੀ ਭੱਜ ਕੇ ਵੜ ਜਾ ਕਰਨੀ ਫਿਰ ਤੇ ਜਦੋਂ ਆਪਾਂ ਸੋਇਆ ਕਰਨਾ ਸੀ ਨਾ ਤੇ ਸਰਾਣੇ ਦੇ ਉੱਤੇ ਸਿੱਧਾ ਸਾਡਾ ਕੰਨ ਬੰਦ ਹੀ ਹੋ ਜਾ ਕਰਨਾ ਸੀ ਇਹ ਤੇ ਗੱਲ ਸਹੀ ਤੁਹਾਡੀ ਜਦੋਂ ਅਸੀਂ ਪੱਗ ਬੰਨਣੀ ਨਾ ਤੇ ਫਿਰ ਤੇ ਕੰਨ ਦੇ ਨਾਲ ਹੀ ਲੱਗ ਜਾਣੀ ਸੀ ਸਾਰਾ ਕੱਪੜਾ ਤੇ ਭਾਵੇਂ ਸੁਣਦਾ ਹੀ ਨਾ ਇਹ ਤੇ ਗੁੱਡ ਕੰਨ ਬਣਾਇਆ ਫਿਰ ਹਨਾ ਗੁੱਡ ਡਿਜ਼ਾਇਨਿੰਗ ਵੈਲ ਡਨ ਰੱਬ ਥੈਂਕ ਯੂ ਦੇ
5: ਬੜੀ ਬੜੀ ਰੱਬ ਨਾਲ ਬਣਿਆ ਹੁੰਦਾ ਬੜੀ ਐਵੋਲੂਸ਼ਨ ਵਾਂਗ ਤੋਂ ਬਣਿਆ ਹੁੰਦਾ
3: ਓ ਵੈਲ ਡਨ ਤੁਹਾਨੂੰ ਤੇ ਬਹੁਤ ਨੌਲੇਜ ਆ ਵੀ
5: ਹਾਂਜੀ
3: ਵਾਹ ਥੈਂਕ ਯੂ ਤੇ ਤੁਸੀਂ ਤੇ ਕਾਫੀ ਪੜ੍ਹਦੇ ਹੋ ਮੈਨੂੰ ਲੱਗਦਾ
5: ਹਾਂਜੀ
3: ਵੈਰੀ
5: ਮਮਾ ਤੇ ਮਮਾ ਬਹੁਤ ਦੱਸਦੇ ਹੁੰਦੇ ਆ ਤੇ ਇਨਕੁਆਇਰੀ ਲਈ ਮੇਰੇ ਟੀਚਰ ਦੱਸਦੇ ਹੁੰਦੇ ਆ ਫੈਕਟਸ ਬੋਡੀ ਦੇ ਵਿੱਚ ਤੇ ਫਿਰ ਕਈ ਫੈਕਟਸ ਮੈਂ ਬੁੱਕ ਤੋਂ ਪੜ੍ਹਦੀ ਹੁੰਦੀ ਆ
3: ਵੈਰੀ ਨਾਈਸ ਤੁਸੀਂ ਜਦੋਂ ਥੋੜਾ ਥੋੜਾ ਪੜ੍ਹੀ ਜਾਓਗੇ ਤੇ ਫਿਰ ਤੁਹਾਡੀ ਨੌਲੇਜ ਹੋਰ ਵਧੀ ਜਾਊਗੀ
5: ਹਾਂਜੀ
3: ਤੇ ਨਾਲੇ ਫਿਰ ਤੁਸੀਂ ਸਾਡੀ ਵੀ ਨੌਲੇਜ ਵਧਾਈ ਜਾਓਗੇ ਦੱਸ ਦੱਸ ਕੇ ਹਨਾ
5: ਹਾਂਜੀ
3: ਥੈਂਕ ਯੂ ਤੇ ਅੱਜ ਤੇ ਅੰਬਰ ਵੀ ਹੋਣੀ ਆ
5: ਹਾਂਜੀ
3: ਹਾਂਜੀ ਲਿਆਓ ਕਰਾਓ ਗੱਲ ਫਿਰ ਹੈਲੋ
5: ਸਤਿ
3: ਸ਼੍ਰੀ ਅਕਾਲ ਅੰਬਰ ਕੀ ਹਾਲ ਆ ਵਧੀਆ ਤੁਸੀਂ ਰੋਟੀ ਖਾ ਲਈ ਅਸੀਂ ਵੀ ਖਾ ਲਈ ਓਕੇ ਤਿਆਰ ਹੋ ਗਏ
5: ਹਾਂਜੀ
3: ਤਿਆਰ ਵੀ ਹੋ ਗਏ ਤੇ ਸੀਰੀਅਲ ਵੀ ਖਾ ਲਏ ਤੇ ਅੱਜ ਲੇਟ ਉੱਠੇ ਸੀ ਤੁਸੀਂ ਭਲਾ ਕਿਉਂ ਜੀ ਨਹੀਂ ਕਰਦਾ ਉੱਠਣ ਨੂੰ
5: ਮਾ ਆਵਾਜ਼ ਲੱਗੀ ਸੀ ਫਿਰ ਮੈਂ ਉੱਠੀ
3: ਓ ਸਵੇਰੇ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਹੈ ਨਾ ਠੰਡ ਬੜੀ ਲੱਗਦੀ ਆ ਫਿਰ ਤੁਹਾਨੂੰ ਇਲਾਹੀ ਨੇ ਠਾਇਆ
5: ਨਹੀਂ ਮੈਂ ਪਿੰਕ ਪੇਟੀ ਦੇ ਸੋਈ ਆ।
3: ਅੱਛਾ ਆਪੇ ਉੱਠ ਗਏ? ਓ ਮੈਨੂੰ ਪਤਾ ਲੱਗਾ ਸੀ ਵੀ ਇਲਾਹੀ ਉੱਠ ਕੇ ਗਈ ਸੀ ਵੀ ਉੱਠੋ ਉੱਠੋ ਅੱਜ ਜਾਣਾ ਵਾ ਭੈਣ ਜੀ।
5: ਉਹਨੇ ਨਹੀਂ ਹਾਂ ਮੰਮੀ ਕਹਿੰਦੀ ਆ।
3: ਅੱਛਾ ਮੰਮੀ ਨੇ? ਓਕੇ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਾ ਵੀ ਇਲਾਹੀ ਲੈ ਕੇ ਗਈ ਤੁਹਾਡੇ ਕਮਰੇ 'ਚ ਬਲੂਨ ਅਤੇ ਉਹਨੇ ਚੀਂਚੀ ਚੀਂਚੀ ਬਲੂਨ ਦੇ ਉੱਤੇ ਕੀਤਾ ਅਤੇ ਫਿਰ ਤੁਹਾਨੂੰ ਜਾਗ ਆ ਗਈ।
5: ਨਹੀਂ
3: ਓ ਓਕੇ ਤੇ ਅੱਜ ਫਿਰ ਕੀ ਸੁਣਾਓਗੇ ਸਾਨੂੰ? ਓਕੇ ਕਿਹੜੀ? ਇੱਕ ਵਾਰੀ ਫੇਰ ਨਾ ਅਲਾਰਮ ਤੇ ਨਾ ਕਲੋਕ ਤੇ ਫਿਰ ਵੀ ਸਵੇਰੇ ਜਗਾਵੇ। ਓ ਇਹ ਤੇ ਮੈਨੂੰ ਪਾਉਂਦਾ ਵਾ। ਕੁੱਕਰ ਇਹ ਤੇ ਤੁਸੀਂ ਆਪੇ ਹੀ ਦੱਸਤਾ ਹੈ ਅੰਬਰ ਹਾਲੇ ਤਾਂ ਮੈਂ ਬੁੱਝਣਾ ਸੀ। ਮੈਨੂੰ ਤਾਂ ਲੱਗਾ ਸੀ ਵੀ ਇਹਦਾ ਆਂਸਰ ਇਲਾਹੀ ਆ। ਉਹ ਸਵੇਰੇ ਸਵੇਰੇ ਸਾਰਿਆਂ ਨੂੰ ਉਠਾ ਦਿੰਦੀ ਉੱਠ ਕੇ ਅਰਲੀ ਅਰਲੀ ਮੋਰਨਿੰਗ ਜਦੋਂ ਉਹਨੂੰ ਭੁੱਖ ਲੱਗਦੀ ਆ ਕੁਆਂ ਕੁਆਂ ਕਰਕੇ। ਅੱਛਾ ਕੁੱਕਰ ਹੈਗਾ। ਓਕੇ ਓਕੇ ਚਲੋ ਥੈਂਕ ਯੂ ਪੁੱਤ ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੁਸੀਂ ਬਹੁਤ ਇੰਜੋਏ ਕਰੋ ਅੱਜ ਸਕੂਲ। ਥੈਂਕ ਯੂ ਹੈਵ ਅ ਨਾਈਸ ਡੇ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਣੇ ਰਹੋ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
6: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
3: ਮੈਂ ਵੀ ਠੀਕ ਹਾਂ। ਕਿੱਥੇ ਕ ਪਹੁੰਚੇ ਹੋ?
6: ਅਸ ਤੇ ਗੁਰਦੁਆਰਾ ਸਾਹਿਬ ਪਹੁੰਚ ਵੀ ਗਏ ਕਦੋਂ ਦੇ।
3: ਅੱਛਾ ਪਹੁੰਚ ਗਏ, ਮੱਥਾ ਟੇਕ ਲਿਆ ਕਿ ਟੇਕਣਾ ਹਲੇ?
6: ਹਜੇ ਟੇਕਣਾ ਸੀ।
3: ਓਕੇ ਅੱਛਾ ਫਿਰ ਹਲੇ ਤੁਸੀਂ ਪਾਰਕਿੰਗ ਦੇ ਵਿੱਚ ਖੜੇ ਹੋ ਤੁਸੀਂ ਹੈ ਤੇ ਹੈਗਾ ਤੁਹਾਡੇ ਕੋਲ ਇਨਫ ਟਾਈਮ ਹੈਗਾ ਨਾ?
6: ਹਾਂਜੀ ਸਾਡੇ ਸਕੂਲ ਤਾਂ ਹਜੇ ਬਹੁਤ ਟਾਈਮ ਨੂੰ ਅੱਧੇ ਘੰਟੇ ਨੂੰ ਸ਼ੁਰੂ ਹੋਊਗਾ।
3: ਵੈਰੀ ਨਾਈਸ, ਤੁਸੀਂ ਫਿਰ ਜਿਹੜਾ ਪਹਿਲਾਂ ਚੱਲ ਜਾਂਦੇ ਹੋ ਨਾ ਤੇ ਉਹਦਾ ਕਿੰਨਾ ਫਾਇਦਾ ਹੁੰਦਾ ਹੈ ਨਾ?
6: ਹਾਂਜੀ
3: ਵੈਰੀ ਗੁੱਡ। ਤੇ ਕੀ ਲਿਆਇਓ ਫਿਰ ਅੱਜ?
6: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
3: ਹੈ
6: ਹਾਂਜੀ
3: ਬੋਲੇ ਆਪੇ ਲਿਖੀ ਆ ਕਿ ਕਿਸੇ ਦੀ ਆ?
6: ਮੈਂ ਲੱਭੀ ਆ ਆਪੇ।
3: ਅੱਛਾ ਲੱਭੀ ਆ, ਓਕੇ ਕਿੱਥੋਂ ਲੱਭੀ ਆ? ਪੇਟੀ ਚੋਂ?
6: ਜਿਹੜੀ ਵਟਸਐਪ ਦੇ ਉੱਤੇ ਮੈਂ ਟਾਇਆ ਹੀ ਉਹਨੂੰ ਪੁੱਛਿਆ।
3: ਓ ਓ ਵਾਹ ਮੰਨਤ, ਤੁਹਾਨੂੰ ਤੇ ਟੈਕਨੋਲੋਜੀ ਵੀ ਆ ਗਈ ਆ ਕੁੜੀਏ।
6: ਹਾਂਜੀ
3: ਇੰਨੀ ਸਮਾਰਟ ਹੁੰਦੀ ਜਾਂਦੀ ਆ ਤੂੰ। ਮੈਨੂੰ ਲੱਗਦਾ ਤੂੰ ਹੌਲੀ ਹੌਲੀ ਨਾ AI ਕੋ ਗੁੱਤਾਂ ਦੇ ਡਿਜ਼ਾਈਨ ਵੀ ਪੁੱਛ ਲਿਆ ਕਰਨੇ ਆ। ਹੈਲੋ AI, ਵਟ ਟਾਈਪ ਆਫ ਗੁੱਤ ਆਈ ਕੈਨ ਮੇਕ ਟੂਡੇ? ਪਲੀਜ਼ ਸੁਜੈਸਟ ਸਮ ਨਾਈਸ ਲੁਕਿੰਗ ਰਿਬਨਸ। ਇੱਦਾਂ ਦੀਆਂ ਸਰਚਾਂ ਮਾਰਿਆ ਕਰਨੀਆਂ ਮੰਨਤ ਨੇ ਨਾ।
6: ਹਾਂਜੀ
3: ਓਕੇ ਲਿਆਓ ਫਿਰ ਕਿਹੜੀ ਕਵਿਤਾ ਲੱਭੀ ਅੱਜ?
6: ਮੇਰਾ ਭਰਾ ਦਿਨ ਭਰ ਤੰਗ ਕਰਦਾ, ਮੇਰਾ ਪਿੰਡ ਛੁਪਾ ਕੇ ਹੱਸਦਾ ਰਹਿੰਦਾ, ਪਰ ਜਦੋਂ ਦੁੱਖ ਆਵੇ ਮੇਰੇ ਉੱਤੇ ਸਭ ਤੋਂ ਪਹਿਲਾਂ ਉਹੀ ਨਾਲ ਖੜਾ ਰਹਿੰਦਾ।
3: ਓਏ ਵਾਹ ਆ ਤੇ ਬੜੇ ਵਧੀਆ ਵਾ ਮੰਨਤ, ਬਸ ਇੰਨੀ ਕੀ ਆ?
6: ਹਾਂਜੀ
3: ਓਕੇ ਵਾਹ। ਤੇ ਇਦਾਂ ਹੀ ਹੁੰਦਾ ਭਲਾ ਫਤਿਹ, ਇਦਾਂ ਹੀ ਕਰਦਾ?
6: ਹਾਂਜੀ
3: ਸੱਚੀ? ਓਏ ਉਹ ਤਾਂ ਕਹਿੰਦਾ ਝੂਠ ਹੈ।
6: ਨਹੀਂ
3: ਨਹੀਂ ਉਹ ਤਾਂ ਵੈਸੇ ਚੱਲ ਲਿਆਓ ਕਰਾਓ ਹਾਂ ਗੱਲ ਫਿਰ ਪੁੱਛ ਲੈਂਦੇ ਇਹਨੂੰ।
5: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨਹੀਂ ਜੀ।
3: ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਹੈ ਫਿਰ ਭਰਾ ਦਾ?
5: ਮੈਂ ਵਧੀਆ, ਤੁਸੀਂ ਕਿਵੇਂ ਹੋ?
3: ਤਾਂ ਭਾਵੇਂ ਵਧੀਆ। ਫਿਰ ਉਹ ਕਵਿਤਾ ਸਹੀ ਹੈ ਕਿ ਨਹੀਂ?
5: ਨਹੀਂ।
3: ਹੈਂ, ਨਹੀਂ ਖੜਦੇ ਨਾਲ ਫਿਰ ਮੰਨਣ ਤੇ?
5: ਨਹੀਂ ਦੀਦੀ, ਇਹ ਆਪੋਜ਼ਿਟ ਵੀ ਨਹੀਂ ਗੀ, ਕੋਈ ਨਹੀਂ ਗੀ।
3: ਕਿੱਦਾਂ?
5: ਥੋੜੀ ਜੀ ਹੈ ਪਰ ਦੀਦੀ ਜੇ ਆਪਾਂ ਆਪੋਜ਼ਿਟ ਕਰੀਏ ਤਾਂ ਨਹੀਂ, ਦੀਦੀ ਤਾਂ ਮੈਂ ਜਮਾ ਨਹੀਂ ਕਰਦੇ।
3: ਹਾਂ,
5: ਯਾ
3: ਤੇਰੀ ਕੋਈ ਹੈਲਪ ਨਹੀਂ ਕਰਦੇ?
5: ਯਾ ਦੀਦੀ ਦੀ ਹੈਲਪ, ਮੈਂ ਦੀਦੀ ਦਾ ਬੈਗ ਲੈ ਕੇ ਨਾ ਅੱਜ ਮੇਰਾ ਜਾਗ ਭੁੱਲ ਗਈ ਤੇ ਫਿਰ ਦੀਦੀ ਨੇ ਮੇਰਾ ਬੈਗ ਵੀ ਨਹੀਂ ਲੈ ਕੇ ਆਂਦਾ।
3: ਓ ਹੋ, ਮਤਲਬ ਤੁਹਾਡੀ ਹੈਲਪ ਨਹੀਂ ਕਰਦੇ? ਹੈ
5: ਜੀ
3: ਯਾਰ,
5: ਨੂੰ ਆਪੇ ਕਰਨੀ ਪੈਂਦੀ ਹੈ।
3: ਫਿਰ ਤੁਸੀਂ ਵੀ ਕਵਿਤਾ ਲਿਖ ਲਓ ਫਿਰ ਇੱਕ।
5: ਠੀਕ ਆ, ਪਰ ਕਦੇ ਕਦੇ ਦੀਦੀ ਕਰਦੇ ਆ।
3: ਹਾਂ, ਅੱਛਾ, ਕਦੇ ਕਦੇ ਕਰਦੇ ਆ। ਕਰਦੀ ਤੇ ਬੜਾ ਪਿਆਰ ਬੜਾ ਕਰਦੀ ਤੈਨੂੰ ਉਹ, ਹਾਂ ਤੇ ਬੜਾ ਕਰਦੀ ਤੇਰਾ। ਉਹ ਤੇ ਕਹਿੰਦੀ ਹੁੰਦੀ ਆ ਵੀ ਫਤਿਹ ਬਾਰੇ ਨੀ ਗੱਲ ਕਰਨੀ ਕਿਸੇ ਨੇ, ਹੈ ਨਾ?
5: ਦੀਦੀ ਨੂੰ ਮੈਂ ਬਹੁਤ ਪਿਆਰ ਕਰਦਾ ਵਾ, ਦੀਦੀ ਵੀ, ਪਰ ਮੈਂ ਦੀਦੀ ਨੂੰ ਵੱਧ ਕਰਦਾ ਵਾ।
3: ਆ ਨਹੀਂ, ਤੁਸੀਂ ਤੇ ਫਿਰ ਵੱਧ ਹੀ ਕਰਦੇ ਹੋ ਕੇ। ਤੇ ਫਤਿਹ ਫਿਰ ਵੱਧ ਹੀ ਕਰੂਗਾ ਨਾ, ਫਤਿਹ ਕੋ ਫਿਰ ਗਜ਼ਿਲੀਅਨ ਗਜ਼ਿਲੀਅਨ ਪਿਆਰ ਹੈਗਾ। ਹੈ
5: ਯਾ,
3: ਤੇ ਆ ਲੇਟ ਵਾਲੇ ਅੰਕਲ ਵੀ ਆ ਗਈ
5: ਯਾ, ਤਾਂ ਬਹੁਤ ਲੇਟ ਹੋ ਗਏ।
3: ਹੋਰ ਕੀ?
7: ਹਾਂ ਜੀ, ਫਿਰ ਟ੍ਰੈਫਿਕ ਬਹੁਤ ਹੋ ਜਾਂਦਾ ਫਤਿਹ।
3: ਇੰਨੇ ਤੇ ਗਜ਼ਿਲੀਅਨ ਵੀ ਨਹੀਂ ਹੈਗੇ ਸਾਡੇ ਕੋ, ਹੈ ਨਾ?
7: ਚੱਕੀ
3: ਸੁਣਾਓਗੇ ਫਿਰ ਅੱਜ?
5: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
3: ਓਕੇ।
5: ਡਾਕਟਰ ਪੱਪੂ ਨੂੰ, ਤੂੰ ਸੜਕ ਦੇ ਕੋਲੇ ਕਿਉਂ ਖੜਿਆ ਈ ਜੇ ਤੈਨੂੰ ਪਤਾ ਕੁੜੀ ਗੱਡੀ ਚਲਾ ਰਹੀ ਆ? ਪੱਪੂ, ਮੈਂ ਤਾਂ ਖੇਤ ਜਾਣ ਨਾਲ ਚਾਹ ਪੀਂਦਾ ਸੀ।
3: ਮੰਨਤ ਗੱਡੀ ਚਲਾ ਲੈਂਦੀ ਆ?
5: ਗੱਡੀ ਦਾ ਬੰਪਰ ਵੀ ਪਹਿਲਾਂ ਦਾ ਟੁੱਟਿਆ ਹੋਇਆ ਸੀ।
3: ਓਹੋ, ਉਹ ਫਿਰ ਪਹਿਲਾਂ ਤੋਂ ਹੀ ਇਹੋ ਕੰਮ ਕਰਦਾ ਹੋਣਾ ਫਿਰ,
7: ਤਾਰਾਂ ਨਾਲ ਬੰਨਿਆ ਹੋਇਆ ਸੀ।
3: ਆਹਾ, ਉਹ ਕੁੜੀ ਪਹਿਲਾਂ ਤੋਂ ਇਹੋ ਕੰਮ ਕਰਦੀ ਸੀ ਫਿਰ।
7: ਗੱਡੀ ਮਾਰਨੀ ਜਾਂ ਚਲਾਉਣੀ?
3: ਨਹੀਂ ਮਾਰਨੀ, ਕਿ ਉਹਦਾ ਬੰਪਰ ਪਹਿਲਾਂ ਟੁੱਟਾ ਸੀ।
7: ਅੱਛਾ, ਠੀਕ ਹੈ, ਜਸਟੀਫਾਈ ਉਹ ਕਰਦੀ ਸੀ
3: ਹੋਰ
7: ਇੰਸ਼ੋਰੈਂਸ ਲੈਣ ਲਈ।
3: ਥੈਂਕ ਯੂ ਫਤਿਹ।
5: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
3: ਥੈਂਕ ਯੂ, ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ, ਤੇ ਉਸ ਤੋਂ ਬਾਅਦ ਫਿਰ ਅਸੀਸ ਸਿੰਘ। ਸਤਿ
5: ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਪੀਤਿੰਦਰ ਅੰਕਲ ਜੀ।
3: ਸਤਿ ਸ੍ਰੀ ਅਕਾਲ ਅਸੀਸ ਜੀ, ਕੀ ਹਾਲ ਨੇ?
5: ਤੁਸੀਂ ਕਿਵੇਂ ਹੋ?
3: ਆਪਾਂ ਵੀ ਠੀਕ ਆ। ਤੁਸੀਂ ਬੜੇ ਅੱਜ ਸਲਾਬੇ ਜੇ ਲੱਗਣ ਡੇ ਹੋ,
7: ਥੋੜੀ ਬਾਰਿਸ਼ ਹੋ ਰਹੀ ਨਾ ਅੱਜ।
3: ਹੈ,
5: ਤੁਸੀਂ ਪ੍ਰੀਤਿੰਦਰ ਅੰਕਲ ਜੀ, ਤੁਸੀਂ ਲੇਟ ਆਏ ਅੱਜ।
7: ਹਾਂਜੀ, ਲੇਟ ਹੋ ਗਿਆ ਸੀਗਾ।
3: ਆ ਜਿਹੜਾ ਤੁਸੀਂ ਅੰਡਰਲਾਈਨ, ਆ ਜਿਹੜਾ ਅੰਡਰਲਾਈਨ ਕਰਕੇ ਤੁਸੀਂ ਨਮੋਸ਼ੀ ਦਿੱਤੀ ਆ ਨਾ,
7: ਉਹ ਨਹੀਂ, ਹੁਣ ਸਕੂਲ ਹੌਲੀਡੇਜ਼ ਹੋ ਗਈਆਂ ਫਿਨਿਸ਼।
3: ਚਾਰ ਗੱਲਾਂ ਕੱਠੀਆਂ ਕੀਤੀਆਂ ਸੀ ਤੇ ਦੋ ਮੇਰੇ ਨਾਲ ਕਰ ਲੋ, ਦੋ ਇਹਨਾਂ ਨਾਲ ਕਰ ਲੋ,
7: ਦੋ ਮੇਰੀਆਂ, ਦੋ ਤੇਰੀਆਂ,
3: ਆਹੋ
7: ਗੰਨੇ ਦੀਆਂ ਗਨੇਰੀਆਂ,
5: ਗੰਨੇ ਦੀ ਗਨੇਰੀਆਂ,
3: ਆਹੋ
7: ਦੋ ਤੇਰੀਆਂ ਦੋ ਮੇਰੀਆਂ, ਗੱਲ ਇੱਦਾਂ ਹੀ ਬਣਦੀ ਹੁੰਦੀ ਨਾ, ਇੱਕ ਤੁਸੀਂ ਸੁਣਾਓ ਇੱਕ ਅਸੀਂ ਸੁਣਾਵਾਂਗੇ ਤੇ ਦੋ ਹੋ ਜਾਣਗੀਆਂ ਟੋਟਲ।
3: ਲੱਗਦੀ ਸੀ ਸਮਝ, ਲੱਗਦੀ ਕਿ ਨਹੀਂ?
5: ਅੱਜ ਕੱਲ ਨਾ ਮੈਂ ਜਦੋਂ ਮੈਂ ਬਾਹਰ ਗਈ ਸੀ, ਮੈਂ ਸੁੱਤੀ ਉੱਠੀ ਸੀ ਹਨਾ, ਮੇਰੀ ਲੱਤ ਦੁੱਖ, ਮੇਰੀ ਦੋਨੇ ਲੱਤਾਂ ਥੋੜੀਆਂ ਜਿਹੀਆਂ ਦੁਖਣ ਲੱਗ ਗਿਆ, ਤੇ ਮੇਰਾ ਸਿਰ ਵੀ ਆਏ ਲੱਗਦਾ ਸੀ ਜਿਵੇਂ ਹੈਡੇਕ ਹੋ ਗਿਆ।
7: ਫਿਰ
3: ਤੁਸੀਂ ਕੀ ਕੀਤਾ, ਕਿੱਦਾਂ ਠੀਕ
5: ਹੋਇਆ?
3: ਫਿਰ ਕਿੱਦਾਂ ਠੀਕ, ਕਿੱਦਾਂ ਕੀਤਾ ਤੁਸੀਂ?
7: ਠੰਡ ਲੱਗ ਗਈ ਮੈਨੂੰ,
5: ਮੈਨੂੰ ਠੰਡ ਲੱਗ ਗਈ ਸੀ ਨਾ ਕੱਲ।
3: ਅੱਛਾ, ਕੱਲ ਠੰਡ ਹੈਗੀ ਬੜੀ ਹੀ, ਤੇ
5: ਫਿਰ ਜਦੋਂ ਮੈਂ ਪਈ ਨਾ ਕੱਲ
7: ਘਰਦਿਆਂ ਨੂੰ,
5: ਤਾਂ ਫਿਰ ਅੱਜ ਮੇਰਾ ਸਿਰ ਤੇ ਲੱਤ ਠੀਕ
7: ਰਿਲੈਕਸ ਕਰਨ ਬਾਅਦ ਠੀਕ।
3: ਅੱਛਾ, ਮਤਲਬ ਰੈਸਟ ਕਰਕੇ ਠੀਕ ਹੋ ਗਿਆ?
5: ਹਾਂਜੀ।
3: ਤੁਸੀਂ ਨਾ ਸਖਾਫ ਬਨ ਕੇ ਜਾਇਆ ਕਰੋ ਸਿਰ ਤੇ,
5: ਕਿਉਂਕਿ ਮੈਂ ਸੁੱਤੀ ਉੱਠੀ ਸੀ, ਜੀ ਨਹੀਂ ਕਰਦਾ ਸੀ ਲੱਤਾਂ ਤੇ ਭਾਰ ਦੇਣ ਦੇ।
7: ਥੋੜਾ
5: ਜਿਹਾ ਜ਼ੁਕਾਮ ਲੱਗਿਆ।
3: ਅੱਛਾ,
7: ਹੋ ਜਾਂਦਾ
5: ਜ਼ੁਕਾਮ ਤਾਂ ਹਟ ਹੀ ਗਿਆ।
3: ਕਿਤੇ ਸੂ ਸੂ ਜਿਹਾ ਹੁੰਦਾ ਹੋਣਾ ਵਾ ਠੰਡ ਕਰਕੇ।
5: ਉਹ ਤਾਂ ਮੈਂ
3: ਭੱਜ ਕੇ ਠੰਡ ਦੇ ਵਿੱਚੋਂ ਦੀ ਲੰਘ ਜਾ ਕਰੋ, ਉਹਨੂੰ ਪਤਾ ਹੀ ਨਾ ਲੱਗੇ ਵੀ ਲੰਘ ਗਈ ਅਸੀਸ, ਫਿਰ ਕਿੱਦਾਂ ਲੱਗ ਜੂਗੀ?
7: ਉਹਦੇ ਨਾਲ ਹੀ ਲੱਗੀ ਮੈਨੂੰ,
5: ਸੁਣੋ ਪਤਾ ਠੰਡ ਸਾਰੀ ਕਿਤੇ ਹੁੰਦੀ।
3: ਨਹੀਂ ਪਰ ਜਦੋਂ
5: ਤੁਸੀਂ
3: ਨਹੀਂ ਨਹੀਂ ਤੁਸੀਂ ਜਦੋਂ ਬੂਹਾ ਖੋਲਣਾ ਨਾ, ਇੱਕ ਵਾਰੀ ਭੱਜ ਕੇ ਵਿੱਚੋਂ ਦੀ ਲੰਘ ਜਾਓ ਤੇ ਫਿਰ ਉਹਨੂੰ ਪਤਾ ਨਹੀਂ ਲੱਗਦਾ। ਅੱਛਾ, ਫਿਰ ਠੰਡ ਲੱਗਦੀ।
7: ਮੈਨੂੰ ਲੱਗਦਾ
5: ਕੁਛ ਖੇਡ ਰਹੇ ਹੋ, ਠੰਡ ਨੀ ਲੱਗਦੀ।
7: ਮੈਨੂੰ ਲੱਗਦਾ ਸੀ ਸੇ ਧੁੰਦ ਨੂੰ ਹੀ ਰਣਜੋਤ ਅੰਕਲ ਠੰਡ ਕਹੀ ਜਾਂਦੇ ਵੀ ਵਿੱਚ ਦੀ ਭੱਜ ਕੇ ਲੰਘ ਜਾਓ।
3: ਆਹੋ,
7: ਧੁੰਦ ਥੋੜੀ ਠੰਡ ਹੁੰਦੀ, ਠੰਡ ਤਾਂ ਸਾਰੀ ਜਗ੍ਹਾ ਹੀ ਹੁੰਦੀ।
5: ਪਤਾ
3: ਸਾਰਾ ਕੁਛ ਹੀ ਅਸੀਸ ਨੂੰ।
7: ਹਾਂ, ਸਰਦੀਆਂ ਚ ਆਈਸਕ੍ਰੀਮ ਵੀ ਖਾ ਲੈਂਦੀ ਹੈ।
3: ਨਹੀਂ ਨਹੀਂ ਨਾ,
7: ਗਰਮੀ ਗਰਮੀ ਨੂੰ ਵੜਦੀ ਆ।
5: ਮੈਂ ਆਈਸਕ੍ਰੀਮ ਤਾਂ ਤੁਸੀਂ ਕਦੇ ਕਦੇ ਸਪ੍ਰਿੰਗ ਚ ਖਾਂਦੇ ਹੋ ਜਾਂ ਸਮਰ।
7: ਅੱਛਾ,
5: ਆਟਮ ਆਟਮ ਜੇ ਧੁੱਪ ਹੁੰਦੀ ਉੱਥੇ ਵੀ ਖਾਂਦੇ, ਬਟ ਵਿੰਟਰ ਚ ਨਹੀਂ ਖਾਂਦੇ।
3: ਹਾਂ, ਵਿੰਟਰ ਚ ਫਿਰ ਗਲਾ ਗੁਲਾ ਖਰਾਬ ਕਰ ਦਿੰਦੇ ਨਾ
7: ਆਪਣੇ ਨਿਆਣਿਆਂ ਨੂੰ। ਅੱਜ ਹੀ ਮਨਾ ਕਰ,
5: ਹਜੇ ਤਾਂ ਆਟਮ ਚੱਲ ਰਿਹਾ, ਬਟ ਜ਼ੁਕਾਮ ਲੱਗ ਸਕਦਾ ਤਾਂ ਅਸੀਂ ਖਾਂਦੇ ਨਹੀਂ।
3: ਹਾਂ, ਅੱਜ ਕੱਲ ਤੇ ਪਿੰਨੀਆਂ ਪੁੰਨੀਆਂ ਖਾ ਲੈਣੀਆਂ ਚਾਹੀਦੀਆਂ
5: ਹਨ। ਸਪ੍ਰਿੰਗ ਖਾਂਦੇ, ਆਟਮ ਖਾਂਦੇ।
3: ਹਾਂ,
5: ਅਸੀਂ ਸਪ੍ਰਿੰਗ ਖਾਣੇ ਤੇ ਅਸੀਂ ਖਾਣੇ ਸਮਰ।
7: ਸਪ੍ਰਿੰਗ ਅਨੀਅਨ ਤੇ
3: ਸਪ੍ਰਿੰਗ ਰੋਲ। ਸਪ੍ਰਿੰਗ ਰੋਲ
7: ਨਹੀਂ, ਸਪ੍ਰਿੰਗ ਅਨੀਅਨ।
5: ਸਪ੍ਰਿੰਗ ਰੋਲ ਨਹੀਂ, ਆਲ ਸੀਜ਼ਨ ਸਪ੍ਰਿੰਗ ਹੁੰਦਾ।
3: ਅੱਛਾ, ਸੀਜ਼ਨ। ਓਕੇ ਓਕੇ ਓਕੇ, ਉਹਦੀ ਗੱਲ ਕਰਦੇ।
7: ਪਤਝੜ, ਸਾਵਨ, ਬਸੰਤ, ਬਹਾਰ,
5: ਸਮਰ, ਆਟਮ, ਵਿੰਟਰ, ਸਪ੍ਰਿੰਗ।
3: ਓ, ਇੰਨਾ ਕੁਝ ਕਿੱਥੋਂ ਪਤਾ ਤੁਹਾਨੂੰ?
7: ਇਹ ਤਾਂ ਉਂਗਲਾਂ ਤੇ ਆ ਗਿਆ ਮੇਰੇ,
5: ਮੈਂ ਹੁਣ ਵੱਡੇ ਸਕੂਲ ਚ।
3: ਹਾਂ, ਇੰਨੀ ਨੌਲੇਜ ਹੋ ਗਈ ਤੁਹਾਨੂੰ ਹੈ।
5: ਚਲੋ
3: ਕੀ ਸੁਣਾਓਗੇ ਫਿਰ?
5: ਸਕੀਏ ਸਹੇਲੀਏ, ਗੁੱਜੀਏ ਪਹੇਲੀਏ, ਮੱਥੇ ਉੱਤੇ ਲੈਣਾ ਚੱਲ ਸੂਰਜ ਸਜਾ। ਸਕੀਏ ਸਹੇਲੀਏ, ਗੁੱਜੀਏ ਪਹੇਲੀਏ, ਮੱਥੇ ਉੱਤੇ ਲੈਣਾ ਚੱਲ ਸੂਰਜ ਸਜਾ। ਨਵੀਏ ਨਵੇਲੀਏ, ਚੰਨ ਡਿਗੇਲੀਏ, ਬੜੇ ਵਿੱਚ ਛੁੱਟ ਲੱਭ ਖਾਬਾ ਮਾਰੇਗਾ। ਚੱਕ ਦੋ ਬੱਲੇ ਬੱਲੇ।
3: ਓ ਸ਼ਾਬਾਸ਼ ਸ਼ਾਬਾਸ਼। na na na na na re na re na re na na na na na re na re na
7: saade naal saade naal
3: saade naal sakhi saheliye saade naal
7: hoy
3: saade naal
5: saade naal hoy
7: hoy
3: saade naal
7: ओ बल्ले बल्ले
3: ओ चवा चवा
7: चक दे सीस कर
5: थोड़ा जा लेट होगी इसको जान
3: ओ चलो चलो चलो चलो ओके ओके ओके ओके थैंक यू थैंक यू थैंक यू थैंक यू बाय बाय बाय बाय बाय बाय बाय बाय थैंक यू ते नेक्स्ट साडे नाल आ श्रेया ते थैंक यू श्रेया ते आशीष उस तो बाद तमनीत तुसी रेडी रहो सत श्री अकाल श्रेया आशीष की हाल है
5: सासी का दोनों अंकल
3: सासरी काल ए आशीष आ के श्रेया आ चलो मैं अज की सुनाओगे मैं
5: स्टोरी
3: मैं तो ना आ के मैं उदा ही
5: मैं श्रेया कोले
3: अच्छा श्रेया कौर ओके ओके श्रेया कौर
7: भी सी समझ गए
3: हां श्रेया कौर भी मैं ही हां मैं भी कई बारी अपने आप नु मैं ही कह लेना
7: मैं नु मैं ही कहना और की कहना तुसी भी भोले वाले हो रंजो दा अंकल
3: आहा
5: मां बच्ची हुंदी है
3: की हुंदी है
5: बकरी
3: ओ
7: नाले मैं खोलनी ना भी बन्नी हुंदी
3: मैं ते मज हुंदी आ
7: मैं ओ हुंदी बकरी
5: गोट
3: अच्छा गोट हुंदी है गोट किदा करदी गोट किदा आवाज कढदी पर ए ते ए ते ए ए वाली आवाज ते शीप शीप कढदी है
5: नहीं
3: हां ते फिर शीप किदा करदी
5: बा
3: ओ अच्छा
7: नाल पे काऊ वाला भी सेट पूरा ही कर दो काऊ मू
3: काऊ कर दी मू ते शीप कर दी बा ते बकरी कर दी मैं
7: नहीं मैं दी स्पेलिंग गलत थोड़े
5: हैं और करने हैं हैं
3: और करने हैं ओके ओके गुड गुड गुड चलो की सुनाओगे फिर आज
5: स्टोरी
3: ओके
5: ऊपर पंखा चलता है फिर नीचे बेबी सोता है ते सोते भूख लगी खा लो बेटा मूंगफली मूंगफली दाने नहीं तुम्हारे मम्मा नहीं मम्मा गली माउसल बिल्ली
3: पंजा
7: निकल
5: होगी
3: मामा हो गया
5: गंदा
3: ये तो ही गंदा ही करता आज ये मालूम बिल्ली दा पंजा गंदा होया ते मामा गंदा ही होना
7: नहीं गंजा गंजा
3: अच्छा गंजा
5: आशीष ना गाल करो बल्ले बल्ले शावा शावा
3: ओ बल्ले बल्ले शावा शावा ठीक है हो गया पामे गंजा होए गंदा होए आपा नु की लेना
7: कोई गल है जी
3: एको गल ही है मामा जाने मामी जाने ओ सासरीकाल
7: की हाल है जी
5: ठीक है
7: दोनों ही अंकल ने आज का
3: मनु बिल्ली दा की हाल है
5: ठीक है
3: ओके मनु बिल्ली ने रोटी खा ली चाय चू पी के आए हाँ जी पिन्नी खा के आए
5: गुड
3: गुड
5: दो पिन्नी और एक पिन्नी
3: ए वन एंड हाफ पिन्नी
7: ना एक ना दो
5: ओके गुड
3: ओ गुड थैंक यू
5: गैस करो मैं आज की खादा
3: अच्छा तू ही की खादा मेनू लगदा तू ही भी सीरियल खादा
5: नहीं
7: देखिया हाँ।
3: आज की खादा फिर परौंठी
5: फ्रूट फ्रूट
3: फ्रूट फ्रूट
7: अच्छा सवेरे सवेरे चंगी आता
3: ओए केड़ा फ्रूट खादा
5: तू ही गैस करो
7: एप्पल या बनाना
3: बनाना
5: नहीं
3: स्ट्रॉबेरी स्ट्रॉबेरी
7: वाटरमेलन
3: स्ट्रॉबेरी
5: नहीं
7: ग्रेप्स
3: ओए
5: एप्पल
3: एप्पल लो
7: आप शुरू ही एप्पल बनाने तो कीता सी
3: ओ नहीं पर उन्होंने हले सोचा नहीं ना कि की आंसर है
7: ओके ओके
3: थैंक यू सीस की सुनाओगे आज
5: एक बजारत
3: ओके आप बजारत ही के ਐਪਲ
7: ਬੁਝਤਾ ਲਿਆ
3: ਓਕੇ ਓਕੇ
7: ਥੋੜੀ ਡਿਫਿਕਲਟ
5: ਅੱਜ ਮੇਰੇ ਕੋ 5 ਐਪਲ ਸੀ
3: ਹਾਂ
5: ਤੁਸੀਂ 3 ਕਾਲੇ
3: ਅੱਛਾ
5: ਕਿੰਨੇ ਰਹਿ ਗਏ ਮੇਰੇ ਕੋ ਐਪਲ
3: ਅੱਛਾ ਕਿੰਨੇ ਰਹਿ ਗਏ ਤੁਹਾਡੇ ਕੋ 2
5: ਯੈਸ
3: ਯੈਸ 2 ਇੱਕ ਤੇ ਸ਼੍ਰੇਆ ਨੇ ਖਾ ਲਿਆ ਤੇ ਇੱਕ ਖਾ ਲਿਆ ਅਸੀਸ ਨੇ ਤੇ ਬਾਕੀ ਰਹਿ ਗਏ 3
7: ਰਣਜੋਤ ਅੰਕਲ ਨੂੰ ਵੀ ਹੁਣ ਮੈਥ ਦੀ ਟਿਊਸ਼ਨ ਰੱਖਣ ਦਾ ਫਰਕ ਥੋੜਾ ਜਿਹਾ ਪਿਆ
3: ਪਿਆ ਵਾ
7: ਸ਼ੁਕਰ ਕਰ ਆਪਦਾ ਨਹੀਂ ਸੀ ਵਿੱਚੋਂ ਰੱਖ ਲਿਆ
3: ਬਾਏ ਬਾਏ ਬਾਏ ਬਾਏ ਬਾਏ ਬਾਏ ਮਾਨੂੰ ਬਿੱਲੀ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਵਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਤਵਨੀਤ ਉਸ ਤੋਂ ਬਾਅਦ ਫਿਰ 295 ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤਵਨੀਤ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ
3: ਸਤਿ ਸ਼੍ਰੀ ਅਕਾਲ
7: ਤਵਨੀਤ ਦਾ ਕੀ ਹਾਲ ਆ
5: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
3: ਸਾਡਾ ਵੀ ਠੀਕ ਆ
7: ਵਧੀਆ
3: ਤਵਨੀਤ ਠੰਡ ਹੈ ਅੱਜ ਕਿ ਨਹੀਂ ਇੰਨੀ
5: ਹੈਗੀ
3: ਹੈਗੀ ਆ ਕੱਲ ਜਿੰਨੀ ਕੁ ਘੱਟ ਹੈ ਕਿ ਵੱਧ ਆ
5: ਵੱਧ
3: ਆ
5: ਹਾਂਜੀ
3: ਮੀਂਹ ਵੀ ਪੈਂਦਾ
5: ਨਹੀਂ
3: ਅੱਛਾ ਪਾ ਦਈਏ
5: ਹਵਾ
3: ਹਵਾ
7: ਓਕੇ ਹਵਾ ਹੈਗੀ
3: ਤੁਸੀਂ ਬਾਹਰ ਗਏ ਕਿ ਨਹੀਂ ਹਲੇ
5: ਨਹੀਂ ਮੰਮਾ ਗਏ
3: ਅੱਛਾ ਮੰਮਾ ਗਏ ਓਕੇ
7: ਤੁਸੀਂ ਜਾਣਾ ਨਹੀਂ ਸਕੂਲ
5: ਜਾਣਾ
7: ਅੱਛਾ ਠੀਕ ਆ
3: ਹਲੇ ਲੇਟ ਜਾਣਾ
5: ਗੱਲ ਕਰਕੇ ਜਾਣਾ
3: ਓਕੇ ਓਕੇ ਓਕੇ
7: ਠੀਕ ਹੈ ਫਿਰ ਤੁਹਾਨੂੰ ਬਾਲੀ ਦੇ ਦੇਣੇ
3: ਜਾਵਾਂਗੇ ਹਾਂ ਤੁਸੀਂ ਤਾਂ ਕਹਿੰਦੇ ਅੱਜ ਗੱਲ ਕਰਕੇ ਜਾਵਾਂਗੇ ਹਾਂ
5: ਹਾਂਜੀ
3: ਓਕੇ ਕਿਹੜੀ ਗੱਲ ਕਰਨੀ ਫਿਰ ਅੱਜ
5: ਮੈਂ ਇੱਕ ਬੋਲੀ ਸਾਨੀ ਬਾ ਉਸ ਤੋਂ ਪਹਿਲਾਂ ਕੱਲ ਜਦੋਂ ਅਸੀਂ ਕੱਲ ਰੋਲਾ ਪਾ ਰਹੇ ਸੀ ਮਮਾ ਗੁੱਸੇ ਹੋ ਕੇ ਐਸ਼ਰੇ ਨੇ ਵੀਰ ਜੀ ਦੀ ਗਿੱਚੀ ਫੜੀ ਸੀ ਫਿਰ ਜਦੋਂ ਮਮਾ ਨੇ ਸਕਰੀਨ ਕੀਤਾ ਹੱਥ ਜੋ ਐਸ਼ਰੇ ਨੇ ਵੀਰ ਜੀ ਨੂੰ ਥੱਲੇ ਸੁੱਟਿਆ
7: ਇਹ ਤਾਂ ਪੂਰਾ ਘਰ ਵਾਲਾ ਮਾਹੌਲ ਬਣਿਆ ਤੁਹਾਡੇ
5: ਅਸੀਂ ਖੇਡੇ ਸੀ ਤੇ ਫਿਰ ਮੰਮਾ ਗੁੱਸੇ ਹੋ ਗਏ ਬਿਕੋਜ਼ ਮੰਮਾ ਡੈਡ ਨਾਲ ਗੱਲ ਕਰਦੇ ਸੀ ਫਿਰ ਡੈਡਾ ਵੀ ਗੁੱਸੇ ਹੋ ਗਏ
7: ਫਿਰ ਮੰਮਾ ਗੁੱਸੇ ਹੋ
5: ਗਏ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਤੇ ਫਿਰ ਹਾਂ ਤੇ ਫਿਰ ਮੰਮਾ ਕਹਿੰਦੇ ਹੱਥ ਜੋ ਫਿਰ ਜਿਵੇਂ ਸਕੂਲ ਕਹਿੰਦੇ ਸਟਾਪ ਫਿਰ ਟੀਚਰ ਫਿਰ ਤੁਸੀਂ ਜੋ ਵੀ ਹੁੰਦਾ ਤੁਹਾਡੇ ਤੁਸੀਂ ਡ੍ਰੌਪ ਕਰ ਦਿੰਦੇ ਸੋ ਐਸ਼ ਲੱਗਿਆ ਸੀ ਵੀਰ ਜੀ ਕੋਈ ਚੀਜ਼ ਹੈ ਸੋ ਵੀਰ ਜੀ ਸੋ ਐਸ਼ ਵੀਰ ਜੀ ਨੂੰ ਥੱਲੇ ਸੁੱਟਦਾ
7: ਓ ਨੋ
3: ਓ ਇਹਦਾ ਮਤਲਬ ਐਸ਼ਲੀਨ ਚ ਪਾਵਰ ਬੜੀ ਹੈ ਫਿਰ ਹੈ
7: ਤੁਸੀਂ ਇਨਕਰੇਜ ਨਾ ਕਰੋ
5: ਮੈਂ ਤਾਂ ਸਕੂਲੇ ਸੀ ਬਿਕੋਜ਼ ਐਸ਼ਨ ਤੇ ਵੀਰ ਜੀ ਮੈਨੂੰ ਚੇਸ ਕਰਦੇ ਸੀ ਤੇ ਫਿਰ ਜਦੋਂ ਮੈਂ ਕਿਹਾ ਹੱਥ ਚੋ ਸੀ ਮੈਂ ਸਲਿਪ ਹੋ ਗਏ ਸੀ ਤੇ ਐਸ਼ਨ ਤੇ ਵੀਰ ਜੀ ਐਸ਼ਰੇ ਜਿਸ ਖੜੀ ਸੀ ਵੀਰ ਜੀ ਗਿੱਚੀ ਫੜੀ ਸੀ ਤੇ ਫਿਰ ਗਿਰ ਗਿਆ ਵੀਰ ਜੀ
3: ਅਰੇ ਗਿੱਚੀ ਫੜੀ ਹੀ ਕਿ ਕਿਹੜੇ ਗਿੱਚੀ ਛੱਡੀ ਥੋੜੀ ਹੀ ਫੜੀ ਹੀ ਕਿ
7: ਇੱਕੋ ਹੀ ਗੱਲ ਹੁੰਦੀ ਅੰਕਲ ਉਹਦੂ ਬਾਅਦ ਲੜੀ ਜੋੜਨ ਲਈ ਦੇਖੋ ਅਗਲਾ ਅੰਕ
5: ਸ਼ਾਦੀ ਵੀ ਸੀ ਫਿਰ ਮਾਮਾ ਕਹਿੰਦੇ ਕਿੰਨੀ ਵਾਰ ਕਿਹਾ ਰੋਟੀ ਖਾਣ ਤੋਂ ਬਾਅਦ ਖੇਡਦਾ ਨਹੀਂ
3: ਹਾਂ ਇਹ ਤਾਂ ਮਾਮਾ ਪਹਿਲਾਂ ਲੜਨਾ ਹੁੰਦਾ ਇਹ ਤਾਂ ਕੰਡੀਸ਼ਨਾਂ ਇੱਕ ਤੇ ਨਾ ਬੜੀਆਂ ਲਾ ਦਿੰਦੀਆਂ ਮੰਮੀਆਂ ਰੋਟੀ ਖਾਣ ਤੋਂ ਬਾਅਦ ਲੜਨਾ ਨਹੀਂ ਰੋਟੀ ਖਾਣ ਤੋਂ ਬਾਅਦ ਖੇਡਣਾ ਨਹੀਂ ਰੋਟੀ ਖਾਣ ਤੋਂ ਬਾਅਦ ਨਹਾਉਣਾ ਨਹੀਂ
7: ਆ ਜਾਓ ਰੋਟੀ ਖਾ ਲਓ ਅੱਧਾ ਦਿਨ ਤਾਂ ਆਈ ਲੰਘ ਜਾਂਦਾ
5: ਅਸੀਂ ਰੋਲਾ ਬਹੁਤ ਪਾ ਰਹੇ ਤੇ ਅਸੀਂ ਸੁਣ ਵੀ ਨਹੀਂ ਸਕਦੇ ਜੋ ਮੰਮਾ ਕੀ ਕਹਿ ਰਹੇ
3: ਹਾਂ ਚੰਗੀ ਗੱਲ ਹੈ ਕਿ
7: ਹਾਂ
3: ਪਾਈ ਜਾਓ ਰੋਲਾ
7: ਇਹ ਵੀ ਤੁਹਾਡਾ ਵਧੀਆ ਸੁਤਾ ਹੈ
5: ਬੈਡ ਗੱਲ ਹੈ ਮੰਮਾ ਫਿਰ ਬਾਅਦ ਤੋਂ ਸਾਡੋ ਚੀਕ ਰਹੇ ਸੀ
3: ਹਾਂ ਨਹੀਂ ਬੈਡ ਗੱਲ ਹੈ ਕਿ
7: ਹਾਂ ਮੰਮਾ ਦੀ ਵੀ ਬੈਡ ਗੱਲ ਹੈ ਤੁਹਾਡੀ ਵੀ ਹੈ ਪਤਾ ਤਾਂ ਕਰ ਲਓ ਪਹਿਲਾਂ ਤੁਸੀਂ ਕਿਹਦੇ ਵੱਲੋਂ
5: ਤੇ ਤਾਇਆ ਜੀ
3: ਹਾਂਜੀ
5: ਕਿ ਤੁਸੀਂ ਕਦੀ ਕੈਨੇਡਾ ਜਾਂਦੇ ਤੇ ਕਦੀ ਬੱਬੂ ਮਾਲ ਜਾਂਦੇ ਤੁਸੀਂ ਸਾਨੂੰ ਨਹੀਂ ਕਦੀ ਲੈ ਕੇ ਜਾਂਦੇ
7: ਅਸੀਂ ਲੈ ਕੇ ਜਾਵਾਂਗੇ ਹੁਣ ਨੈਕਸਟ ਟਾਈਮ ਦੱਸੋ
3: ਹੋਰ
7: ਹੁਣ ਇੰਨੇ ਸ਼ੋਅ ਆ ਰਹੇ ਹਰੇਕ ਹਫਤੇ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਨਾਲ ਤੁਸੀਂ ਦੱਸੋ ਤੁਹਾਡਾ ਇੰਟਰਸਟ ਕਿਹੜੇ ਸ਼ੋਅ ਵਿੱਚ ਆ
3: ਤੁਸੀਂ ਕਿੱਥੇ ਜਾਣਾ ਮੰਗਦਾ
7: ਮੇਲਾ ਤਾਂ ਹੁਣ ਆਪਾਂ ਕਿਸੇ ਹੋਰ ਕਲਾਕਾਰ ਦਾ ਨਾਂ ਲੈ ਹੋ ਜੇ ਆਪਾਂ ਮੀਡੀਆ ਸਪੌਂਸਰ ਨਾ ਆਈਏ ਚਾਚਾ ਜੀ ਤੁਸੀਂ ਦੱਸੋ
3: ਚਲੋ ਕੀ ਸੁਣਾਓਗੇ ਫਿਰ ਅੱਜ
5: ਇੱਕ ਬੋਲੀ
3: ਹਾਂਜੀ
5: ਬੱਲੇ ਬੱਲੇ ਸਾਡੇ ਤਾਏ ਦੀ ਚੜਾਈ ਆ ਸ਼ਾਵਾ ਸ਼ਾਵਾ
7: ਸਾਡੇ ਤਾਏ ਦੀ
5: ਚੜਾਈ ਆ ਕਾਲੀ ਐਨਕ ਲਾ ਕੇ ਉੱਤੇ ਸੂਹੀ ਪੱਗ
6: ਸਜਾਈ ਹੈ, ਕਾਲੀ ਐਨਕ ਲਾ ਕੇ ਉੱਤੇ ਸੂਹੀ ਪੱਗ ਸਜਾਈ ਹੈ, ਬੱਲੇ ਬੱਲੇ ਬੱਲੇ ਬੱਲੇ।
7: ਓ ਵਾਹ ਜੀ ਵਾਹ, ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ,
3: ਥੈਂਕ ਯੂ ਥੈਂਕ ਯੂ।
7: ਸੋਹਣੀ ਪੱਗ ਸਜਾਈ ਆ, ਕਾਲੀ ਐਨਕ ਵੀ ਲਾਈ ਆ।
3: ਵਾਹ, ਇਹ ਤੇ ਉਹ ਮਲਕੀਤ ਵਾਲਾ ਹੀ ਹੋ ਗਿਆ ਕੰਮ,
7: ਪੂਰੀ ਕਮਾਲ ਕਰਾਈ ਆ।
3: ਥੈਂਕ ਯੂ। ਹਾਂਜੀ ਇੱਕ ਮਿੰਟ ਮੈਂ ਇੱਕ ਸਵਾਰੀ ਚੜਾ ਲਾ, ਚਲਦੇ ਚਲਦੇ ਗੱਡੀ ਚ ਉਤਰ ਗਈ। ਹਾਂਜੀ ਹਾਂਜੀ, ਨੈਕਸਟ ਕਿਹਦੀ ਵਾਰੀ ਆ?
5: ਮਾਸਰ
3: ਹੈ,
5: ਕੁਛ ਨਹੀਂ ਆਸ਼ਾ ਨਾਲ ਗੱਲ ਕਰ ਲੋ।
3: ਹਾਂ ਮੰਮੀ ਨੇ ਰੋਕਤਾ ਹੈ ਨਾ।
5: ਹਾਂਜੀ,
7: ਇੱਕ ਤਾਂ ਨਾ ਮੰਮੀ ਆ ਸੱਚ ਨਹੀਂ ਦੱਸਣ ਦਿੰਦੀਆਂ ਨੇ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
3: ਸਤਿ ਸ਼੍ਰੀ ਅਕਾਲ
5: ਜੀ ਅੰਕਲ ਜੀ।
7: ਹਾਂਜੀ ਤੁਹਾਡਾ ਕੀ ਹਾਲ ਆ ਜੀ? ਤਾਈ ਜੀ ਤਾਂ ਆਏ ਨਹੀਂ,
3: ਤੁਸੀਂ ਸਵੇਰੇ ਸਵੇਰੇ ਸਾੜੀਆਂ ਲਵਾ ਦਿੰਦੇ ਜੇ।
7: ਪਹਿਲਾਂ ਪੱਗ ਬਣਾਈ ਸੂਹੀ ਐਨ
3: ਕਹਿੰਦੀ, ਹਾਂਜੀ
7: ਗੋਟਾ ਲਾ ਕੇ ਮਲਕੀਤ ਵਾਲੀ।
5: ਹਾਂਜੀ ਅੰਕਲ ਜੀ।
3: ਹਾਂਜੀ,
5: ਟਰੱਕ ਕਿੱਥੇ ਖਰਾਬ ਹੋਇਆ ਜਿੱਥੇ ਤੁਸੀਂ ਖਬਰੇ ਬੋਲਦੇ ਸੀ?
3: ਅੱਛਾ ਟਰੱਕ ਕਿੱਥੇ ਖਰਾਬ ਹੋਇਆ?
5: ਹਾਂਜੀ ਟਰੱਕ ਕਿਵੇਂ ਖਰਾਬ ਹੋਇਆ?
3: ਅੱਛਾ ਕਿਵੇਂ ਖਰਾਬ ਹੋਇਆ, ਪਤਾ ਨਹੀਂ ਯਾਰ ਕਿਵੇਂ ਖਰਾਬ ਹੋ ਗਿਆ।
5: ਤੁਸੀਂ ਬੋਲੇ ਸੀ ਉੱਥੇ,
7: ਐਵੇਂ ਬੋਲੀ ਜਾਂਦੇ ਹੋ
3: ਕਿੱਥੇ?
7: ਤਾਂ ਤੁਹਾਨੂੰ ਕੁਝ ਨਹੀਂ,
5: ਨਿਊਜ਼ ਨਿਊਜ਼।
3: ਅੱਛਾ ਉਹ ਗੌਤਮ ਅੰਕਲ ਬੋਲੇ ਹੋਣੇ ਨਾ,
7: ਉਹ ਸਿਡਨੀ ਹੋਇਆ ਹੋਣਾ, ਲੇਟ ਪ੍ਰੀਤਿੰਦਰ ਅੰਕਲ ਹੋ ਗਏ ਸੀ।
5: ਟ੍ਰੈਫਿਕ,
3: ਹਾਂ ਟ੍ਰੈਫਿਕ। ਅੱਛਾ ਅੱਛਾ ਓਕੇ, ਉਹ ਸਿਡਨੀ ਖਰਾਬ ਹੋਇਆ।
5: ਕਿਵੇਂ ਖਰਾਬ ਹੋਇਆ?
3: ਉਹ ਠੰਡ ਲੱਗ ਗਈ ਉਹਨੂੰ ਯਾਰ, ਉਹ ਤੁਰਿਆ ਜਾਂਦਾ ਸੀ ਤੁਰਿਆ ਜਾਂਦਾ ਸੀ ਤੇ
5: ਐਕਸੀਡੈਂਟ ਕਿੱਥੇ ਹੋਇਆ ਜਿੱਥੇ ਮੈਲਟਰ ਤੇ
3: ਆ ਉਹ ਹੈ
5: ਬੈਕਸਮਾਸ਼ ਤੇ ਐਕਸੀਡੈਂਟ ਕਿੱਥੇ ਹੋਇਆ?
3: ਨਹੀਂ ਬੈਕਸਮਾਸ਼ ਤੇ ਨਹੀਂ ਹੋਇਆ,
5: ਕਿੱਥੇ ਹੋਇਆ?
3: ਤੁਸੀਂ ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਦੱਸੋ। ਹਾਂ
7: ਸਾਡੇ ਨਿਊਜ਼ ਕੋਰਸਪੋਂਡੈਂਟ
3: ਹੈ
7: ਮੈਲਟਨ ਵਾਲੇ ਪਾਸੇ ਹੋਇਆ।
3: ਨਹੀਂ ਅੱਜ ਤੇ ਨਹੀਂ ਮੈਲਟਨ ਹੋਇਆ,
5: ਕਿੱਥੇ ਹੋਇਆ ਫੇ?
3: ਪਤਾ ਨਹੀਂ ਯਾਰ ਕਿੱਥੇ ਹੋਇਆ,
7: ਕਰਕੇ ਦੱਸਦੇ ਆ ਪਤਾ।
3: ਹੈ ਕੋਈ ਖਾਸ ਗੱਲ ਮਤਲਬ? ਅੱਜ
5: ਲੱਗਾ ਟ੍ਰੈਫਿਕ ਤੇ ਹੋਣਾ, ਬਿਕੋ ਟ੍ਰੈਫਿਕ ਤੇ ਤੁਸੀਂ ਕਿਹਾ ਸੀ ਨਿਊਜ਼ ਤੇ ਟ੍ਰੈਫਿਕ ਤੇ ਹੋਇਆ ਤੇ ਉੱਥੇ ਟ੍ਰੈਫਿਕ ਤੇ ਐਕਸੀਡੈਂਟ ਹੋਇਆ।
3: ਤੁਸੀਂ ਕਿਤੇ ਇਹ ਤੇ ਨਹੀਂ ਕਹਿਣਾ ਮੰਮਾ ਨੂੰ ਵੀ ਸਕੂਲ ਵਾਲੇ ਪਾਸੇ ਐਕਸੀਡੈਂਟ ਹੋਇਆ ਤੇ ਅੱਜ ਰਹਿਣ ਦਈਏ?
5: ਦੇਖਿਆ ਇੱਕ ਗੱਡੀ ਤੋਂ ਐਕਸੀਡੈਂਟ ਆਈ ਸੀ, ਫਿਰ ਐਂਬੂਲੈਂਸ ਆਈ ਸੀ।
3: ਓਕੇ ਓਕੇ, ਵਾਵਾ ਹੀ ਖਲਾਰਾ ਪਿਆ ਕੇ
7: ਸੱਟ ਲੱਗੀ ਹੋਣੀ ਕਿਸੇ ਦੇ।
3: ਹਾਂ ਗੱਡੀ ਨੂੰ ਸੱਟ ਲੱਗੀ ਹੋਣੀ ਆ,
7: ਨਹੀਂ ਬੰਦਿਆਂ ਦੇ ਵੀ ਲੱਗੀ ਆ, ਫਿਰ ਐਂਬੂਲੈਂਸ ਆਈ ਸੀ ਨਾ।
3: ਓ ਤੁਸੀਂ ਵਾਵਾ ਹੀ ਜਾਣਕਾਰੀ ਰੱਖਦੇ ਹੋ ਯਾਰ, ਤੁਸੀਂ ਵਾਵਾ ਇੰਟੈਲੀਜੈਂਟ ਹੁੰਦੇ ਜਾਂਦੇ ਹੋ ਤੁਸੀਂ।
5: ਹਾਂਜੀ ਮੈਂ ਇੰਟੈਲੀਜੈਂਟ।
3: ਹਾਂ ਇੰਟੈਲੀਜੈਂਟ ਹੋ ਗਏ, ਕੀ ਸੁਣਾਓਗੇ ਫਿਰ?
5: ਇੱਕ ਬੋਲੀ।
3: ਹਾਂਜੀ
5: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਬਟਾਉ
3: ਰੇਡੀਓ ਹਾਂਜੀ ਤੇ ਟਲੀਆਂ ਵਜਾਉਂਦਾ ਜਾਉ, ਰੇਡੀਓ ਹਾਂਜੀ ਤੇ
5: ਟਲੀਆਂ ਵਜਾਉਂਦਾ ਜਾਉ,
7: ਬੱਲੇ ਬੱਲੇ
5: ਬੱਲੇ
3: ਬੱਲੇ ਬੱਲੇ
7: ਚੱਕ ਦੇ ਢੋਲੀਆ
3: ਸ਼ਵਾ ਸ਼ਵਾ, ਸਰਦਾਰ ਜੀ ਜਿੰਦਾਬਾਦ, ਸਰਦਾਰ ਜੀ ਸ਼ਾਗੇ, ਸਤਿ ਸ੍ਰੀ ਅਕਾਲ।
5: ਛੋਟੀ ਦੀਦੀ ਨਾਲ ਗੱਲ ਕਰ ਲਓ।
3: ਹਾਂਜੀ ਹਾਂਜੀ ਹਾਂਜੀ,
7: ਅੱਜ ਤਾਂ ਮੇਲਾ ਲੁੱਟੀ ਜਾਂਦੇ ਆ ਬਈ।
5: ਅੰਕਲ ਜੀ ਤੇ
7: ਤਾਇਆ ਜੀ,
5: ਅੰਕਲ ਜੀ।
3: ਅੱਛਾ ਤੁਹਾਨੂੰ ਤੇ ਨਹੀਂ ਲੱਗਾ ਵੀ ਇੱਕ ਆਂਟੀ ਆ? ਐਸ਼ਲੀਨ ਨੂੰ ਸਾਰਾ ਪਤਾ ਵਾ ਨਾ, ਇਹ ਧਿਆਨ ਰੱਖਦੀ ਆ
7: ਐਸ਼ਲੀਨ, ਵੱਡੀ ਹੋ ਗਈ ਨਾ, ਉਹਨੂੰ ਆਈਡੀਆ ਹੋ ਜਾਂਦਾ।
3: ਤੁਹਾਨੂੰ ਫੜ ਕੇ ਕਿਉਂ ਸੁੱਟਿਆ ਹੈ ਵੀਰ ਨੂੰ?
7: ਸਾਨੂੰ ਰਿਪੋਰਟਾਂ ਮਿਲ ਲਈਆਂ
3: ਹੈ।
7: ਆਪਣਾ ਬੰਦਾ ਹੀ ਸੁੱਟ ਲਿਆ,
3: ਆਪਣੇ ਬੰਦਾ ਕੁੱਟ ਲਿਆ।
5: ਵੀਰ ਜੀ ਨੇ ਮੰਮਾ ਨੇ ਕਿਹਾ ਰੱਖ ਜੋ, ਫਿਰ ਮੈਂ ਵੀਰ ਜੀ ਨੂੰ ਥੱਲੇ ਸੁੱਟਤਾ।
7: ਰੋਕਣਾ ਸੀ ਵੀਰ ਜੀ, ਕਿਤੇ ਰੁਕਦਾ ਸੀ, ਆਪਣੀ ਟੀਮ ਵਾਲੀ ਗੋਲ ਕਰ ਲਿਆ, ਦੂਜੇ ਕਰਨ ਨਹੀਂ ਸੀ ਨਾ ਦਿੰਦੇ,
3: ਆਪਣੇ ਮੋਰਚੇ ਚ ਮਾਰ ਲਈਆਂ ਗੋਲੀਆਂ। ਕੀ ਸੁਣਾਓਗੇ ਫਿਰ?
5: ਇੱਕ ਬੋਲੀ,
3: ਹਾਂਜੀ,
5: ਬਾਲੀ ਰਸੀ ਖਤਰ ਗਿਆ ਸੀ, ਬਾਲੀ ਰਸੀ ਖਤਰ ਗਿਆ ਖਤ ਕੇ ਲਾਡੇ ਬੱਤਾ, ਬੈਜੇ ਵਾਲੇ ਸਾਈਕਲ ਤੇ
3: ਤਲੀਆਂ ਵਜਾਉਂਦਾ ਜਾ, ਬੈਜੇ ਮੇਰੇ ਸਾਈਕਲ ਤੇ,
5: ਸਾਈਕਲ ਤੇ ਡੱਡੂ ਕਪੜਾ
3: ਡੱਡੂ ਕੱਪੜੇ ਧੋਂਦਾ ਨੀ ਬਹਿ ਕੇ ਸਾਈਕਲ ਤੇ।
7: ਤਿੰਨ ਚਾਰ ਬੋਲੀਆਂ ਨੀ ਇਕੱਠੀਆਂ ਕਰਤੀਆਂ ਵਿੱਚ, ਘਰੇਲੂ ਕੰਮ ਕਾਜ
3: ਕੀ
7: ਹਾਲ ਆ ਜੀ?
3: ਤੁਹਾਡਾ ਨਾਂ ਕੀ ਆ?
8: ਨਾਮ ਬੋਲੋ।
5: ਜਸਵਿੰਦਰ ਸਿੰਘ ਬੋਲ ਰਹਾ ਹੈ।
3: ਹਾਂਜੀ,
8: ਦੁਬਾਰਾ ਬੋਲੋ।
9: ਦੁਬਾਰਾ ਬੋਲੋ।
8: ਉਹਨਾਂ ਨੂੰ ਸੁਣਿਆ
9: ਨਹੀਂ, ਕੁਝ ਬੋਲ
8: ਪਤਾ ਨਾਮ
3: ਲਾਊਡਰ ਲਾਊਡਰ ਲਾਊਡਰ। ਹਾਂਜੀ, ਲਾਊਡਰ
5: ਜਸਵਿੰਦਰ ਸਿੰਘ ਬੋਲ ਰਹਾ ਹੈ।
3: ਜੰਗ ਬਹਾਦਰ ਸਿੰਘ ਹੈ? ਜੱਗ ਫਤਿਹ ਬੜੀਆਂ ਗੱਲਾਂ ਕਰਨ ਲੱਗ ਪਏ ਹੋ। ਅਸੀਂ ਅਸੀਂ ਠੀਕ ਹਾਂ। ਤੁਹਾਡਾ ਕੀ ਹਾਲ ਹੈ? ਅੱਛਾ, ਵਧੀਆ ਹੂੰ। ਓਕੇ, ਤੁਸੀਂ ਜਾਂਦੇ ਹੋ ਕਿੰਡੀ? ਜਾਂਦੇ ਕਿ ਨਹੀਂ ਹਲੇ? ਅੱਛਾ, ਅੱਜ ਛੁੱਟੀ ਆ। ਓਕੇ, ਅੱਜ ਤੇ ਫਿਰ ਨਜ਼ਾਰੇ ਆ ਦੇ,
7: ਟੀਵੀ ਦੇਖਣਾ ਅੱਜ, ਅੱਜ ਖਾਣਾ ਪੀਣਾ ਕੁਛ ਯਮੀ ਯਮੀ
3: ਹੈ। ਖੰਘ ਲੱਗੀ ਜਾ ਆਪਦੀ? ਕੀ ਸੁਣਾਓਗੇ ਅੱਜ? ਸੁਣਾਓ ਸੁਣਾਓ।
5: ਮੰਮਾ ਉੱਠੀ ਗੋਲ ਗੋਲ, ਮੰਮਾ ਚਮਚਾ ਗੋਲ, ਮੰਮੀ ਉੱਠੀ ਗੋਲ ਗੋਲ, ਅਵਤੀ ਚਮਚਾ ਗੋਲ ਗੋਲ, ਮੰਮਾ ਪਿੰਡੀ ਗੋਲ ਗੋਲ, ਮੰਮਾ
3: ਪਾਪਾ ਦੀ ਢਿੱਡੀ ਗੋਲ ਗੋਲ।
7: ਤੁਸੀਂ ਵੀ ਕਦੋਂ ਕਹੇ ਸੇਮ ਟੂ ਯੂ ਅੰਕਲ।
3: ਪਾਪਾ ਨੇ ਤਲ ਕੇ ਖਾਣੀ ਹੈ,
5: ਮਛਲੀ ਜਲ ਕੀ ਰਾਣੀ ਹੈ, ਜੀਵੇ ਉਸਕਾ ਪਾਣੀ ਹੈ, ਹਾਥ
3: ਮਰ ਜਾਏਗੀ।
7: ਆ ਸੀ ਪੂਰੀ।
3: ਵਾਹ,
7: ਤੁਸੀਂ ਅੰਮ੍ਰਿਤਸਰੀ ਫਿਸ਼ ਵਾਲੇ,
3: ਓ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ ਗਏ ਯਾਰ। ਥੈਂਕ ਯੂ, ਥੈਂਕ ਯੂ। ਓ ਕੱਲ ਕੱਲ ਮਮਾ ਵਾਈ ਯੂਰ ਲਾਫਿੰਗ।
7: ਇੰਨੀ ਸੀਰੀਅਸ ਮੈਂ ਪੋਇਮ ਸੁਣਾਉਣਾ ਐਵੇਂ ਜੱਗ ਹਸਾਈ ਬਣੀ ਗੱਲ ਹਾਏ ਤਾਂ ਮੈਂ ਟਵਿੰਕਲ ਟਵਿੰਕਲ ਲਿਟਲ ਸਟਾਰ ਵੀ ਬਣਾਇਆ
3: ਹਲੇ ਤੋਂ ਡੱਕਾ ਨੇ ਜਾਣਾ ਵਾ
7: ਸਤਿ ਸ਼੍ਰੀ ਅਕਾਲ ਜੀ
3: ਸ਼ੁਰੂ ਕਰਾਉਣਾ ਔਖਾ
7: ਉਦੋਂ ਬਾਅਦ ਤਾਂ ਕੂ ਛਕ ਛਕ ਕੀ ਆ ਘੋੜਾ ਕੈਸੇ ਦੌੜਤਾ ਹੈ ਤਕੜ ਤਕੜ ਤਕੜ ਤਕੜ ਤਕੜ ਤਕੜ ਤਕੜ ਤਕੜ
3: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵੀ ਹੈਵ ਅ ਨਾਈਸ ਡੇ ਥੈਂਕ ਯੂ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਬਹੁਤ ਮਿਹਰਬਾਨੀ ਜੀ ਤੁਹਾਡੀ ਅਮਰ ਜੀ ਧੰਨਵਾਦ ਤੁਹਾਡਾ ਅੱਜ ਇੱਕ ਬਰਥਡੇ ਆ ਜੀ ਕਹਿੰਦੇ ਅੱਜ ਮੇਰੇ ਬੇਟੇ ਰਤਨ ਸਿੰਘ ਦਾ 7ਵਾਂ ਜਨਮ ਦਿਨ ਆ ਪਲੀਜ਼ ਵਿਸ਼ ਕਰ ਦਿਓ ਤੇ ਵੀ ਆਲਵੇਜ਼ ਲਿਸਨ ਲਾਫਟਰ ਥੈਰੇਪੀ ਟੂਗੈਦਰ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਰਤਨ ਸਿੰਘ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਰਤਨ ਜੀ ਸੱਤਵੇਂ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਹੁਤ ਬਹੁਤ ਤਰੱਕੀਆਂ ਦੇਵੇ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਰੁਪਿੰਦਰ ਜੀ ਧੰਨਵਾਦ ਹਰਚੰਦ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਵਪ੍ਰੀਤ ਜੀ ਧੰਨਵਾਦ ਤੁਹਾਡਾ ਅਤੇ ਐਸ ਪੀ ਧਾਰੀਵਾਲ ਜੀ ਕਹਿੰਦੇ ਨੇ ਇੱਕ ਜਨਮਦਿਨ ਹੈ ਟੂਡੇ ਮਾਈ ਬਿਊਟੀਫੁੱਲ ਵਾਈਫ ਹਰਮਨਦੀਪ ਕੌਰ ਧਾਲੀਵਾਲ ਦਾ ਵੀ ਜਨਮਦਿਨ ਹੈ ਪਲੀਜ਼ ਵਿਸ਼ ਕਰ ਦਿਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਹਰਮਨਦੀਪ ਕੌਰ ਧਾਲੀਵਾਲ ਜੀ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਐਸ ਪੀ ਜੀ ਤੁਹਾਨੂੰ ਵੀ ਵਧਾਈਆਂ ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਪਿਆਰ ਇਸੇ ਤਰ੍ਹਾਂ ਤੁਹਾਡਾ ਬਣਿਆ ਰਹੇ ਅਤੇ ਇੱਕ ਦੂਸਰੇ ਦੀਆਂ ਖੁਸ਼ੀਆਂ ਰੱਜ ਕੇ ਤੁਸੀਂ ਮਾਣੋ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾਇਕ ਅੱਜ ਦੀ ਕਹਾਣੀ ਅਤੇ ਸੰਜੇ ਪੂਜਾ ਜੀ ਧੰਨਵਾਦ ਬਲਜੀਤ ਵਾਲੀਆ ਜੀ ਤੁਹਾਡਾ ਵੀ ਧੰਨਵਾਦ ਸ਼ਿਵਾਨੀ ਗਰਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਦਿਨ ਦੀਆਂ ਤੁਹਾਨੂੰ ਵੀ ਸ਼ੁਭਕਾਮਨਾਵਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਨਾ ਕੋਈ ਦਵਾਈ ਲੱਗੇ ਅਤੇ ਨਾ ਕੋਈ ਫੀਸ ਲੱਗੇ ਬਸ ਹੱਸਣ ਹਸਾਉਣ ਦੇ ਨਾਲ ਤਨ ਮਨ ਦੇ ਰੋਗ ਭੱਜੇ ਅਤੇ ਇਹ ਮੁਫਤ ਦੀ ਮੈਡੀਸਿਨ ਸਾਰੇ ਜਾਣੇ ਅਪਣਾ ਲਵੋ ਕਹਿੰਦਾ ਘੁੰਮਣ ਹੱਸ ਟੱਪ ਕੇ ਲਾਫਟਰ ਥੈਰੇਪੀ ਦੇ ਦੌਰਾਨ ਸਾਰੇ ਰੋਗ ਭਜਾ ਲਵੋ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਚੜ੍ਹਦੀ ਕਲਾ 'ਚ ਰਹੋ ਹੱਸਦੇ ਖੇਡਦੇ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
10: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
10: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
11: You are listening
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
11: Stay tuned
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
10: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
10: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਮੁਸਕਰਾਹਟ ਸਾਰਾ ਦਿਨ ਆਪਣੇ ਨਾਲ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਵਿਅਕਤੀ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਬੇਵਕੂਫ ਸਮਝਦਾ। ਅਸਲ ਦੇ ਵਿੱਚ ਨਿੱਕੇ ਹੁੰਦਿਆਂ ਤੋਂ ਹਰ ਇੱਕ ਨੇ ਉਹਨੂੰ ਬੇਵਕੂਫ ਸਮਝਿਆ। ਹੌਲੀ ਹੌਲੀ ਇਹ ਚੀਜ਼ ਉਹਦੇ ਦਿਮਾਗ ਦੇ ਵਿੱਚ ਘਰ ਕਰ ਗਈ ਕਿ ਉਹ ਹੈਗਾ ਹੀ ਬੇਵਕੂਫ ਹੈ। ਨਿੱਕੇ ਹੁੰਦਿਆਂ ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ, ਪਰ ਉਹ ਕੀ ਵੇਖਦਾ ਕਿ ਹੌਲੀ ਹੌਲੀ ਬਾਹਰ ਦੀ ਬਜਾਏ ਘਰੋਂ ਵੀ ਕਈ ਵਾਰੀ ਉਹਨੂੰ ਬੇਵਕੂਫ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ, ਆਮ ਲੋਕਾਂ ਨਾਲੋਂ ਅਲੱਗ, ਆਮ ਲੋਕਾਂ ਦੇ ਨਾਲੋਂ ਬੁੱਧੀ ਦੇ ਵਿੱਚ ਘੱਟ, ਸਮਰੱਥਾ ਦੇ ਵਿੱਚ ਘੱਟ। ਉਹਨੇ ਵਿਰੋਧ ਕੀਤਾ ਪਰ ਇਸ ਚੀਜ਼ ਦੇ ਨਾਲ ਕੋਈ ਫਰਕ ਨਾ ਪਿਆ, ਉਲਟਾ ਉਹਦਾ ਮਨ ਹੋਰ ਉਦਾਸ ਹੁੰਦਾ। ਜਿੱਦਾਂ ਜਿੱਦਾਂ ਵੱਡਾ ਹੋਇਆ, ਜਵਾਨ ਹੋਇਆ, ਲੋਕਾਂ ਦੀ ਜ਼ਬਾਨ ਦੇ ਉੱਤੇ ਇਹ ਚੀਜ਼ ਘਰ ਕਰਕੇ। ਉਹ ਕਹਿੰਦਾ ਇੱਕ ਸਮਾਂ ਆਇਆ ਜਦੋਂ ਮੈਂ ਮੰਨ ਕੇ ਬਹਿ ਗਿਆ ਕਿ ਵਾਕਈ ਇਹ ਸੱਚ ਕਹਿੰਦੇ ਹੋਣੇ ਆ, ਮੈਂ ਹੈਗਾ ਹੀ ਬੇਵਕੂਫ ਹੈ। ਹੁਣ ਉਹਨੂੰ ਲੋਕਾਂ ਦੀਆਂ ਕਈਆਂ ਗੱਲਾਂ ਦਾ ਕੋਈ ਅਸਰ ਨਾ ਆਉਂਦਾ, ਜਿੱਦਾਂ ਕਿ ਉਹ ਪੱਥਰ ਬਣ ਗਿਆ ਹੋਵੇ, ਜਿੱਦਾਂ ਕਿ ਉਹਨੇ ਸੱਚ ਮੰਨ ਲਿਆ ਹੋਵੇ। ਜੇ ਲੋਕ ਕਹਿੰਦੇ ਨੇ ਤਾਂ ਹਾਂ ਠੀਕ ਹੈ। ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਗਏ, ਪਰ ਇਹ ਸ਼ਬਦ ਅੰਦਰੋਂ ਅੰਦਰੀ ਉਹਨੂੰ ਜ਼ਰੂਰ ਝੰਜੋੜਦੇ ਸੀ, ਅੰਦਰੋਂ ਅੰਦਰੀ ਜ਼ਰੂਰ ਉਹਨੂੰ ਦੁਖੀ ਕਰਦੇ ਸੀ। ਲੰਮੇ ਸਮੇਂ ਦਾ ਇਹ ਸੰਤਾਪ ਹਟਾਉਣ ਤੋਂ ਬਾਅਦ ਇੱਕ ਦਿਨ ਉਹਨੇ ਸੋਚਿਆ ਕਿ ਇਸ ਜੀਵਨ ਦਾ ਮੈਂ ਅੰਤ ਕਰ ਦਿੰਦਾ, ਜੇ ਮੈਂ ਬੇਵਕੂਫ ਹਾਂ ਤਾਂ ਫਿਰ ਮੈਂ ਰਹਿ ਕੇ ਵੀ ਕਰਨਾ ਇਸ ਧਰਤੀ ਦੇ ਉੱਤੇ, ਇਹ ਜ਼ਿੰਦਗੀ ਨੂੰ ਮੈਂ ਕੀ ਕਰਨਾ। ਚਲੋ ਅੱਜ ਇਸ ਜੀਵਨ ਦਾ ਅੰਤ ਕਰ ਦਿੰਦੇ ਹਾਂ। ਵੈਸੇ ਵਿਚਾਰ ਉਹਨੂੰ ਉਦੋਂ ਆਇਆ ਜਦੋਂ ਇੱਕ ਦਿਨ ਬੜਾ ਮਾਯੂਸ, ਬੜੀ ਚਿੰਤਾ ਦੇ ਵਿੱਚ ਉੱਪਰ ਅਸਮਾਨ ਵੱਲ ਵੇਖਦਾ, ਰੱਬ ਨੂੰ ਕੋਸ ਰਿਹਾ, ਅਤੇ ਅਚਾਨਕ ਇੱਕ ਤਾਰਾ ਅਸਮਾਨ ਦੀ ਹਿੱਕ ਦੇ ਵਿੱਚੋਂ ਟੁੱਟ ਕੇ ਡਿੱਗਾ। ਉਸ ਟੁੱਟਦੇ ਤਾਰੇ ਨੂੰ ਵੇਖ ਕੇ ਵਿਚਾਰ ਆਇਆ, ਕਿਉਂ ਨਾ ਮੈਂ ਵੀ ਇਸ ਤਾਰੇ ਵਾਂਗੂੰ ਟੁੱਟ ਜਾਵਾਂ, ਕਿਉਂ ਨਾ ਮੈਂ ਵੀ ਆਪਣਾ ਜੀਵਨ ਸਮਾਪਤ ਕਰ ਲਵਾਂ। ਹਾਂ, ਇਹੋ ਹੀ ਠੀਕ ਰਹੂਗਾ। ਉਹ ਕਹਿੰਦਾ ਹਲੇ ਮੈਂ ਵਿਚਾਰ ਹੀ ਕਰ ਰਿਹਾ ਸੀ ਕਿ ਛੋਟੀ ਜਿਹੀ ਬੱਚੀ ਜਿਹਦੀ ਜੁੱਤੀ ਟੁੱਟੀ ਸੀ, ਫਟੇ ਪੁਰਾਣੇ ਕੱਪੜੇ ਸੀ, ਕੋਈ 7-8 ਸਾਲ ਦੀ ਉਮਰ ਹੋਊਗੀ, ਆ ਕੇ ਮੇਰੀ ਪੈਂਟ ਖਿੱਚਣ ਲੱਗ ਪਈ। ਉਹ ਬੋਲ ਨਹੀਂ ਸੀ ਸਕਦੀ, ਜਾਂ ਫਿਰ ਮੈਨੂੰ ਸਮਝ ਨਹੀਂ ਸੀ ਆਉਂਦੀ, ਜਾਂ ਉਹ ਮੈਨੂੰ ਕੁਛ ਹੋਰ ਕਹਿ ਰਹੀ ਸੀ, ਜਾਂ ਮੇਰਾ ਕਿਸੇ ਹੋਰ ਪਾਸੇ ਧਿਆਨ ਸੀ। ਹਾਂ, ਪਰ ਮੇਰਾ ਵੱਲ ਤਾਂ ਮਰਨ ਵੱਲ ਧਿਆਨ ਸੀ। ਉਹ ਮੈਨੂੰ ਕਿਉਂ ਕਹਿ ਰਹੀ ਆ ਕਿ ਮੇਰੇ ਨਾਲ ਚੱਲ, ਉਹ ਮੈਨੂੰ ਕਿਉਂ ਕਹਿ ਰਹੀ ਆ ਕਿ ਮੇਰੀ ਮਦਦ ਕਰ। ਉਹਦੇ ਇਸ਼ਾਰੇ ਦੇ ਉੱਤੇ ਪਰੇ ਵੇਖਿਆ ਤਾਂ ਸ਼ਾਇਦ ਉਹਦੀ ਮਾਂ ਨੂੰ ਮਦਦ ਦੀ ਲੋੜ ਸੀ, ਸ਼ਾਇਦ ਉਹ ਚਾਹੁੰਦੀ ਸੀ ਕਿ ਮੇਰੀ ਮਾਂ ਦੀ ਚੱਲ ਕੇ ਮਦਦ ਕਰ, ਪਰ ਮੈਨੂੰ ਕੀ ਪਈ ਹੈ ਉਹਦੀ ਮਾਂ ਦੀ ਮਦਦ ਕਰਨ ਦੀ, ਮੈਂ ਤਾਂ ਮਰਨ ਜਾ ਰਿਹਾ। ਇੱਥੇ ਦੁਨੀਆਂ ਦੇ ਉੱਤੇ ਕੋਈ ਮਰੇ ਜਾਂ ਕੋਈ ਜੀਵੇ, ਕੀ ਫਰਕ ਪੈਂਦਾ, ਮੈਂ ਤਾਂ ਮਰੀ ਜਾਣਾ, ਟੱਠੇ ਖੂਹ 'ਚ ਜਾਵੇ ਦੁਨੀਆ। ਮੈਨੂੰ ਉਸ ਕੁੜੀ ਦੇ ਨਾਲ ਕੋਈ ਸਰੋਕਾਰ ਨਹੀਂ ਸੀ, ਆਪਣੀ ਪੈਂਟ ਛਡਾ ਕੇ ਮੈਂ ਆਪਣੇ ਅਪਾਰਟਮੈਂਟ ਵੱਲ ਵਧਣਾ ਸ਼ੁਰੂ ਕਰ ਦਿੱਤਾ, ਬੱਚੀ ਨੂੰ ਇਹ ਕਹਿ ਕੇ ਕਿ ਜਾ ਪੁਲਿਸ ਕੋਲੋਂ ਮਦਦ ਲੈ, ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਕੋਲੋਂ ਮਦਦ ਲੈ, ਤੂੰ ਇੱਕ ਬੇਵਕੂਫ ਬੰਦੇ ਕੋਲੋਂ ਕਿਉਂ ਮਦਦ ਚਾਹੁੰਦੀ ਹੈ। ਇਹ ਮੇਰੇ ਮਨ ਦੇ ਵਿਚਾਰ ਸੀ। ਅਪਾਰਟਮੈਂਟ ਦੇ ਲਾਗੇ ਪਹੁੰਚਿਆ ਤਾਂ ਇੱਕ ਗਵਾਂਢੀ ਦਾ ਚੀਕ ਝਾੜਾ ਹਰ ਰੋਜ਼ ਦੀ ਤਰ੍ਹਾਂ ਕੰਨਾਂ ਦੇ ਵਿੱਚ ਵੱਜਣ ਲੱਗਾ। ਉਹ ਸ਼ਾਇਦ ਮਕਾਨ ਮਾਲਕਣ ਦੇ ਨਾਲ ਲੜ ਰਿਹਾ ਸੀ, ਅਕਸਰ ਹੀ ਇੱਦਾਂ ਦਾ ਹੁੰਦਾ, ਉਹ ਕਪਤਾਨ ਰੱਜ ਕੇ ਬਕਵਾਸ ਕਰਦਾ, ਸ਼ਾਇਦ ਸ਼ਰਾਬ ਪੀਂਦਾ, ਰੋਜ਼ ਦੀ ਚਿਕ ਚਿਕ ਚੈਂ ਚੈਂ, ਰੋਜ਼ ਦਾ ਇਹੋ ਢੰਡੋਰਾ। ਇਸ ਕਰਕੇ ਉਹਦੇ ਨੇ ਬੋਲਾਂ ਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ। ਆਪਣੇ ਅਪਾਰਟਮੈਂਟ ਦੇ ਵਿੱਚ ਆ ਕੇ ਪਤਾ ਨਹੀਂ ਕਿਉਂ ਉਸ ਬੱਚੀ ਬਾਰੇ ਵਿਚਾਰ ਆਉਂਦਾ, ਪਰ ਦੂਸਰਾ ਵਿਚਾਰ ਜ਼ਿਆਦਾ ਹਾਵੀ ਸੀ। ਮੈਨੂੰ ਕੀ, ਜਦੋਂ ਮੈਂ ਦੁਨੀਆਂ 'ਤੇ ਰਿਹਾ ਹੀ ਨਾ, ਫਿਰ ਮੈਂ ਚੰਗਿਆਈ ਤੋਂ ਕੀ ਲੈਣਾ। ਕਹਿੰਦੇ ਨੇ ਚੰਗਾ ਕਰੋ ਅਤੇ ਉਹਦਾ ਫਲ ਮਿਲਦਾ, ਮੈਂ ਇਸ ਫਲ ਨੂੰ ਕੀ ਕਰਨਾ। ਆਪਣੀ ਕਵਰ ਦੇ ਵਿੱਚੋਂ ਆਪਣਾ ਹਥਿਆਰ ਕੱਢਿਆ ਅਤੇ ਉਹਨੂੰ ਆਪਣੇ ਕੋਲ ਰੱਖ ਲਿਆ। ਹੁਣ ਮੈਂ ਸੋਚ ਵਿਚਾਰ ਕਰ ਰਿਹਾ ਕਿ ਆਪਣੀ ਛਾਤੀ ਦੇ ਵਿੱਚ ਗੋਲੀ ਮਾਰਾਂ ਜਾਂ ਫਿਰ ਆਪਣੇ ਸਿਰ ਦੇ ਵਿੱਚ ਮਾਰਾਂ। ਕਿੱਦਾਂ ਕਿੱਦਾਂ ਇੱਕ ਵਧੀਆ ਮੌਤ ਮਿਲ ਸਕਦੀ ਹੈ। ਵਾਰ ਵਾਰ ਉਹ ਫਿਰ ਬੱਚੀ ਧਿਆਨ ਦੇ ਵਿੱਚ ਆਈ ਜਾਂਦੀ ਹੈ, ਪਿਸਟਲ ਤੋਂ ਧਿਆਨ ਹਟ ਕੇ ਪਤਾ ਨਹੀਂ ਕਿਉਂ ਖਿਆਲਾਂ ਦੇ ਵਿੱਚ ਉਸ ਬੱਚੀ ਵੱਲ ਜਾਂਦਾ। ਉਹ ਮੇਰੇ ਕੋਲੋਂ ਮਦਦ ਕਿਉਂ ਮੰਗ ਰਹੀ ਸੀ। ਅਚਾਨਕ ਮਨ ਦੇ ਵਿੱਚ ਵਿਚਾਰ ਆਇਆ ਕਿ ਜੇ ਮੈਂ ਇੱਥੋਂ ਦੂਰ ਕਿਤੇ ਮੰਗਲ ਗ੍ਰਹਿ ਦੇ ਉੱਤੇ ਚਲੇ ਜਾਵਾਂ ਤਾਂ ਕੀ ਉੱਥੇ ਜਾ ਕੇ ਮੇਰੇ ਕੀਤੇ ਅਪਰਾਧ ਮੇਰਾ ਖਹਿੜਾ ਛੱਡ ਪਾਉਣਗੇ, ਜਾਂ ਫਿਰ ਮੈਂ ਇਸ ਧਰਤੀ ਤੋਂ ਕਿਤੇ ਦੂਰ ਹੋਵਾਂ ਅਤੇ ਜੋ ਮੈਂ ਇਸ ਧਰਤੀ ਦੇ ਉੱਤੇ ਕਰਕੇ ਗਿਆ ਚੰਗਾ ਜਾਂ ਮਾੜਾ, ਕਿ ਉਹਨਾਂ ਚੀਜ਼ਾਂ ਕਰਕੇ ਮੈਨੂੰ ਧਰਤੀ 'ਤੇ ਯਾਦ ਕੀਤਾ ਜਾਊਗਾ, ਨਾ ਵੀ ਕੀਤਾ ਜਾਵੇ ਕੀ ਫਰਕ ਪੈਂਦਾ। ਪਰ ਕੀ ਮੈਂ ਆਪਣੇ ਆਪ ਨੂੰ ਭੁਲਾ ਪਾਊਂਗਾ? ਪਤਾ ਨਹੀਂ ਉੱਥੇ ਕਿੱਦਾਂ ਦੀ ਦੁਨੀਆ ਹੋਣੀ ਹੈ, ਸ਼ਾਇਦ ਇਹ ਮੇਰਾ ਚੰਗਾ ਮਾੜਾ ਉੱਥੇ ਵੀ ਖਹਿੜਾ ਨਾ ਛੱਡ ਪਾਵੇ। ਕੁਛ ਦੇਰ ਦੇ ਲਈ ਮਰਨ ਦਾ ਵਿਚਾਰ ਟਾਲ ਦਿੱਤਾ। ਅੱਗੇ ਕਦੀ ਨੀਂਦ ਨਹੀਂ ਸੀ ਆਈ ਚੱਜ ਦੇ ਨਾਲ, ਪਤਾ ਨਹੀਂ ਕਿਉਂ ਅੱਜ ਇੱਕਦਮ ਨੀਂਦ ਆ ਗਈ। ਨੀਂਦ ਦੇ ਵਿੱਚ 5 ਸਾਲ ਪਹਿਲਾਂ ਮਰ ਚੁੱਕਾ ਮੇਰਾ ਭਰਾ ਮੈਨੂੰ ਨਜ਼ਰ ਆਉਂਦਾ। ਇਹ ਅਜੀਬ ਜਿਹਾ ਸੁਪਨਾ ਸੀ, ਪਰ ਕਈ ਸੁਪਨੇ ਇੱਦਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਪ੍ਰਤੱਖ ਨਜ਼ਰ ਆਉਂਦੇ ਨੇ, ਬਿਲਕੁਲ ਚਿੱਟੇ ਦਿਨ ਵਾਂਗੂ, ਜਿਹੜੇ ਤੁਹਾਨੂੰ ਬਿਲਕੁਲ ਯਾਦ ਰਹਿੰਦੇ ਨੇ ਬਚਪਨ ਦੇ ਕਿਸੇ ਗੂੜੇ ਯਾਰ ਵਾਂਗੂ। ਕਈ ਸੁਪਨੇ ਬੜੇ ਧੁੰਦਲੇ ਧੁੰਦਲੇ ਲੱਗਦੇ ਨੇ, ਪਰ ਕਈ ਐਂ ਇਨ ਬਿਨ ਯਾਦ ਰਹਿੰਦੇ ਨੇ। ਇਹ ਉਹਨਾਂ ਸੁਪਨਿਆਂ ਵਰਗਾ ਇੱਕ ਸੁਪਨਾ ਸੀ। ਮੈਂ ਕਿਸੇ ਹੋਰ ਹੀ ਧਰਤੀ ਦੇ ਵਿੱਚ ਚਲਾ ਗਿਆ, ਚਾਰ ਚੁਫੇਰੇ ਹਨੇਰਾ। ਇੰਝ ਪ੍ਰਤੀਤ ਹੁੰਦਾ ਕਿ ਮੈਂ ਸੁਪਨੇ ਦੇ ਵਿੱਚ ਮਰ ਚੁੱਕਾ, ਇੱਕ ਤਾਬੂਤ ਦੇ ਵਿੱਚ ਬੰਦ ਹਾਂ, ਕੁਛ ਨਜ਼ਰ ਨਹੀਂ ਆ ਰਿਹਾ। ਅਚਾਨਕ ਇੱਕ ਪਾਣੀ ਦੀ ਬੂੰਦ ਅੱਖ ਦੇ ਉੱਤੇ ਆਣ ਡਿੱਗਦੀ ਹੈ, ਕੀ ਫਰਕ ਪੈਂਦਾ? ਫਰਕ ਪਿਆ ਜਦੋਂ ਦੂਸਰੀ ਬੂੰਦ ਆਣ ਕੇ ਡਿੱਗੀ। ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਂ ਜਿਉਂਦਾ। ਸੁਪਨੇ ਦੇ ਵਿੱਚ ਹੀ ਮਰਿਆ ਬੰਦਾ ਸੁਪਨੇ ਦੇ ਵਿੱਚ ਹੀ ਜਿਉਣ ਦੇ ਹੋਣ ਦਾ ਅਹਿਸਾਸ ਕਰਦਾ। ਪਾਣੀ ਦੀ ਇੱਕ ਹੋਰ ਬੂੰਦ ਡਿੱਗੀ ਤਾਂ ਜਿੱਦਾਂ ਅੱਖ ਖੋਲ੍ਹ ਕੇ ਵੇਖਿਆ ਤਾਂ ਬੂੰਦ ਖੁੱਲ੍ਹ ਗਿਆ। ਕੋਈ ਮੈਨੂੰ ਲੈ ਕੇ ਜਾ ਰਿਹਾ ਇਸ ਖੁੱਲ੍ਹੇ ਅਸਮਾਨ ਦੇ ਵਿੱਚ। ਹੁਣ ਮੈਂ ਵੇਖ ਪਾ ਰਿਹਾ ਹੈ ਤਾਂ ਹਨੇਰਾ, ਪਰ ਇਹਨਾਂ ਅਸਮਾਨਾਂ ਦੇ ਵਿੱਚ ਉੱਡਦੇ ਮੈਨੂੰ ਕੋਈ ਡਰ ਨਹੀਂ ਸੀ ਲੱਗ ਰਿਹਾ, ਬਿਲਕੁਲ ਬੇਖੌਫ, ਨਾ ਡਰ, ਮਜ਼ਾ ਆ ਰਿਹਾ ਸੀ, ਆਨੰਦ ਆ ਰਿਹਾ ਸੀ। ਜੋ ਇਹ ਸੁਪਨੇ ਦੇ ਵਿੱਚ ਆਨੰਦ ਮਾਣਿਆ ਸ਼ਾਇਦ ਜ਼ਿੰਦਗੀ ਦੇ ਵਿੱਚ ਬੜਾ ਚਿਰ ਹੋਇਆ ਮਾਣੇ ਨੂੰ। ਨਾਲ ਦੀ ਨਾਲ ਇਹ ਅਹਿਸਾਸ ਜ਼ਰੂਰ ਆ ਕਿ ਇਹ ਸੁਪਨਾ, ਪਰ ਫਿਰ ਕੀ ਫਰਕ ਪੈਂਦਾ? ਆਨੰਦ ਤਾਂ ਦੇ ਰਿਹਾ। ਇਹ ਸੁਪਨੇ ਨੂੰ ਅੱਗੇ ਵੇਖਦੇ ਹਾਂ, ਇਹ ਸੋਚ ਕੇ ਉਹਨਾਂ ਦੇ ਨਾਲ ਤੁਰਦਾ ਰਿਹਾ। ਦੂਰ ਇੱਕ ਗ੍ਰਹਿ ਵੱਲ ਨੂੰ ਉਂਗਲ ਕਰਕੇ ਪੁੱਛਿਆ, ਕੀ ਉਹ ਮੇਰੀ ਧਰਤੀ ਹੈ? ਅੱਗੋਂ ਕੋਈ ਆਵਾਜ਼ ਨਾ ਆਈ, ਪਰ ਜਲਦੀ ਅਸੀਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚੇ ਜਿੱਥੇ ਲੋਕ ਮੈਨੂੰ ਵੇਖ ਕੇ ਖੁਸ਼ ਹੋਏ, ਜਿੱਥੇ ਲੋਕਾਂ ਨੇ ਮੈਨੂੰ ਜੱਜ ਨਹੀਂ ਕੀਤਾ, ਜਿੱਥੇ ਉਹਨਾਂ ਨੇ ਬਿਨਾਂ ਜ਼ਬਾਨ ਤੋਂ ਇੱਕ ਸ਼ਬਦ ਵੀ ਬੋਲਿਆ ਮੇਰਾ ਵੈਲਕਮ ਕੀਤਾ। ਜਿੱਥੇ ਅਹਿਸਾਸ ਹੋਇਆ ਕਿ ਉਹ ਲੋਕ ਰੁੱਖਾਂ ਦੇ ਨਾਲ ਇੱਕ ਮਿਕ ਸੀ, ਉਹ ਇਸ ਹਵਾ ਦੀ ਪਾਣੀ ਦੀ ਇੱਜ਼ਤ ਕਰਦੇ ਸੀ। ਥੋੜ੍ਹੇ ਸਮੇਂ ਬਾਅਦ ਮੈਨੂੰ ਇੱਦਾਂ ਪ੍ਰਤੀਤ ਹੋਇਆ ਜਿਵੇਂ ਉਹ ਰੁੱਖਾਂ ਦੇ ਨਾਲ ਗੱਲਾਂ ਕਰ ਲੈਂਦੇ ਹੋਣ, ਇਹਨਾਂ ਜਾਨਵਰਾਂ ਦੇ ਨਾਲ, ਇਹਨਾਂ ਪੰਛੀਆਂ ਦੇ ਨਾਲ ਉਹਨਾਂ ਦੀ ਇੱਕ ਸਾਂਝ ਹੋਵੇ। ਕੋਈ ਪੰਛੀ ਕੋਈ ਜਾਨਵਰ ਉਹਨਾਂ ਤੋਂ ਡਰਦਾ ਥੋੜ੍ਹੀ ਸੀ, ਨਾ ਉਹ ਕਿਸੇ ਤੋਂ ਡਰਦੇ। ਮੈਂ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਉਹਨਾਂ ਨੂੰ ਮੇਰੀ ਬੋਲੀ ਸਮਝ ਨਹੀਂ ਸੀ ਆਉਂਦੀ, ਕਿਉਂਕਿ ਮੈਨੂੰ ਵੀ ਉਹਨਾਂ ਦੀ ਨਹੀਂ ਸੀ ਆਉਂਦੀ। ਪਰ ਥੋੜ੍ਹੇ ਸਮੇਂ ਦੇ ਵਿੱਚ ਮੈਨੂੰ ਇੱਦਾਂ ਲੱਗਾ ਜਿਵੇਂ ਉਹਨਾਂ ਦਾ ਸਾਰਾ ਕੁਛ ਮੈਂ ਸਮਝ ਰਿਹਾ ਵਾਂ, ਅਤੇ ਹੁਣ ਲੱਗਦਾ ਸੀ ਉਹ ਮੇਰਾ ਵੀ ਸਮਝ ਰਹੇ ਨੇ। ਇੱਕ ਅਜੀਬ ਜਿਹੀ ਦੁਨੀਆ ਜਿੱਥੇ ਸਾਰੇ ਇੱਕ ਮਿੱਕ ਹੋ ਕੇ ਰਹਿੰਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ। ਹਾਂ ਸੱਚ, ਰੱਬ ਤਾਂ ਹਲੇ ਹੈਗਾ ਹੀ ਨਹੀਂ, ਉਹਨਾਂ ਨੂੰ ਤਾਂ ਰੱਬ ਦਾ ਪਤਾ ਹੀ ਨਹੀਂ ਕਿਉਂਕਿ ਉਹ ਹੈਰਾਨ ਹੁੰਦੇ ਨੇ ਇੱਦਾਂ ਦੀਆਂ ਗੱਲਾਂ ਸੁਣ ਕੇ। ਫਿਰ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਹੋਇਆ, ਉਹਨਾਂ ਨੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਇੱਕ ਜਣਾ ਦੂਸਰੇ ਦੇ ਨਾਲ ਲੜਿਆ। ਅੱਜ ਪਹਿਲੀ ਵਾਰ ਮੈਂ ਵੇਖਿਆ ਕਿ ਉਹਨਾਂ ਨੇ ਇੱਕ ਦੂਸਰੇ ਦੇ ਨਾਲ ਗੁੱਸਾ ਕੀਤਾ। ਅੱਜ ਪਹਿਲੀ ਵਾਰ ਮੈਂ ਵੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਈਰਖਾ ਆਈ ਹੈ। ਅੱਜ ਪਹਿਲੀ ਵਾਰ ਵੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਆਇਆ, ਇੱਕ ਦੂਸਰੇ ਤੋਂ ਵਧੀਆ ਹੋਣ ਦੀ, ਵੱਖਰੇ ਹੋਣ ਦੀ, ਸੋਹਣੇ ਹੋਣ ਦੀ, ਬਿਹਤਰ ਹੋਣ ਦੀ ਸੋਚ ਮੈਂ ਮਹਿਸੂਸ ਕੀਤੀ ਹੈ। ਅੱਜ ਇੱਦਾਂ ਕੋਈ ਲੱਗ ਰਿਹਾ ਕਿ ਇਹਨਾਂ ਦਾ ਰੁੱਖਾਂ ਦੇ ਨਾਲੋਂ ਨਾਤਾ ਟੁੱਟਿਆ। ਅੱਜ ਇੱਦਾਂ ਕੋਈ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਬੇਈਮਾਨੀ ਘਰ ਕਰ ਗਈ। ਹਾਂ ਖੈਰ, ਓਨੀ ਨਹੀਂ ਜਿੰਨੀ ਮੇਰੇ ਇਸ ਸੁਪਨੇ ਤੋਂ ਬਾਹਰ ਆ, ਪਰ ਲੱਗ ਰਿਹਾ ਕਿ ਹੌਲੀ ਹੌਲੀ ਉਸ ਪਾਸੇ ਨੂੰ ਜਾ ਰਹੇ ਨੇ। ਮੈਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਸੂਰਵਾਰ ਸਮਝਿਆ। ਜਿਹੜੀਆਂ ਮੈਂ ਇਹਨਾਂ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਸੀ, ਇਹ ਉਸੇ ਦਾ ਨਤੀਜਾ। ਮੈਂ ਜਾ ਕੇ ਉਹਨਾਂ ਦੇ ਕੋਲੋਂ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ, ਇਹ ਸਾਰਾ ਕੁਛ ਮੇਰੇ ਕਰਕੇ ਹੋਇਆ, ਪਰ ਨਹੀਂ, ਉਹ ਕਹਿੰਦੇ ਸੀ ਨਹੀਂ ਇਹ ਸਾਡੇ ਕਰਕੇ ਹੋਇਆ। ਕੀ ਫਰਕ ਪੈਂਦਾ, ਹੋ ਤਾਂ ਰਿਹਾ। ਹੌਲੀ ਹੌਲੀ ਉੱਥੋਂ ਸਕੂਨ ਜਾਂਦਾ ਰਿਹਾ। ਜਿੱਥੇ ਸਾਰੇ ਲੋਕ ਇਕੱਠੇ ਬਹਿੰਦੇ ਸੀ, ਹੁਣ ਉਹਨਾਂ ਨੇ ਅਲੱਗ ਅਲੱਗ ਬਹਿਣਾ ਸ਼ੁਰੂ ਕਰ ਦਿੱਤਾ। ਜਿਹੜੇ ਜਾਨਵਰ, ਜਿਹੜੇ ਪੰਛੀ ਉਹਨਾਂ ਦੇ ਨਾਲ ਗੱਲਾਂ ਕਰਦੇ ਸੀ, ਖੇਡਦੇ ਸੀ, ਉਹ ਹੁਣ ਉਹਨਾਂ ਤੋਂ ਦੂਰ ਭੱਜਣੇ ਸ਼ੁਰੂ ਹੋ ਗਏ। ਭੱਜ ਕੇ ਕਿੱਥੇ ਗਏ? ਉਹ ਜੰਗਲ ਦੇ ਵਿੱਚ ਚਲੇ ਗਏ ਨੇ। ਜਿਹੜੇ ਲੋਕ ਆਪਸ ਦੇ ਵਿੱਚ ਇੱਕ ਮਿੱਕ ਹੋ ਕੇ ਰਹਿੰਦੇ ਸੀ, ਉਹਨਾਂ ਨੇ ਹੁਣ ਜਿਨ੍ਹਾਂ ਦੇ ਨਾਲ ਵੀ ਬਣਦੀ ਹੈ ਉਹਨਾਂ ਦੇ ਨਾਲ ਵੱਖਰੇ ਵੱਖਰੇ ਕਬੀਲੇ ਬਣਾ ਲਏ ਨੇ, ਘਰ ਬਣਾ ਲਏ ਨੇ। ਉਹ ਤਿਆਰ ਨੇ ਇੱਕ ਦੂਸਰੇ ਦੇ ਨਾਲ ਲੜਨ ਦੇ ਲਈ। ਉਹਨਾਂ ਨੂੰ ਇੱਦਾਂ ਲੱਗਦਾ ਕਿ ਕਦੋਂ ਕਿਹੜੇ ਵੇਲੇ ਕੋਈ ਆ ਕੇ ਉਹਨਾਂ 'ਤੇ ਹਮਲਾ ਕਰ ਦੂਗਾ, ਕੋਈ ਪਤਾ ਨਹੀਂ। ਇਹ ਕੀ, ਇਸ ਚੀਜ਼ ਦੇ ਲਈ ਤਾਂ ਉਹਨਾਂ ਨੇ ਹਥਿਆਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਮੈਂ ਕੀ ਕੀਤਾ, ਇਹ ਮੈਂ ਉਹਨਾਂ ਦੀ ਹੱਸਦੀ ਫਸਦੀ ਦੁਨੀਆ ਦੇ ਵਿੱਚ ਕੀ ਖਲਲ ਪਾਇਆ? ਇਸ ਚੀਜ਼ ਦੇ ਲਈ ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਦਾ ਸੀ। ਇਸ ਚੀਜ਼ ਦੇ ਲਈ ਮੈਂ ਹੁਣ ਵਾਕਈ ਆਪਣੇ ਆਪ ਨੂੰ ਬੇਵਕੂਫ ਸਮਝਦਾ। ਹੁਣ ਤਾਂ ਜਿੱਦਾਂ ਮਨ ਕਰ ਰਿਹਾ ਕਿ ਇਹ ਸੁਪਨਾ ਟੁੱਟ ਹੀ ਜਾਵੇ, ਇਹ ਸੁਪਨੇ ਦੀ ਦੁਨੀਆ ਤੋਂ ਮੈਂ ਦੂਰ ਕਿਤੇ ਚਲੇ ਜਾਵਾਂ, ਸ਼ਾਇਦ ਵਾਪਸ ਉੱਥੇ ਹੀ। ਵਾਪਸ ਜਾਣ ਤੋਂ ਪਹਿਲਾਂ ਸੁਪਨੇ ਦੇ ਵਿੱਚ ਰੱਬ ਵੀ ਵੇਖਿਆ, ਕਿਉਂਕਿ ਹੁਣ ਉਹਨਾਂ ਨੇ ਰੱਬ ਬਣਾ ਲਿਆ, ਉਹਨਾਂ ਨੇ ਰੱਬ ਘੜ ਲਿਆ। ਇਹ ਕੀ, ਦੂਸਰੇ ਨੇ ਆਪਣਾ ਘੜ ਲਿਆ, ਉਹਨਾਂ ਸਭ ਨੇ ਆਪਣਾ ਆਪਣਾ ਰੱਬ ਘੜ ਲਿਆ, ਅਤੇ ਹੁਣ ਤਾਂ ਲੜਾਈ ਹੋਰ ਵੀ ਤਿੱਖੀ ਹੋ ਗਈ। ਹਰ ਇੱਕ ਨੂੰ ਆਪਣਾ ਰੱਬ ਦੂਸਰੇ ਤੋਂ ਬਿਹਤਰ ਲੱਗਦਾ, ਪਰ ਇਹ ਕਿੱਦਾਂ ਹੋ ਸਕਦਾ? ਇਹ ਤਾਂ ਮੇਰੇ ਸਾਹਮਣੇ ਹੀ ਬਣਾਏ ਨੇ ਇਹਨਾਂ ਨੇ, ਇਹ ਤਾਂ ਇੱਕ ਆਸਰਾ ਮੇਰੇ ਸਾਹਮਣੇ ਇਹਨਾਂ ਨੇ ਬਣਾਇਆ ਸੀ। ਫਿਰ ਤਾਂ ਇਹ ਇਹਨਾਂ ਦੀ ਸੋਚ ਹੀ ਹੋ ਸਕਦੀ ਹੈ। ਇਹ ਸੋਚ ਹੈ ਜਿਹੜੀ ਇੱਕ ਦੂਸਰੇ ਨੂੰ ਦੂਸਰੇ ਤੋਂ ਬਿਹਤਰ ਦੱਸਦੀ ਹੈ, ਪਰ ਇਹ ਸਭ ਠੀਕ ਨਹੀਂ ਹੋ ਰਿਹਾ, ਪਰ ਮੈਂ ਕੁਛ ਕਰ ਵੀ ਨਹੀਂ ਸਕਦਾ। ਹੌਲੀ ਹੌਲੀ ਵਿਗਿਆਨ 'ਤੇ ਚਰਚਾ ਹੋਣ ਲੱਗ ਪਈ। ਕੋਈ ਵਿਗਿਆਨ ਦੇ ਆਧਾਰ ਦੇ ਉੱਤੇ ਤਰਕ ਦਿੰਦਾ, ਕੋਈ ਵਿਸ਼ਵਾਸ ਦੇ ਆਧਾਰ 'ਤੇ ਤਰਕ ਦਿੰਦਾ। ਹੌਲੀ ਹੌਲੀ ਤਾਂ ਉਹ ਰੰਗਾਂ, ਨਸਲਾਂ, ਭੇਦਭਾਵਾਂ ਦੇ ਵਿੱਚ ਵੀ ਵੰਡੇ ਗਏ ਨੇ। ਨਹੀਂ, ਹੁਣ ਮੈਂ ਇਸ ਦੁਨੀਆਂ ਦੇ ਵਿੱਚ, ਇਸ ਸੁਪਨੇ ਦੇ ਵਿੱਚ ਨਹੀਂ ਰਹਿ ਸਕਦਾ। ਇੱਕਦਮ ਜਿੱਦਾਂ ਅੱਖ ਖੁੱਲ੍ਹੀ ਹੋਵੇ, ਔਰ ਵਾਰ ਵਾਰ ਤਾਂ ਉੱਥੇ ਪਿਆ, ਮਰਨ ਦੀ ਆਪਸ਼ਨ ਤਾਂ ਹਾਲੇ ਵੀ ਬਚੀ ਆ, ਪਰ ਸੋਚਦਾ ਮਰ ਕੇ ਕਿੱਥੇ ਜਾਊਂਗਾ। ਜੋ ਮੈਂ ਵੇਖਿਆ ਕਿ ਉਹ ਹੀ ਦੁਨੀਆਂ ਤਾਂ ਨਹੀਂ ਜਿੱਥੇ ਮੈਂ ਬਾਅਦ 'ਚ ਜਾਣਾ ਸੀ ਮਰਨ ਤੋਂ ਬਾਅਦ, ਪਰ ਖੈਰ ਕਿਹਨੂੰ ਪਤਾ। ਅੱਜ ਵੀ ਜਦੋਂ ਮੈਂ ਸੁਪਨਾ ਕਿਸੇ ਨੂੰ ਦੱਸਦਾ ਤਾਂ ਲੋਕ ਮੇਰੇ 'ਤੇ ਹੱਸਦੇ ਨੇ। ਅੱਜ ਵੀ ਉਹਨਾਂ ਨੂੰ ਇਹ ਮੇਰਾ ਸੁਪਨਾ ਝੂਠਾ ਲੱਗਦਾ, ਮਨ ਘੜਤ ਲੱਗਦਾ, ਪਰ ਮੈਂ ਕਿੱਦਾਂ ਦੱਸਾਂ। ਇਹ ਤਾਂ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼, ਇਨ ਬਿਨ, ਕੱਲਾ ਕੱਲਾ ਸੀਨ ਮੈਨੂੰ ਯਾਦ ਹੈ, ਕਿਉਂਕਿ ਇਹੋ ਕੁਛ ਹੀ ਤਾਂ ਮੈਂ ਜਿਉਂਦੇ ਜਾਗਦੇ ਵੇਖਦਾ। ਇਹੋ ਗੱਲ ਉੱਥੇ ਨਹੀਂ ਸੀ ਮੰਨ ਕੇ ਰਾਜੀ, ਇਹੋ ਗੱਲਾਂ ਇਹ ਲੋਕ ਇੱਥੇ ਨਹੀਂ ਮੰਨ ਕੇ ਰਾਜੀ। ਪਰ ਖੈਰ, ਹੁਣ ਮੈਂ ਜ਼ਿੰਦਗੀ ਦਾ ਇੱਕ ਨਵਾਂ ਨਜ਼ਰੀਆ ਵੇਖ ਸਕਦਾ। ਹੁਣ ਮੈਂ ਉਸ ਛੋਟੀ ਬੱਚੀ ਦਾ ਧੰਨਵਾਦ ਕਰ ਸਕਦਾ। ਉਸ ਛੋਟੀ ਬੱਚੀ ਨੇ ਮੈਨੂੰ ਇੱਕ ਨਵਾਂ ਨਜ਼ਰੀਆ ਦਿਖਾ ਦਿੱਤਾ, ਮੈਨੂੰ ਇੱਕ ਨਵੀਂ ਜ਼ਿੰਦਗੀ ਬਖਸ਼ ਦਿੱਤੀ। ਇਹ ਮੇਰੇ ਹੱਥ ਹੀ ਹੈ, ਮੈਂ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਣਾ, ਇੱਕ ਸੁਪਨੇ ਦੇ ਵਿੱਚ ਜੀਣਾ, ਹਕੀਕਤ ਦੇ ਵਿੱਚ ਜੀਣਾ, ਬੇਵਕੂਫ ਬਣ ਕੇ ਜੀਣਾ, ਸਿਆਣੇ ਬਣ ਕੇ ਜੀਣਾ, ਉਸ ਰੱਬ ਵਾਲੇ ਬਣ ਕੇ ਜੀਣਾ, ਵਿਗਿਆਨ ਵਾਲੇ ਬਣ ਕੇ ਜੀਣਾ, ਜਾਂ ਫਿਰ ਜਿੱਦਾਂ ਦਾ ਮੈਨੂੰ ਉਸ ਸ਼ਕਤੀ ਨੇ, ਰੱਬ ਨੇ, ਇਸ ਕੁਦਰਤ ਨੇ ਬਣਾਇਆ ਸੀ, ਉਦਾਂ ਦਾ ਬਣ ਕੇ ਜੀਣਾ, ਬਿਲਕੁਲ ਬੱਚਿਆਂ ਵਾਂਗੂ, ਬਿਲਕੁਲ ਕੋਰਾ, ਜਿਹਦੇ ਵਿੱਚ ਕੋਈ ਭੇਦਭਾਵ ਨਹੀਂ, ਕੋਈ ਮਨ ਮਟਾਵ ਨਹੀਂ, ਕੋਈ ਤੇਰ ਮੇਰ ਨਹੀਂ, ਜਿਹਦੇ ਚਿਹਰੇ 'ਤੇ ਹਮੇਸ਼ਾ ਇੱਕ ਖੁਸ਼ੀ ਰਹੇ। ਹਾਂ, ਇਹ ਸ਼ਾਇਦ ਇੱਕ ਨਵਾਂ ਜੀਵਨ ਸੀ। ਇਹ ਕਹਾਣੀ ਇੱਕ ਰਸ਼ੀਅਨ ਰਾਈਟਰ ਦੇ ਵੱਲੋਂ ਲਿਖੀ ਗਈ ਸੀ। ਆਸ ਕਰਦਾ ਕਿ ਇਹਦਾ ਮਨੋਰਥ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ 'ਚ ਕਾਮਯਾਬ ਹੋਇਆ ਹੋਵਾਂਗਾ। ਇਹਦਾ ਅਨੁਵਾਦ ਕਰਦਿਆਂ ਕੋਈ ਗਲਤੀ ਰਹਿ ਗਈ ਹੋਵੇ ਉਹਦੇ ਲਈ ਮਾਫ਼ੀ। ਫਿਓਦਰ ਦੋਸਤੋਵਸਕੀ ਦੀ ਇਹ ਲਿਖੀ ਗਈ ਕਹਾਣੀ, ਇੱਕ ਰਸ਼ੀਅਨ ਨੋਵਲਿਸਟ, ਸ਼ੋਰਟ ਸਟੋਰੀ ਰਾਈਟਰ, ਇੱਕ ਰਸ਼ੀਅਨ ਬੁੱਧੀਜੀਵੀ, ਜਿਨ੍ਹਾਂ ਦੇ ਦੁਆਰਾ ਇੱਦਾਂ ਦੀਆਂ ਅਨੇਕਾਂ ਹੀ ਕਹਾਣੀਆਂ ਲਿਖੀਆਂ ਗਈਆਂ। ਉਹਨਾਂ ਦੇ ਵਿੱਚੋਂ ਇੱਕ ਕਹਾਣੀ ਦੀ ਡ੍ਰੀਮ ਆਫ ਏ ਰਿਡੀਕੁਲਸ ਮੈਨ ਤੁਹਾਡੇ ਨਾਲ ਅੱਜ ਸਾਂਝੀ ਕੀਤੀ। ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye, lekin haste rahiye.
4: Still Bangles. Yeah.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਮਾਨਤਾ ਨਾ ਕਰਾਂ ਮੈਂ ਜੇ ਰੁਪਈਆ ਹੋਵੇ
1: ਭਾਜੀ
0: ਮਾਨਤਾ ਤਾਂ
1: ਨਹੀਂ ਨਹੀਂ ਇਹ ਕਹਿੰਦੇ ਆ ਵੀ ਨਾ ਕਰ ਮਾਨਤ ਬਣਦਾ ਹੀ ਨੀ ਕੋਈ ਅੱਜ ਕੱਲ੍ਹ ਰੁਪਈਆ
0: ਮਾਣ ਕਾਹਦਾ ਕਰੀਏ
1: ਉਹ ਆ ਫਿਰ ਐ ਜ ਲੱਗਿਆ ਜਿਦਾਂ ਮਾਈਕ ਆ ਪਾਇਆ ਜਾਂਦਾ
0: ਮਾਣ ਕਾਹਦਾ ਕਰਨਾ
1: ਆਪਾਂ ਬੱਬੂ ਮਾਨ ਨੂੰ ਕਰ ਲੈਂਦੇ ਆ ਆਪਾਂ ਭਾਸ਼ਣ ਮਾਨ ਨੂੰ ਕਰ ਲੈਂਦੇ ਆ ਭਾਈ ਗੁਰਸੇਵਕ ਮਾਨ ਨੂੰ ਨਾ ਕਰ ਲਈਏ ਗੁਰਸੇਵਕ ਮਾਨ ਭਾਜੀ ਦਾ ਤੇ ਬਬੂ ਉਹਦਾ
0: ਹਰਭਜਨ ਮਾਨ
1: ਗੱਡੀ ਇੱਕ ਆਵੇ ਇੱਕ ਜਾਵੇ ਇਧਰੋਂ ਪੈਸੇ
0: ਜੰਕਸ਼ਨ
1: ਨਹੀਂ ਜਗ ਜੰਕਸ਼ਨ ਰੇਲਾਂ ਦਾ ਤੇ ਗੱਡੀ ਇੱਕ ਆਵੇ ਇੱਕ ਜਾਵੇ ਓਏ ਹੋਏ ਹੋਏ ਆ ਜਿਹੜਾ ਤੁਸੀਂ ਪਹਿਲਾਂ ਸਟਾਰਟ ਕੀਤਾ ਸੀ ਆਪਣਾ ਪ੍ਰੋਗਰਾਮ
0: ਹਾਂਜੀ
1: ਮੈਂ ਕਿਹਾ ਸੀ ਕਿਤੇ ਖਤਮ ਹੋ ਗਿਆ ਆ ਰਹੀ ਤੇਰੀ ਆਵਾਜ਼ ਆਇਆ ਕਰਕੇ ਜਦੋਂ ਕਿੱਦਾਂ ਕੀ ਥਾਣਾ ਕੀ ਕਹਿੰਦੀ ਸੀ ਉਹ ਕੀ ਕਹਿੰਦੀ
0: ਸੀ ਨਦੀਆਂ ਪਾਰ ਸੇ ਜਾਂਦਾ ਥਾ
1: ਥਾਣਾ ਇਹ ਥਾਣਾ ਉਹੀ ਹੈ ਜਿਹੜਾ ਆਪਣਾ ਥਾਣਾ ਪੰਜਾਬੀ ਵਾਲਾ ਥਾਣਾ ਹੁੰਦਾ ਹੈ
0: ਤੇ
1: ਨਦੀ ਤੋਂ ਪਾਰ ਕਿਉਂ ਬਣਾਇਆ ਤੁਸੀਂ ਇੱਧਰ ਕਿਉਂ ਨੀ ਬਣਾਇਆ ਦੱਸ
0: ਥਾਣਾ ਮਤਲਬ ਟਿਕਾਣਾ
1: ਅੱਛਾ ਇਹ ਉਹ ਮੈਂ ਉਹੀ ਥਾਣਾ ਲੱਭੀ
0: ਰਾਜਸਥਾਨੀ ਲੈਂਗੁਏਜ ਕਿਹੜੀ ਕਿਹੜੀ ਹੁੰਦੀ ਹੈ ਉਹ ਲੈਂਗੁਏਜ ਉਹਦੇ ਚ ਹੋਣਾ
1: ਅੱਛਾ ਮੈਂ ਥਾਣਾ ਆਪਣਾ ਦੂਜਾ ਥਾਣਾ ਸਮਝੀ ਜਾ ਰਿਹਾ ਜਿੱਦਾਂ ਜਿੱਥੇ ਪਟੇ ਵਰਦੇ ਆ
0: ਨਹੀਂ ਪਰ ਸੱਚੀ ਗੱਲ ਦੱਸੋ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਭਾਜੀ ਹਾਊ ਟੂ ਬੀ ਰਿਚ
1: ਭਾਜੀ ਇਹ ਤੁਸੀਂ ਸਵਾਲ ਮੇਰੇ ਕੋਲ ਕਿਉਂ ਪੁੱਛਿਆ ਕਿਉਂਕਿ ਮੈਨੂੰ ਤੇ ਆਪ ਨੀ ਕਮਾਉਣਾ ਹੁੰਦਾ ਇਹ ਤਾਂ ਤੁਸੀਂ ਉਹਨੂੰ ਅੰਬਾਨੀ ਭਾਜੀ ਨੂੰ
0: ਪੁੱਛੋ ਹਾਊ ਟੂ ਬੀ ਰਿਚ ਤਾਂ ਪਤਾ ਨੀ ਹਾਊ ਟੂ ਬੀ ਰਿਚ
1: ਪਤਾ ਹੈ ਤੁਸੀਂ ਚੜ ਜਾਓ ਦਰਖਤ ਤੇ ਕਿਉਂਕਿ ਦਰਖਤ ਤੇ ਨਹੀਂ ਚੜਨਾ ਉਹਦਾ ਮੋਗਲੀ ਵਿੱਚ ਏਦਾਂ ਹੀ ਹੁੰਦਾ ਨਾ ਦਰਖਤ ਤੇ ਨਹੀਂ ਚੜਨਾ ਚੜਦਾ ਉਹ ਯਾਰ ਨਹੀਂ ਉਹ ਵੀ ਹੁੰਦਾ ਸੀ ਉਹ ਜਿਹੜਾ ਵੱਡਾ ਜਾ ਨੂੰ ਬਚਾਉਂਦਾ ਸੀ
0: ਬਘੀਰਾ
1: ਨਹੀਂ ਬਘੀਰਾ ਕੇ ਉਹੀ
0: ਬਘੀਰਾ ਜੈਗੁਆਰ ਹੁੰਦਾ ਸੀ
1: ਹਾਂ ਉਹ ਕੋਈ ਇਹਦਾ ਕੁਝ ਹੋਰ ਨਾਮ ਹੁੰਦਾ ਸੀ ਤੇ ਨਹੀਂ ਨਹੀਂ ਹੁਣ ਆਪਾਂ ਅੱਜ ਮੋਗਲੀ ਦੀ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਬਹੁਤ ਗੱਲਾਂ ਕਰਨੀਆਂ ਮੋਗਲੀ ਦੀਆਂ ਤੇ ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਨਿਊਜ਼ ਲੈ ਕੇ ਆਏ ਆ ਓਏ ਅੱਛਾ ਨਿਊਜ਼ ਤੋਂ ਯਾਦ ਆਇਆ ਇੱਕ ਤੁਸੀਂ ਵਿੱਚ ਐਡ ਕਰਾਉਂਦੇ ਹੋ ਦਿਸ ਪ੍ਰੋਗਰਾਮ ਇਜ਼ ਪਤਾ ਨੀ ਕੀ ਬਾਅਦ ਚੋ ਕਹਿੰਦੇ ਰੇਡੀਓ ਹਾਂਜੀ ਉਹ ਜਿਹੜਾ ਗੋਰਾ ਵਿੱਚ ਬੋਲਦਾ ਉਹ ਕਿੱਥੋਂ ਦਾ ਲਿਆ
0: ਸਰ ਮੈਂ
1: ਨਹੀਂ ਨਹੀਂ ਨਹੀਂ ਤੁਹਾਡੀ ਆਵਾਜ਼ ਉਹ
0: ਉਹ ਬੜੀ ਪੁਰਾਣੀ ਹੈ
1: ਪਤਾ ਬਹੁਤ ਪੁਰਾਣੀ
0: ਯੰਗ ਹੁੰਦੇ ਸੀਗੇ
1: ਅੱਛਾ
0: ਪਹਿਲੀ ਚੀਜ਼ ਮੈਂ ਕਿਹਾ ਚਲੋ ਕੀ ਬਣਾਉਣੀ ਹੈ ਰੇਡੀਓ ਤੇ ਰਿਕਾਰਡ ਕਰਕੇ ਐਡ ਬਣਾਤੀ ਸੀ

0: ਉਦੋਂ ਆਵਾਜ਼ ਵੀ ਯੰਗ ਹੁੰਦੀ ਸੀ
1: ਉਦੋਂ ਦੀ ਰੱਖੀ ਹੋਈ ਹੈ।
0: ਹਾਂ ਨਹੀਂ ਠੀਕ ਆ। ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਣੀ ਕਿ ਆਰਜੇ ਮਨਤੇਜ ਆਖਾ ਮੋਨਟੀ ਮੇਰੇ ਨਾਂ ਹੀ ਬੜੇ ਆ ਭਾਜੀ। ਬੱਚੇ ਮੈਨੂੰ ਕਦੀ ਸਪਾਈਡਰਮੈਨ ਕਹਿ ਦਿੰਦੇ ਆ ਕਦੀ ਕੁਝ ਕਹਿ ਦਿੰਦੇ ਆ ਪਰ ਮੈਂ ਉਹਨਾਂ ਨੂੰ ਕਹਿੰਦਾ ਮੈਂ ਮੋਨਟੀ ਹੈਗਾ
1: ਸਾਰੇ ਤੁਹਾਨੂੰ ਵਾਂਟਿਡ ਕਹਿ ਦਿੰਦੇ
0: ਭਾਜੀ। ਮੈਂ ਇੱਕ ਪੁਲਿਸ ਤੋਂ ਫੇਰ ਤੁਸੀਂ ਕਹਿ ਲਾ ਮੈਂ ਪਤਾ ਨੀ ਗੱਲ ਸੁਣਾਈ ਹੋਏਗੀ ਤੁਹਾਨੂੰ ਯਾਦ
1: ਹੈ
0: ਤੁਹਾਨੂੰ ਪਟਾ ਪਿਆ ਪੁਲਿਸ ਤੋਂ
1: ਸਰ
0: ਮੈਨੂੰ ਡੰਡੇ ਪਏ ਮੈਨੂੰ ਡੰਡੇ ਪਏ ਉਹ ਕੀ ਹੈ ਨੋਇਡਾ ਚ ਜਦੋਂ ਅਸੀਂ ਬੀਟੈਕ ਕਰਦੇ ਹੁੰਦੇ ਸੀ ਨਾ
1: ਤੁਸੀਂ ਮੈਂ ਕਰਦਰਸ਼ਨ ਕਰੀ
0: ਸੀ ਮੈਂ ਕਰਦਾ ਰਿਹਾ ਬੀਟੈਕ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਸਰੋਤਿਆਂ ਨੂੰ
1: ਇਹ ਦੱਸਣਾ
0: ਮੈਂ ਪੜ੍ਹਾਈ ਵੀ ਕੀਤੀ ਆ ਇਹ ਨੀ ਵੀ ਅਸੀਂ ਬਸ ਏਦਾਂ ਹੀ ਗੱਲਾਂ ਗੁੱਲਾਂ ਕਰਕੇ ਆ ਜਾਈਦਾ
1: ਪੜ੍ਹੇ ਵੀ ਆ
0: ਵੈਨ ਆਈ ਐਮ ਡੂਇੰਗ ਮਾਈ ਬੀਟੈਕ ਤੇ ਮੈਂ ਉਦੋਂ ਨਾ ਆਪਣੇ ਦੋਸਤ
1: ਵੈਨ ਆਈ ਐਮ ਡੂਇੰਗ
0: ਬੀਟੈਕ ਵਿੱਚ ਕੀ ਪੜ੍ਹਾਈ ਹੁੰਦੀ ਆ ਕੁਝ ਹੁੰਦੀ ਦਿਹਾੜੀ ਆ ਪਰ ਬੀਟੈਕ ਵਾਲੇ
1: ਐਡਮਿਸ਼ਨ ਲੈ ਲਈ ਪਾਸ ਪਹਿਲੀ ਵਾਰ ਸੁਣਿਆ ਸੀਗਾ ਇੰਡੀਆ ਦੇ ਵਿੱਚ ਵੀ ਬੀ ਐਸ ਸੀ ਆਈ ਟੀ ਮਤਲਬ ਹੁਣ ਤੱਕ ਤਾਂ ਇਹੀ ਸੁਣਿਆ ਸੀਗਾ ਵੀ ਬੀ ਐਸ ਸੀ ਸਾਇੰਸ ਦੀ ਹੁੰਦੀ ਹੈ
0: ਬੀ ਐਸ ਸੀ ਹਾਂਜੀ
1: ਉਹ ਕਹਿੰਦੇ ਬੀ ਐਸ ਸੀ ਆਈ ਟੀ
0: ਮੈਂ ਮੰਗ ਕੇ ਵਿਚਾਰਿਆ ਕਿਸੇ ਦਾ ਮੋਟਰਸਾਈਕਲ ਲੈ ਗਿਆ ਸੀ ਉਦੋਂ ਲੱਗਿਆ ਸੀ ਮੇਰੇ ਐਨਕਾ ਠੀਕ ਹੈ ਤੇ ਮੈਂ ਉਦੋਂ ਬੀਟੈਕ ਕਰਦੇ ਨੋਇਡਾ ਨੋਇਡਾ ਨੋਇਡਾ ਆਟਾ ਮਾਰਕੀਟ ਹਾਂ
1: ਆਟਾ ਮਾਰਕੀਟ
0: ਆਟਾ ਮਾਰਕੀਟ ਉੱਥੇ ਗੁਰਦੁਆਰਾ ਵੀ ਹੈਗਾ
1: ਸਾਰੇ ਪਾਪੀ ਉੱਥੇ ਜਾਂਦੇ ਤੇ ਸੰਜੀਵ ਕਪੂਰ ਦਾ ਰੈਸਟੋਰੈਂਟ ਵੀ ਹੁੰਦਾ ਸੀ
0: ਉਹ ਪਹਿਲਾਂ ਕੋਈ ਦੱਸਿਆ ਆਪਾਂ ਰੋਟੀ ਰੋਟੀ ਖਾ ਲੈਂਦੇ ਉੱਥੇ
1: ਰੈਡ ਚਿਲੀ ਸਮਥਿੰਗ
0: ਰੈਡ ਚਿਲੀ
1: ਹਾਂ ਪਹਿਲਾ ਰੈਸਟੋਰੈਂਟ ਉਹਨੇ ਖੋਲਿਆ ਸੀ ਇੰਡੀਆ ਚ
0: ਓਹ ਤੇ ਮੈਂ ਲੈ ਗਿਆ ਮੋਟਰਸਾਈਕਲ ਮਾਗੇ ਤੇ ਨਾ ਮੇਰੇ ਕੋਲ ਹੈਗਾ ਸੀ ਲਾਇਸੈਂਸ ਅੱਗੇ ਦੋ ਖੜੋਤੇ ਪੁਲਿਸ ਵਾਲੇ
1: ਠੀਕ ਹੈ ਖੜਾ ਹੁੰਦੇ ਸੀ
0: ਤੇ ਤੁਹਾਨੂੰ ਪਤਾ ਉਦੋਂ ਫਿਲਮਾਂ ਫਿਲਮਾਂ ਆਪਾਂ ਬਹੁਤ ਵੇਖਦੇ ਹੁੰਦੇ ਹਾਂ ਕਿ ਲੈ ਇਹਨੂੰ ਤਾਂ ਮੈਂ ਇਹ ਕਰ ਬੁਝਾ ਦੇਣਾ ਇਹ ਇਦਾਂ ਹੀ ਚੱਲੂਗੀ ਭੱਜੂਗੀ ਅੱਗੇ ਜਾ ਕੇ ਕੋਈ ਟਰੱਕ ਖੁੱਲਾ ਹੋਏਗਾ ਤੇ ਮੈਂ ਗੱਡੀ ਮਾਰ ਦਾਂਗਾ ਤੇ ਮੈਨੂੰ ਪਤਾ ਨੀ ਲੱਗੇਗਾ ਪੁਲਿਸ ਵਾਲੇ ਨੂੰ ਕੀ ਹੋਏਗਾ ਠੀਕ ਹੈ ਉਹਨਾਂ ਨੇ ਮੈਨੂੰ ਹੱਥ ਦਿੱਤਾ ਮੈਂ ਕਿਹਾ ਇੱਕ ਮਿੰਟ ਦਾ ਮੈਂ ਹੌਲੀ ਜਿਹੀ ਐਕਟਿੰਗ ਜੀ ਕੀਤੀ ਮੈਂ ਬਾਅਦ ਚ ਬੁਝਾ ਲਈ ਉਹਨੇ ਮੈਨੂੰ ਨਾ ਥੋੜਾ ਜਿਹਾ ਫੜਿਆ ਮੈਂ ਬਚਾਤਾ ਮੈਂ ਕਿਹਾ ਲੈ ਇਹ ਤਾਂ ਗੁੱਡ ਹੋ ਗਿਆ ਫਿਰ ਅਗਲੇ ਵਾਲੇ ਨੇ ਥੋੜਾ ਜਿਹਾ ਹੋਰ ਫੜਿਆ ਮੈਂ ਕਿਹਾ ਇਹ ਤੋਂ ਵੀ ਬਚਾਤਾ ਅੱਗੇ ਵੱਲ ਗਈ ਸੀ ਅੱਗੇ ਟੀ ਪੁਆਇੰਟ ਹੈਗਾ ਸੀ ਅੱਗੇ ਰੋਡ ਬੰਦ ਹੈਗੀ ਸੀ ਮੈਂ ਇੱਧਰ ਵੀ ਨਹੀਂ ਜਾ ਸਕਦਾ ਇੱਧਰ ਜਾ ਸਕਦਾ ਸਿੱਧਾ ਨਹੀਂ ਜਾ ਸਕਦਾ ਉਹਨਾਂ ਨੇ ਮੈਨੂੰ ਫਿਰ ਇੰਨਾ ਧੋਇਆ ਨਾ ਕਿਉਂਕਿ ਮੈਂ ਗੱਡੀ ਇੱਧਰ ਉੱਧਰ ਖੱਬੇ ਸੱਜੇ ਤੇ ਉਹ ਬੰਦੇ ਬੈਠੇ ਸੀ ਮੈਂ ਸਿੱਧਾ ਜਾਵਾਂਗਾ ਜਿੰਨਾ ਉਹਨਾਂ ਨੇ ਮੈਨੂੰ ਪਟ ਉਹ ਡੰਡਾ ਉਹਨਾਂ ਕੋਲ ਡੰਡਾ ਹੁੰਦਾ ਜਿੱਦਾਂ ਦਲਜੀਤ ਭਾਜੀ ਨੀ ਕਹਿੰਦੇ ਪੰਜਾਬ ਪੁਲਿਸ ਦਾ ਡੰਡਾ ਇੱਡਾ ਵੱਡਾ ਹੁੰਦਾ ਉਹਦੇ ਸੱਚੀ ਵੱਡੇ ਹੁੰਦੇ ਆ
1: ਯੂਪੀ ਪੁਲਿਸ ਦਾ ਤਾਂ ਹੋਰ ਵੀ ਵੱਡਾ
0: ਜਦੋਂ ਉਹਨਾਂ ਨੇ ਮੈਨੂੰ ਕਰਾਣਾ ਜਿਹਾ ਇੱਥੇ ਮਾਰਿਆ ਨਾ ਕਰਕੇ ਮੈਂ ਕਿਹਾ ਆਈ ਕਰਕੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਡੰਡੇ ਭਾਵੇਂ ਜਿੰਨੇ ਮਰਜ਼ੀ ਮਾਰ ਲਓ ਪਰ ਮੈਨੂੰ ਇਹ ਦੱਸ ਦੋ ਮੇਰੀ ਯਾਦ ਕਿੱਥੇ ਥੱਲੇ ਡਿੱਗੀ ਫਿਰ ਕੀ ਹੁੰਦਾ ਉਹਨਾਂ ਨੂੰ ਤਰਸ ਵੀ ਆ ਜਾਂਦਾ ਫਿਰ ਮੈਂ ਕਹਿੰਦਾ ਯਾਰ ਭਾਜੀ ਮੇਰੇ ਕੋਲ ਪੈਸੇ ਪੂਏ ਤਾਂ ਕੋਈ ਨੀ ਹੈਗੇ ਤੇ ਮੈਂ ਆਪਣੇ ਦੋਸਤ ਨੂੰ ਬੁਲਾਉਣਾ ਤੇ ਦੋਸਤ ਨੂੰ ਮੈਂ ਕਿਤੋਂ ਫੋਨ ਕਹਿੰਦਾ ਵੀ ਮੈਂ ਫੜਿਆ ਗਿਆ ਵਾ ਹੌਲੀ ਜੀ ਉਹ ਕਹਿੰਦਾ ਘੰਟਾ ਕਹਿੰਦਾ ਭਈ ਆ ਯਾਰ ਭਾਜਾ ਤੂੰ ਤੇਰੇ ਕੋਲ ਨਾ ਪੈਸੇ ਹੈਗੇ ਨਾ ਕੁਛ ਨੀ ਹੈਗਾ ਤੇ ਸਾਡਾ ਟਾਈਮ ਨਾ ਵੇਸਟ ਕਰ ਫਿਰ ਆਪਾਂ ਆਜ਼ਾਦ ਹੋ ਗਏ ਪੰਛੀ ਆਜ਼ਾਦ ਹੋ ਗਿਆ
1: ਛੱਡਤਾ
0: ਹਾਂ ਇਸ ਕਰਕੇ ਅੱਜ ਤੋਂ ਤੁਸੀਂ ਠਾਣੇ
1: ਦਾ ਹਵਾਲਾ ਚਲੇ ਜਾ ਕੇ ਨੀ ਨਾ ਹੋਈ ਤੁਹਾਡੀ ਖੜਕਾਈ
0: ਮੈਂ ਹਾਂ ਨਹੀਂ ਨਹੀਂ
1: ਉਹ ਵਾਲੀ ਵੀ
0: ਉਹ ਜਿੱਦਾਂ ਫਿਲਮਾਂ ਚ ਦਿਖਾਇਆ ਜਾਂਦਾ ਇੱਦਾਂ ਹੀ ਹੁੰਦੀਆਂ ਹਵਾਲਾਤਾਂ ਜਾਂ ਕੋਈ ਚੇਂਜ
1: ਹੁੰਦਾ ਸਰ ਤੁਸੀਂ ਮੈਨੂੰ ਸਮਝਿਆ ਕਿ ਤੁਸੀਂ ਪਹਿਲਾਂ ਮੇਰੇ ਤੋਂ ਪੁੱਛਿਆ ਵੀ ਤੁਹਾਡੀ ਖੜਕਾਈ
0: ਹੋਈ ਨਹੀਂ ਨਹੀਂ ਮੈਂ
1: ਤੁਹਾਨੂੰ ਤੁਸੀਂ ਪੁੱਛ ਰਹੇ ਹੋ ਉੱਥੇ ਇੱਦਾਂ ਹੀ
0: ਨਾ ਨਹੀਂ ਤੁਸੀਂ
1: ਤੁਸੀਂ ਜਿਹੜੀ ਗੱਲ ਮਨਵਾਣਾ ਚਾਹੁੰਦੇ ਹੋ ਸਿੱਧੀ ਸਿੱਧੀ ਮਨਵਾ ਲਓ
0: ਨਹੀਂ ਨਹੀਂ ਭਾਈ ਦੱਸਾਂ ਕੀ ਆ ਔਰ ਬੰਦਾ ਉਹਦੇ ਕੋਈ ਪੁੱਛੋ ਨਾ
1: ਤੁਹਾਡਾ ਬੰਦੇ ਨੇ ਖਾਂਦੇ ਹੋਏ ਦੇਖਿਆ ਖਾ ਕੇ ਨਹੀਂ ਦੇਖਿਆ
0: ਤੁਸੀਂ ਕੋਈ ਇੰਟਰਵਿਊ ਲੈਣ ਗਿਆ ਹੋ ਕਿਸੇ ਵੱਡੇ
1: ਕੁੜਦੇ ਬੰਦੇ ਦੇਖੇ ਨੇ ਹਾਂ ਉੱਥੇ ਨਹੀਂ ਕੁੜਦੇ ਮਤਲਬ ਸੀਆਈਏ ਸਟਾਫ ਦੇ ਵਿੱਚ ਜ਼ਰੂਰ ਦੇਤੇ ਉੱਥੇ ਪੈਂਦੀਆਂ ਨੇ ਅਸਲੀ
0: ਤੇ ਤੁਸੀਂ ਉੱਥੇ ਜਾ ਕੇ ਕਿਸੇ ਦੀ ਇੰਟਰਵਿਊ ਵਗੈਰਾ ਨਹੀਂ ਕੀਤੀ
1: ਭਾਈ ਸੀਆਈਏ ਸਟਾਫ ਦੇ ਕੈਮਰਾ ਲੈ ਜਾਣਾ ਅਲਾਊਡ ਨਹੀਂ ਹੁੰਦਾ
0: ਅੱਛਾ ਉੱਥੇ ਕੈਮਰਾ ਲੈ ਕੇ ਨਹੀਂ ਜਾ ਸਕਦੇ
1: ਹਾਂ ਤੁਸੀਂ ਆਹ ਜਿਹੜੇ ਥਾਣੇ ਥੋਣੇ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹਨਾਂ 'ਚ ਕਟਾਈ ਕਟੂਈ ਨਹੀਂ ਹੁੰਦੀ ਥਾਣਿਆਂ ਦੇ ਵਿੱਚ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚ ਹੁੰਦੀ ਹੋ ਸਕਦੀ ਹੈ
0: ਅੱਛਾ ਅੱਛਾ ਜੇਲ੍ਹਾਂ 'ਚ ਥਾਣਿਆਂ 'ਚ ਨਹੀਂ ਹੁੰਦੀ ਮਤਲਬ ਚਲੋ ਸ਼ੁਕਰ ਹੈ ਮੈਂ ਨਹੀਂ ਇਹਨਾਂ ਨੂੰ ਥਾਣੇ 'ਚ ਲੈ ਜਾਣਾ ਸੀ ਅੱਛਾ ਜੀ ਹਾਂਜੀ ਉਹ ਭਾਈ ਆਪਾਂ ਸਤਿ ਸ਼੍ਰੀ ਅਕਾਲ ਕਹਿਤੀ ਸੀ
1: ਕਿਉਂ ਕਹੋ
0: ਜੀ ਯਾਰ ਇੱਦਾਂ ਨਾ ਕਰਿਆ ਕਰੋ ਇੱਦਾਂ ਨਾ ਕਰਿਆ ਕਰੋ ਹਾਂਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੁਣ ਅਸੀਂ ਤੁਹਾਨੂੰ ਖਬਰਾਂ ਦੱਸਾਂਗੇ, ਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਕਿਹੜਾ ਨੰਬਰ ਸੀ ਆਪਣਾ?
1: 0472-0472-64-74-74-74
0: ਸਰ। ਹਾਂ ਹਾਂ ਬਾਈ, ਨੰਬਰ ਤੁਸੀਂ ਵਧੀਆ ਰੱਖਿਆ।
1: ਯਾਦ ਨੀ ਅਕਸ਼ੇ ਕੁਮਾਰ ਵਾਲੀ ਫਿਲਮ 73-74?
0: ਅੱਜ ਕੱਲ ਅਕਸ਼ੇ ਕੁਮਾਰ ਭਾਜੀ ਕੀ ਕਰਦੇ ਪਏ? ਵਿਹਲੇ ਬੈਠੇ ਆ ਸਾਡੇ
1: ਵਾਲੇ ਕਿਤੇ। ਅਕਸ਼ੇ ਕੁਮਾਰ ਕਿਧਰੋਂ ਵਿਹਲਾ ਹੋ ਜੂ?
0: ਅੱਛਾ, ਉਹ ਉਹਨਾਂ ਦੀ ਫਿਲਮ ਆਈ ਸੀ ਇੱਕ,
1: ਕਿਸੇ ਦੇ ਮੁੰਡੇ ਚ ਨੱਚ ਰਿਹਾ, ਕਿਸੇ ਦੇ ਵਿਆਹ ਚ ਨੱਚ ਰਿਹਾ, ਉਹ ਛੱਡਦਾ ਹੁੰਦਾ।
0: ਉਹ ਸੱਚ
1: ਉਹੀ ਬੰਦਾ ਜਿਹੜਾ ਪੈਸੇ ਕਮਾ ਰਿਹਾ, ਬਾਕੀ ਸਾਰੇ ਵਿਹਲੇ ਹੀ।
0: ਭਾਜੀ ਉਹ ਯਾਦ ਆਇਆ ਸੀ ਇੱਕ ਗੋਬਿੰਦੇ ਭਾਜੀ ਦੀ ਵੀ ਆਪਣੀ ਆਈ ਐਡ।
1: ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਭਾਜੀ ਤੁਹਾਨੂੰ ਕੀ ਲੱਗਦਾ, ਤੁਹਾਨੂੰ ਕਦੇ ਮਿਲਣਗੇ, ਤੁਹਾਨੂੰ ਕਹਿਣਗੇ ਵੀ ਮੁੰਤੇ ਜੋ ਮੈਨੂੰ ਇੱਜ਼ਤ ਨਹੀਂ ਦਿੰਦਾ?
0: ਆਪਣਾ ਕੰਮ ਆ ਇਦਾਂ ਹੁਣ, ਇਹ ਥੋੜੀ ਅੱਜ ਕੱਲ ਜਿਹੜੀ ਮੰਡੀਰ ਹੈ ਨਾ, ਉਹ ਇਥੋਂ ਲੈ ਕੇ ਜੋ ਮਰਜ਼ੀ ਹੈ,
1: ਜਿਹੜੇ
0: ਵੇਲੇ
1: ਆਪ ਕੋਈ ਆਪਣੇ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ, ਉਹ ਆਪਦੇ ਹੀ ਵਿਆਹ ਤੇ ਨੀ ਉਹਨਾਂ ਨੂੰ ਸਰਦ ਦੇ ਲੋਕੀ।
0: ਲੈ ਜੀ ਲੈ,
1: ਸਾਡੇ ਯਾਰ ਲਾੜਾ ਕੀ ਬੁਲਾਣਾ ਵਿਆਹ ਕਰ,
0: ਬੜੀ
1: ਫਲੈਕਸੀਬਿਲਟੀ ਆ ਗਈ ਹੈ।
0: ਪਹਿਲਾਂ ਕਹਿਣਗੇ ਵੀ ਆਹ ਕਿਉਂ ਕੀਤਾ, ਫਿਰ ਕਹਿਣਗੇ ਨਹੀਂ ਨਹੀਂ ਠੀਕ ਹੈ, ਏਦਾਂ ਹੋਣਾ ਜਾਣਾ ਚਾਹੀਦਾ ਸੀ।
1: ਏਦਾਂ ਇਹ ਜਿਹੜੇ ਅੱਜ ਕੱਲ ਕਿਹੜੇ ਕਹਿੰਦੇ ਇਹਨਾਂ ਨੂੰ,
0: ਜੈਨ ਜੀ
1: ਜਿਹੜੇ ਹੋ ਗਏ
0: ਸਾਰੇ ਜ਼ੰਜੀਰਾਂ ਚ ਫਸੇ ਆ,
1: ਜੈਨ ਅਲਫਾ ਹੋ ਗਏ, ਇਹਨਾਂ ਦਾ ਕੋਈ ਦਿਨ ਧਰਮ ਨਹੀਂ ਹੈ।
0: ਉਹ ਅਲਫਾ ਫਿਲਮ ਵੀ ਆਈ ਸੀ ਨਾ, ਹਾਂ ਆ ਕੇ ਚੱਲ ਗਈ ਹੈਗੀ ਆ,
1: ਅਲਫਾ ਦਾ ਬੀਟਾ ਗਾਮਾ ਹੋ ਗਿਆ।
0: ਅੱਛਾ ਅਲਫਾ ਬੀਟਾ ਗਾਮਾ ਯਾਦ ਹੈ, ਉਹੀ ਨੋਇਡਾ ਪੜ੍ਹਦੇ ਹੁੰਦੇ ਨਾ, ਉੱਥੇ ਨਾ ਅਲਫਾ ਸੈਕਟਰ ਹੁੰਦਾ ਸੀ, ਅਲਫਾ ਬੀਟਾ ਗਾਮਾ।
1: ਆਪਣੀ ਅੱਗੇ ਹੋਈ ਸੀ ਗੱਲ
0: ਅਲਫਾ ਬੀਟਾ ਗਾਮਾ,
1: ਮੈਂ ਤਾਂ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਮੈਂ ਗਾਮਾ ਚ ਰਹਿੰਦਾ, ਤੁਸੀਂ ਫਿਰ ਇਹ ਵੀ ਕਿਹਾ ਸੀ ਉਹ ਕਿੰਨੀ ਪਰੇ, ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਅੱਜ ਕੱਲ ਨਹੀਂ ਪਰੇ ਹੈਗਾ।
0: ਅੱਛਾ ਤੁਸੀਂ, ਅੱਛਾ ਵੈਰੀ ਗੁੱਡ। ਚਲੋ ਅੱਜ ਆਪਾਂ ਫਿਰ ਨਿਊਜ਼ ਹੀ ਆਪਾਂ ਦੱਸਾਂਗੇ, ਤੇ ਪਹਿਲਾਂ ਇਹ ਦੱਸੋ ਬਈ ਹੋਰ ਤੁਸੀਂ ਕੀ ਕਰਦੇ ਪਏ ਅੱਜ ਸਾਰਾ ਦਿਨ? ਕੀ ਕੀਤਾ
1: ਵਿਹਲੇ
0: ਵੀਰੇ? ਕੀ ਕਰਦਾ ਪਿਆ? ਵਿਹਲਾ ਕੀ, ਕਿੱਥੇ ਜਾ ਰਿਹਾ? ਬਸ ਵਿਹਲਾ ਹੀ ਆ, ਕਦੇ ਇੱਧਰ ਤੇ ਕਦੇ ਉੱਧਰ।
1: ਉਹ ਨੀ ਇੱਕ ਨੈਟਫਲਿਕਸ ਦਾ ਟ੍ਰੇਲਰ ਆਇਆ ਬੜਾ ਵਧੀਆ ਸੀਗਾ, ਸਾਊਥ ਇੰਡੀਅਨ ਫਿਲਮ ਦਾ, ਕਹਿੰਦਾ ਹਸਪਤਾਲ ਚ ਜਾਂਦਾ ਮੁੰਡਾ, ਕਹਿੰਦਾ ਡਾਕਟਰ ਸਾਹਿਬ ਮੇਰੀ ਮਾਂ ਕਾ ਕਿਆ ਹਾਲ ਹੈ? ਕਹਿੰਦਾ ਤੁਹਾਡੀ ਮਾਂ ਕਾ ਆਪਰੇਸ਼ਨ ਕਰਨਾ ਪੜੇਗਾ। ਅੱਛਾ ਵੋ ਤੋ ਮੁਝੇ ਨਹੀਂ ਆਤਾ। ਉਹ ਗੱਲ ਮੈਂ ਵਿਹਲੇ ਆਉਂਦਾ, ਕੋਈ ਨੀ
0: ਆਉਂਦਾ। ਨਹੀਂ ਆਪਾਂ ਵਿਹਲੇ ਨੀ, ਆਪਾਂ ਕੰਮ ਦੀਆਂ ਗੱਲਾਂ ਕਰਾਂਗੇ, ਪਰ ਵਿੱਚ ਵਿੱਚ ਆਪਾਂ ਮਤਲਬ ਉਹ ਜਿਹੇ ਵੀ ਖਬਰਾਂ ਦੱਸਾਂਗੇ ਜਿਹੜੀਆਂ ਵਿਹਲੇ ਬੰਦੇ ਕਰਦੇ ਆ।
1: ਦੇਖੋ ਜੇ ਵਿਹਲੇ ਹੈਗੇ ਹੋ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਘਰੇ ਹੁੰਦੇ ਹੋ,
0: ਮੈਂ ਘਰਾਂ ਹੁੰਦਾ, ਘਰੇ
1: ਵਿਹਲੇ ਹੈਗੇ ਹੋ,
0: ਹਾਂਜੀ,
1: ਆਸਟ੍ਰੇਲੀਆ ਚ ਤੁਸੀਂ ਕਹਿ ਰਹੇ ਹੋ ਵੀ ਕਮਾਈ ਕਿਵੇਂ ਕਰਨੀ ਹੈ,
0: ਹਨਾ,
1: ਸਭ ਤੋਂ ਸੌਖਾ ਤਰੀਕਾ ਦੱਸਦਾ ਘਰੇ ਰਹੋ,
0: ਘਰੇ ਰਹੀਏ,
1: ਵਰਕ ਫਰੋਮ ਹੋਮ ਹੈ।
0: ਓ ਅੱਛਾ ਠੀਕ ਹੈ,
1: ਰਹਿਣਾ ਵੀ ਘਰ ਦੇ ਆਪਣੇ ਪਿਛਲੇ ਪਾਸੇ,
0: ਪਿਛਲੇ ਮਤਲਬ ਜਿੱਥੇ
1: ਰੀਅਲ ਲਾਂਚ,
0: ਅੱਛਾ ਠੀਕ ਹੈ,
1: ਪਿਛਲੇ ਪਾਸੇ,
0: ਪਿਛਲੇ ਪਾਸੇ ਠੀਕ ਹੈ,
1: ਉੱਥੇ ਉਗਾਣੀ ਹੈ ਤੁਸੀਂ ਕਾਫੀ,
0: ਕਾਫੀ ਜਿਹੜੀ ਕਿ ਕਾਫੀ,
1: ਜਿੰਨੀ ਕਾਫੀ ਹੋ ਸਕਦੀ ਹੈ ਤੁਹਾਨੂੰ ਉਨੀ ਕਾਫੀ ਉਗਾਓ,
0: ਠੀਕ ਹੈ ਠੀਕ ਹੈ,
1: ਕਾਫੀ ਉਗਾ ਕੇ ਵੇਚੋ, ਕਹਿੰਦੇ ਕਹਿੰਦੇ ਆਸਟ੍ਰੇਲੀਆ ਚ ਫਿਊਚਰ ਹੀ ਕਾਫੀ ਦਾ,
0: ਉਹ ਤੇਰੀ ਵੇ,
1: ਹਾਂ ਕਹਿੰਦੇ ਲੋਕਾਂ ਨੇ ਅੱਜ ਕੱਲ ਕਾਫੀ ਉਗਾ ਕੇ ਵੇਚਣ ਲੱਗ ਗਏ ਨੇ।
0: ਲੈ
1: ਤੇ ਇਹ ਇੱਕ ਨਵਾਂ ਧੰਦਾ ਤੁਰਿਆ ਹੈਗਾ ਅੱਜ ਕੱਲ, ਹੁਣ ਪਤਾ ਨੀ ਏਦਾਂ ਪੋਸੀਬਲ ਹੈ ਕਿ ਨਹੀਂ ਹੈ, ਪਰ ਆਪਣੇ ਰੀਅਲ ਲਾਉਣ ਤੋਂ ਮਨਤੇਜ ਭਾਜੀ ਨੇ ਕਾਫੀ ਦਾ ਕੈਫੇ ਜ਼ਰੂਰ ਲੈਣਾ। ਭਾਈ ਤੁਸੀਂ ਤਾਂ ਖੋਲ ਸਕਦੇ ਹੋ ਕੈਫੇ
0: ਯਾਰ, ਕੈਫੇ ਭਾਈ ਖੋਲੋਗੇ ਤੇ ਸਹੀ ਜੀ ਆਉਂਦੀ
1: ਸੀ, ਕੈਫੇ ਨਾ ਖੋਲੇ ਤੁਸੀਂ ਕੈਫ ਖੋਲਿਓ,
0: ਕੈਫ
1: ਕਟਰੀਨਾ ਕੈਫ, ਮੁਹੰਮਦ ਕੈਫ, ਇੱਥੋਂ ਕੈਫ ਮਿਲਦੇ
0: ਨੇ, ਕੈਫ ਹਾਂ ਕੈਫ ਮਿਲਦੇ। ਪਰ ਨਹੀਂ ਮੈਂ ਇਸ ਕਰਕੇ ਨਹੀਂ ਭਾਜੀ ਕਾਫੀ ਲਗਾ ਸਕਦਾ, ਕਿਉਂਕਿ ਮੈਂ ਨਾ ਆਪ ਤੇ ਵੀ ਜਿਹੜੀ ਮੈਂ ਨਾ ਦੋ ਵਾਰੀ ਕੋਸ਼ਿਸ਼ ਕੀਤੀ ਕੁਝ ਨਾ ਹੋਰ ਬੂਟੇ ਬਟੇ ਲਾਉਣ ਦੀ, ਜਿੱਦਾਂ ਪੁਦੀਨਾ ਹੋ ਗਿਆ, ਯਾਰ ਉਹ ਮੈਂ ਨਾ ਭੁੱਲ ਜਾਂਦਾ ਨਾ ਵੀ ਆਹ ਕੀ ਉਹ ਨਾ ਆਪਾਂ ਬਨਿਕਸ ਤੋਂ ਨਾ ਮੈਂ ਪਹਿਲਾਂ ਵੇਖ ਲਿਆ ਵੀ ਆਹ ਪੱਤੇ ਜੇ ਹੈਗੇ
1: ਆ,
0: ਉਹ ਜਿਹੜੀ ਤੁਸੀਂ
1: ਜਿਹੜੇ ਛੋਟੇ ਛੋਟੇ ਜੇ ਲੈਣੇ ਹੁੰਦੇ ਨਾ ਉਹ ਨੀ ਕਦੇ ਵੀ ਚੱਲਣਗੇ,
0: ਉਹ ਮਤਲਬ ਪਤਾ ਨੀ ਲੱਗਦਾ ਉਹ
1: ਲਓ ਤਾਂ ਉੱਗੇ ਹੋਏ ਲਓ ਫਿਰ ਚੱਜ ਦੇ ਨਾਲ, ਤੁਸੀਂ ਲੈਣੇ ਵੀ ਉਹ ਨੇ ਜਿਹੜੇ ਕਲੀਅਰੈਂਸ ਤੇ ਪਏ ਹੋਏ, ਉਹਨਾਂ ਨੇ ਤਾਂ ਕੱਢਣੇ ਨੇ ਜਾਣ ਕੇ।
0: ਨਹੀਂ ਨਹੀਂ ਐਕਚੁਅਲੀ ਕੀ ਉੱਗ ਵੀ ਪੈਂਦੇ ਆ, ਪਰ ਬਾਅਦ ਚ ਮੈਨੂੰ ਚੇਤਾ ਭੁੱਲ ਜਾਂਦਾ ਹੈ ਕੀ ਹੈ,
1: ਟੈਗ ਨਾ ਉਤਾਰਿਆ ਕਰੋ, ਟੈਗ ਵੀ ਨਾਲ ਦਿੰਦੇ ਨੇ ਨਾ, ਉਹ ਟੈਗ ਮੁਰੇ ਰੱਖਿਆ ਕਰੋ
0: ਪਰ ਦੱਸਿਆ ਨਹੀਂ ਨਹੀਂ ਨਹੀਂ ਉਹ ਤੇ ਹੁੰਦਾ ਪੱਤੇ ਦੇ ਨਾਲ ਟੈਗ ਜਿੱਦਾਂ ਕੋਈ ਥੋੜਾ ਜਿਹਾ ਹੋਵੇ ਹਨਾ, ਪਰ ਮੈਂ ਤੇ ਬੀ ਜਿਹੜੇ ਉਹ ਬੀ ਵਾਲਾ ਉਹ ਤੇ ਪਾੜ ਕੇ
1: ਸੁੱਟ ਦਿੰਦੇ ਆਪਣੇ ਟੈਗ ਉਗਾਓ ਆਪਣੇ,
0: ਹੁਣ ਮੈਨੂੰ ਮੈਂ 3 ਵਾਰੀ ਏਦਾਂ ਕੀਤਾ ਉਹ ਬਾਅਦ ਚ ਨਾ ਉਗ ਉਗ ਗਿਆ, ਮੈਨੂੰ ਪਤਾ ਨੀ ਲੱਗਾ ਵੀ ਇਹ ਖਾ ਵੀ ਸਕਦੇ ਆ ਕਿ ਨਹੀਂ ਖਾ ਸਕਦੇ,
1: ਸੁੰਘ ਕੇ ਦੇਖ ਲੈਣੇ
0: ਯਾਰ, ਨਾ ਤੇ ਮੈਨੂੰ ਪਤਾ ਤੇ ਨਾ ਮੇਰੀ ਘਰ ਦੀ ਨੂੰ ਪਤਾ, ਉਹ ਤੇ ਕੋਈ ਕਰਦੀ ਵੀ ਨੀ ਹੈ
1: ਨਾ, ਅਸੀਂ ਡੰਗਰ ਰੱਖੇ ਹੋਏ ਵੀ ਉਹਨਾਂ ਨੂੰ ਪਾ ਦਈਏ
0: ਤੇ ਫਿਰ ਵਿਚਾਰੇ ਜਦੋਂ ਵੱਡੇ ਹੁੰਦੇ ਆ ਉਹਨਾਂ ਨਾਲ ਹੋਰ ਵੀ ਘਾਹ ਘੂ ਆ ਜਾਂਦਾ, ਫਿਰ ਇਹ ਸਾਰਾ ਕੁਝ ਕੱਟਦੇ ਆ,
1: ਇੱਕ ਵਾਰੀ ਫਿਰ ਆਰਟੀਫਿਸ਼ਲ ਲਿਆ ਕੇ ਲਗਾ ਦਿੰਦੇ ਆ,
0: ਇੱਕ ਵਾਰੀ ਆਪਾਂ ਨਾ ਉਹ ਗਏ ਸੀ ਯਾਰ ਜਿਹੜੇ ਬੀਟਰੂਟ,
1: ਹਾਂਜੀ
0: ਬੀਟਰੂਟ ਦੇ ਵਿੱਚ ਨਾ ਛੋਟੇ ਛੋਟੇ ਬੀਟਰੂਟ ਦੇ ਪੱਤੇ ਬੜੇ ਵੱਡੇ ਵੱਡੇ ਤੇ ਨਹੀਂ ਸੱਚ, ਬੀਟਰੂਟ ਨਹੀਂ ਉਹ ਪਾਲਕ ਹੀ ਸੱਚ
1: ਭਾਜੀ,
0: ਪਾਲਕ ਵਿੱਚ ਤੇ ਕੀੜਾ ਪੈ ਗਿਆ ਸਾਡੇ, ਉਹ ਹਰਾ ਜਿਹਾ ਕੀੜਾ, ਉਹ ਸਾਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਕੀੜੇ ਨੂੰ ਠੀਕ ਕਿੱਦਾਂ ਕਰਨਾ ਵਾ,
1: ਕੀੜੇ ਨਾਲ ਗੱਲ ਕਿੱਦਾਂ ਕਰਨੀ,
0: ਹੈਲੋ ਭਾਈ
1: ਕਿੰਨੇ ਦਿਨ ਰਹੋਗੇ,
0: ਉਹ ਬਾਂਦਰ ਦੇ ਦੱਸਾਂ ਕੀ ਕਰਦੇ ਆ ਉਹ ਨਾ,
1: ਕੀੜੇ ਤੇ ਬਾਂਦਰ
0: ਉਹ ਸਾਨੂੰ ਨਾ ਪਹਿਲਾਂ ਤੇ ਪਤਾ ਨੀ ਲੱਗਾ, ਮਤਲਬ ਮੈਨੂੰ ਪਹਿਲਾਂ ਪਤਾ ਨੀ ਲੱਗਾ, ਉਹਨਾਂ ਵਿੱਚ ਏਦਾਂ ਛੇਕ ਕੇ ਕਰ ਦਿੰਦੇ ਆ ਹਨਾ
1: ਪੱਤਿਆਂ
0: ਤੇ, ਯਾਰ ਮੈਂ ਕਿਹਾ ਇਹ ਤੇ
1: ਆਗ ਵਿੱਚ ਲੱਗ ਰਹੀ ਹੈ,
0: ਕਿੱਦਾਂ ਮੋਰੀ ਹੈ ਕਿੱਦਾਂ ਹੋਈ ਜਾ ਰਹੀ ਹੈ ਮੈਨੂੰ, ਉਹ ਜਿਹੜਾ ਬੰਦਾ ਜਿਹੜਾ ਬੰਦਾ ਜਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ ਹੈ, ਤੇ ਮੈਂ
1: ਦੇਖੋ ਇਹ ਇਹ ਨਾ ਜਿਵੇਂ ਕਹਿੰਦੇ ਨੇ ਕਿ ਸਿਰ ਦੇ ਕੇ ਯਾਰੀ ਪੁਗਾਣੀ ਪੈਂਦੀ ਹੈ, ਇਹ ਵੀ ਏਦਾਂ ਹੀ ਹੈ ਵੀ ਕੁਰਬਾਨੀਆਂ ਦੇ ਕੇ ਗਾਰਡਨਿੰਗ ਕਰਨੀ ਪੈਂਦੀ ਹੈ, ਗਾਰਡਨਿੰਗ ਦੇ ਲਈ ਜਿਗਰਾ ਚਾਹੀਦਾ,
0: ਮੈਂ
1: ਜਣਾ ਗਣਾ ਨਹੀਂ ਕਰ ਸਕਦਾ ਗਾਰਡਨਿੰਗ,
0: ਅੱਜ ਹੀ ਮੈਂ ਨੀਤੂ ਨੂੰ ਕਿਹਾ, ਮੈਂ ਕਿਹਾ ਦੇਖੋ ਆ ਜਿਹੜਾ ਗਾਰਡਨ ਤੁਸੀਂ ਕਰਵਾਇਆ ਨਾ ਇਹ ਤੁਸੀਂ ਸਪੈਸ਼ਲ ਕਰਵਾਇਆ ਸੀ, ਅੱਜ ਤੱਕ ਇੱਕ ਵੀ ਪਤਾ
1: ਤੁਹਾਨੂੰ ਲੱਗਾ,
0: ਇੱਕ ਵੀ ਜਿਹੜਾ ਵਿੱਚ ਉਹਦੇ ਕੋਲ ਆ ਜਾਂਦਾ,
1: ਮੂਲੀ ਵੀ ਲਗਾਈ
0: ਮੈਂ
1: ਅਲੱਗ ਅਲੱਗ
0: ਚੀਜ਼ਾਂ ਉਗਾਈਆਂ ਤੇ ਜਿਹੜਾ ਪਤਾ ਲੱਗ ਜਾਂਦਾ,
1: ਗੱਲ ਕਰੋ ਉਹਨੂੰ ਲੈ ਕੇ ਜਾਓ ਡਾਕਟਰ ਤੇ,
0: ਯਾਰ ਸਮਝ ਨੀ ਲੱਗਦੀ ਵੀ ਉਹ ਵੱਡਾ ਕਿਉਂ ਨੀ ਹੋ ਰਿਹਾ,
1: ਮੈਂ ਤੁਹਾਨੂੰ ਤਕਨੀਕ ਦੱਸਦਾ, ਰਾਤ ਨੂੰ ਨਾ ਜਾ ਕੇ
0: ਹਾਂਜੀ
1: ਸਵੇਰੇ ਉੱਠਦੇ ਹੀ,
0: ਸਵੇਰੇ
1: ਰਾਤ ਨੂੰ ਉਹਨੂੰ ਸੌਣ ਦੋ, ਉਹਨੂੰ ਕਹੋ ਵੀ ਸਵੇਰੇ ਆਪਾਂ ਗੱਲ ਕਰਦੇ
0: ਹਾਂ, ਠੀਕ ਹੈ
1: ਸਵੇਰੇ ਉੱਠਦੇ ਹੀ ਬਾਰਨਵੀਟਾ ਲੈ ਕੇ ਉਹਨੂੰ ਪਾਓ,
0: ਅੱਛਾ
1: ਹਾਂ, ਤੇ ਬਾਰਨਵੀਟਾ ਦੇ ਨਾਲ ਫਿਰ ਗਰੋ ਹੁੰਦੇ ਨੇ,
0: ਕਿਤੇ ਕਿਤੇ ਇਹਨਾਂ ਦਾ ਚੋਕਲੇਟ ਹੀ ਉੱਗ ਜਾਂਦਾ,
1: ਦੇਖੋ ਤੁਹਾਡੇ ਕਾਫੀ ਉੱਗਿਆ ਨੀ,
0: ਓਏ ਭਾਜੀ ਗੁੱਡ ਪੁਆਇੰਟ, ਬਾਰਨਵੀਟਾ ਥੱਲੇ ਪਾਓ ਹੋ ਸਕਦਾ ਕਾਫੀ ਉੱਗ ਜੇ ਹੈ,
1: ਅੱਜ ਕੱਲ੍ਹ ਉਹ ਨੀ ਆਉਂਦੀਆਂ ਉਹ ਰੀਲਾਂ ਜੀ ਆਉਂਦੀਆਂ ਨੇ, ਉਹ ਕੇਲਾ ਲੈ ਕੇ ਉਹਨੂੰ ਐ ਕੱਟ ਕੇ ਵਿੱਚੋਂ ਉਹਦੇ ਚ ਉਹ ਕਲੀ ਪਾ ਤੀ ਲਸਣ ਦੀ ਜਾਂ ਪਿਆਜ਼ ਪਾ ਦਾ ਉਹ ਰੱਖਦਾ ਇੱਦਾਂ, ਉਹ ਐ ਉਗ
0: ਜਾਂਦਾ,
1: ਲੈ ਕੇਲਾ ਹੀ ਆ ਸਾਰਾ ਕੁਛ,
0: ਮੈਂ ਸੱਚੀ ਹੁੰਦਾ ਤੁਸੀਂ ਕਰਕੇ ਦੇਖਿਆ ਕਦੀ ਕਿ ਨਹੀਂ,
1: ਨੀ ਸਾਡੇ ਜਿਹੜੇ ਅਸੀਂ ਤਾਂ ਫੁੱਲਾਂ ਫਾਲਾਂ ਲਈ ਲਗਾਏ ਹੈਗੇ
0: ਨੇ, ਅੱਛਾ ਅੱਛਾ
1: ਐਤਕੀ ਪਹਿਲੀ ਵਾਰ ਜਿਹੜਾ ਉਹ ਲਗਾਇਆ ਅਸੀਂ ਧਨੀਆ, ਚਕਾਏ ਵੀ ਨੇ ਲੋਕਾਂ
0: ਤੇ ਉਹ ਜਦੋਂ ਦੀ ਕੋਈ ਵੀ
1: ਮਨੀ ਪਲਾਂਟ ਨੀ ਟਿਕਦਾ,
0: ਉਹਨੂੰ ਪਤਾ ਹੈ ਨਾ ਫਿਰ ਕਿੱਥੇ ਟਿਕਦਾ ਕਿੱਥੇ ਨਹੀਂ,
1: ਮਨੀ ਪਲਾਂਟ ਨੀ ਆਉਂਦਾ ਹੈਗਾ ਯਾਰ, ਉਹਦਾ ਕੋਈ ਹੱਲ ਕਰ
0: ਯਾਰ, ਮਨੀ ਪਲਾਂਟ ਇੰਡੀਆ ਵਿੱਚ ਬੜੀ ਹੈ, ਆਪਾਂ ਕਰ ਕਰ ਦਿੰਦੇ ਨਾ ਲੱਗਦਾ ਪੈਸੇ ਸਾਰੇ ਇੰਡੀਆ ਚ ਹੀ ਰਹਿ ਗਏ ਆ, ਮੈਨੂੰ ਨਾ ਮੈਨੂੰ ਨੀ ਯਕੀਨ ਹੈਗਾ ਵੀ ਇਹ ਨੀ ਆ ਵੀ ਮਨੀ ਪਲਾਂਟ ਆਪਾਂ ਘਰ ਚ ਰੱਖਾਂਗੇ ਤੇ ਸਾਡੇ ਕੋਲ ਮਨੀ ਆ ਜਾਏਗੀ,
1: ਦੇਖੋ ਇਹ ਨਾ ਏਦਾਂ ਨੀ ਹੁੰਦਾ ਮੇਰੇ ਖਿਆਲ ਦੇ ਨਾਲ, ਨਾ ਪੋਜ਼ਿਟਿਵਿਟੀ ਵਾਲੇ ਹੁੰਦੇ ਹੁੰਦੇ ਜਿਹੜੇ ਪਲਾਂਟਸ ਹੁੰਦੇ ਨੇ ਨਾ, ਪੌਦੇ ਜਿਹੜੇ ਇਨਡੋਰ ਪਲਾਂਟ ਦਾ, ਜਿਵੇਂ ਅਸੀਂ ਪੀਸ ਲੀਲੀ ਲਗਾਇਆ, ਪੈਨਾਡੋਲ ਲੈ ਲਈ, ਪੈਰਾਸੀਟਾਮੋਲ ਲੈ ਲਈ, ਹੁਣ ਠੀਕ ਹੋ
0: ਜਾਣਾ,
1: ਕਈਆਂ ਦਾ ਕਈ ਕਹਿੰਦੇ ਤੁਸੀਂ ਸੁਣਿਆ ਹੋਊਗਾ ਵੀ ਮੈਂ ਤਾਂ ਨਿਊਰੋਫਨ ਦੇ ਨਾਲ ਹੀ ਠੀਕ ਹੁੰਦਾ, ਮੈਂ ਪੈਰਾਸੀਟਾਮੋਲ ਦੇ ਨਾਲ, ਇਹ ਯਕੀਨ ਹੁੰਦੇ ਨੇ, ਹੋਰ ਤਾਂ ਕੁਛ ਨੀ ਹੁੰਦਾ, ਫਲਾਣਾ ਬਾਬਾ ਉਹਨੂੰ ਠੀਕ ਕਰ ਗਿਆ, ਤੇ ਉਹ ਪੌਦੇ ਪੁਦੇ ਮੇਰੇ ਖਿਆਲ ਦੇ ਨਾਲ ਵੈਸੇ ਘਰ ਦੇ ਵਿੱਚ ਚੰਗੇ ਨੇ, ਇੱਕ ਪੋਜ਼ਿਟਿਵਿਟੀ ਜੀ ਬਣੀ, ਕਈ ਲੋਕਾਂ ਨੂੰ ਜਿਵੇਂ ਪੈਟਸ ਰੱਖਣੇ ਪਸੰਦ ਹੈ, ਕਈਆਂ ਨੂੰ ਪਲਾਂਟਸ ਅੰਦਰ ਇਨਡੋਰ ਲਗਾਉਣੇ ਪਸੰਦ ਨੇ, ਤੇ ਕਈ ਮਤਲਬ ਅਲੱਗ ਅਲੱਗ ਤਰੀਕੇ ਹੈਗੇ,
0: ਕਈ ਰੈਬਿਟ ਰੱਖਦੇ ਭਾਜੀ, ਰੈਬਿਟ ਉਹ
1: ਕਸ਼ਮੀਰ ਰੱਖਿਆ ਸੀ,
0: ਤੁਸੀਂ ਰੱਖਿਆ ਸੀ,
1: ਹਾਂ ਅਸੀਂ ਰੱਖਿਆ ਸੀ, ਤੇ ਇੱਕ ਮੁੰਡਾ ਦੇ ਗਿਆ ਸੀਗਾ ਜਾਣਕਾਰ
0: ਉਹ ਵੈਰੀ ਗੁੱਡ
1: ਤੇ ਉਹ ਇੱਕ ਇਟਾਲੀਅਨ ਸ਼ੈਫ ਦੇ ਕੋਲ ਕੰਮ ਕਰਦਾ ਸੀ ਤੇ ਇਹ ਜਿਹੜੇ ਮਾਲਟਾ ਮੁਲਟਾ ਵਾਲੇ ਪਾਸੇ ਦੇ ਲੋਕ ਨੇ ਇਟਾਲੀਅਨ ਇਹ ਬੜੇ ਰੱਖਦੇ ਨੇ
0: ਅੱਛਾ
1: ਇਹ ਰੱਖ ਕੇ ਵੱਡੇ ਕਰਕੇ ਜਿਵੇਂ ਆਪਾਂ ਕੁੱਕੜ ਵੱਡੇ ਕਰਕੇ ਖਾਂਦੇ ਹਾਂ ਇਹ ਖਰਗੋਸ਼ ਖਾਂਦੇ ਨੇ ਮਾਲਟੇ ਵਾਲੇ ਜਿਹੜੇ ਪਾਸੇ ਰਹਿੰਦੇ ਨੇ ਇਟਲੀ ਉਟਲੀ ਵਾਲੇ ਪਾਸੇ ਜਿਹੜੇ ਉੱਧਰ ਦੇ ਆਈਲੈਂਡਰ ਲੋਕ ਨੇ
0: ਪਹਿਲਾਂ ਪਾਲਦੇ ਆ
1: ਹਾਂ
0: ਫਿਰ ਖਾਂਦੇ ਆ
1: ਤੇ ਉਹ ਕਹਿੰਦਾ ਵੀ ਉਹਨੂੰ ਦੇ ਦੇ ਆਪਣੇ ਫਰੈਂਡ ਨੂੰ ਵੀ ਜੇ ਦੇਣਾ ਸਾਡੇ ਕੋਲ ਤਾਂ ਬਥੇਰੇ ਹੈਗੇ ਨੇ ਜੇ ਉਹਨੂੰ ਲੱਗਿਆ ਵੀ ਵੱਡਾ ਵੱਡਾ ਹੋ ਕੇ ਤੇ ਫਿਰ ਵਾਪਸ ਕਰਨਾ ਕੋਈ ਨੀ ਦੇ ਦੇ
0: ਅੱਛਾ ਟਾਈਮ
1: ਹੋਇਆ ਨੀ ਉਹਨੇ ਕੋਈ ਲਿਆ
0: ਠੀਕ ਹੈ ਠੀਕ ਹੈ
1: ਨਾਲ ਹੀ ਕੇਜ ਵੀ ਦੇਤਾ
0: ਅੱਛਾ ਸਾਰਾ ਕੁਝ
1: ਬੜੇ ਚਤੰਨ ਬੜੇ ਤੇਜ਼ ਹੁੰਦੇ ਨੇ ਭਾਈ ਤੇ ਉਹਦੀ ਤਾਂ ਅੱਛਾ ਉਹ ਜਵਾਕ ਸੀਗਾ ਤੇ ਉਹਦੀ ਤਾਂ ਕਈ ਦਿਨ ਸਾਡੇ ਨਾਲ ਬੌਂਡਿੰਗ ਹੀ ਨੀ ਬਣੀ ਫਿਰ ਖੇਡਣ ਲੱਗ ਗਿਆ ਬੜੇ ਤੇਜ਼ ਹੁੰਦੇ ਨੇ ਭਾਈ ਬੜੇ ਤੇਜ਼ ਹੁੰਦੇ ਨੇ ਆਹ ਕਰੀ ਗਏ ਅਸੀਂ ਤੇ ਉਹ ਖਾਣ ਬਹੁਤ ਲੱਗ ਗਿਆ
0: ਅੱਛਾ
1: ਹਨਾ ਬਹੁਤ ਜ਼ਿਆਦਾ ਡਾਈਟ ਉਹਦੀ ਹੋ ਗਈ
0: ਰੋਟੀਆਂ ਬਾਈ
1: ਜਦੋਂ ਡਾਈਟ ਹੋਊਗੀ ਤੇ ਡਾਈਟ ਦੇ ਨਾਲ ਫਿਰ ਜਿਹੜੇ ਸਮਝਦੇ
0: ਉਹ ਸੇਮ ਸੇਮ ਲੱਗਦੇ ਆ
1: ਕਾਫੀ ਬੀਨਸ ਜਿਹੜੇ ਹੁੰਦੇ ਨੇ ਉਹ ਪੂਰੇ ਘਰ ਚ ਫੈਲਣ ਲੱਗ
0: ਗਏ
1: ਉਹ ਕਦੇ ਇੱਥੇ ਕਾਫੀ ਬੀਨਸ ਛੱਡ ਦੇਵੇ ਕਦੇ ਉੱਤੇ ਛੱਡ ਦੇਵੇ ਛਿਟ ਛਿਟ ਛਿਟ ਲਈ ਸਾਰੇ
0: ਤੇ ਜਦੋਂ ਉਹਨਾਂ ਨੂੰ ਕਹਿਣਾ ਸੀ ਨਾ ਬੇਟਾ ਅੰਦਰ ਜਾ ਕੇ ਕਰਨੀ
1: ਹੈ ਕਮਰੇ ਚ ਜਾ ਕੇ
0: ਹਾਂ
1: ਤੇ ਪਰ ਉਹਦੇ ਨਾਲ ਕੀ ਹੋਇਆ ਫਿਰ ਕਿ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਹੁਣ ਬੱਸ ਹੋ ਗਈ ਇਹਦੀ ਤੇ ਸਾਡੀ ਵੀ ਬੱਸ ਹੋ ਗਈ
0: ਇਹਦਾ ਆਊਟਪੁੱਟ ਜ਼ਿਆਦਾ ਹੋ ਲੱਗ
1: ਪਿਆ ਆਊਟਪੁੱਟ ਹੀ ਜ਼ਿਆਦਾ ਲੱਗ ਪਈ ਤੇ ਤੂੰ ਲੈ ਲਾ
0: ਹਾਂ
1: ਉੱਥੇ ਉਹ ਗਿਆ ਨੀ ਤੇ ਦਸਵਾਂ ਇੱਕ ਦਿਨ ਸਾਨੂੰ ਪਤਾ ਲੱਗਿਆ ਕਹਿੰਦਾ ਭਾਜੀ ਤੁਸੀਂ ਇਹਨੂੰ ਉਹਦਾ ਨਾਂ ਸੀ ਬੌਬ ਰੱਖਿਆ ਸੀ
0: ਅੱਛਾ ਉਹਦਾ ਖਰਗੋਸ਼
1: ਦਾ ਠੀਕ ਹੈ ਕਹਿੰਦਾ ਤੁਸੀਂ ਐਵੇਂ ਬੌਬ ਬੌਬ ਕਹੀ ਗਏ ਇਹ ਤਾਂ ਬੀਬੀ ਸੀ ਤੇ ਉਹ ਖਾਣ ਇਸ ਕਰਕੇ ਜ਼ਿਆਦਾ ਲੱਗ ਗਈ ਸੀ ਕਿਉਂਕਿ ਉਹ ਪ੍ਰੈਗਨੈਂਟ ਹੋਈ ਹੋਈ ਸੀ ਸਾਨੂੰ ਇਹੀ ਨੀ ਪਤਾ ਵੀ ਉਹ ਪ੍ਰੈਗਨੈਂਟ ਕਿੱਥੋਂ ਹੋ ਕੇ ਆਈ ਸਾਡੇ ਗੁਆਂਢੀਆਂ ਦੇ ਵੀ ਸੀ ਖਰਗੋਸ਼
0: ਅੱਛਾ ਉਹ ਫਿਰ ਬੌਬ ਹੋਣਾ ਵਾ
1: ਪਰ ਇੰਨਾ ਅਸੀਂ ਕਦੇ ਬਾਹਰ ਛੱਡਿਆ ਨੀ ਸੀ ਉਹਨੂੰ ਕਿਉਂਕਿ ਪਤਾ ਵੀ ਉਹ ਬਾਹਰ ਗਏ ਤੇ ਫਿਰ ਪ੍ਰੈਗਨੈਂਸੀ ਤੋਂ ਗੱਲ ਯਾਦ ਆਈ ਭਾਜੀ ਅੱਜ ਦੀ ਖ਼ਬਰ ਵੀ ਤੁਹਾਨੂੰ ਦੱਸ ਦਈਏ ਫਿਰ
0: ਲੈ ਖ਼ਬਰ ਵੀ ਨਾਲ ਦੀ
1: ਲੈ ਜਮਾਂ ਹੀ ਖ਼ਬਰ ਟਿੱਚ ਕਰਕੇ ਇਹਦੇ ਨਾਲ
0: ਮੈਂ ਕਦੇ ਕਹਿਣ ਲੱਗੇ ਜਮਾਂ ਹੀ ਖ਼ਬਰ ਬੜੀ ਬੇਕਾਰ ਆ
1: ਖਬਰ ਬੜੀ ਬੇਕਾਰ ਹੈ ਤੇ ਖਬਰ ਬੜੀ ਬੇਕਾਰ ਕਿਵੇਂ ਪਤਾ ਚੱਲਦੀ ਹੈ ਸਾਡੇ ਅੱਜ ਦੇ ਖਬਰਾਂ ਦੇ ਮਿਊਜ਼ਿਕ ਦੇ ਨਾਲ ਜੀ ਖਬਰ ਕੀ ਹੈਗੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਗਾ ਛੱਡੀ ਹੈ ਵੈਸੇ ਤਾਂ
0: ਅੱਛਾ ਜੀ
1: ਆਸਟ੍ਰੇਲੀਆ ਦੀ ਇੱਕ 34 ਈਅਰ ਓਲਡ ਜਨਾਨੀ ਨੇ ਇੱਕ ਨੀ ਦੋ ਨੀ
0: ਓਕੇ
1: ਤਿੰਨ ਨੀ ਚਾਰ ਬੱਚੇ ਪੈਦਾ ਕੀਤੇ ਨੇ ਇਕੱਠੇ ਹੀ ਔਰ ਚਾਰਾਂ ਦੀ ਸਿਹਤ ਬੜੀ ਚੰਗੀ ਹੈਗੀ ਹੈ ਜੱਚਾ ਤੇ ਬੱਚੇ ਸਾਰੇ ਠੀਕ ਹੈਗੇ ਨੇ ਔਰ ਇਹ ਕਹਿੰਦੇ 15 million ਦੇ ਵਿੱਚ 1.5 crore ਕੇਸਾਂ ਦੇ ਵਿੱਚ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ ਜਿਹੜਾ ਇਹੋ ਜਿਹੇ ਸਕਸੈਸ ਮਤਲਬ ਏਦਾਂ ਨੀ ਕਿ ਹੋਏ ਨਹੀਂ ਹੋਣਗੇ
0: ਅੱਛਾ
1: ਹੋਏ ਹੋਣਗੇ ਪਰ ਪੈਦਾ ਹੋਣ ਤੋਂ ਬਾਅਦ ਬੱਚੇ ਵੀ ਬਚੇ ਰਹਿ ਜਾਣ ਤੇ ਮਾਂ ਵੀ ਠੀਕ ਹੋਵੇ ਤੇ ਪਹਿਲੀ ਵਾਰ ਹੋਇਆ ਹੈਗਾ ਆਸਟ੍ਰੇਲੀਆ ਚ ਤਾਂ ਘੱਟੋ ਘੱਟ
0: ਅੱਛਾ ਜੀ
1: ਆਸਟ੍ਰੇਲੀਆ ਦੀ ਹਿਸਟਰੀ ਚ ਨੀ ਹੋਇਆ ਕਿ ਚਾਰ ਬੱਚੇ ਇਕੱਠੇ ਮਤਲਬ ਦੋ ਦੋ ਜੋੜੇ
0: ਡਾਕਟਰਾਂ
1: ਨੂੰ ਖਤਰਾ ਸੀਗਾ ਕਿਉਂਕਿ 5ਵੇਂ ਹਫ਼ਤੇ ਹੀ ਬੀਬੀ ਭਰਤੀ ਹੋ ਗਈ ਸੀਗੀ ਹੌਸਪੀਟਲ ਦੇ ਵਿੱਚ 28 ਹਫ਼ਤਿਆਂ ਦੇ ਵਿੱਚ ਹੋਏ ਹੈਗੇ ਨੇ ਬੱਚੇ ਤੇ ਅੱਛਾ ਹੁਣ ਹੈਰਾਨੀ ਦੀ ਗੱਲ ਪਤਾ ਕੀ ਹੈ ਕਿ ਉਹਨਾਂ ਦੇ ਕੋਲ ਆਲਰੇਡੀ ਚਾਰ ਬੱਚੇ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ 5ਵਾਂ ਹੋਊਗਾ ਸਾਡੇ
0: ਅੱਛਾ ਚਾਰ ਤੋਂ ਬਾਅਦ
1: ਚਾਰ ਪੰਜ ਬੱਚੇ ਹੁੰਦੇ ਨੇ ਇੱਥੇ ਇਹਨਾਂ ਦੇ ਜਿਹੜੇ ਯੂਰੋਪੀਅਨ ਕਲਚਰ ਦੇ ਲੋਕ ਹੈਗੇ ਨੇ ਤੇ ਆਹ ਹੋਰ ਹੋ ਗਏ ਜਾਂ
0: 8
1: ਤੇ ਹੁਣ ਉਹ ਉਹਨਾਂ ਨੇ ਨਾ ਗੋਫੰਡ ਪੇਜ ਸ਼ੁਰੂ ਕੀਤਾ ਬੱਚੇ ਪਾਲਣ ਦੇ ਲਈ ਨਹੀਂ ਕਹਿੰਦੇ ਸਾਨੂੰ ਇੱਕ ਸਪੈਸ਼ਲ ਕਾਰ ਚਾਹੀਦੀ ਹੈ ਜੀ ਜੋ ਤੁਸੀਂ 10 ਬੱਚੇ ਢੋ ਸਕੀਏ 10 ਜਣੇ ਤੇ ਤੁਸੀਂ ਕਹਿੰਦੇ ਸਾਨੂੰ ਪੈਸੇ ਦੀ ਮਦਦ ਕਰੋ ਚਾਹੇ $10-15-20,000 ਜਿੰਨੇ ਵੀ ਹੁੰਦੇ
0: ਨੇ ਇਹਨਾਂ ਨੂੰ ਕਹਿੰਦੇ ਵੈਨ ਹੀ ਲੈ ਲਓ
1: ਬੱਸ ਹੀ ਲੈ ਲਓ
0: ਛੋਟੀ ਵੈਨ
1: ਲੈ ਲਓ
0: ਉੱਥੇ 8 ਸੀਟਾਂ ਵਾਲੀ ਥੱਲੇ ਪਿੱਛੇ
1: ਉਹਨਾਂ ਨੂੰ ਕਹੋ ਤੁਸੀਂ ਸਕੂਲ ਚ ਕਾਹਤੇ ਭਰਤੀ ਕਰਨਾ ਹੈ ਤੁਸੀਂ
0: ਪ੍ਰਿੰਸੀਪਲ ਹਾਇਰ ਕਰ ਲਓ
1: ਪਰ
0: ਚਲੋ ਠੀਕ ਹੈ ਮਤਲਬ ਸਿਹਤ ਸਾਰਿਆਂ ਦੀ ਠੀਕ ਹੈ
1: ਸਿਹਤ ਠੀਕ ਰਹਿਣੀ ਚਾਹੀਦੀ
0: ਅੱਛਾ ਮੈਂ ਜਿਹੜੇ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਉਹ ਮੈਂ ਵੇਖਿਆ ਇੱਕ ਮੈਂ ਆਪਣਾ ਡਬਲ ਰੂਮ
1: $30,000 ਉਹਨਾਂ ਦੇ ਇਕੱਠੇ ਹੋ ਗਏ ਵੈਸੇ ਫਾਰ ਯੂਰ ਕਾਈਂਡ ਇਨਫੋਰਮੇਸ਼ਨ ਆਪਣੇ 10-20,000 ਆਪਣੇ ਪਾਓ ਤੁਸੀਂ ਇਹ ਲਾਓ
0: ਅੱਛਾ ਗੱਡੀ
1: ਲੈ ਸਕਦੇ ਕਿਹੜੀ ਗੱਲ ਹੈਗੀ ਤੁਹਾਡੇ ਵਾਲੀ ਵੈਨ ਦੇਈਏ
0: ਮੇਰੇ ਵਾਲੀ ਪਿੱਛੇ ਸੀਟਾਂ ਲਵਾ ਦੇ ਆਪਾਂ ਅੱਖਾਂ ਬੰਦ ਕਰਕੇ ਕਹੀਏ ਵੀ 8 ਬੱਚੇ ਨੂੰ ਆਪਾਂ ਸੰਭਾਲਣਾ ਠੀਕ ਹੈ ਯਾਰ ਕਿੰਨਾ ਜੇਰਾ ਚਾਹੀਦਾ ਹੈ ਨਾ ਹੁਣ ਇੱਕ ਤਾਂ ਉਹਨਾਂ
1: ਦਾ ਥੋੜੀ ਬਹੁਤ ਏਜ ਦਾ ਫਰਕ ਹੋਵੇ ਨਾ ਸਾਰਿਆਂ ਚ ਫੇਰ ਵੀ ਹੈ
0: ਪਰ ਹੈ ਵੀ ਸੇਮ
1: ਚਾਰ ਤਾਂ ਇੱਕੋ ਜਿਹੀ ਏਜ ਦੇ ਨੇ
0: ਉਹ
1: ਚਾਰੇ ਕੁੜੀਆਂ ਨੇ
0: ਅੱਛਾ ਪਹਿਲਾਂ ਮੇਰੇ ਖਿਆਲ ਨਾਲ ਕੁੜੀਆਂ ਜਾਂ ਪਹਿਲਾਂ ਮੁੰਡੇ ਸੀ
1: ਉਹਨਾਂ ਦੇ ਮੈਂ ਭਾਜੀ ਕਿਹੜਾ ਉਹਨਾਂ ਦੇ ਪੰਜੀਰੀ ਦੇ ਕੇ ਆਏ ਤੁਸੀਂ ਕੁੰਡਲੀ ਕਢਾਉਣ ਲੱਗੇ ਹੋ ਮੇਰੇ ਕੋਲ
0: ਉਹਨਾਂ ਨੇ ਦੱਸਿਆ ਹੋਵੇ ਵੀ ਸਾਡੇ
1: ਪਹਿਲਾਂ ਦੇ ਜਿਹੜਾ ਨਾਂ ਕੀ ਸੀਗਾ ਅੱਛਾ ਉਹ ਕਿਹੜੇ ਸਕੂਲ ਚ ਪੜ੍ਹਦੇ ਨੇ ਅੱਛਾ ਭੈਣ ਜੀ ਉਹਨਾਂ ਦਾ ਕੀ ਨਾਂ ਹੈ ਖਬਰ ਪਈ ਹੋਈ ਹੈ ਚਾਰਾਂ ਦੇ ਨਾਂ ਰੱਖੇ ਹੋਏ ਨੇ ਚੌਥੀ ਕੁੜੀ ਦਾ ਨਾਂ ਉਹਨਾਂ ਨੇ ਜਿਹੜੀ ਡਾਕਟਰ ਨੇ ਜਨੇਪਾ ਕਰਵਾਇਆ ਉਹਦੇ ਨਾਂ ਤੇ ਰੱਖਿਆ ਡਾਕਟਰ ਐਲੈਕਸ ਸੀਗਾ ਫਿਰ ਚੌਥੀ ਕੁੜੀ ਦਾ ਨਾਂ ਉਹਨਾਂ ਨੇ ਐਲੈਕਸ ਰੱਖਿਆ
0: ਐਲੈਕਸ ਲੈ ਐਲੈਕਸ ਗੁੱਡ ਕੀ ਕਹੀਏ ਜਦੋਂ
1: ਰਹਿਣ ਦੋ ਤੁਹਾਡੀ ਆਈ ਵਾਜ਼
0: ਰਹਿਣ ਦੋ ਐਲੈਕਸ ਰਹਿਣ ਦੋ
1: ਬੀਟੈਕ ਕੀਤੀ ਹੋਈ
0: ਹੈ ਤੇ ਐਲੈਕਸ ਕੋਈ ਨਹੀਂ ਆ ਬਾਅਦ ਚੋਂ ਕਰਦੇ ਆ ਤਾਂ ਗੱਲ
1: ਕੀ ਚੱਕਰ ਹੈ
0: ਕੀ ਹੈ

0: ਇੱਕ ਹੋਰ ਖਬਰ ਦੱਸ ਕੇ ਭਾਜੀ, ਇੱਕ ਹੋਰ ਗੱਲ ਹੈ ਸੱਚ
1: ਜੀ
0: ਭਾਜੀ, ਕਹਿੰਦੇ ਕਿ 50-52 ਮਿੰਟ ਤੋਂ ਜ਼ਿਆਦਾ ਤਾਂ ਨਾ ਪ੍ਰੋਗਰਾਮ ਕਰਿਆ ਕਰੋ।
2: ਅੱਛਾ,
0: ਸੋ ਮੈਂ ਆਪਣੇ ਆਪ ਤੁਹਾਨੂੰ ਇਸ਼ਾਰਾ ਕਰ ਦੂੰਗਾ ਜਿੱਥੇ ਇੱਕ ਖਤਮ ਕਰਨਾ ਹੈਗਾ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: Hi, man, I'm Saiko Mirbai from Manipur. I'm a Commonwealth champion, gold medalist. Sunte rahiye radio, Hanji.
9: Bale, bale, bale.
8: Bale, bale, bale.

0: ਪ੍ਰੇਮ ਭਾਜੀ ਨੇ ਉਹ ਰਖਵਾਈ ਹੈ ਮਾਤਾ ਦੀ ਚੌਂਕੀ, 6 ਵਜੇ ਉਹ ਸ਼ੁਰੂ ਹੋਣੀ ਉਹਨਾਂ ਦੇ
1: ਸੇਮ 25 ਨੂੰ
0: 25 ਦੀ। ਮੈਂ ਤਾਂ ਬੱਬੂ ਮਾਨ ਵਾਲੇ ਸ਼ੋਅ 'ਤੇ ਵੀ ਨਹੀਂ ਜਾ ਰਿਹਾ ਹੈਗਾ, ਅਸਲ 'ਚ ਉਹਨਾਂ ਨੇ ਪਿਛਲੀ ਵਾਰ 2 ਵੀ ਪਹਿਲਾਂ ਵੀ ਖੰਡ ਪਾਠ ਰੱਖਾ ਹੋਇਆ ਸੀ, ਉਦੋਂ ਵੀ ਨਹੀਂ ਮੈਂ ਜਾ ਸਕਿਆ।
1: ਬੱਬੂ ਮਾਨ ਦਾ ਸ਼ੋਅ ਵੀ 25 ਨੂੰ? ਉਹ 25 ਨੂੰ, ਹਾਂ 25 ਨੂੰ
0: ਬਹੁਤ ਕੁਛ ਆ, ਸਾਹਾ ਬਹੁਤ ਭਾਰੀ ਹੈ। ਮੈਂ ਉਹਨਾਂ ਨੂੰ ਵਾਅਦਾ ਕੀਤਾ ਸੀ, ਮੈਂ ਕਿਹਾ ਐਤਕੀ ਮੈਂ ਆਊਂਗਾ ਹੀ ਆਊਂਗਾ, ਫਿਰ ਮੈਨੂੰ ਇਹ ਹੈ ਵੀ ਅੱਛਾ। ਅਨੁਜ ਦੇ ਨਾਲ ਕਿਸਮਤ ਇਹ ਹੈ ਵੀ ਉਹਨੇ ਮੈਨੂੰ ਹਰ ਵਾਰ ਬੁਲਾਉਂਦਾ ਜਦੋਂ ਫੈਸ਼ਨ ਸ਼ੋਅ ਹੁੰਦਾ ਜਾਂ ਉਹ ਹੁੰਦਾ, ਜਾਂ ਮੈਂ ਇੰਡੀਆ ਹੁੰਦਾ ਜਾਂ ਕੁਛ ਨਾ ਕੁਛ ਪ੍ਰੋਗਰਾਮ
1: ਹੋ ਜਾਂਦਾ।
0: ਉਹਨੇ ਲੱਗਣਾ ਹੈ ਕਿ ਇਹ ਤਾਂ ਇਹ ਜਾਣ ਕੇ ਨਹੀਂ ਆਉਂਦਾ। ਖਰਾਬ ਹੋ ਗਈ ਸੀਗੀ 2 ਹਫ਼ਤੇ ਪਹਿਲਾਂ, ਪਰ ਮੈਂ ਨਾ ਆਪਣਾ ਨਾ ਇਹ ਚਲੋ ਜ਼ਿਆਦਾ ਡਿਟੇਲ 'ਚ ਨਾ ਜਾਇਓ, ਮੈਂ ਹੋ ਗਿਆ ਬਿਮਾਰ।
1: ਅੱਛਾ,
0: ਮੈਂ ਐਂਬੂਲੈਂਸ 'ਚ ਗਿਆ ਅਤੇ ਹੋਸਪਿਟਲ, ਅਤੇ ਐਂਬੂਲੈਂਸ ਵਾਲੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜਦੋਂ ਟੈਲਸਟਰਾ ਦਾ 000 ਆਊਟੇਜ ਹੋਇਆ ਸੀ ਨਜ਼ਾਰੇ ਆਏ ਕਿ ਨਹੀਂ? ਉਹ ਬੜੀ ਖੁਸ਼ ਹੋ ਕੇ ਦੱਸੀ ਉਹਨੇ ਸਾਰੀ ਸਟੋਰੀ, ਕਹਿੰਦੇ 2 ਘੰਟੇ ਕੁਛ ਨਾ ਪੁੱਛ, ਕਹਿੰਦੀ ਅਸੀਂ ਆ ਨਜ਼ਾਰੇ ਲੈ ਰਹੇ ਸੀਗੇ,
1: ਕੋਈ ਕੰਮ ਨਹੀਂ ਸੀ।
0: 2 ਘੰਟੇ ਬਸ 2 ਘੰਟੇ ਤੁਹਾਨੂੰ, ਕਹਿੰਦੀ ਪੈਰਾਮੈਡਿਕਸ ਨੂੰ ਜੇ 2 ਘੰਟੇ ਵੀ ਮਿਲ ਜਾਣ ਉਹ ਛੁੱਟੀ ਵਰਗਾ ਦਿਨ ਹੁੰਦਾ। ਅਲਰਟ ਸਿਸਟਮ ਹੁੰਦੇ ਆ ਵੀ ਰੈਡ ਅਲਰਟ ਹੈ, ਔਰੇਂਜ ਅਲਰਟ ਹੈ, ਯੈਲੋ ਅਲਰਟ ਹੈ, ਹਨਾ।
1: ਅੱਛਾ,
0: ਰੈਡ ਅਲਰਟ ਤੇ ਤਾਂ ਫਿਰ ਚਾਹੇ 1 ਦੀਆਂ 2 ਵੀ ਕਈ ਵਾਰ ਐਂਬੂਲੈਂਸਾਂ ਚਲੀ ਜਾਂਦੀਆਂ,
1: ਤੇ ਉਹਨਾਂ ਨੂੰ ਕਹੋ ਜੇ ਤੁਹਾਨੂੰ ਰੈਸਟ ਨਹੀਂ ਦਿੰਦੇ ਤੇ ਬੰਦੇ ਹੀ ਭਰਤੀ ਕਰ ਲਓ, ਸਾਨੂੰ ਹੀ ਦੱਸ ਦੋ ਤੁਹਾਨੂੰ ਰੈਸਟ ਨਹੀਂ ਦੇ ਰਿਹਾ ਕਰਾਂਗੇ।
0: ਇੰਡੀਆ
1: ਚ ਕਿੰਨਾ ਚੱਲਣ ਡਿਆ ਐਜੂਕੇਸ਼ਨ ਦੇ ਹਿਸਾਬ ਤੇ, ਜੰਤਰ ਮੰਤਰ ਤੇ ਹੜਤਾਲ
0: ਯਾਰ,
1: ਮਤਲਬ ਕੀ
0: ਉਹਦੇ ਤੇ ਤੁਹਾਡੀ ਟਿੱਪਣੀ ਕੀ ਹੈ, ਲਓ ਦੱਸੋ ਤੁਸੀਂ, ਮਤਲਬ ਖੁੱਲ ਕੇ ਆਪਣਾ ਬਿਆਨ ਦੋ। ਬੱਬੂ ਮਾਨ ਨੇ ਤਾਂ ਨਹੀਂ ਦਿੱਤਾ, ਉਹ ਤਾਂ ਡਰ ਗਿਆ, ਤੁਸੀਂ ਦੱਸੋ
1: ਨਹੀਂ
0: ਤੁਹਾਡਾ ਕੀ ਬਿਆਨ ਹੈਗਾ?
1: ਯਾਰ ਮੈਂ ਬਿਲਕੁਲ ਸਹਿਮਤ ਹਾਂ। ਦੇਖੋ ਭਾਜੀ, ਇੱਥੇ ਵੀ ਇੱਥੇ ਅਸੀਂ ਤਰੱਕੀ ਕਿਉਂ ਨਹੀਂ ਕਰ ਪਾਉਂਦੇ? ਕਿਉਂਕਿ ਉੱਥੇ ਅਮੀਰ ਜਿਹੜਾ ਵਾ ਉਹਦੇ ਕੋਲ ਪੈਸੇ ਕਰਕੇ ਉਹ ਕਹਿੰਦੇ ਵੀ ਜ਼ਿਆਦਾ ਪੜ੍ਹ ਲਓ, ਗਰੀਬ ਕੋ ਮਤਲਬ ਪੜ੍ਹਾਈ ਸਾਰਿਆਂ ਲਈ ਨਾ ਸੇਮ ਹੋਣੀ ਚਾਹੀਦੀ ਹੈ। ਮਤਲਬ ਇਹ ਤਾਂ ਬਿਲਕੁਲ ਸਹੀ ਗੱਲ ਆ, ਮਤਲਬ ਫ੍ਰੀ ਹੋਵੇ ਪੜ੍ਹਾਈ, ਕਿਉਂ ਨਾ ਅਸੀਂ ਤਰੱਕੀ ਕਰੀਏ।
0: ਦੁਬਈ ਚ ਫ੍ਰੀ ਹੁੰਦੀ ਸੀ ਹਨਾ,
1: ਦੁਬਈ ਛੱਡ ਕੇ ਆ ਗਏ, ਦੁਬਈ ਜਿਹਦੇ ਕੀਤੀ
0: ਨਹੀਂ, ਜਵਾਕਾਂ ਨੇ ਤਾਂ ਕਰਨੀ ਸੀ।
1: ਨਾ ਨਾ, ਮੇਰੇ ਖਿਆਲ ਦੁਬਈ ਚ ਫ੍ਰੀ ਤੇ ਨੀ ਹੈਗੀ, ਉਹ ਜਿਹੜੇ ਉੱਥੋਂ ਦੇ ਪੱਕੇ ਆ
0: ਉਹਨਾਂ ਨੂੰ ਫ੍ਰੀ,
1: ਉਹਨਾਂ ਲਈ ਫ੍ਰੀ ਹੈ। ਕੱਚਿਆਂ ਲਈ ਨੀ ਫ੍ਰੀ, ਪਰ ਜਿਹੜੇ ਉੱਥੋਂ ਦੇ ਪੱਕੇ ਆ ਉਹ ਤੇ ਪੜ੍ਹਦੇ ਵੀ ਨੀ ਆ, ਫਿਰ ਵੀ ਵਧੀਆ ਵਾ। ਤੇ ਪਰ ਮੈਂ ਇਹ ਕਹਿਣ ਡਿਆ ਵਾ ਵੀ ਇਹ ਗੱਲ ਸਹੀ ਹੈਗੀ ਆ ਵੀ ਜਿਹੜੀ ਐਜੂਕੇਸ਼ਨ ਹੈ ਨਾ,
0: ਹਾਂਜੀ,
1: ਉਹ ਸਾਰਿਆਂ ਲਈ ਸਾਨੂੰ ਮਤਲਬ ਇਹ ਹੋਣਾ ਚਾਹੀਦਾ ਹੈ ਵੀ ਯਾਰ ਆਪਾਂ ਐਜੂਕੇਸ਼ਨ ਸਾਰੇ ਲਈ ਸਾਂਝੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ, ਉਹਨਾਂ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਹੈ। ਹੁਣ ਪਿੱਛੇ ਜੇ ਭਾਜੀ
0: ਐਜੂਕੇਸ਼ਨ ਤਾਂ ਉੱਥੇ ਵੀ ਸਾਂਝੀ ਹੋ, ਐਜੂਕੇਸ਼ਨ ਦੀ ਤਾਂ ਕੋਈ ਨਹੀਂ ਪ੍ਰੋਬਲਮ, ਪ੍ਰੋਬਲਮ ਤਾਂ ਨੀਟ ਦੀ ਹੈ।
1: ਅੱਛਾ, ਪੇਪਰ ਲੀਕ, ਪੇਪਰ
0: ਹਾਂ, 150 ਪੇਪਰ
1: ਉਹ ਵੀ ਲੀਕ
0: ਹੋਏ ਨੇ ਇੰਡੀਆ ਦੇ ਵਿੱਚ, ਨਾਟ ਓਨਲੀ ਨੀਟ ਪਰ ਜਿਹੜੀ ਗਵਰਨਮੈਂਟ ਹੈ, ਸੈਂਟਰ ਗਵਰਨਮੈਂਟ ਕਹਿ ਰਹੀ ਹੈ ਵੀ ਬਾਕੀ ਕਿਹੜਾ ਸਾਡੇ ਨੇ, ਬਾਕੀ ਸਟੇਟ ਗਵਰਨਮੈਂਟ ਦੇ ਨੇ, ਕਿਸੇ ਸਟੇਟ ਗਵਰਨਮੈਂਟ ਦੇ ਵੀ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਇੱਦਾਂ ਕਰਕੇ। ਪਰ ਏਦਾਂ ਕਰਕੇ ਹੈ ਕਿ ਸਿਸਟਮ, ਤੁਹਾਡੀ ਗੱਲ ਠੀਕ ਹੈ, ਇੱਕ ਓਵਰਹਾਲ ਦੀ ਲੋੜ ਹੈ, ਓਵਰਹਾਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ ਢਾਂਚਾ ਹੀ ਬਦਲਣ ਦੀ ਲੋੜ ਹੈ।
1: ਹਾਂ ਬਿਲਕੁਲ, ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ, ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ, ਹੁਣ ਜੇ ਸ਼ੁਰੂਆਤ ਹੋ ਰਹੀ ਹੈ ਤੇ ਇਹਨੂੰ ਫਿਰ ਆਵਾਜ਼ ਨੂੰ ਦਬਾਇਆ ਜਾ ਰਿਹਾ, ਮਤਲਬ ਸਾਰੇ ਵੈਸੇ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ। ਅੱਛਾ, ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਇਹੀ ਬੱਚੇ ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ, ਉਹ ਨਾ 5 ਮਿੰਟ 2 ਕੁੜੀਆਂ ਲੇਟ ਹੋ ਗਈਆਂ, ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨਹੀਂ ਦੇ
0: ਦਿੱਤੇ ਕਈ ਸੀ।
1: ਮਤਲਬ ਦੇਖੋ ਕੀ
0: ਨੀਟ ਦਾ ਐਗਜ਼ਾਮ ਜਿਹੜਾ ਨਾ, ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ, ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ, ਬਟ ਮੈਂ ਦੱਸ ਦਿੰਦਾ, ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ। ਹਾਂ, ਜੇ ਤੁਸੀਂ ਡਾਕਟਰੀ ਕਰਨੀ ਹੈ, MBBS ਵਗੈਰਾ ਕਰਨੀ ਹੈ ਨਾ, ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ।
1: ਠੀਕ ਹੈ,
0: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ, ਤੁਸੀਂ
1: JET ਕਰਕੇ ਡਿਪਲੋਮਾ ਖਰੀਦਿਆ,
0: ਜਾਂ ਫਿਰ ਬੀ ਐਡ ਦੇ ਲਈ ਐਗਜ਼ਾਮ ਹੁੰਦਾ, ਐਂਟਰੈਂਸ ਐਗਜ਼ਾਮ ਹੁੰਦਾ, ਹਰ ਇੱਕ ਦੇ ਲਈ ਹੁੰਦਾ। ਅਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ, ਹਾਂ ਜੇ ਤੁਸੀਂ ਬੀ ਏ ਐਮ ਐਸ ਵਗੈਰਾ ਕਰਨੀ ਹੈ ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ, ਜੇ ਤੁਸੀਂ ਆਯੁਰਵੇਦਾ ਕਰਨੀ ਹੈ, ਬੀ ਐਚ ਐਮ ਐਸ ਕਰਨੀ ਹੈ ਹੋਮਿਓਪੈਥੀ ਦੀ, ਆਯੁਰਵੇਦਾ ਦੀ ਕਰਨੀ ਹੈ ਬੀ ਐਮ ਐਸ, ਫਿਰ ਨਹੀਂ ਹੈਗਾ ਨੀਟ ਦਾ ਐਗਜ਼ਾਮ।
1: ਅੱਛਾ ਠੀਕ ਹੈ,
0: ਫਿਰ ਤੁਸੀਂ ਉਹਦੇ ਤੋਂ, ਪਰ ਬੀ ਏ ਐਮ ਐਸ ਦਾ ਇੱਕ ਅਲੱਗ ਐਗਜ਼ਾਮ ਹੁੰਦਾ, ਬਟ ਐਨੀ ਵੇਜ਼ ਐਮ ਬੀ ਬੀ ਐਸ ਦੇ ਲਈ ਉਹ ਐਗਜ਼ਾਮ ਹੁੰਦਾ, ਉਹਦੇ ਤੋਂ ਬਾਅਦ ਫਿਰ ਬੱਚਾ ਪੜ੍ਹਾਈ, ਮਤਲਬ ਐਂਟਰੈਂਸ, ਪਹਿਲਾਂ ਤਾਂ ਐਂਟਰੈਂਸ ਦੀ ਪੜ੍ਹਾਈ ਕਰੀ ਜਾਂਦੇ ਨੇ,
1: ਪਹਿਲਾਂ ਨੀਟ ਉਹੀ
0: ਐਂਟਰੈਂਸ ਹੀ ਕਲੀਅਰ ਹੁੰਦਾ, ਜਿਵੇਂ ਐਮ ਬੀ ਏ ਵਾਲੇ ਕਰਦੇ ਨੇ ਕੈਟ ਦੀ ਪ੍ਰੈਪਰੇਸ਼ਨ ਕਰੀ ਜਾਂਦੇ ਨੇ ਪਹਿਲਾਂ ਉਹ ਐਗਜ਼ਾਮ ਨਹੀਂ ਕਲੀਅਰ ਹੁੰਦਾ। ਜਦੋਂ ਉਹ ਐਗਜ਼ਾਮ ਕਲੀਅਰ ਹੁੰਦਾ ਫਿਰ ਉਹਦੇ 'ਚ ਜਿੰਨੀ ਹਾਈ ਰੈਂਕਿੰਗ ਹੋਏਗੀ ਉਹਨਾਂ ਕਾਲਜ ਉਹਨਾਂ ਨੂੰ ਸਸਤਾ ਮਿਲੇਗਾ, ਨਹੀਂ ਤੇ ਫਿਰ ਐਮ ਬੀ ਬੀ ਐਸ ਤਾਂ ਵੀ ਕਰਨੀ ਹੋਇਆ ਉਹਨਾਂ ਨੇ, ਪਰ ਇਹ ਹੈ ਵੀ ਫਿਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ, ਦਸ ਬਾਰਾਂ ਪੰਦਰਾਂ ਲੱਖ ਡੋਨੇਸ਼ਨਾਂ ਹੀ
1: ਨੇ,
0: ਫਿਰ ਪੇਰੈਂਟ ਦਾ ਧੂੰਆਂ ਨਿਕਲ ਜਾਂਦਾ। ਫਿਰ ਡਾਕਟਰ, ਫਿਰ ਤੁਸੀਂ ਡਾਕਟਰ ਜਦੋਂ ਮੋਟੀਆਂ ਕਮਾਈਆਂ ਕਰਦੇ ਫਿਰ ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ, ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ, ਉਹ ਕਹਿੰਦਾ ਤੁਹਾਨੂੰ 100 ਰੁਪਿਆ, ਠੀਕ ਠੀਕ ਲਗਾ ਲਓ, ਕਹਿ ਦੋਗੇ ਅਗਲੇ ਨੇ 15 ਲੱਖ ਲਗਾ ਕੇ ਐਮ ਬੀ ਬੀ ਐਸ ਕੀਤੀ ਹੈ, ਹੁਣ ਵਸੂਲ ਵੀ ਤਾਂ ਕਰਨਾ ਹੀ ਹੈ, ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ। ਵੈਸੇ ਉੱਥੇ ਨੀ, ਪੂਰੇ ਦੁਨੀਆਂ ਚ ਨੇ ਇਹ
1: ਡਾਕਟਰ,
0: ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ, ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾਗ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ, ਇਹ ਥੋੜਾ ਜਿਹਾ ਔਖਾ। ਇੰਡੀਆ ਦੇ ਵਿੱਚ ਨਾ ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ, ਚਾਹੇ ਯੂ ਪੀ ਐਸ ਸੀ ਹੈ, ਹਨਾ ਆਈ ਏ ਐਸ ਆਈ ਪੀ ਐਸ ਬਣਨ ਦੇ ਲਈ, ਚਾਹੇ ਆ ਕੈਟ ਐਗਜ਼ਾਮ ਹੈ ਐਮ ਬੀ ਏ ਵਗੈਰਾ ਕਰਨ ਦੇ ਲਈ, ਚਾਹੇ ਆ ਨੀਟ ਐਗਜ਼ਾਮ ਹੈ, ਚਾਹੇ ਜੇ ਟ੍ਰਿਪਲ ਈ ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ, ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
1: ਜੀ,
0: ਹਨਾ ਬੜੇ, ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ, ਉਹ ਬੜੇ ਔਖੇ ਨੇ, ਸੌਖਾ ਨੀ ਹੈਗਾ ਉਹਨਾਂ ਨੂੰ ਕਰਨਾ।
1: ਨਹੀਂ ਔਖੇ ਤੇ ਬਿਲਕੁਲ, ਇਹ ਤਾਂ ਸਹੀ ਗੱਲ ਹੈ, ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ,
0: ਔਰ ਦੁਨੀਆਂ ਦੇ ਮੇਰੇ ਖਿਆਲ ਦੇ ਨਾਲ ਟਫੈਸਟ, ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ।
1: ਸੋ ਇਹੋ ਜਿਹੇ ਐਗਜ਼ਾਮ ਇੱਥੇ ਵੀ ਹੁੰਦੇ ਆ ਬਾਹਰਲੇ ਕੰਟਰੀਆਂ ਚ,
0: ਇੱਥੇ ਵਾਲੇ ਨੀ, ਇੱਥੇ ਨੈਪਲੈਂਡ ਦੇ ਸਕੋਰ ਹੀ ਨੀ ਪੂਰੇ ਹੁੰਦੇ ਤੁਹਾਨੂੰ,
1: ਇਹ ਸਾਰੇ ਐਗਜ਼ਾਮ ਇੰਨੇ ਔਖੇ ਔਖੇ ਐਗਜ਼ਾਮ ਇੰਡੀਆ ਵਾਲੇ ਕੋਈ ਹੈਗੇ ਦੱਸ,
0: ਇੱਥੇ ਹੈਗੇ ਨੇ ਐਗਜ਼ਾਮ ਇੱਥੇ ਦੇ ਵੀ ਹੈਗੇ ਨੇ, ਪਰ ਚੱਕਰ ਇਹ ਹੈ ਕਿ ਸਾਰੇ ਬੱਚੇ ਨਹੀਂ ਕਰਦੇ ਹੈਗੇ।
1: ਪਰ ਵੈਸੇ ਭਾਈ ਇੱਥੇ ਪੜ੍ਹਾਈ ਨੂੰ ਇੰਨਾ ਕੁਝ ਉਹ, ਮਤਲਬ ਜਿੱਦਾਂ ਇੰਡੀਆ ਚ ਮਤਲਬ ਹੁੰਦਾ ਇੱਥੇ ਇੰਨਾ ਸੀਰੀਅਸ ਨੀ ਲੈਂਦੇ ਨਾ ਪੜ੍ਹਾਈ ਨੂੰ, ਮਤਲਬ ਜਿੱਦਾਂ,
0: ਪਰ ਕਿਉਂਕਿ ਹੱਥੀ ਸਕਿੱਲ ਦੀ ਇੱਥੇ ਵੈਲਿਊ ਹੈ, ਕਿ ਤੁਸੀਂ ਪੜ੍ਹਾਈ ਚਾਹੇ ਦਸਵੀਂ ਤੱਕ ਕਰ ਲਓ, ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ, ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ। ਆਪਣੇ ਉੱਥੇ ਐਮ ਏ ਕਰਨ ਤੋਂ ਬਾਅਦ ਵੀ ਨੀ ਪੁੱਛਿਆ ਜਾਂਦਾ ਹੈਗਾ, ਕਿਉਂਕਿ ਐਮ ਏ ਤੱਕ ਕੋਈ ਸਕਿੱਲ ਥੋੜੇ ਤੁਸੀਂ ਲੈ ਰਹੇ ਹੋ, ਐਵੇਂ ਕਰ ਰਹੇ ਹੋ,
1: ਐਮ ਏ ਜਿਹੜੀ ਐਵੇਂ ਹੈ,
0: ਕਹਿੰਦਾ ਕਿੱਥੇ ਤੱਕ ਪੜ੍ਹਿਆ, ਕਹਿੰਦਾ ਜੀ ਬੀ ਐਲ ਹੈ, ਦੋ ਅੱਖਰ ਉਹ ਵੀ ਪੁੱਠੇ, ਉਹ ਏ ਬੀ ਸੀ ਹੁੰਦਾ, ਬੀ ਏ ਨਹੀਂ ਹੁੰਦਾ।
1: ਹਲੇ ਚਲੋ ਕੋਈ ਨੀ, ਆਪਾਂ ਵਿੱਚ ਵਿੱਚ ਥੋੜੀ ਐਜੂਕੇਸ਼ਨ ਵਾਲੀਆਂ ਵੀ ਗੱਲਾਂ ਕਰਦੇ ਆ,
0: ਹਾਂਜੀ,
1: ਤੇ ਬੇਕਾਰ ਤੇ ਚਲੋ ਕਰ ਹੀ ਲੈਂਦੇ ਆ, ਉਹਦੇ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ, ਜਦੋਂ ਸਾਡੇ ਦਿਮਾਗ ਚ ਜਿਹੜਾ ਕੀੜਾ ਹੈਗਾ ਨਾ ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਨੀਆਂ।
0: ਐਜੂਕੇਸ਼ਨ ਦੀ ਗੱਲਾਂ ਕਰਦੇ ਆ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ,
1: ਅੱਛਾ ਜੀ,
0: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਆਪਣੇ
1: ਕੋਲ, ਬਿਲਕੁਲ।
0: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ ਆ, ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ, ਓਹੀਓ ਉੱਥੇ ਦੀ ਸਟੇਟ ਹੈਗੀ, ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ ਜਿਹੜੇ ਆਡੀਓਲੋਜਿਸਟ ਹੁੰਦੇ ਨੇ, ਆਡੀਓ ਆ ਵੈਸਟਫੀਲਡ ਚ ਗਏ ਹੋ ਕਦੇ?
1: ਵੈਸਟਫੀਲਡ, ਹਾਂ,
0: ਕਹਿੰਦੇ ਹੁੰਦੇ ਫ੍ਰੀ ਆਡੀਓ ਟੈਸਟ, ਫ੍ਰੀ ਟੈਸਟ,
1: ਅੱਛਾ ਜਿਹੜੇ
0: ਅਫਸਰ ਜੀ ਫੜਾਦੀ ਆਉਂਦੇ ਨੇ
1: ਲਾਗੇ ਲਾਗੇ, ਹਾਂ,
0: ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ
1: ਜਿਹੜੇ, ਮਤਲਬ ਜਿਹੜਾ ਕੰਨਾਂ ਦਾ ਜਿਹੜਾ ਸੋਚ,
0: ਯਾ ਕੰਨਾਂ ਵਾਲਾ
1: ਕੰਨਾਂ ਆ ਜੰਮਣ ਜਾਂਦਾ ਹੁੰਦਾ ਉੱਥੇ ਜੇਕਰ ਚ ਜਾਂ ਕਿੱਦਾਂ, ਨਹੀਂ ਜੇਕਰ ਨੀ, ਜੇ ਵੀ ਆਈ ਫਾਈ, ਉਹਦੇ ਤੇ ਉਹੀ ਗਾਣੇ ਜਿਹੇ ਸੁਣ ਕੇ ਆ ਜਾਂਦਾ ਹੁੰਦਾ, ਉੱਥੇ ਲਾਏ ਹੁੰਦੇ ਉਹਨਾਂ ਨੇ, ਹਾਂ।
0: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ,
1: ਅੱਛਾ,
0: ਤੇ ਉਹ ਵਾਪਸ ਨਹੀਂ ਆ ਸਕਦੀ, ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ, ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ, ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ। ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ,
1: ਝਿੱਲੀਆਂ ਦੇ ਪੜਦੇ ਹੁੰਦੇ ਸੀ ਇੱਕ ਜਿਹੜੇ, ਉਹ
0: ਝਿੱਲੀਆਂ ਪੜਦੇ,
1: ਅੱਛਾ, ਉਹੀ ਹੁੰਦੇ,
0: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ, ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ। ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਜਿਹੜੀ ਚੀਜ਼, ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ, ਮਤਲਬ ਕੈਂਸਰ ਤੱਕ ਦਾ ਇਲਾਜ ਹੈ, ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ, ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ, ਜਿਹੜੇ ਪੜਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ ਚ ਕਹਿੰਦੇ, ਏਅਰ ਡਰਮਸ, ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ,
1: ਅੱਛਾ ਜੀ,
0: ਉਹਨੂੰ ਕਹਿੰਦੇ ਆ ਕੋਕਲੀਆ,
1: ਕੋਕਲੀ ਆ
0: ਸੋ ਉਹਦੇ ਵਿੱਚ ਬਹੁਤ ਛੋਟੇ ਛੋਟੇ ਛੋਟੇ ਛੋਟੇ ਛੋਟੇ ਛੋਟੇ ਛੋਟੇ ਛੋਟੇ ਸੈੱਲ ਹੁੰਦੇ ਨੇ, ਛੋਟੇ ਛੋਟੇ ਰੇਸ਼ੇ ਹੁੰਦੇ ਨੇ,
1: ਜਿੱਥੇ ਵੀ ਜਾਓ ਸੈੱਲ ਆ ਹੀ ਜਾਂਦੇ ਆ,
0: ਉਹਨਾਂ ਨੂੰ ਸੈਲਸ ਨੂੰ ਕਿਹਾ ਜਾਂਦਾ ਆਡੀਟਰੀ ਨਰਵਸ, ਉਹ ਜਿਹੜੇ ਸੈਲਸ ਜਿਹਦੇ ਜਿਹੜੀਆਂ ਮਤਲਬ ਸੈੱਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ ਜਿਹਨੂੰ ਨਿਊਰੋਨਸ ਕਹਿੰਦੇ ਆਡੀਟਰੀ ਨਰਵਸ ਕਿਹਾ ਜਾਂਦਾ, ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ ਹੈ ਦਿਮਾਗ ਨੇ ਸਿਗਨਲ ਦਿੱਤਾ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹ ਭਾਜੀ ਤੁਹਾਡਾ ਧਿਆਨ ਗਿਆ ਨਾ, ਸਿਰਫ ਤੁਹਾਡੇ ਕੰਨਾਂ ਨੇ ਹੀ ਨੀ ਸੁਣਿਆ ਤੁਹਾਡੇ ਮਾਇੰਡ ਨੇ ਵੀ ਸੁਣਿਆ, ਨਹੀਂ ਤੇ ਜਿਵੇਂ ਸਬਕੋਨਸ਼ੀਅਸ ਹੁੰਦੇ ਨੇ ਜਿਹੜੇ ਬੇਹੋਸ਼ੀ ਚ ਲੋਕ ਪਏ ਹੁੰਦੇ ਨੇ ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ ਆਪ ਕੋਸ਼ਿਸ਼ ਕਰਤੇ ਰਹੀਏ
1: ਇਨਕੋ ਦੁਖਾ ਨਹੀਂ ਇਨਕੋ ਦਿਖਾ ਅੱਛਾ
0: ਸੁਣਾਈ ਜਾਂਦੇ ਉਹ ਸੁਣਦੇ ਰਹਿੰਦੇ ਹੁੰਦੇ ਨਾ
1: ਅੱਛਾ
0: ਪਰ ਉਹ ਉਹਨਾਂ ਦਾ ਦਿਮਾਗ ਨਹੀਂ ਚੱਲ ਰਿਹਾ ਹੁੰਦਾ ਸਬਕੋਨਸ਼ੀਅਸ ਅਵਸਥਾ ਚ ਹੁੰਦੇ
1: ਉਹ ਜਿਹੜਾ ਕਿਵੇਂ
0: ਕੋਨਸ਼ੀਅਸ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਦਿਮਾਗ ਵੀ ਚੱਲ ਰਿਹਾ ਜਦੋਂ ਤੁਹਾਡਾ ਦਿਮਾਗ ਚੱਲਦਾ ਤਾਂ ਤੁਹਾਡੇ ਹੱਥ ਪੈਰ ਚੱਲਦੇ ਹੁੰਦੇ ਨੇ ਅੱਖਾਂ ਚੱਲਦੀਆਂ ਹੱਥ ਕੰਨ ਚੱਲਦੇ ਨੇ
1: ਸਾਰਾ ਕੁਝ
0: ਸਬਕੋਨਸ਼ੀਅਸ ਮਾਈਂਡ ਸਟੇਟ ਦੇ ਵਿੱਚ ਤੁਹਾਡਾ ਸਰੀਰ ਇੱਕ ਅਵਸਥਾ ਚ ਚਲਾ ਜਾਂਦਾ ਉਹ ਹਰਕਤ ਨਹੀਂ ਕਰ ਪਾਉਂਦਾ ਕਿਉਂਕਿ ਤੁਹਾਡਾ ਦਿਮਾਗ ਸਿਗਨਲ ਨਹੀਂ ਦੇ ਰਿਹਾ ਪਰ ਤੁਹਾਡੇ ਦਿਮਾਗ ਨੂੰ ਸਿਗਨਲ ਜ਼ਰੂਰ ਮਿਲ ਰਹੇ
1: ਇਟਸ
0: ਲਾਈਕ ਰਿਸੀਵਰ ਤੁਸੀਂ ਤਾਂ ਪੜ੍ਹੇ ਹੋਏ ਹੋ ਕਮਿਊਨੀਕੇਸ਼ਨ ਵਾਲੇ ਬੰਦੇ ਟਰਾਂਸ ਟਰਾਂਸ ਕੀ ਕਹਿੰਦੇ ਹੁੰਦੇ
1: ਟਰਾਂਸ ਟਰਾਂਸ ਰਿਸੀਵਰ
0: ਦਿਮਾਗ ਸਿਰਫ ਇੱਕ ਪਾਸੇ ਦਾ ਸਿਗਨਲ ਰਿਸੀਵ ਕਰ ਰਿਹਾ ਹੁੰਦਾ ਉਹਨੂੰ ਇੰਟਰਪ੍ਰੀਟੇਟ ਕਰਕੇ ਉਹਦੇ ਤੇ ਐਕਸ਼ਨ ਨਹੀਂ ਲੈ ਪਾ ਰਿਹਾ ਹੁੰਦਾ ਤੇ ਸੁਣਨ ਵਾਲੀ ਗੱਲ ਜਿਹੜੀ ਹੈਗੀ ਉੱਥੇ ਵਾਪਸ ਆਈਏ ਤਾਂ ਉਹਦੇ ਚ ਇਹ ਕਹਿੰਦੇ ਨੇ ਕਿ ਉਹ ਜਦੋਂ ਝਿੱਲੀ ਦੇ ਵਿੱਚ ਉਹ ਹੌਲੀ ਹੌਲੀ ਸੁੱਕਣ ਲੱਗ ਜਾਂਦਾ ਹੈ ਲਿਕੁਇਡ ਤੇ ਉਹ ਜਿਹੜੇ ਨਿਊਰੋਨਸ ਨੇ ਉਨੀ ਬਹਾ ਦੇ ਵਿੱਚ ਨਹੀਂ ਬਹਿੰਦੇ ਤੇ ਆਡੀਟਰੀ ਨਰਵਸ ਜਿਹੜੀਆਂ ਨੇ ਉਹ ਢਿੱਡੀਆਂ ਜਿਹੀਆਂ ਪੈ ਜਾਂਦੀਆਂ ਨੇ ਝੁਰੀਆਂ ਨੀ ਪੈ ਜਾਂਦੀਆਂ ਸਰੀਰ ਦੇ ਉੱਤੇ ਉਹ ਵੀ ਢਿੱਲੀਆਂ ਪੈ ਜਾਂਦੀਆਂ ਤੇ ਫਿਰ ਉਹ ਦਿਮਾਗ ਤੱਕ ਸਿਗਨਲ ਨਹੀਂ ਜਾਂਦਾ ਹੈਗਾ ਤੇ ਫਿਰ ਜਦੋਂ ਨਹੀਂ ਜਾਂਦਾ ਤੇ ਉਹ ਰਿਕਵਰ ਨਹੀਂ ਹੋ ਸਕਦਾ ਬਾਕੀ ਸਾਰੀਆਂ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ ਬਟ ਦਿਸ ਇਜ਼ ਦੀ ਥਿੰਗ ਬਾਕੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਇਹਦੇ ਤੇ ਥੋੜ੍ਹੀ ਚੱਲ ਰਹੀ ਹੈ ਖੋਜ
1: ਹਾਂਜੀ
0: ਬਈ ਕਿਸ ਤਰੀਕੇ ਦੇ ਨਾਲ ਇਹਨੂੰ ਦੁਬਾਰਾ ਰਿਕਵਰ ਕਰ ਦਿੱਤਾ ਜਾਵੇ ਇਟ ਵੁੱਡ ਟੇਕ ਟਾਈਮ
1: ਤੇ
0: ਚੰਗਾ ਸਮਾਂ ਲੱਗੇਗਾ
1: ਡਾਕਟਰ ਸਾਹਿਬ ਬਾਕੀ ਹੋਰ ਤੁਸੀਂ ਪੇਟ ਦੇ ਬਾਰੇ ਵੀ ਦੱਸ ਦਿਓ ਜੇ ਸਾਰਾ ਕੁਝ
0: ਮੇਰਾ ਵੀ ਖਰਾਬ ਹੈ
1: ਸਾਰਾ ਕੁਝ ਭੁੱਲ ਜਾਏਗਾ ਇਹਨਾਂ ਨੇ ਕੀ ਕੁਝ ਕਿਹਾ ਪਰ ਮੈਨੂੰ ਹਾਂ ਇਹ ਕਿਹਾ ਇਹਨਾਂ ਨੇ ਵੀ ਇੱਕ ਗੱਲ ਸਮਝ ਆ ਗਈ ਆ ਵੀ ਜੇ ਕੱਲ ਆਪਾਂ ਸੋਨਾ ਚਲ ਜਾਂਦੀ ਹੈ ਸ਼ਕਤੀ ਤੇ ਵਾਪਸ ਨਹੀਂ ਆਉਂਦੀ ਤੇ ਇਸ ਕਰਕੇ ਜਿਹੜੇ
0: ਇਹ ਦੇਖੀਏ ਫਿਲਮ ਕੋਸ਼ਿਸ਼ ਵੈਸੇ ਇੱਕ ਨਾ ਹੋਰ ਆਈ ਸੀਗੀ ਫਿਲਮ ਮੇਰੇ ਨਾਮ
1: ਜਿਹੜੇ ਬੋਲੇ ਹੁੰਦੇ ਆ
0: ਉਸ ਨਾਲ ਬੰਦਾ ਜਿਹੜਾ ਡੀਜੇ ਡੂਜੇ ਦਾ ਕੰਮ ਕਰਦਾ ਹੁੰਦਾ ਉਹ ਹੈਡਫੋਨ ਲਗਾ ਕੇ ਕੰਮ ਕਰਦਾ ਉਹ ਮੁੰਡਾ ਅੱਜ ਉਹ ਸੀਰੀਅਲ ਚ ਆਇਆ ਸੀਗਾ ਬਾਅਦ ਚੋ ਫਿਲਮਾਂ ਚ ਵੀ ਮੈਂ ਦੇਖ ਕੇ ਦੱਸਦਾ ਤੁਹਾਨੂੰ
1: ਠੀਕ ਹੈ
0: ਉਹ ਇੰਨਾ ਜ਼ਿਆਦਾ ਅਬਸੈਸ ਹੋ ਜਾਂਦਾ ਆਪਣੇ ਕੰਮ ਨੂੰ ਲੈ ਕੇ ਡੀਜੇਇੰਗ ਨੂੰ ਲੈ ਕੇ ਤੁਸੀਂ ਆਰਜੇਇੰਗੇ ਹੋ ਨਾ
1: ਕਰਦੇ ਮੈਂ ਤੁਹਾਨੂੰ ਦੱਸ ਰਿਹਾ
0: ਡੀਜੇਇੰਗ ਉਹ ਡੀਜੇਇੰਗ ਨੂੰ ਲੈ ਕੇ ਇੰਨਾ ਅਬਸੈਸ ਹੋ ਜਾਂਦਾ ਹੌਲੀ ਹੌਲੀ ਹੌਲੀ ਹੌਲੀ ਉਹਦੇ ਈਅਰ ਡਰਮਸ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਉਹਨੂੰ ਡਾਕਟਰ ਵੀ ਕਹਿੰਦੇ ਨੇ ਵੀ ਹੁਣ ਤੂੰ ਡੀਜੇਇੰਗ ਨਾ ਕਰ ਮਿਊਜ਼ਿਕ ਨਾ ਬਣਾ ਬਟ ਉਹ ਪਾਗਲਪਨ ਦੀ ਹੱਦ ਤੱਕ ਚਲਾ ਜਾਂਦਾ ਤੇ ਉਹਦੀ ਸੁਣਨ ਦੀ ਸ਼ਕਤੀ ਖਤਮ ਹੋ ਜਾਂਦੀ
1: ਉਹ ਐਕਚੁਅਲੀ ਏਦਾਂ ਹੀ ਹੁੰਦਾ ਨਾ ਭਾਈ ਜੀ ਉਹ
0: ਰਾਜੀਵ ਖੰਡੇਲਵਾਲ
1: ਮੈਂ ਇਹੀ ਦੱਸਣਾ ਸਹੀ ਗੱਲ ਹੈ ਜਦੋਂ ਪਾਰਟੀ ਦੇ ਡੀਜੇ ਚੱਲਦਾ ਹੈ ਉਦੋਂ ਇੰਨਾ ਹੜਕਾ ਧੜਕਾ ਤੇ ਹੁਣ ਜਿਹੜਾ ਉਹ ਬੰਦਾ ਰਾਜੀਵ ਆ ਸਾਰਾ ਦਿਨ ਹੀ ਆਪਣਾ ਡੀਜੇਇੰਗ ਕਰਦਾ ਪਿਆ ਉਹਨਾਂ ਦੇ ਫਟਦੇ ਫਟਦੇ ਆ ਬਈ ਏਦਾਂ ਕਿਉਂਕਿ ਇੰਨੇ ਤਕੜੇ ਸਭ ਬੂਫਰ ਇੰਨੇ ਵੱਡੇ ਸਪੀਕਰ ਹੁੰਦੇ ਆ ਔਰ ਤਾਂ ਹੀ ਅਸੀਂ ਕਹਿੰਦੇ ਆ ਵੀ ਬੱਚੇ ਜਿਹੜੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਉਹਨਾਂ ਦੇ ਲਾਗੇ ਨਾ ਲੈ ਕੇ ਜਾਓ ਕਿਉਂਕਿ ਹੋ ਸਕਦਾ ਉਹਨਾਂ ਦਾ ਜਿਹੜਾ ਪੜਦਾ ਹੈ ਉਹ ਥੋੜਾ ਜਿਹਾ ਨਾਜ਼ੁਕ ਹੋਵੇ ਉਹ ਛੇਤੀ ਖਰਾਬ ਹੋ ਜਾਂਦਾ ਹੋਵੇ ਨਾ ਅਸੀਂ ਹੁਣ ਵੱਡੇ ਹੋਈ ਜਾ ਰਹੇ ਤੇ ਸਾਡਾ ਪੜਦਾ ਵੀ ਤੇ ਹੈਵੀ ਹੋ ਰਿਹਾ ਨਾ ਇਸ ਕਰਕੇ ਅਸੀਂ ਆਵਾਜ਼ ਨੂੰ ਚਾਲੀ ਪਾ ਰਹੇ ਆ ਅੱਛਾ ਪੜਦਾ ਹੈ ਪੜਦਾ ਆਏ ਪੜਦੇ ਕੇ ਪੀਛੇ ਹਰਜੀਤ ਭਾਜੀ ਆ ਗਏ ਨੇ
0: ਪੜਦਾ ਨਹੀਂ ਹੈ ਨਹੀਂ ਮੈਨੂੰ ਲੱਭਿਆ
1: ਨਹੀਂ ਅੱਛਾ ਤੇ ਚਲੋ ਇਹ ਅੱਜ ਤੇ ਗੱਲ ਵਧੀਆ ਲੱਗੀ ਆ ਵੀ ਆਪਾਂ ਨੂੰ ਮਤਲਬ ਨਿਊ ਆਪਾਂ ਇਨਫੋਰਮੇਟਿਵ ਜਿਹੜੀ ਨਿਊਜ਼ ਹੈਗੀ ਸੀ ਸਾਡੀ ਭਾਈ ਹੁਣ ਜਿੰਨੇ ਵੀ ਛੋਟੇ ਬੱਚੇ ਆ ਪਲੀਜ਼ ਜ਼ਿਆਦਾ ਜਦੋਂ ਵੋਲੀਅਮ ਹੁੰਦਾ ਹੈ ਤੇ ਉਦੋਂ ਨਾ ਜਾਓ ਤੇ ਜਦੋਂ ਘਰ ਦੀ ਜ਼ਿਆਦਾ ਚੀਕ ਕੇ ਬੋਲਦੀ ਉਦੋਂ ਨੀ ਪੜਦੇ ਫਟਦੇ
0: ਉਹ ਤੋਂ ਤਾਂ ਫਿਰ
1: ਯਾਰ ਭਾਜੀ ਓਦਾਂ ਵੀ ਏਦਾਂ ਵੀ ਹੁੰਦਾ ਨਾ ਜਦੋਂ ਇਕਦਮ ਚਪੇੜ ਵੱਜਦੀ ਆ
0: ਦੇਖੋ ਤੁਹਾਨੂੰ ਪੁਲਿਸ ਨੇ ਕੁੱਟਿਆ ਤੁਹਾਨੂੰ ਭਾਬੀ ਨੇ ਕੁੱਟਿਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ
1: ਇਹ ਮੇਰੇ ਤਾਂ ਚਪੇੜਾਂ ਤਾਂ ਨਹੀਂ ਵੱਜੀ ਆ ਮੈਂ ਵੈਸੇ ਹੀ ਜਿੱਦਾਂ
0: ਖੇਲਣੇ ਵੱਜੇ
1: ਕਿਉਂਕਿ ਮੈਂ ਜਦੋਂ ਇੱਕ ਦੂਜੇ ਨੂੰ ਕਿਹਾ ਆਪਾਂ ਜਦੋਂ ਛੋਟੇ ਹੁੰਦੇ ਭਰਾ
0: ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਉਹ ਚਪੇੜਾਂ ਵਾਲੇ ਕੰਪੀਟੀਸ਼ਨ
1: ਨਹੀਂ ਨਹੀਂ ਨਹੀਂ ਉਹ ਨਹੀਂ ਮੈਂ ਗੱਲ ਕਹਿ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਆਪਾਂ ਜਦੋਂ ਸਵੇਰੇ ਸਵੇਰੇ ਮੇਰਾ ਵੱਡਾ ਭਰਾ
0: ਬੜੀਆਂ ਰਸੀਦ ਹੋਈਆਂ
1: ਹੁਣ ਮੇਰੇ ਵੱਡੇ ਭਰਾ ਨੇ ਇੱਕਦਮ ਮੇਰੇ ਮਾਰਦੇ ਜਿੱਦਾਂ ਉਹ
0: ਤਾਂ ਹੋਈਆਂ
1: ਯਾਰ ਉਹ ਬੜਾ ਕਰਕੇ ਸਹੀ ਗੱਲ ਹੋ ਜਾਂਦਾ ਦੋ ਦਿਨ ਮਤਲਬ ਕੰਨ
0: ਗਰਮ ਹੋ ਜਾਂਦਾ
1: ਮੈਨੂੰ ਤੇ ਬਹੁਤ ਪਈ
0: ਕੰਨ ਚੋ ਪਾਣੀ ਆ ਮਤਲਬ ਲਿਕੁਇਡ ਜਿਹਾ ਹੋ ਗਿਆ
1: ਵੱਡਾ ਭਰਾ ਸੋਦਾ ਦਾ ਪਿਆ ਹੋਵੇ ਨਹੀਂ ਵੀਰ ਜੀ ਕੁਛ ਨੀ ਮੈਂ ਤੈਨੂੰ ਕਹਿ ਰਿਹਾ
0: ਸਾਹ ਹੋਣ ਲੱਗ ਜਾਂਦਾ
1: ਹੁਣ ਤਾਂ ਮੈਂ ਚੀਜ਼ ਭੁੱਲ ਗਿਆ ਵਾ ਉਹ ਤਾਂ ਬਚਪਨ ਚ ਹੀ ਹੁੰਦਾ ਸੀ
0: ਤੁਹਾਡੇ ਮਾਸਟਰ ਨੇ ਮਾਰੀ ਹੈ ਕਦੇ
1: ਮਾਸਟਰ ਨੇ ਨਹੀਂ ਮਾਸਟਰ ਮੈਂ ਉਹ ਹੁੰਦਾ ਸੀ ਇੰਟੈਲੀਜੈਂਟ ਹੁੰਦਾ ਸੀ ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ ਉਹ ਕੀ ਸੀ ਜਦੋਂ ਆਪਾਂ ਸਾਰੀ ਮਤਲਬ ਕਲਾਸ ਗੜਬੜ ਕਰਦੀ ਹੈ ਨਾ
0: ਤੇ
1: ਇੱਕ ਤੇ ਉਦੋਂ ਪਈਆਂ ਸੀ ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ ਪ੍ਰੇਅਰ ਜਦੋਂ ਆਪਾਂ ਨਾ
0: ਮਾਰਨਿੰਗ ਪ੍ਰੇਅਰ
1: ਮਾਰਨਿੰਗ ਪ੍ਰੇਅਰ
0: ਮੈਂ ਜਦੋਂ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ
1: ਹਾਂਜੀ
0: ਪ੍ਰਾਈਵੇਟ ਦਾ ਵੀ ਯਾਦ ਹੈ ਮੇਰੇ ਪਰ ਜਿਹੜਾ ਸਰਕਾਰੀ ਸਕੂਲ ਚ ਵੀ ਤੇ ਪ੍ਰਾਈਵੇਟ ਚ ਵੀ ਮੈਨੂੰ ਮਿਸ ਮੈਂ ਕਰ ਨਹੀਂ ਸੀ ਸਕਦਾ ਹੁੰਦਾ
1: ਅੱਛਾ
0: ਉਹਦੀ ਵਜ੍ਹਾ ਇਹ ਸੀਗੀ ਕਿ ਜਦੋਂ ਤਾਂ ਅਸੀਂ ਪ੍ਰਾਈਵੇਟ ਸਕੂਲ ਚ ਹੁੰਦੇ ਸੀ ਉਦੋਂ ਉਹ ਇਤਨੀ ਸ਼ਕਤੀ
2: ਹਵੇ ਦੇ ਨਾ ਦਾਤਾ
0: ਉਹ ਗਾਣ ਦੇ ਲਈ ਮੈਂ ਮੂਰੇ ਖੜਾ ਹੁੰਦਾ ਸੀ
1: ਅੱਛਾ
0: ਕਿਉਂਕਿ ਸਾਡੇ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਤਿੰਨ ਕੁੜੀਆਂ ਤੇ ਇੱਕ ਮੁੰਡਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ
1: ਅੱਛਾ ਠੀਕ ਹੈ
0: ਮੈਂ ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ
1: ਠੀਕ ਹੈ ਮਤਲਬ ਤੁਸੀਂ ਆਪਣੇ ਪ੍ਰੇਅਰ ਦੇ
0: ਜਦੋਂ ਸਰਕਾਰੀ ਸਕੂਲ ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ ਪਰ ਜਿਹੜੇ ਜਿਨ੍ਹਾਂ ਦੀ ਵਰਦੀਆਂ ਵਰਦੀਆਂ ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਰੇ ਖੜਾਉਣਾ ਹੁੰਦਾ ਸੀਗਾ ਉਹਨਾਂ ਨੇ ਫਿਰ ਉਹਦੇ ਚ ਫਿਰ ਦੇਸ਼ ਬਾਬਰ ਮੋਹੇ
1: ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ
0: ਉੱਥੇ
1: ਜਰੂਰੀ ਹੁੰਦੀ ਸੀ ਠੀਕ ਹੈ ਤੇ ਉਹ ਕੀ ਹੁੰਦਾ ਸੀ ਯਾਰ ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ ਤੇ ਸਾਡੇ ਡੀਪੀ ਸਰ ਦੇ ਨਾ ਉਹਨਾਂ ਨੇ ਆ ਜਾਣਾ ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ ਆ ਡੀਪੀ ਸਾਡੇ ਬਹੁਤ ਡੰਡੇ ਮਾਰੇ ਆ ਸਾਡੇ
0: ਧੰਨਵਾਦ ਜੀ ਤੇ ਆਪਾਂ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ ਟਾਈਮ ਨੋਟ ਕਰ ਲਈਏ ਬਾ ਹੋਰ 4 ਮਿੰਟ ਕੀ ਨੇ ਹੈਗੇ ਆਪਣੇ ਕੋਲ ਕੁਇਕਲੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਇਸ ਗਾਣੇ ਦੇ ਬੇਸਡ ਹੈ
1: ਆਹ ਹਾਏ

0: ਘੁਮਾਣ ਦੀ ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ 'ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁਮਾਉਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ 'ਚ ਰਹਿ ਰਹੇ ਹਾਂ ਤਾਂ ਵੀ ਆਪਾਂ ਇੰਡੀਅਨ ਹੈਗੇ ਹਾਂ, ਜਿਹੜੇ ਇੰਡੀਆ 'ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ। ਅਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ, ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ, ਹਨਾ। ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ। ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਨਾ ਜਾਏ, ਐਵੇਂ ਕਿਤੇ ਉੱਥੇ ਨਾ ਰਹਿ ਜਾਓ। ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ।
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ ਬਹੁਤ,
0: ਨਾ ਉਹ ਗਏ ਜ਼ਮਾਨੇ ਦੀ ਗੱਲ,
1: ਬਾਲੀ ਵੀ ਗਿਆ।
0: ਅੱਜ ਕੱਲ੍ਹ ਟ੍ਰੈਂਡ ਹੈਗਾ ਵੀਅਤਨਾਮ ਦਾ। ਸੋ ਵੀਅਤਨਾਮ ਹੁਣ ਹੌਟ ਸੈਲਿੰਗ ਮਾਰਕੀਟ ਹੈਗੀ ਆ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ। ਕਹਿੰਦੇ ਨੇ ਕਿ ਕੋਵਿਡ ਤੋਂ ਬਾਅਦ, ਆਫਟਰ ਕੋਵਿਡ, ਤੇ ਹੁਣ 2025 ਤੱਕ ਆਸਟ੍ਰੇਲੀਆ ਲੋਕਾਂ ਨੇ ਜੇ ਸਭ ਤੋਂ ਜ਼ਿਆਦਾ ਕਿਸੇ ਏਸ਼ੀਅਨ ਦੇਸ਼ 'ਚ ਗਏ ਨੇ ਤਾਂ ਉਹ ਵੀਅਤਨਾਮ ਹੈ। ਸਪੈਸ਼ਲੀ ਉੱਥੇ ਦਾ ਜਿਹੜਾ ਹਨੋਈ ਹੈਗਾ, ਜਾਂ ਜਿਹੜਾ ਹੋਚੀਮਿਨ ਜਿਹੜੀ ਉੱਥੇ ਦੀ ਸਿਟੀ ਹੈਗੀ ਆ ਨਾ, ਵੱਡੀਆਂ ਵੱਡੀਆਂ ਸਿਟੀ ਨੇ ਹਨੋਈ, ਹੋਚੀਮਿਨ, ਦਾਨੋਂਗ, ਇਹ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਨੇ। ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ, ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ। ਵੀਅਤਨਾਮ ਸਸਤਾ ਬਹੁਤ ਹੈ ਭਾਜੀ, ਘੁੰਮਣ ਘੁਮਾਉਣ ਦੇ ਮਾਮਲੇ ਦੇ ਵਿੱਚ। ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਵੱਧ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ। ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ, ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ ਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਥੇ ਜਾ ਸਕਦੇ ਹਾਂ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ, ਹਨਾ, ਸਿਡਨੀ ਤੋਂ, ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ। ਅਤੇ ਜਿਹੜਾ ਟੂਰਿਜ਼ਮ ਆ ਉੱਥੇ, ਮਤਲਬ ਨਜ਼ਾਰੇ ਹੀ ਨਜ਼ਾਰੇ ਨੇ, ਮੁੱਖ ਦੀ ਗੱਲ ਇਹ ਹੈਗੀ ਹੈ। ਅਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤਾਂ, ਅੱਜ ਦੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ। ਠੀਕ ਹੈ,
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨਹੀਂ ਕੀ ਬਣਦੇ ਆ, ਮਲਟੀ ਟੈਲੈਂਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ ਹੈ ਗਾਣਾ?
0: ਤੈਨੂੰ ਲੈ ਤੈਨੂੰ ਜਾ ਕੇ ਮੈਂ ਲੈ ਜਾਣਾ, ਆਓ
1: ਛੋਟਾ ਹੋ ਗਿਆ,
0: ਪੰਜਾਹ ਮਿੰਟ ਦਾ ਕਰਨਾ।